ਲੱਗਦਾ। ਇਸ ਲਈ ਸਾਡਾ ਕਿਉਂਕਿ ਸੰਬੰਧ ਕਿਸੇ ਸਰੂਪ ਨਾਲ ਕਿਸੇ ਸਿਧਾਂਤ ਨਾਲ, ਪਰ ਅੱਜ ਹਿਰਦੇ ਵਿੱਚ ਆਏ ਅਸੀਂ ਸਰੂਪ ਦੇ ਸਿਧਾਂਤ ਦੋਵੇਂ ਦੇਣੇ ਪਾ ਰਹੇ। ਉਦੋਂ ਵੀ ਕੋਈ ਹਕੂਮਤ ਸੀ, ਅੱਜ ਵੀ ਕੋਈ ਬਦਲਵੀਂ ਹਕੂਮਤ ਹੀ ਹੈ, ਸ਼ਕਤੀ ਤਾਂ ਹੈ। ਇਹ ਗੱਲ ਰੱਖਣੀ ਹੈ, ਉਹਨੂੰ ਕਿਸੇ ਹੋਰ ਦੇ ਹੱਥ ਸੀ, ਹੁਣ ਕਿਸੇ ਹੋਰ ਦੇ ਹੱਥ ਹੈ। ਉਦੋਂ ਕਦੀ ਔਰੰਗਜ਼ੇਬ ਨੇ ਇਹ ਗੱਲ ਆਖੀ ਸੀ ਕਿ ਮੈਂ ਪੂਰੇ ਹਿੰਦੁਸਤਾਨ ਦੀ ਮਨੁੱਖਤਾ ਨੂੰ ਇਸਲਾਮ ਵਿੱਚ ਲੈ ਆਉਣਾ ਚਾਹੁੰਦਾ, ਇੱਕੋ ਹੀ ਸੰਸਾਰ ਅੰਦਰ ਧਰਮ ਹੋਵੇ ਅਤੇ ਉਹ ਧਰਮ ਜਿਹੜਾ ਹੈ ਉਹ ਆਪਸ ਵਿੱਚ ਮਿਲ ਕੇ ਰਹੇਗਾ, ਨਾ ਦੂਜਾ ਹੋਵੇਗਾ ਨਾ ਟਕਰਾਏਗਾ। ਪਿਛਲੇ ਦਿਹਾੜੇ ਵਿੱਚ ਉਹਨਾਂ ਦੇ ਨਾਲ ਇਸਦਾ ਜਵਾਬ ਦਿੱਤਾ ਸੀ, ਭਲੇ ਉਦੋਂ ਤੁਹਾਨੂੰ ਇਹ ਗੱਲ ਚੰਗੀ ਨਾ ਲੱਗੀ, ਤੁਸੀਂ ਆਖਿਆ ਸਾਨੂੰ ਕੋਈ ਕਿਉਂ ਇਸਲਾਮ ਧਰਮ ਵਿੱਚ ਲਿਆਵੇ, ਸਾਡੀ ਆਪਣੀ ਆਇਡੈਂਟੀ ਹੈ, ਸਾਡੀ ਆਪਣੀ ਪਛਾਣ ਹੈ, ਸਾਡਾ ਆਪਣਾ ਸਰੂਪ ਹੈ, ਸਾਡਾ ਆਪਣਾ ਸਿਧਾਂਤ ਹੈ। ਔਰ ਔਰੰਗਜ਼ੇਬ ਇਹ ਕਿਉਂ ਕਹਿੰਦਾ ਕਿ ਸਾਰੇ ਹਿੰਦੁਸਤਾਨ ਵਿੱਚ ਇਸਲਾਮ ਹੀ ਹੋਵੇ? ਗੁਰੂ ਤੇਗ ਬਹਾਦਰ ਸਾਹਿਬ ਨੇ ਮਦਦ ਕੀਤੀ, ਰੱਖਿਆ ਕੀਤੀ, ਅਤੇ ਮੈਂ ਖਾਸ ਕਰਕੇ ਸਾਰੇ ਸਮਝਾਉਣਾ ਚਾਹੁੰਦਾ। ਅਜੇ ਬਹੁਤ ਸਮਾਂ ਵੀ ਨਹੀਂ ਗੁਜ਼ਰਿਆ, ਕੇਵਲ 300 ਸਾਲ ਬਾਅਦ ਰਾਜ ਪਲਟਾ ਹੋਇਆ, ਹੋਰ ਤਾਂ ਕੁਛ ਨਹੀਂ ਹੋਇਆ, ਕੇਵਲ ਰਾਜ ਪਲਟਾ ਹੋਇਆ। ਉਸੇ ਸਤਾ ਤੋਂ ਜਿੰਦੇ ਤੱਕ ਵੀ ਔਰੰਗਜ਼ੇਬ ਬੈਠਾ ਸੀ, ਉਹ ਖਿਆਲ ਜਿਹੜਾ ਕਦੀ ਔਰੰਗਜ਼ੇਬ ਨੇ ਦਿੱਤਾ ਸੀ ਕਿ ਮੈਂ ਪੂਰੇ ਹਿੰਦੁਸਤਾਨ ਨੂੰ, ਪੂਰੇ ਭਾਰਤ ਨੂੰ ਇਸਲਾਮ ਦਾ ਦੇਸ਼ ਬਣਾ ਦੇਣਾ ਚਾਹੁੰਦਾ, ਅੱਜ 300 ਸਾਲ ਬਾਅਦ ਉਹੋ ਹੀ ਲਫ਼ਜ਼ ਬਦਲਵੇਂ ਰੂਪ ਵਿੱਚ ਆ ਗਏ ਕਿ ਮੈਂ ਪੂਰੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਨਾ ਚਾਹੁੰਦਾ। ਫਰਕ ਹੀ ਹੋਇਆ, ਉਦੋਂ ਇਹ ਗੱਲ ਮਾਰੀ ਸੀ, ਅੱਜ ਇਹ ਗੱਲ ਸਮਝੀ, ਉਦੋਂ ਇਹ ਗੱਲ ਸੁਣਿਆ ਸੀ, ਅੱਜ ਇਹ ਗੱਲ ਇਨਸਾਫ ਹੈ ਕਿ ਜੇ ਅੱਜ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਅਤੇ ਲਲਕਾਰੇ ਜਿਹੜੇ ਨੇ ਉਹ ਜਾਇਜ਼ ਨੇ, ਤਾਂ ਫਿਰ ਤਾਂ ਔਰੰਗਜ਼ੇਬ ਦੀ ਸੋਚ ਵੀ ਬੜੀ ਜਾਇਜ਼ ਸੀ, ਵੀ ਸੋਚ ਵੀ ਜਾਇਜ਼ ਸੀ। ਗੁਰੂ ਦਾ ਕੋਈ ਇਸਲਾਮ ਨਾਲ ਵਿਰੋਧ ਤਾਂ ਨਹੀਂ ਸੀ, ਕੇਵਲ ਵਿਰੋਧ ਤਾਂ ਬੇਇਨਸਾਫੀ ਨਾਲ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀਵਾਰ ਬਣ ਕੇ ਔਰੰਗਜ਼ੇਬ ਦੇ ਸਾਹਮਣੇ ਖੜੇ ਹੋਏ ਅਤੇ ਉਹ ਕਾਰਨ ਇਹ ਨਹੀਂ ਸੀ ਕਿ ਗੁਰੂ ਸਾਹਿਬ ਇਸਲਾਮ ਧਰਮ ਨਾਲ ਕੋਈ ਨਫ਼ਰਤ ਕਰਦੇ ਸਨ। ਜੇ ਇਸਲਾਮ ਧਰਮ ਨਾਲ ਨਫ਼ਰਤ ਹੁੰਦੀ ਤਾਂ ਪੀਰ ਬੁੱਧੂ ਸ਼ਾਹ ਵਰਗੇ ਗੁਰੂ ਦਸ਼ਮ ਪਾਤਸ਼ਾਹ ਜੀ ਦੇ ਸਹਿਯੋਗੀ ਨਾ ਹੁੰਦੇ। ਜੇ ਇਸਲਾਮ ਧਰਮ ਨਾਲ ਕੋਈ ਵਿਰੋਧਤਾ ਹੁੰਦੀ ਤਾਂ ਸਭ ਤੋਂ ਪਹਿਲਾਂ ਗੁਰੂ ਦਸ਼ਮ ਪਾਤਸ਼ਾਹ ਜੀ ਨੂੰ ਪਛਾਣਨ ਵਾਲਾ ਇੱਕ ਮੁਸਲਮਾਨ ਫਕੀਰ ਸੈਯਦ ਭਿੱਖਣ ਸ਼ਾਹ ਜੀ ਸੀ। ਔਕੜ ਦੇ ਸਮੇਂ ਜੋ ਲੱਖਾਂ ਦੀ ਤਾਦਾਦ ਵਿੱਚ ਹਿੰਦੂ ਰਾਜਿਆਂ ਨੇ, 22 ਧਾਰ ਦੇ ਰਾਜਿਆਂ ਨੇ ਗੁਰੂ ਦਸ਼ਮ ਪਾਤਸ਼ਾਹ ਜੀ ਨੂੰ ਘੇਰਾ ਪਾਇਆ ਹੋਇਆ ਸੀ, ਮੌਤ ਦਾ ਸੰਨਾਟਾ ਤਾਰਕ ਫੇਰੇ ਸੀ, ਉਦੋਂ ਜਦੋਂ ਪਿੱਛਾ ਕਰ ਰਹੇ ਸਨ ਉਦੋਂ ਆਪਣੇ ਮੋਢਿਆਂ ਤੋਂ ਉਠਾ ਕੇ ਲਿਜਾਣ ਵਾਲੇ ਗਨੀ ਖਾਂ, ਨਬੀ ਖਾਂ ਇੱਕ ਮੁਸਲਮਾਨ ਹੀ ਸਨ। ਜੇ ਗੁਰੂ ਦਾ ਵਿਰੋਧ ਇਸਲਾਮ ਨਾਲ ਹੁੰਦਾ ਤਾਂ ਐਸਾ ਕੋਈ ਧਾਰ ਦੇ ਪੰਨਿਆਂ ਤੋਂ ਅਸੀਂ ਨਾ ਦੇਖ ਸਕਦੇ। ਪਰ ਫਿਰ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਤੇ ਔਰੰਗਜ਼ੇਬ ਦੇ ਸਾਹਮਣੇ ਦੀਵਾਰ ਬਣ ਖਲੋਤੇ, ਇਸ ਲਈ ਨਹੀਂ ਕਿ ਇਸਲਾਮ ਧਰਮ ਦੇ ਉਹ ਵਿਰੋਧੀ ਸਨ ਜਾਂ ਦੁਸ਼ਮਣ ਸਨ, ਨਹੀਂ ਸਨ ਚਾਹੁੰਦੇ, ਸਿਰਫ ਇਸ ਲਈ ਕਿ ਐਸੀ ਜਨਤਾ ਜਿਹੜੀ ਇਸੇ ਹੀ ਦੇਸ਼ ਦੇ ਵਸਣ ਵਾਲੀ ਹੈ ਉਹਨਾਂ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਇਸ ਦੇਸ਼ ਦੇ ਵਸਣ ਵਾਲੇ ਹਰ ਮਨੁੱਖ ਨੂੰ ਆਪਣੇ ਧਰਮ ਦੇ ਵਿਸ਼ਵਾਸ ਵਿੱਚ ਜੀਵਨ ਦਾ ਅਧਿਕਾਰ, ਮੈਂ ਕਿਸੇ ਹਿੰਦੂ ਕੋਲ ਇਹ ਅਧਿਕਾਰ ਖੁਸ਼ ਦਾ ਬਰਦਾਸ਼ਤ ਨਹੀਂ ਕਰ ਸਕਦਾ। ਸਭ ਤਾਂ ਸੋਚਦੇ ਸੀ ਹਿੰਦੂ ਧਰਮ ਦੀ ਰਾਖੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦਾ ਕਾਰਨ ਤਾਂ ਇਹ ਸੀ। ਗੁਰੂ ਨੇ ਆਖਿਆ ਇਸ ਦੇਸ਼ ਵਿੱਚ ਵਸਣ ਵਾਲਾ ਹਰ ਹਿੰਦੂ ਵੀ ਤਾਂ ਆਖਿਰ ਦੇਸ਼ ਦਾ ਵਸਨੀਕ ਹੈ, ਮੈਂ ਉਹਦੇ ਅਧਿਕਾਰ ਖੋਏ ਜਾਂਦੇ ਨਹੀਂ ਤੱਕ ਸਕਦਾ, ਇਸ ਲਈ ਮੁਕਾਬਲੇ ਤੇ ਖੜੇ ਹੋ ਗਏ, ਕੁਰਬਾਨੀ ਦਿੱਤੀ। ਕਹਿੰਦੇ ਆਪਣੇ ਹੱਥ ਅਧਿਕਾਰ ਨੇ, ਇਹਨੂੰ ਆਪਣੇ ਵਿਸ਼ਵਾਸ ਵਿੱਚ ਜੀਵਨ ਦਾ ਅਧਿਕਾਰ ਹੈ ਉਹ ਭਰਿਓ। ਜੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਡੇ ਜੀਵਨ ਦੇ ਅਧਿਕਾਰ ਨੂੰ ਬਹਾਲ ਰੱਖਿਆ
ਅੱਜ 300 ਸਾਲ ਬਾਅਦ ਤੁਸੀਂ ਦੂਜਿਆਂ ਦਾ ਘਰ ਸੁਖੋਂ ਦੇ ਦੋ। ਹਰ ਕਿਸੇ ਨੂੰ ਇੱਥੇ ਰਹਿਣ ਵਾਲੇ ਨੂੰ ਆਪਣੇ ਧਰਮ ਵਿਸ਼ਵਾਸ, ਆਪਣੇ ਕਲਚਰ, ਆਪਣੇ ਰਹਿਣ ਸਹਿਣ, ਆਪਣੀਆਂ ਮਰਿਆਦਾ ਅਨੁਸਾਰ ਜੀਵਨ ਦਾ ਅਧਿਕਾਰ ਹੈ। ਪਰ ਕਦੀ ਮਿਸਾ ਵਿੱਚ ਈਸਾਈ ਮਾਰੇ ਜਾਂਦੇ ਨੇ, ਕਦੀ ਗੁਜਰਾਤ ਵਿੱਚ ਇਸਲਾਮ ਨੂੰ ਕਤਲ ਕੀਤਾ ਜਾਂਦਾ। ਕਿ ਜਦੋਂ ਹੱਥ ਛੱਤੀ ਆਵੇ ਉਦੋਂ ਆਵਾਜ਼ ਦਿੱਤੀ ਜਾਂਦੀ ਹੈ। ਹੁਣ 2-4 ਦਿਨ ਪਹਿਲਾਂ ਆਈ ਕਿ ਅਸੀਂ 2 ਸਾਲ ਵੀ ਲੱਗਣ ਦਿਆਂਗੇ, 2 ਸਾਲ ਦੇ ਅੰਦਰ ਅੰਦਰ ਇਸ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਾਂਗੇ। ਜੇ ਡਿਕਲੇਅਰ ਕਰੋਗੇ ਭਾਵੇਂ ਉਹ ਔਰੰਗਜ਼ੇਬ ਦਾ ਹੀ ਦੂਜਾ ਰੂਪ ਹੋਵੋਗੇ। ਮੇਰੇ ਗੱਲ 300 ਵਾਰ ਪਹਿਲਾਂ ਔਰੰਗਜ਼ੇਬ ਨੇ ਆਖੀ, ਅੱਜ ਬਦਲ ਗਈ ਸੀ, ਤੁਸੀਂ ਕਹਿ ਰਹੇ। ਪਰ ਮੈਂ ਇੱਕ ਗੱਲ ਚੇਤਾਵਨੀ ਵਜੋਂ ਫਿਰ ਦੁਹਰਾ ਦੇਣਾ ਚਾਹੁੰਦਾ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਸੰਸਾਰਿਕ ਸਰੀਰ ਦੇ ਠੀਕਰੇ ਨੂੰ ਦਾਤ ਲਾ ਕੇ ਕੁਰਬਾਨ ਕਰਕੇ ਇਸ ਨੇ ਕਿਹਾ, ਤਾਂ ਠੀਕਰ ਫੋਰ ਦਿੱਲੀ ਸਿਰ ਪ੍ਰਭ ਪੁਰ ਕੀਆ ਪਿਆਣ, ਤੇਗ ਬਹਾਦਰ ਠੀਕਰਿਆ ਕਰੀ ਨਾ ਸਿੰਘੂ ਆਣ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਸਰੀਰ ਦਾ ਠੀਕਰਾ ਜੀਵਨ ਤੇ ਮੌਤ ਨੂੰ ਬਰਾਬਰ ਸਮਝ ਕੇ ਕੁਰਬਾਨ ਕੀਤਾ, ਤਾਂ ਹਿੰਦੂ ਧਰਮ ਦਾ ਉਹ ਵਿਸ਼ਵਾਸ ਇਸ ਧਰਤੀ 'ਤੇ ਕਾਇਮ ਰਹਿ ਸਕਿਆ। ਅਤੇ ਮੈਂ ਫਿਰ ਦੁਬਾਰਾ ਦੁਹਰਾ ਰਿਹਾ, ਇੱਕ ਗੱਲ ਲਈ ਚੇਤੰਨ ਹੋ ਜਾਓ ਕਿ ਜੇ ਕੋਈ ਹਿੰਦੂ ਰਾਸ਼ਟਰ ਬਣਾਉਣ ਲਈ ਸਾਡੀ ਸਭਿਅਤਾ, ਸਾਡੇ ਵਿਚਾਰ, ਸਾਡੇ ਰਹਿਣ ਸਹਿਣ, ਸਾਡੇ ਧਰਮ ਵਿਸ਼ਵਾਸ ਨੂੰ ਖਤਮ ਕਰਨਾ ਚਾਹੇ, ਹੋ ਸਕਦਾ ਸਾਨੂੰ ਵੀ ਜੀਵਨ ਅਤੇ ਮੌਤ ਬਰਾਬਰ ਕਰਨੀ ਪਵੇ। ਮੌਤ ਦਾ ਪੜਾ ਲੰਘਣਾ ਬਹੁਤ ਜ਼ਰੂਰੀ ਹੈ। ਜਿਸਨੇ ਵੀ ਸੰਸਾਰ ਵਿੱਚ ਜੀਣਾ ਉਹ ਮੌਤ ਤੋਂ ਡਰ ਕੇ ਨਹੀਂ ਜੀ ਸਕਦਾ। ਜੇ ਭਲਾ ਡਰ ਜਾਓ ਫਿਰ ਕਿ ਮੌਤ ਨਹੀਂ ਆਉਂਦੀ। ਇਹ ਨਹੀਂ ਕਿ ਅਸੀਂ ਬਦਲ ਨਹੀਂ ਚਾਹੁੰਦੇ, ਇਹ ਨਹੀਂ ਕਿ ਅਸੀਂ ਸੰਸਾਰ ਅੰਦਰ ਅਮਨ ਨਹੀਂ ਚਾਹੁੰਦੇ। ਅਸੀਂ ਤਾਂ ਪਹਿਲਾਂ ਆਵਾਜ਼ਾਂ ਦਿੰਦੇ ਹਾਂ ਭਲਿਓ, ਜੇ 300 ਵਰ੍ਹਾ ਪਹਿਲਾਂ ਕਹੀ ਹੋਈ ਔਰੰਗਜ਼ੇਬ ਦੀ ਇਹ ਗੱਲ ਗਲਤ ਸੀ ਕਿ ਹਿੰਦੁਸਤਾਨ ਨੂੰ, ਭਾਰਤ ਨੂੰ ਮੈਂ ਪੂਰੇ ਇਸਲਾਮ ਦਾ ਦੇਸ਼ ਬਣਾਉਣਾ ਚਾਹੁੰਦਾ, ਜੇ 300 ਵਰ੍ਹਾ ਪਹਿਲਾਂ ਕਹੀ ਹੋਈ ਗੱਲ ਇਹ ਗਲਤ ਸੀ ਤੇ ਅੱਜ ਤੁਹਾਡੀ ਵੀ ਇਹ ਗੱਲ ਗਲਤ ਹੈ। ਐਸੇ ਹਾਲਾਤ ਪੈਦਾ ਹੀ ਨਾ ਕਰੋ ਕਿ ਫਿਰ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਲੋਕ ਪੈਦਾ ਹੋਣ, ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਪੈਦਾ ਹੋਣ ਤੇ ਉਹਨਾਂ ਨੂੰ ਉਸੇ ਤਰ੍ਹਾਂ ਜਿਵੇਂ ਕਦੀ ਤੁਹਾਡਾ ਧਰਮ ਬਚਾਉਣ ਲਈ ਕੁਰਬਾਨੀਆਂ ਕਰਨੀਆਂ ਪਈਆਂ ਉਹਨਾਂ ਨੂੰ ਫਿਰ ਕਰਨੀਆਂ ਪੈਣ। ਇੱਕ ਖਿਆਲ ਕਰੋ, ਗੁਰੂ ਨੇ ਇਸ ਲਫ਼ਜ਼ ਵਿੱਚ ਇੱਕ ਮੈਸੇਜ ਦਿੱਤਾ ਹੈ, ਉਹ ਹੈ ਕਿ ਜਿਹੜਾ ਜਿਉਂਦਾ ਦਿਸਦਾ ਨਾ, ਜਿਹਨੂੰ ਮੌਤ ਤੋਂ ਡਰ ਲੱਗਦਾ ਉਹ ਜ਼ਰੂਰ ਮਰਦਾ, ਮਰਦਾ ਉਹ ਨਹੀਂ ਜਿਹਨੂੰ ਮੌਤ ਤੋਂ ਡਰ ਨਹੀਂ ਲੱਗਦਾ। ਗੁਰੂ ਨੇ ਆਖਿਆ ਕਹਿਣ ਲੱਗੇ।

सदा नानक की अरदास। वाहे गुरु जी का खालसा, वाहे

ਮੈਂ ਸਹੁਰੇ ਜਾਣਾ, ਸਹੁਰਾ ਘਰ ਪਰਮਾਤਮਾ ਨੂੰ ਇੱਥੇ ਕਿਹਾ ਏ, ਉਹਦੇ ਘਰ ਸੁਰਤੀ ਲਿਜਾਣਾ ਚਾਹੁੰਦਾ ਵਾਂ, ਜੀ ਮੇਰਾ ਲਗਨ ਕੱਢੋ। ਪਰ ਉਹ ਜਦੋਂ ਲਗਨ ਕੱਢਦੇ ਨੇ ਨਾ ਸਿੱਧਾ, ਸਾਡਾ ਆਮ ਖਿਆਲ ਏ ਵੀ ਉਹਨੇ ਮਿਹਰ ਹੀ ਕਰਨੀ ਏ ਅਤੇ ਜ਼ਰੂਰੀ ਨਾਮ ਜਪਾ ਕੇ ਕਰਨੀ ਏ, ਸੇਵਾ ਕਰਵਾ ਕੇ ਕਰਨੀ ਏ। ਇਹਨਾਂ ਨਾਲ ਸੌ ਸੌ ਸਾਲ ਕਈ ਕਈ ਜਨਮ ਭਗਤੀ ਕਰਵਾਉਂਦੇ, ਪਹਿਲਾਂ ਕਿਉਂ ਨਹੀਂ ਕਰ ਦਿੰਦੇ ਮਿਹਰ? ਉਹਨਾਂ ਦਾ ਕੀ ਘਟਨਾ ਏ? ਆਮ ਕਹਿੰਦੇ ਆ ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹੇ, ਠੀਕ ਕਹਿੰਦੇ ਹੋ ਨਾ, ਰੱਬ ਦਾ ਕੁਝ ਘਟਨਾ ਏ ਨਾ, ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਏ। ਇਸ ਗੱਲ ਨੂੰ ਸਮਝਣਾ ਅਤੇ ਵਿਚਾਰਨਾ ਜ਼ਿੰਦਗੀ ਭਰ ਲਈ। ਕਹਿ ਰਹੇ ਹੋ ਸਾਹਿਬ ਕਹਿੰਦੇ ਨੇ ਜੇ ਸੇਵਾ ਸਿਮਰਨ ਤੋਂ ਬਗੈਰ ਅਸੀਂ ਮੇਰ ਕਰਾਂਗੇ ਤਾਂ ਕਰਦੇ ਪਏ ਹਾਂ, ਪਰ ਉਸ ਨੂੰ ਤੂੰ ਅੱਗੋਂ ਪ੍ਰਵਾਨ ਨਹੀਂ ਕਰਦਾ। ਤੈਨੂੰ ਪ੍ਰਵਾਨ ਕਰਾਉਣ ਲਈ ਇਹ ਕਹਾਣੀ ਘੜਨੀ ਪੈਂਦੀ, ਇਤਨੀ ਵੱਡੀ, ਇਤਨੀ ਇਤਨੀ ਘਾਲਣਾ ਕਲਵਾਉਂਦੇ ਨੇ। ਭਾਈ ਮੰਝ ਵਰਗਿਆਂ ਦਾ ਘਰ ਬਾਹਰ ਟੁਟਾਉਣਾ ਪਿਆ। ਸਤਸੰਗੀ ਜਨੋ, ਬਹੁਤ ਕੁਝ ਕੀਮਤਾਂ ਤਾਰਨੀਆਂ ਪਈਆਂ ਕੇਵਲ ਉਹ ਘੜੀ ਲਿਆਉਣ ਲਈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਗਏ ਇੱਕ ਵਾਰ ਨਹੀਂ, ਖੁਦ ਪਹਿਲਾਂ ਭਾਈ ਮੂਲਾ ਜੀ ਰਹਿ ਚੁੱਕੇ ਨੇ, ਸਤਿਗੁਰਾਂ ਦੇ ਨਾਲ ਸੰਗਤ ਕੀਤੀ ਏ। ਸੰਗਤ ਕਰਨ ਤੋਂ ਬਾਅਦ ਫਿਰ ਘਰ ਆਏ ਅਤੇ ਫਿਰ ਮਾਇਆ ਨੇ ਪਕੜ ਲਿਆ। ਫਿਰ ਕਿੱਥੇ ਦਾਅਵਾ ਕਰਾਂਗੇ ਭਾਈ? ਅੱਜ ਅਸੀਂ ਸਤਿਗੁਰਾਂ ਦੀ ਮਿਹਰ ਨਾਲ ਬਹੁਤ ਸੇਵਾ ਸਿਮਰਨ, ਬਹੁਤ ਸਾਡਾ ਨੇਮ ਏ ਇਹ ਬਣਿਆ ਰਹੇਗਾ, ਨਹੀਂ ਜੇ ਉਹਨਾਂ ਦੀ ਮਿਹਰ ਖੋਈ ਤਾਂ ਬਣਿਆ ਰਹੇਗਾ। ਜਿਵੇਂ ਮੂਲਾ ਮੂਲੇ ਨੂੰ ਉਹਦੀ ਪਤਨੀ ਰਾਹੀਂ ਮੋਹ ਨੇ ਪਕੜ ਕੇ ਸਤਿਗੁਰੂ ਤੋਂ ਦੂਰ ਕੀਤਾ, ਸਾਨੂੰ ਕਿਉਂ ਨਹੀਂ ਕਰੇਗਾ? ਤਾਂ ਹੀ ਕਹਿੰਦੇ ਜਿੰਨਾ ਚਿਰ ਬੇੜੀ ਮੰਨ ਲਓ ਤੁਸੀਂ 100 ਮੀਲ ਸਮੁੰਦਰ ਦਾ ਕਿਨਾਰਾ ਇੱਕ ਦੂਸਰੇ ਤੋਂ, ਮੰਨ ਲਓ ਬੇੜੀ 'ਚ ਬੈਠ ਗਏ ਹਾਂ ਅਸੀਂ 99 ਮੀਲ ਬੇੜੇ 'ਚ ਬੈਠ ਕੇ ਸਫ਼ਰ ਤੈਅ ਕਰ ਲਿਆ ਏ, 1 ਮੀਲ ਰਹਿ ਗਿਆ ਏ, ਅੱਧਾ ਰਹਿ ਗਿਆ ਏ, ਪਰ ਹੈ ਤਾਂ ਅਜੇ ਸਾਗਰ ਦੇ ਵਿੱਚ ਹੀ ਨਾ, ਭਾਰ ਤਾਂ ਨਹੀਂ ਨਾ ਹੋਏ। ਜਿੰਨਾ ਮਰਜ਼ੀ ਕੋਈ ਨੇਮ ਕਰੇ, ਜਿੰਨਾ ਕੋਈ ਮਰਜ਼ੀ ਗੁਰੂ ਕੇ ਪਿਆਰੇ ਹੋ ਸੇਵਾ ਕਰੇ, ਦੁਨੀਆਂ ਦੀ ਨਿਗਾਹ ਵਿੱਚ ਉਹਦੇ ਕੋਲ ਸ਼ਕਤੀਆਂ ਨੇ, ਮੂੰਹ ਤੋਂ ਜੋ ਬਚਨ ਕਰੇ ਉਹ ਪੂਰਾ ਹੁੰਦਾ ਏ, ਲੱਖਾਂ ਲੋਕ ਉਹਦੇ ਚਰਨਾਂ ਤੋਂ ਕੁਰਬਾਨ ਜਾਂਦੇ ਨੇ, ਪਏ ਕੌਣ? ਪਰ ਗੁਰੂ ਕੇ ਪਿਆਰੇ ਹੋ ਸਾਹਿਬ ਕਹਿੰਦੇ ਅਜੇ ਹੈ ਜਿਤਨਾ ਚਿਰ ਪਵ ਸਾਗਰ ਦੇ

ਇੱਕ ਨੁਕਤਾ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਨਾ ਕਲਗੀਆਂ ਵਾਲੇ ਤੱਕ ਮਿਹਰ ਕਰ ਕਰਕੇ ਸਿੱਖੀ ਤਿਆਰ ਹੋ ਗਈ। ਸਿੱਖੀ ਦੇ ਸਾਰੇ ਆਨੰਦ ਮਾਣੇ ਝੋਲੀ ਪਾ ਦਿੱਤੇ। ਬ੍ਰਹਮ ਗਿਆਨੀ ਵੱਡੇ ਵੱਡੇ ਬਿਰਤੀ ਵਾਲੇ ਪੈਦਾ ਹੋ ਗਏ ਅਤੇ ਅਖੀਰ ਵਿੱਚ ਪਤਾ ਕੀ ਕਿਹਾ ਨੇ ਕਲਗੀਆਂ ਵਾਲੇ ਨੇ, ਖੁਦ ਆਪ ਪਰਮੇਸ਼ਰ ਨੇ ਕਹਿਣਾ ਸਾਨੂੰ ਇਹਨਾਂ, ਕਹਿੰਦੇ ਸਭੋ ਕੁਝ ਲੈ ਕੇ ਜੇ ਤਾਂ ਅੰਦਰ ਆ ਗਿਆ, ਮੈਂ ਇੰਨੀ ਕਮਾਈ ਕਰਕੇ ਇੰਨਾ ਕੁਝ ਪਾ ਲਿਆ ਅਤੇ ਕਹਾਣੀ ਵਿਗੜ ਗਏ। ਭਾਈ ਮੁੱਲੇ ਦੀ ਤਰ੍ਹਾਂ ਖੁਦ ਉਹਨੂੰ ਮੇਰ ਸਤਿਗੁਰੂ ਬੋਲ ਕੇ ਦਿੱਤੇ, ਉਹ ਫਸ ਗਿਆ ਨਾ। ਸਤਿਗੁਰੂ ਖੁਦ ਬੂਹੇ 'ਤੇ ਗਏ, ਭਾਈ ਬਾਲਾ ਮਰਦਾਨਾ ਜੀ ਨਾਲ ਨੇ, ਭਾਈ ਮਰਦਾਨਾ ਜੀ ਤਿੰਨ ਵਾਰੀ ਗਏ ਨੇ। ਸਤਿਗੁਰੂ ਨੇ ਇੱਕ ਮੌਕਾ ਨੇ ਪਹਿਲਾਂ ਤਾਂ ਆਖਿਆ ਉਹ ਵੱਜ ਗਏ, ਸਤਿਗੁਰਾਂ ਕੀ ਕਰਨਾ ਉਹਨੂੰ ਨਾਲ ਅਜਾ ਕੇ ਉਹ ਘਰੇ ਉਹ ਮੋਹ ਦੇ ਚਿੱਕੜ ਵਿੱਚ ਸੀ, ਉਹਨੂੰ ਕੱਢਣ ਲਈ ਸਤਿਗੁਰੂ ਜੀ ਉੱਥੇ ਗਏ ਨੇ। ਪਰ ਉਹਦੇ ਬੂਹੇ 'ਤੇ ਵੀ ਚਲੇ ਗਏ ਤਾਂ ਵੀ ਉਹ ਆਵਾਜ਼ ਨਹੀਂ ਸੁਣਦਾ। ਰਾਜਾ ਸ਼ਿਵਨਾਵ ਮੋਹ ਦੇ ਚਿੱਕੜ 'ਚੋਂ ਨਿਕਲ ਗਿਆ। ਉਹ ਕਹਿੰਦਾ ਸਤਿਗੁਰੂ ਨਾਲ ਲੈ ਜਾਓ, ਉਹਨੂੰ ਕਹਿੰਦੇ ਨਹੀਂ ਤੈਨੂੰ ਨਹੀਂ ਨਾਲ ਜਾਣਾ, ਤੂੰ ਆਪਣੇ ਰਾਜ ਵਿੱਚ ਰਹਿ ਕੇ ਅੰਦਰੋਂ ਸਾਡੇ ਨਾਲ। ਪਰ ਮੂਲਾ ਘਰ ਵਿੱਚ ਰਹਿ ਕੇ ਸਤਿਗੁਰੂ ਨਾਲ ਅੰਦਰੋਂ ਟੁੱਟ ਚੁੱਕਾ ਹੈ। ਕੀ ਟੁੱਟਣਾ ਅਤੇ ਜੁੜਨਾ, ਉਹ ਬਾਰੀਕ ਹੈ ਰਸਤਾ ਗੁਰੂ ਕੇ ਪਿਆਰਿਓ ਸੁਰਤੀ ਦਾ। ਮੈਂ ਬੇਨਤੀ ਕਰਾਂ ਕਲਗੀਆਂ ਵਾਲ ਇਹਨੇ

ਉੱਪਰ ਉੱਤੇ ਮਾਲਕ ਨੇ ਸਾਨੂੰ ਕਹਿੰਦੇ ਸਭੋ ਕੁਝ ਮਿਲੇ ਅਤੇ ਇਸ਼ਾਰਾ ਕਰਨਾ ਰੱਬ ਅਤੇ ਰੱਬ ਦੇ ਜੀਵਾਂ ਵੱਲ, ਇਹਨਾਂ ਦੀ ਕਿਰਪਾ ਨਾਲ ਜੇਕਰ ਮੈਂ ਕੁਝ ਬਣਿਆ ਤਾਂ ਇਹਨਾਂ ਦੀ ਕਿਰਪਾ ਨਾਲ। ਇਹ ਨਹੀਂ ਇਹ ਤਾਂ ਦੁੱਕੀ ਟਿੱਕੀ ਨੇ ਮੈਂ ਹੀ ਹਾਂ ਸਾਰਾ ਕੁਝ, ਨਹੀਂ ਸਾਧ ਸੰਗ ਉਹ ਮਿਹਰ ਕਰ ਰਿਹਾ। ਮਿਹਰ ਉਸ ਦਿਨ ਪ੍ਰਾਪਤ ਕਰਨ ਲਈ ਕੱਲ ਨਾ ਉਹ ਆਪ ਕਲਵਾਉਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਦੋਂ ਕੋਈ ਘਾਲਣਾ ਘਾਲਦਾ ਨਾ ਅੰਮ੍ਰਿਤ ਧਾਰੀਏ ਸੇਵਾ ਸਿਮਰਨ ਕਰਦੇ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦਾ, ਕਿਸੇ ਹੋਰ ਦੀ ਟੇਕ ਨਹੀਂ ਲੈਂਦਾ, ਉਦੋਂ ਉਹਨਾਂ ਸਬੱਬ ਬਣਾਏਗਾ। ਉਹ ਸਬੱਬਾਂ ਦੀ ਪਹਿਚਾਣ ਕਰਨ ਲਈ ਜੇ ਅੰਦਰ ਸਾਵਧਾਨ ਨਹੀਂ ਫਿਰ ਅਸੀਂ ਖੁੰਝ ਗਏ। ਪਤਾ ਕਿਉਂ ਖੁੰਝਦੇ ਹਾਂ? ਕਰਦੇ ਵੀ ਸਾਰਾ ਕੁਝ ਹਾਂ, ਅੰਦਰ ਕਹਿੰਦਾ ਏ ਸਤਿਗੁਰਾਂ ਨੇ ਮੇਰੇ 'ਚ ਥੋੜ੍ਹਾ ਮਿਹਰ ਕਰਨੀ ਹੈ। ਉਹ ਤਾਂ ਜਿਹੜੇ ਬਹੁਤ ਵਧੇਰੇ ਦਸ ਦਸ ਘੰਟੇ ਸਮਾਧੀਆਂ ਲਾਉਂਦੇ ਉਹਨਾਂ 'ਤੇ ਕਰਨਗੇ ਮੇਰੇ 'ਚ ਥੋੜ੍ਹਾ। ਉਹ ਆਉਂਦਾ ਘਰ ਅਸੀਂ ਅੱਗੋਂ ਮੋੜ ਛੱਡਦੇ ਹਾਂ। ਸਤਿਸੰਗਿਓ ਵਿਚਾਰ ਤਾਂ ਜ਼ਰਾ ਇਸ ਨੂੰ, ਸਤਿਗੁਰੂ ਜੀ ਨੇ ਅੱਜ ਮਿਹਰਾਂ ਕੀਤੀਆਂ ਨੇ, ਕਹਿੰਦੇ ਉਹ ਮਿਹਰਬਾਨ ਏ ਸਾਹਿਬ, ਸਦਾ ਹੀ ਮਿਹਰਬਾਨ ਏ, ਡੋਲਣਾ ਨਹੀਂ, ਕਹਿੰਦੇ ਉਹ ਤੁਹਾਨੂੰ ਰੱਖੇਗਾ। ਬੇਨਤੀ ਕਰਾਂ ਜਦੋਂ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਨੀਂਹ ਰੱਖੇ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੋਵਰ ਤਿਆਰ ਕੀਤਾ ਏ, ਪਰ ਪੱਕਾ ਕਰਵਾਇਆ ਸਾਨੂੰ ਗੁਰੂ ਅਰਜਨ ਸਾਹਿਬ ਪਿਤਾ ਵਿੱਚ ਜੋਤ ਵਰਤੇ। ਸਾਧ ਸੰਗਤ ਜਦੋਂ ਇੱਟਾਂ ਲਾਉਣੀਆਂ ਸੀ ਨਾ, ਇੱਟਾਂ ਲਿਆਉਣੀਆਂ ਅਤੇ ਇੱਟਾਂ ਇਹੋ ਜਿਹਾ ਸਬੱਬ ਬਣਿਆ ਪਿੱਲੀਆਂ ਨਿਕਲਣੀਆਂ ਭੱਠੀਆਂ 'ਚੋਂ। ਸਾਹਿਬ ਕਹਿੰਦੇ ਨਹੀਂ ਇਹਨਾਂ ਇੱਟਾਂ ਲਾਓ, ਇਹ ਪਿੱਲੀਆਂ ਇੱਟਾਂ ਨਹੀਂ ਲੱਗਣਗੀਆਂ। ਕੈਸੀ ਕਹਾਣੀ ਸਾਡੀ, ਪਿੱਲੀ ਇੱਟ ਤੋਂ ਚੇਤਾ ਆ ਰਿਹਾ। ਗੁਰੂ ਅਰਜਨ ਸਾਹਿਬ ਪਿਤਾ ਜੀ ਕਹਿੰਦੇ ਇਹ ਨਿਰੰਕਾਰ ਦੇ ਘਰ ਦਾ ਪ੍ਰਗਟਾਵਾ ਕੌਣ ਆਈ, ਇਹ ਸਰੋਵਰ ਕੋਈ ਤਲਾਬ ਨਹੀਂ ਬਣ ਰਿਹਾ, ਤਲਾਬ ਵਿੱਚ ਅਸਾਂ ਪਾਣੀ ਨਹੀਂ ਪਾਉਣਾ, ਇਹ ਨਿਰੰਕਾਰ ਦੇ ਹੁਕਮ ਵਿੱਚ ਕਰੋੜਾਂ ਲੋਕਾਂ ਦੇ ਉਧਾਰ ਕਰਨ ਲਈ ਇਸ ਪਾਣੀ ਨੇ ਅੰਮ੍ਰਿਤ ਬਣਨਾ ਹੈ, ਇਹ 'ਚ ਰੂਹਾਂ ਦੇ ਵਿਹੜੇ ਪਾਰ ਕੋਣੇ ਕਣ। ਕਹਿਣ ਲੱਗੇ ਇਹ ਸਰੋਵਰ ਦੇ ਅੰਦਰ ਪਿੱਲੀ ਇੱਟ ਨਹੀਂ ਲੱਗੇਗੀ, ਪੱਕੀ ਇੱਟ ਲੱਗੇ, ਕਿਉਂਕਿ ਪੱਕੀ ਸਿੱਖੀ ਅਤੇ ਪੱਕਾ ਪਿਆਰ ਪੈਦਾ ਕਰਨਾ ਹੈ। ਅਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਕਲਾਰ ਕੇ ਮਿਸਤਰੀ ਇੱਟ ਤੋੜਦਾ ਏ ਤਾਂ ਰੋਕਦੇ ਬਾਬਾ ਜੋਤਾਵਰ ਸਿੰਘ ਸਾਹਿਬ ਦੇ, ਕਹਿਣ ਲੱਗੇ ਪਿੱਟ ਇਸ ਇੱਟ ਨੂੰ ਤੋੜਦਾ ਕਿਉਂ ਏ? ਕਹਿੰਦੇ ਗੋਟੇ ਦੀ ਚੱਪਣੀ ਅੱਗੇ ਆ ਗਏ, ਕੰਧ ਦੀ ਸਿੱਧੀ ਕਰਨੀ ਏ, ਇਸ ਲਈ ਇੱਟ ਨੂੰ ਤੋੜ ਕੇ ਗੋਲ ਬਣਾਉਣਾ ਵਾ। ਰੋਕਿਆ, ਕਹਿਣ ਲੱਗੇ ਪੋਲਿਓ ਇਹ ਨੀਹਾਂ ਵਿੱਚ ਅਸੀਂ ਖਲੋ ਰਹੇ ਹਾਂ, ਇਹਦੇ ਉੱਪਰ ਸਿੱਖੀ ਦਾ ਸਦਕ ਦਾ ਮਹਿਲ ਉਸਰਨਾ ਏ, ਇਸ ਦੀਵਾਰ ਦੇ ਅੰਦਰ ਅੱਧੀ ਇੱਟ ਨਾ ਲਾਈ ਟੁੱਟੀ ਭੱਜੇ, ਸਾਬਤ ਇੱਟਾਂ ਲਾ ਤਾਂ ਕਿ ਸਿੱਖੀ ਦਾ ਸਾਬਤ ਅਤੇ ਸਿਦਕ ਦੁਨੀਆਂ 'ਚ ਫੈਲਦਾ ਰਹੇ। ਇਹ ਤੂੰ ਇੱਟ ਤੋੜਨ ਦੀ ਬਜਾਏ ਸਾਡਾ ਗੋਟੇ ਦੀ ਚੱਪਣੀ ਭਾਵੇਂ ਤੂੰ ਤੋੜਦਾ ਹੈ। ਸਤਿਸੰਗਿਓ ਕਾਰਨ ਕੀ ਹੈ? ਇਹ ਕੋਈ ਘਟਨਾ ਆਮ ਨਹੀਂ ਵਾਪਰਦੀਆਂ, ਕੋਈ ਐਵੇਂ ਹੋ ਗਈਆਂ, ਮਗਰ ਰਾਜ ਨੇ ਇੱਟਾਂ ਪੱਕੀਆਂ ਚਾਹੀਦੀਆਂ। ਕਹਿਣ ਲੱਗੇ ਕਿਵੇਂ ਖੋਣਗੀਆਂ? ਸ਼ਹਿਰ 'ਚੋਂ ਸਿਆਣੇ ਸਿੱਖ ਪੁੱਛਦੇ ਨੇ ਅੰਮ੍ਰਿਤਸਰ ਇੱਥੋਂ ਹੀ, ਕਹਿੰਦੇ ਜੇ ਕੂੜਾ ਮੈਲਾ ਉਹ ਇਕੱਠਾ ਕਰੀਏ ਨਾ ਮਲੀ, ਉਹ ਪਾਈਏ ਭੱਠੀ 'ਚ, ਹੌਲੀ ਹੌਲੀ ਧੁੱਪ ਕੇ ਇੱਟਾਂ ਪੱਕੀਆਂ ਹੋਣਗੀਆਂ। ਇਹ ਗੱਲ ਸੁਣ ਲਈ ਵਿਚਾਰ ਤਾਂ ਜ਼ਰਾ, ਸਤਿਗੁਰਾਂ ਦਾ ਬਚਨ ਹੁਕਮ ਇਹ ਵੇ ਮਿਹਰ ਕਿਵੇਂ ਖੁੰਦੀ, ਉਹ ਕਰਦਾ ਅਤੇ ਅਸੀਂ ਉਹਨੂੰ ਅੱਗੋਂ ਪ੍ਰਵਾਨ ਕਿਉਂ ਕਰਦੇ? ਪਿਆਰਿਓ ਅਸੀਂ ਸਕੀਮਾਂ ਹੀ ਲਾਉਂਦੇ ਰਹਿੰਦੇ ਹਾਂ, ਕਦੋਂ ਮਿਹਰ ਹੋਏਗੀ, ਕਿਵੇਂ ਹੋਏਗੀ, ਉਹ ਇਕਦਮ ਸਾਡੀ ਸੁਣ ਲੈਂਦਾ, ਅਸੀਂ ਉਹਦੀ ਕਈ ਵਾਰ ਸੌ ਸੌ ਸਾਲ ਨਹੀਂ ਸੁਣਦੇ। ਅਸੀਂ ਫਿਰ ਕਹਿੰਦੇ ਹਾਂ ਜੀ ਤੁਸੀਂ ਨਹੀਂ ਸੁਣਦੇ ਅਰਦਾਸਾਂ, ਉਹ ਸੁਣਦਾ ਏ ਮਨ ਤੂੰ ਕਿਆ ਕਰ, ਤੂੰ ਕਿਉਂ ਨਹੀਂ ਸੁਣਦਾ? ਇਹਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ, ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰੱਖੋ ਕਰ ਨਾਲ, ਮਨ ਤੂੰ ਨਹੀਂ ਰੱਬ ਨਾਲ ਰਹਿੰਦਾ, ਉਹ ਤੇਰੇ ਨਾਲ ਰਹਿਣ ਨੂੰ ਤਿਆਰ ਏ। ਇਹਨੂੰ ਕਹਿੰਦੇ ਨੇ ਨਾ
ਬੋਲੇ ਸ਼ੇਤ ਫਰੀਦ ਪਿਆਰੇ ਅੱਲਾ ਲੱਗੇ ਤੂੰ ਲੱਗ ਅੱਲਾ ਨਾਲ ਅੱਲਾ ਤੇ ਸਦਾ ਹੀ ਤੇਰੇ ਨਾਲ ਲੱਗਾ ਹੋਇਆ ਉਹ ਤਾਂ ਤੇਰੇ ਤੋਂ ਕਦੇ ਵੱਖ ਹੋਇਆ ਹੀ ਨਹੀਂ ਇਹਨੂੰ ਕਹਿੰਦੇ ਸੁਣ ਮਨ ਮਿੱਤਰ ਪਿਆਰਿਆ ਮਿਲ ਲਾਹ ਹਾਂ ਕਹਿਣਾ ਸੀ ਇਸ ਮਨ ਨੂੰ ਵੀ ਤੂੰ ਨਹੀਂ ਸੁਣਦਾ ਤੂੰ ਉਸ ਮਾਲਕ ਦੀ ਆਵਾਜ਼ ਸੁਣ ਉਹ ਕਹਿੰਦੇ ਨਾਮ ਜਪ ਅਸੀਂ ਤੈਨੂੰ ਮਿਲਾਂਗੇ ਉਹ ਤੇ ਵਾਚਾ ਮਾਰ

ਸਾਰੇ ਉੱਥੇ ਕਹਿੰਦੇ ਤੁਸੀਂ ਆ ਕੇ ਮਿਲੋ, ਪਰ ਸਾਡਾ ਮਨ ਅਗੋ ਸਾਡੀ ਸੁਣਦਾ ਨਹੀਂ। ਇਤਨਾ ਨੇੜੇ ਹੋ ਕੇ ਸਤਿਗੁਰੂ ਵਰਤਦੇ ਸਨ, ਇਤਨਾ ਨੇੜੇ ਹੋ ਕੇ ਇਹੋ ਜਿਹੇ ਸਾਹਿਬ ਨੂੰ ਮਿਹਰਬਾਨ

ਦੇਖੋ ਜੇ ਦਾਤਾ ਸਾਨੂੰ ਮਿਲ ਗਿਆ ਜਿਹੜਾ ਇਤਨੇ ਬਚਨ ਖੁੱਲ੍ਹੇ ਸੁਣਾ ਰਿਹਾ ਪਿਆਰਿਓ, ਪਰ ਅਸੀਂ ਸੌਂਗ ਹੈ ਸੁਣਨ ਵਾਲੇ, ਜਿਵੇਂ ਲੋਕੀ ਹੱਥ ਕਰਦੇ ਨਾ ਪਰਮਾਤਮਾ ਮੇਰ ਕਰੀ, ਜਿਵੇਂ ਉੱਪਰ ਰਹਿੰਦਾ ਕੋਏ। ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਨਹੀਂ ਸਨ ਨਾ ਆਏ, ਉਦੋਂ ਪਹਿਲਾਂ ਇਹ ਹਾਲ ਸੀ, ਲੋਕਾਂ ਨੂੰ ਉੱਪਰ ਵੇਖਣਾ ਪੈਂਦਾ ਸੀ। ਦੂਜੇ ਕਹਿੰਦੇ ਉੱਤੋਂ ਤੇ ਨਹੀਂ ਕਦੇ ਆਵਾਜ਼ ਆਏ, ਸ਼ਾਇਦ ਸਮੁੰਦਰ ਦੇ ਛੱਲੇ ਬੈਠਾ ਹੋ ਆਏ, ਲਕਸ਼ਮੀ ਪੈਰਾਂ 'ਚ ਕਮਲ ਫੁੱਲ 'ਤੇ ਬੈਠਾ ਅਤੇ ਲੋਕ ਪਾਣੀਆਂ 'ਚ ਨਾ ਲੱਗ ਪੈ। ਸਾਨੂੰ ਨਹੀਂ ਕਿਹਾ ਵੀ ਉੱਪਰ ਵੇਖੋ ਰੱਬ ਲਈ ਜਾਂ ਪਾਣੀ 'ਚ ਵੇਖੋ। ਸਾਨੂੰ ਤਾਂ ਸਤਿਗੁਰੂ ਜੀ ਕਹਿੰਦੇ ਨੇ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਕਹਿੰਦੇ ਤੁਹਾਡੇ ਸਾਰਿਆਂ ਦੇ ਅੰਦਰ ਏ, ਅੰਦਰ ਵੇਖਾਂਗੇ ਨਾਮ ਜਪ ਕੇ। ਭਾਈ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਨਾ, ਪੱਕੀਆਂ ਇੱਟਾਂ ਚਾਹੀਦੀਆਂ, ਕਿਹਦੇ ਨਾਲ ਖੂਨ ਦੀਆਂ, ਕਿਸੇ ਕਿਹਾ ਮਲੀ ਅਤੇ ਕੂੜੇ ਕਰਕਟ ਨਾਲ, ਉਹ ਇਕੱਠਾ ਕਰਨਾ ਔਖਾ ਸੀ। ਇਹ ਗੱਲ ਭਾਈ ਬਹਿਲੋ ਜੀ ਨੇ ਸੁਣ ਲਈ। ਹੁਣ ਸੂਫੀ ਸਰਵਰੀਆ ਸੀ, ਉਧਰੋਂ ਛੱਡ ਕੇ ਸਾਹਿਬ ਦੇ ਘਰ ਆਇਆ ਸੀ, ਇੱਧਰ ਉਹਦਾ ਸਿਦਕ ਭਰੋਸਾ, ਉਹਨੂੰ ਸੁਣ ਗਈ ਆਵਾਜ਼। ਉਹਨੇ ਇਹ ਨਹੀਂ ਅਰਥ ਲਏ ਭਾਈ ਮਲੀ ਲਿਆਵਾਂਗਾ, ਇੱਟਾਂ ਪੱਕੀਆਂ ਆਉਣਗੀਆਂ, ਕਹਿੰਦੇ ਗੁਰੂ ਦੀ ਮਿਹਰ ਪੈਣ ਦਾ ਸਬੱਬ ਬਣ ਗਿਆ ਜੇ। ਉਹਦੀ ਹੁਣ ਮਾਨਤਾ ਬੜੀ ਸੀ, ਲੋਕ ਬੜੇ ਉਹਦੇ ਸ਼ਰਧਾਲੂ ਸਨ, ਇਹ ਆ ਕਿ ਉਹ ਨਿਮਾਣਾ ਬਣ ਕੇ ਰਹਿ ਰਿਹਾ ਸੀ ਪਿਆਰਿਓ। ਹੋਇਆ ਕਿ ਜਦੋਂ ਗਿਆ, ਉਹਨੇ ਕਿਸੇ ਨੂੰ ਨਹੀਂ ਕਿਹਾ, ਅੰਮ੍ਰਿਤਸਰ ਸ਼ਹਿਰ ਅੰਦਰ ਇੱਥੇ ਉਹਨੇ ਸਾਰਾ ਕੂੜਾ ਕਰਕਟ ਇਕੱਠਾ ਕੀਤਾ, ਟੋਕਰੀ ਖੁਦ ਚੁੱਕੇ। ਜਦੋਂ ਬਹੁਤ ਮੈਲਾ ਇਕੱਠਾ ਕਰਕੇ ਜਿੱਥੇ ਇੱਟਾਂ ਪਕਾਉਣੀਆਂ ਸੀ ਭੱਠੀ 'ਚ ਜਾ ਪਾਈ, ਇੱਟਾਂ ਪਾਈਆਂ, ਇੱਟਾਂ ਪੱਕੀਆਂ ਨਿਕਲੀਆਂ। ਜਦੋਂ ਪੱਕੀਆਂ ਨਿਕਲੀਆਂ ਇੱਟਾਂ, ਗੁਰੂ ਕੇ ਪਿਆਰਿਓ, ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਆਏ, ਆ ਕੇ ਵੇਖਿਆ ਨੇ, ਕਹਿਣ ਲੱਗੇ ਇਤਨੀਆਂ ਪਿਆਰੀਆਂ ਲਾਲ ਸੋਹੀਆਂ ਇੱਟਾਂ ਇਹ ਕਿਵੇਂ ਬਣ ਗਈਆਂ, ਹੁਣ ਅੱਗੇ ਤਾਂ ਬਣਦੀਆਂ ਨਹੀਂ ਸਨ। ਸੰਗਤ ਦੀ ਰਚਨਾ 'ਤੇ ਇੱਕ ਬਚਨ ਨਿਕਲਿਆ, ਸਾਹਿਬਾ ਭਾਈ ਬਹਿਲੋ ਦੀ ਕਰਨੀ ਕਰਕੇ, ਭਾਈ ਬਹਿਲੋ ਦੀ ਕਰਨੀ ਕਰਕੇ। ਸਾਹਿਬ ਕਹਿੰਦੇ ਭਾਈ ਬਹਿਲੋ ਆ ਸਾਡੇ ਕੋਲ, ਤੂੰ ਨਾ ਮਾਣ ਵੇਖਿਆ, ਨਾ ਇੱਜ਼ਤ ਆਪਣੀ, ਨਾ ਵੱਟਾ ਪਾਣੀ ਵੇਖਿਆ, ਵੀ ਸਾਹਿਬ ਦਾ ਹੁਕਮ ਕੀ ਹੈ। ਉਹਨੂੰ ਵੇਖ ਕੇ ਇੱਕਦਮ ਮੈਂ ਆ ਚੁੱਕਿਆ, ਕਹਿਣ ਲੱਗੇ ਅੱਜ ਤੇਰੀ ਕਰਨੀ ਕਰਕੇ ਜੇ ਇੱਟਾਂ ਸਰੋਵਰ ਦੀਆਂ ਪੱਕੀਆਂ ਲੱਗ ਗਈਆਂ ਨੇ, ਭਾਈ ਬਹਿਲੋ ਦਰਗਾਹ ਦੇ ਅੰਦਰ ਰਹਿਮਤਾਂ ਕਰਨ ਲਈ ਅੱਜ ਤੈਨੂੰ ਸਭ ਤੋਂ ਪਹਿਲਾਂ ਬਿਠਾਇਆ। ਹੁਣ ਉਹ ਮਿਹਰ ਕੋਈ ਜਦੋਂ ਗੁਰੂ ਕੇ ਪਿਆਰਿਓ ਉਦੋਂ ਸਤਿਗੁਰਾਂ ਨੇ

ਹੁਣ ਅਸੀਂ ਕਿਵੇਂ ਕਹਾਂਗੇ ਵੀ ਉਹ ਮਿਹਰ ਕਰਦਾ ਨਹੀਂ। ਸਹਿਤਾਂ ਕਹਿੰਦੇ ਸਤਿਗੁਰੂ ਸਦਾ ਦਿਆਲ ਕੈ ਪਾਈ, ਬਿਣ ਪਾਗਾਂ ਕਿਆ ਪਾਈ ਹੈ। ਉਹ ਸਦਾ ਹੀ ਦਿਆਲ ਹੈ, ਪਰ ਭਾਗ ਨਾ ਹੋਣ, ਭਾਗ ਬਣਦੇ ਨੇ ਹੁਕਮ।

ਜਿਹੋ ਜਿਹਾ ਪ੍ਰੇਮ ਕਰਾਂਗੇ ਨਾ ਉਸੇ ਤਰ੍ਹਾਂ ਦਾ ਗੁਰੂ ਕੇ ਪਿਆਰਿਓ ਉਹ ਸਾਡੇ ਤੇ ਮਿਹਰ ਕਰਨ ਤੇ ਨਜ਼ਰ ਆਏਗਾ ਅੰਦਰੋਂ। ਪਰ ਉਹ ਕਿਵੇਂ ਹੋਏਗਾ ਜਦੋਂ

ਜੋ ਪਲ ਪਲ ਸਤਿਗੁਰੂ ਦੀ ਮਿਹਰਬਾਨ ਸਾਰਿਆਂ 'ਤੇ ਕਰਨ। ਪਰ ਜਦੋਂ ਚਾਰ ਚਪੇਰੂ ਤੁਹਾਡਾ ਹੁਕਮ ਹੁੰਦਾ ਏ ਵੀ ਦੋ ਚਾਰ ਵਾਰੀ ਵਾਹਿਗੁਰੂ ਕਹਿ ਕੇ ਆਨੰਦ ਬਣਦਾ, ਇਹਨੂੰ ਕਿਆ ਕਰੀਏ? ਕਦੇ ਕਈ ਦਿਨ ਅੱਜ ਪਹਿਲੀ ਵਾਰੀ ਕਹਿਣ ਲੱਗਾ ਕਾਂ, ਇਹ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਹੋਇਆ। ਇਸ ਤਰ੍ਹਾਂ ਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕੀਤੇ, ਉਪਰੰਤ ਸਾਡੇ ਸਤਿਕਾਰਯੋਗ ਸਿੰਘ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੈਦ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਕੁੰਤੀ ਦਰਸ਼ਨ ਦੇ ਰਹੇ ਕਾਨ। ਪਿਆਰਿਓ, ਇਹਨਾਂ ਦੇ ਦਰਸ਼ਨ ਕਰਨ ਗਏ, ਘਰੋਂ ਦੁਬਾਰਾ ਹਰਿਮੰਦਰ ਸਾਹਿਬ ਲੈ ਕੇ ਜਾਣਾ ਇਹਨਾਂ ਨੇ ਹੁਕਮ ਕੀਤਾ ਜਾਣਾ। ਕੋਰਟਰ 'ਤੇ ਨਾ ਕਹਿੰਦੇ ਫਕੀਰ ਦੇ ਦਰਸ਼ਨ ਕਰਾਈਏ, ਇੱਥੇ ਹੁੰਦੇ ਨੇ, ਅਜੇ ਕਰਦੇ ਸੀ ਅਤੇ ਅਚਾਨਕ ਉਹ ਆ ਗਏ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਹਨਾਂ 'ਤੇ ਵੀ ਮਿਹਰ ਕਰੋ, ਸਤਿਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਦੇ ਨੇ। ਉਹ ਕਹਿਣ ਲੱਗੇ ਜਾਓ ਸੰਗਤ ਵਿੱਚ ਕਥਾ ਕਰਦਿਆਂ 10-15 ਮਿੰਟ ਜਾਂ ਜਿੰਨਾ ਹੋ ਸਕੇ ਨਾਮ ਜਪਾ ਦਿਆ ਕਰੋ, ਸਤਿਗੁਰੂ ਸਾਹਿਬ ਮਿਹਰਾਂ ਕਰਨਗੇ ਕਿ ਤੁਹਾਡੀਆਂ ਅਤੇ ਇਹਨਾਂ ਗੁਰੂ ਕੇ ਬਖਸ਼ਿਆਂ ਦੀਆਂ ਰਹਿਮਤਾਂ ਇੱਧਰ ਨਾ ਇਸ਼ਾਰਾ ਕਰੇ ਅਗਰੂ ਮੇਰੇ ਵੱਲ, ਇਹ ਸਤਿਗੁਰਾਂ ਦੀਆਂ ਨੇ। ਹੁਕਮ ਮੰਨ ਕੇ ਉਸ ਤੋਂ ਬਾਅਦ ਕਥਾ ਵਿੱਚ ਵਾਹਿਗੁਰੂ ਜਪਣ ਲੱਗਿਆ ਪਹਿਲ ਅਨੇਕ ਸੀ ਇਸ ਤਰ੍ਹਾਂ ਜਪੀ ਦਾ। ਇੱਕ ਵਾਰੀ ਫਿਰ ਕਹੋ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਾਹਮਣੇ ਰੱਖ ਕੇ ਅਤੇ ਇਹਨਾਂ ਬਖਸ਼ਿਆਂ ਹੋਇਆਂ ਨੂੰ ਸਾਹਮਣੇ ਰੱਖ

ਨਾ ਉਹ ਕਦੇ ਫਕੀਰ ਤਬਾਕਾ ਵੇਖਿਆ ਤੇ ਨਾ ਪੁੱਛਣ ਦੀ ਲੋੜ ਪਈ। ਅਸਾਂ ਤਾਂ ਹੁਕਮ ਮੰਨ ਕੇ ਮੇਰ ਪੈਣੀ ਖੁਰੇ ਕਿਹੜੇ ਮੋੜ ਤੇ ਉਹ ਕੋਈ ਬਚਨ ਕਰੇ, ਸੱਤ ਕਹਿ ਦਿੱਤਾ ਤੇ ਸਾਡੇ ਬੇੜੇ ਪਾਰ। ਪਰ ਇਹ ਨਹੀਂ ਪਲ ਪਲ ਖੁਰੇ ਕਿੱਥੇ ਉਹ ਬੈਠ ਕੇ ਕੀ ਕਹਿ ਰਿਹਾ ਹੋਏ ਸਾਨੂੰ, ਇਹ ਕਹਿ ਦੇ ਪ੍ਰਸ਼ਾਦ ਵਰਤਾ ਖੁਰੇ ਦੇ ਚ ਮੇਹਰ ਰੋਟੀ ਹੋਵੇ ਮੈਂ ਤਾਂ ਲੈ, ਮੈਂ ਇਸ ਪੋਸਟ 'ਤੇ ਮੈਂ ਕੰਮ ਕਰਾਂ।

ਉਹ ਸਾਨੂੰ ਕਵੇ ਜੋੜਾ ਪਕੜਾਈ ਅੰਦਰ ਆ ਜਾਵੇ ਜੋੜਾ ਮੈਂ ਪਕੜਾਵਾਂ ਗਏ ਮੈਂ ਤਾਂ ਬੇਨਤੀ ਕਰੇ ਸਾਹਿਬ ਕਹਿੰਦੇ ਅੱਠੇ ਪੈਰ ਇੱਕ ਤੇ ਲਵੇ ਮਨੇਨ ਹੁਕਮ ਅਪਾਰ ਇਹ ਵੇਖਣਾ ਕੌਣ ਕਹਿ ਰਿਹਾ ਇਸ ਰਾਤ ਤੁਰ ਕੇ ਮੈਨੂੰ ਹੁਕਮ ਕੌਣ ਦੇ ਰਿਹਾ ਹੈ ਪਿਆਰਿਓ ਪਰ ਉਹ ਮੇਰ ਕਰੇ ਤੇ ਆਪ ਸੋਝੀ ਪਾਉਂਦੇ ਸੁਣੋ ਪਿਆਰ ਨਾਲ ਮੇਰੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਦੇ ਬਚਨ ਜੋ ਸਤਿਗੁਰੂ ਮੇਰ ਕਰਦੇ ਕੋਈ ਮੇਰ ਬਾਰੇ

0: ਮਹੱਲਾ ਪੰਜਵਾ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ
1: ਓ ਮੇਰਾ ਸਾਹਿਬ ਮਿਹਰਵਾਨ ਇਹ ਦੋ ਵਾਰੀ ਕਿਆ ਪਾਇਓ ਸਦਾ ਕਰਦਾ ਕੀ ਮੇਰਾ ਕਹਿ
0: ਸਾਹਿਬ ਮੇਰਾ ਮਿਹਰਵਾਨ
1: ਜਿਹਦੇ ਨਾਲ ਅੰਦਰੋਂ ਪਿਆਰ ਹੋਵੇ ਨਾ ਉਹਦਾ ਕਈ ਤਰ੍ਹਾਂ ਨਾਂ ਲਈਦਾ ਜਦੋਂ ਨਫ਼ਰਤ ਨਾਲ ਭਰੇ ਹੋਈਏ ਨਾ ਤੇ ਇੱਕ ਵਾਰੀ ਵੀ ਨਾਂ ਲੈਂਦਾ ਬੰਦਾ ਉਹਦਾ ਵੀ ਅੱਧਾ ਤੋੜ ਕੇ ਲੈਂਦਾ ਨਾਂ ਜਦੋਂ ਪਿਆਰ ਹੋਏਗਾ ਇੱਕ ਵਾਰੀ ਨੀ ਕਈ ਵਾਰੀ ਨਾਂ ਲਾਂਗੇ ਨਫ਼ਰਤ ਹੋਵੇ ਤੇ ਇੱਕ ਵਾਰੀ ਵੀ ਨੀ ਲੈ ਤੂੰ ਜੇਕਰ ਦਾ ਛੱਡੋ ਕੀ ਗੱਲ ਕਰਨੀ ਇੱਕ ਵਾਰ ਵੀ ਨੀ ਜੇ ਕਰੇਗਾ ਅੱਧਾ ਕੁ ਸ਼ਬਦ ਆਪਣੇ ਆਪ ਨੂੰ ਵੇਖਣ ਦੇ ਮੀਟਰ ਨੇ ਅੰਦਰ ਕੋਈ ਨਫ਼ਰਤ ਏ ਕਿ ਪਿਆਰ ਏ ਪਿਆਰ ਨਾਲ ਵੇਖਦੇ ਨਹੀਂ ਗੇ ਜਾਪ ਸਾਹਿਬ ਜਦੋਂ ਪੜ੍ਹਦੇ ਕਲਗੀਆਂ ਵਾਲੇ ਪਿਤਾ ਨੇ ਵਾਹਿਗੁਰੂ ਨੂੰ ਪਿਆਰ ਦੱਸਿਆ ਜਾਪ ਸਾਹਿਬ ਅੰਦਰ ਤੇ ਜਿਹਨਾਂ ਨੂੰ ਸੋਝੀ ਨੂੰ ਕਹਿੰਦੇ ਕੋਈ ਸ਼ਬਦ ਵਰਤੀ ਜਾਂਦੇ ਨੇ ਉਹ ਕੀ ਜਾਣਨ ਅਕੱਤ ਕਹਾ ਇਹ ਪ੍ਰੇਮ ਕੇ ਪਿਆਰਿਓ ਪਿਆਰ ਵਿੱਚ ਇੱਕੋ ਹੀ ਚੀਜ਼ ਚੇਤਾ ਰਹਿੰਦੀ ਦੂਜੀ ਰਹਿੰਦੀ ਕੋਈ ਨਹੀਂ ਕਹਿ ਇੱਕੋ ਨੂੰ ਬਾਰ ਬਾਰ ਬਾਰ ਗੁਰੂ ਕੇ ਪਿਆਰਿਓ ਇਹ ਕਿਸੇ ਦੇ ਵੱਸ ਨਹੀਂ ਜਦੋਂ ਕਿਸੇ ਦੇ ਅੰਦਰ ਉਹ ਪਿਆਰ ਦਾ ਪਿਆਲਾ ਭਰੇਗਾ ਉਹ ਵੀ ਇਹ ਕੁਝ ਕਰੇਗਾ ਇਹ ਨਹੀਂ ਵੀ ਕਲਗੀਆਂ ਵਾਲੇ ਨੇ ਉਦੋਂ ਪੰਜਾਬ ਸਾਹਿਬ ਉਚਾਰਿਆ ਅੱਜ ਕਲਗੀਆਂ ਵਾਲੇ ਸਾਡੇ ਤੇ ਮਿਹਰ ਕਰਨ ਹੋ ਸਕਦਾ ਜ਼ਿੰਦਗੀ ਭਰ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹੀ ਜਾਈਏ ਧੰਨ ਗੁਰੂ ਰਾਮਦਾਸ ਜੀ ਕਹੀ ਜਾਈਏ ਜਿਹੜੀ ਵੀ ਉਹ ਮਿਹਰ ਏ ਬਸ ਉਹਨੇ ਪਿਆਰ ਦਾ ਪਿਆਲਾ ਭਰਿਆ ਇੱਕ ਚੀਜ਼ ਨੂੰ ਬਾਰ ਬਾਰ ਚਾਹੀਦਾ ਹੈ ਕਹਿੰਦੇ ਇਹ ਮਿਹਰਬਾਨ ਏ ਨਾ ਪਾਉਣ ਜੀ ਕਹਿੰਦੇ ਮੇਰਾ ਸਾਹਿਬ ਜਦੋਂ ਆਮ ਰੱਬ ਦੀ ਗੱਲ ਕਰੀਏ ਰੱਬ ਇਸ ਤਰ੍ਹਾਂ ਕਰਦਾ ਨਾ ਮੇਰਾ ਕਹਿਣਾ ਨਾ ਕੋਈ ਉਹਦੇ ਨਾਲ ਸ਼ਬਦ ਜੋੜਨਾ ਪਿਆਰ ਹੋਵੇ ਕਹਿੰਦਾ ਮੇਰਾ ਸਤਿਗੁਰ ਰਖਵਾਲਾ ਭੋਆ ਸਾਹਿਬ ਮੇਰਾ ਮਿਹਰਬਾਨ ਆਪਣੇ ਨਾਲ ਜੋੜ ਕੇ ਉਹਦੀ ਗੱਲ ਕਰਾਂਗੇ
0: ਜੀ ਸਗਲ ਕਉ ਦੇ ਦਾਨ
1: ਸਾਰੇ ਜੀਵਾਂ ਜੰਤੂਆਂ ਨੂੰ ਦਾਨ ਦੇ ਰਿਹਾ ਪਾਈ ਰਿਜਕ ਦੇ ਰਿਹਾ ਖੈ ਰਖਾਓ ਤੋਂ ਪਹਿਲਾਂ ਇਹ ਬਚਨ ਖਨ
0: ਰਹਾਓ ਤੂੰ ਕਾਹੇ ਡੋਲਹਿ ਪ੍ਰਾਣੀਆ ਤੁਧ ਰੱਖੇਗਾ ਸਿਰਜਣਹਾਰ
1: ਸਾਹਿਬ ਕਹਿੰਦੇ ਉਹਦੀ ਮਿਹਰ ਨੂੰ ਚੇਤਾ ਰੱਖ ਕੇ ਨਾ ਉਹਦੇ ਰਸਤੇ ਤੇ ਤੁਰ ਪਈਏ ਪਿਆਰਿਓ ਫਿਰ ਡੋਲਣਾ ਕਾਹਦਾ ਕਹਿੰਦੇ ਤੂੰ ਉਹਦਾ ਲੜ ਪਕੜਿਆ ਉਹ

ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ, ਉਹ ਤੈਨੂੰ ਉਦੋਂ ਹੀ ਉਹਨੇ ਛੱਡ ਦਿੱਤਾ ਪੈਦਾ ਕਰਕੇ, ਮਾਪੇ ਤੇ ਛੱਡ ਸਕਦੇ ਪੈਦਾ ਕਰਕੇ, ਵਾਹਿਗੁਰੂ ਜੀ ਨੇ ਕਦੇ ਛੱਡਣਗੇ। ਸਤਸੰਗਿਓ, ਕਹਿੰਦੇ ਜਿਹਨੇ ਪੈਦਾ ਕੀਤਾ ਤੈਨੂੰ ਆਧਾਰ ਤੇਰਾ ਬਣੇਗਾ, ਤੂੰ ਕੇਵਲ ਉਹਦੀ ਯਾਦ ਆਪਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੀ। ਵਾਜੇ ਤੇਰੇ ਨਾਲ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਕਰੀ ਸਿਉ ਕਹੀ ਹੈ, ਕੇਤੇ ਤੇਰੇ ਗਾਵਣ ਹਾਰੀ। ਗਾਵਣ ਤੁਦਨੋ ਪਵਣ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵ ਧਿਆਨ ਰਨਾਲੀ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੀ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੀ। ਸਹੀ ਤੁਦਨੋ ਗਾਵਣ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੀ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ

ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਹਾਈਆਂ।

ਜੇ ਵੜਿਆਪ ਤੇ ਵਡੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਹੈ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੌ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰਜ ਕਾ ਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਗਾਹੀ ਮਨ ਭਉ ਕਰਿਆ ਊਡੇ ਊਡਾ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਦਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਿਰੰਤ ਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਅਪਾਰਾ

ਸਾਰਣਹਾਰ ਹਰਿਆ ਪੇਠਾ ਗੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਤੁਧ ਜੀ ਸੇ ਜਾਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਹਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਵੋ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ।

ਦੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਓ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾ ਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਾਨ ਏਕ ਨ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਲਨਾਮ। ਸਰੰਜਾ ਮਿਲਾਗ ਭਵ ਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਉ ਵਾਚ ਬੇਨਤੀ ਚਉ ਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਜਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਬ੍ਰਿਤ ਪਾਰਾ, ਹਮਰੇ ਦੋਸ਼ਟ ਸਭੈ ਤੁਮ ਕਾਵਹੋ। ਆਪ ਹਾਥ ਦੈ ਮੋਹਿ ਬਚਾਵਹੋ, ਸੁਖੀ ਵਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਆਏ। ਸਭ ਬੈਰਨ ਕਉ ਆਜ ਸਿੰਘਰਿਆਏ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਸ਼ਾੜ ਕੋਈ ਅਵਰ ਨਾ ਧਿਆਉ। ਜੋ ਵਰ ਚਾਹੋ ਸੁ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ। ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੇ ਵਰਿਆਏ। ਮਰਨ ਕਾਲ ਕਾ ਤਰਾਸ ਨਿਵਰਿਆਏ, ਹੂ ਜੋ ਸਦਾ ਹਮਾਰੇ ਪੱਛਾ। ਸਰੀਆ ਸੁਰਜੂ ਕਰੇ ਹੋ ਰੱਛਾ, ਰਾਖ ਲੇ ਹੋ ਮੋਹ ਰਾਖਨ ਹਾਰੇ। ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ। ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਸਗਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸਿਵ ਕੀਓ। ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਹੀਂ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ। ਦੇਵ ਦਾਂਤ ਜਸ਼ਨ ਉਪਜਾਇਓ, ਆਦਿ ਅੰਤ ਏਕਾ ਅਵਤਾਰਾ। ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਦਸੀ ਕੋ ਹਮਾਰੀ। ਸਕਲ ਪ੍ਰਜਾ ਜਨ ਆਪ ਸਵਾਰੀ, ਸਿਵ ਕਨ ਕੋ ਸਿਵ ਗੁਣ ਸੁਖ ਦੀਓ। ਸਤਰਨ ਕੋ ਬਲ ਮੋਵਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਦੇ ਗੁੰਚਰ ਅਸਥੂਲਾ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ। ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ। ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਿਆ ਕਰ ਤਾਰਾ। ਪ੍ਰਜਾ ਤਰਤ ਤਬਦੀ ਅਪਾਰਾ, ਜਾ ਬਿਆ ਕਰਖ ਕਰਤ ਹੋ ਕਬ ਹੂੰ। ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇਤੇ ਬਦਨ ਸ੍ਰੇਠ ਸਭ ਤਾਰੇ। ਆਪ ਆਪਣੀ ਬੂਝੋ ਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ। ਜਾਣਤ ਭੇਦ ਭੇਦ ਯਾਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ। ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਚਾਰਤ ਵੇਦਾ। ਜਾਂ ਕੋ ਭੇਵ ਨਾ ਪਾਵਤ ਵੇਦਾ, ਤਾਂ ਕੋ ਕਰ ਪਾਹਨ ਅਨੁਮਾਨਤ। ਮਹਾਂਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕੋ ਕਹਿਤ ਸਦਾ ਸੇਵੋ। ਨਿਰੰਕਾਰ ਕਾ ਚਿੰਤਨ ਹੈ ਪੈਵ, ਆਪ ਆਪਣੀ ਬੁੱਧ ਹੈ ਜੇਤੀ। ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ। ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂਪ ਸਰੂਪਾ। ਰੰਗ ਭਯੋ ਰਾਵ ਕਹੀ ਭੂਪਾ, ਅੰਡਜ ਜੇਰਜ ਸਿਧ ਜਗੀਨੀ। ਉਤਪੁਜ ਖਵਾਨ ਬਹੁਰ ਰਚ ਦੀਨੀ, ਕ
कहूं भूल राजा हवा बैठा कहूं सिमट भयो शंकर कैठा सगरी श्रेष्ठ दिखाए है जम पव आदि जुगास रूप सुजम पव अब रक्षा मेरी तुम करो सिखो बारिया सिख संग्रो दोष जिते उठव तुत पाता सकल मलेश करो रण काता जे अस तुज तब शरणी परे धन के दोष दुख तब मरे पुरख जवन पग परे तिहारे दिन के तुम संकट सब टारे जो कल को एक बार ते आए हैं ताके काल उनकट नहीं आए हैं रक्षा होई ताहीं सब काला दुष्ट रिष्ट टरै तत्काला कृपा दृष्ट तन जाहे निहरे हो दाके ताप तन कमो हरे हो रिद सिद कर मोह सब होई दुष्ट शासव सकै न कोई एक बार जन तुम्हें संभारा काल फास दे ताहे उबारा जैन नर नाम तिहारु कहा दारिद दोष्ट दुख दे रहा खड़ग गेत मैं शरण तिहारी आप हाथ दलो उबारी सर्व ठार मोह सहाय दोष्ट दुख ते लिह बचाई सवैया पाए गहे जब ते तुमरे तब ते को आंख तरे नहीं आने हो राम रहीम पुराण कुरान अनेक कहे मत एक न मान्यो सिमरत शास्त्र भेद सब है बहु भेद कहे हम एक न जान्यो सरी असपान कृपा तुमरी कार मैं न कहूं सब तो हे बखान्यो दोहरा

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਹੋ ਜਿਸਨੀ ਆਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗੱਲ ਹੈ ਅੰਦਰ ਜੀ ਖਾਲਸਾ ਜੀ ਸਾਹਿਬ ਗੁਰੂ ਜੀ ਪੰਜਾਂ ਪਿਆਰਿਆਂ ਚੌਹਾਨ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ

ਗਿਆਰਾਂ ਤੇ ਗਿਆਰਾਂ ਤੇ ਗਿਆਰਾਂ ਦੀ ਪਵਿੱਤਰ ਕਮਾਈ ਦੇ ਅੰਦਰ ਤੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦੇ ਅੰਦਰ ਤੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੇ ਖਾਲਸਾ ਜੀ ਸਰਬੱਤ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਦਾ ਸਦਕਾ ਅਸਰ ਸੁਖੋਏ ਹਨ ਜਾਂ ਖਾਲਸਾ ਜੀ ਸਾਹਿਬ ਕਾਮ ਦਾ ਰੱਖਿਆ ਰਿਹਾ ਦੇਹ ਦੇ ਸਿੱਖ ਜ਼ਿੰਦਗੀ ਕਾਇਮ ਬੰਦ ਕੀ ਦੀਪ ਗੁਰੂ ਸਿੰਘ ਜੀ ਸਹਾਇ ਖਾਲਸਾ ਜੀ ਗੁਰੂ ਵਾਲੇ ਬੋਲੋ ਜੀ ਸਿੱਖਾਂ ਨੂੰ ਸੱਚੀ ਦਾਨ ਤੇ ਇਸ ਦਾਨ ਰਹਿਤ ਦਾਨ ਗੁਰੀ

ਆਪ ਜੀ ਦੀ ਬਾਣੀ ਪੜ੍ਹਦੇ ਆ ਰਿਹਾ ਸੋਲਾ ਪਾਠ ਕਰਦੇ ਹੋਏ ਭਗਵਾਨ ਸੁਣਨਾ ਕਰਨੀਆਂ ਜੀ ਜੋ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ ਸਹੁਰਾਂ ਦੀ ਮੰਗੀਆਂ ਸ਼ੁਭ ਭਾਵਨਾਵਾਂ ਗੁਰੂ ਮੰਦਰ ਸਾਹਿਬ ਪੂਰੀਆਂ ਕਰਕੇ ਗਲਤੀਆਂ ਕਰਾਉਣ ਦੀ ਕੋਸ਼ਿਸ਼ ਕਰਨਾ ਜੀ ਸਹੀ ਪਿਆਰੇ ਮੇਰੇ ਪ੍ਰਵਾਨ ਜਿਹੜਾ ਮੇਰਾ ਅੰਮ੍ਰਿਤਸਰ ਨਾਮ ਚੇਤਾ ਆ ਰਿਹਾ।

ਬਾਦ ਤੀਰਥ ਨਾਵਣ ਜਾਉਂ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਨਾਵਣ ਜਾਉਂ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਚਾਉ ਦੇ ਪ੍ਰਭ ਤਰਣੀ ਤਰਾ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ। ਸਾਚ ਨ ਲਾਗੈ ਮੈਲ ਕਿਆ ਮਲ ਧੋਈ।

ਸਭ ਥਾਈ ਹੋਏ ਸਹਾਇ ਦਸਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਯਾਦ ਦਾ ਅੰਦਰ ਕੇ ਗਾਲ ਪੈਸਾ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਦੁਆਰੇ ਦੇ ਨਾਲ ਨੇ ਤਾਣਾ ਦੇ ਤਾਣ ਲਿਓ ਜਾਂਦੀ ਹੋਰ ਸੱਜੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਜਿਹੜੀ ਦੋਵੇਂ ਪਾਵਨ ਚਰਨਾਂ ਨੂੰ ਕਿਰਦਾ ਵਾਸਤੇ ਦਿੱਤੀ ਹੈ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਰਕਾਰ ਦੇ ਪਾਵਨ ਜੀ ਪਹਿਲ ਸੇਵਾ ਹੋਈ ਉਹਨਾਂ ਸਭ ਬਾਣੀ ਦਾ ਜਾਪ ਹੋਇਆ ਸਮੁੱਚੀ ਸੇਵਾ ਨੂੰ ਆਉਂਦੇ ਹੋਈਆਂ ਵੀ ਅੰਤ ਭਗਵਾਨੀ ਸੇਵਾ ਕਰਨੀ ਅੱਗੇ ਪਰਮਾਤਮਾ ਸਿੰਘ ਭਗਵਾਨ ਕਰਨ ਦਾ ਸੇਵਾ ਕਰਨ ਦਾ ਬਲਵੰਤ ਕੇ ਆਪਣੇ ਚਰਨਾਂ ਦੇ ਨਾਲ ਵਿੱਚ ਰੱਖਣਾ ਜੀ ਪਰਮਾਤਮਾ ਆਪ ਜੀ ਦੇ ਹੁਕਮਾਂ ਦੇ ਸਿਖਰ ਅਰਜਿਸ਼ ਕਰਨਾ ਮਤਲਬ ਸਿਰ ਦਰਸ਼ਨ ਦੇ ਕਲਿਆਣ ਕਰਨਾ ਸਹੀ ਪਿਆਰੇ ਮੇਰੇ ਕਰਨ ਦੇ ਨਾਲ ਮੇਰਾ ਦੇਵ ਧਰਨਾ ਸਰਕਾਰ ਨਾਮ ਸਰਨਾਮ ਸਰਦੀ ਸਵਾਰ ਮੇਰੇ ਭਾਵੇਂ

0: ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam Shri Vaheguru Jiyo, Todimala Panjwa Karsana, Dhokpade, Ek Omkar Satgur Prasad, Todiral Panjwa Satguru Ji, Pahle Karcha, ਦੋ ਪਦਾਂ ਸ਼ਬਦ ਉਚਾਰਨ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਅਦਵੈਤ ਸਰੂਪ ਹਨ, ਓਅੰਕਾਰ ਪ੍ਰਕਾਸ਼ ਸਰੂਪ, ਮੰਗਲ ਸਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸੰਤ ਨਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕਹਿ, ਜਾਪੋ ਪਾਕ ਸੁਆਨੀ ਰਹੋ। ਜਿਹੜੇ ਨਿਰੰਕਾਰ ਦੇ ਸੰਤ ਆ, ਉਹਨਾਂ ਨੇ ਆਪ ਤੋਂ ਬਿਨਾਂ ਖਬਰ ਨਹੀਂ ਹੋਰ ਕਿਸੇ ਵਿੱਚ ਪ੍ਰੀਤੀ ਕਰਨੀ, ਪਿਆਰ ਕਰਨਾ ਨਹੀਂ ਜਾਣਿਆ ਹੈ। ਇਹ ਨਿਰੰਕਾਰ ਜਿਹੜੇ ਆਪ ਦੇ ਰੰਗ ਪਿਆਰ ਵਿੱਚ ਰੱਤੇ ਹੋਏ, ਉਹ ਸੰਤ ਮਹਾਂਪੁਰਖ ਸਦਾ ਵਾਸਤੇ ਬੇਪਰਵਾਹ ਅਵਸਥਾ ਵਿੱਚ ਹੀ ਰਹਿਣਾ ਕਰਦੇ ਹਨ। ਇਹ ਨਿਰੰਕਾਰ ਮਾਲਕ ਉਹਨਾਂ ਸੰਤਾਂ ਨੂੰ ਆਪ ਦੇ ਪਾਕ ਮੈਨੇ ਪੱਖ ਹੈ ਰਹੋ। ਸੰਤਨ ਅਗਰ ਨਾ ਕਾਹੋ ਜਾਣੀ, ਅਗਰ ਹੋਰ ਕਿਸ ਨਾਲ ਪ੍ਰੀਤੀ ਕਰਨੀ ਨਹੀਂ ਜਾਣਦੇ, ਹੋਰ ਕਿਸ ਦੀ ਕਨੌੜ ਨਹੀਂ ਜਾਣਦੇ, ਆਪ ਦੇ ਰੰਗ ਪਿਆਰ ਵਿੱਚ ਸਦਾ ਬੇਪਰਵਾਹ ਰਹਿੰਦੇ ਹਨ, ਉਹਨਾਂ ਨੂੰ ਇੱਕ ਨਿਰੰਕਾਰ ਦਾ ਇੱਕ ਪੱਖ ਹੈ ਰਹਾਓ। ਉਸ ਸਮਾਨਾ ਠਾਕੁਰ ਤੇਰੋ ਅਗਰ ਨਾ ਕਾਹੋ ਤਾਨੀ, ਇਹ ਨਿਰੰਕਾਰ ਆਪ ਜੀ ਦਾ ਇਹ ਆਕਾਸ਼ ਰੂਪੀ ਸਮਾਨਾ। ਸਮਾਨੇ ਦਾ ਮਤਲਬ ਕੀ ਹੈ? ਚੰਦੋਆ, ਜਿਹੜਾ ਚਾਨਣੀ ਹੈ, ਸਾਰਿਆਂ ਤੋਂ ਉੱਚੀ ਹੈ ਦਸਾਂ ਦੇਸਾਂ ਦੇ ਵਿੱਚ। ਇਹ ਜਿਹੜੀਆਂ ਦਸਾਂ ਦੇਸਾਂ ਆ, ਇਹ ਕਨਾਤਾਂ ਬਣਾਈਆਂ ਹੋਈਆਂ। ਆਪ ਤੋਂ ਬਿਨਾਂ ਇਸ ਤਰ੍ਹਾਂ ਦਾ ਚੰਦੋਆ ਜਾਂ ਇਹ ਜਿਹੜੀਆਂ ਕਨਾਤਾਂ ਹੋਰ ਕਿਸੇ ਵਿਅਕਤੀ ਨੇ ਅੱਜ ਤੇ ਨਹੀਂ ਤਾਣੀਆਂ, ਰਾਜਿਆਂ ਮਹਾਰਾਜਿਆਂ ਦੇ ਵੀ ਦਰਬਾਰ ਹੈ। ਪਰ ਇਹ ਜਿਹੜਾ ਚੰਦੋਆ ਗਰੀਬ ਅਮੀਰ ਸਾਰਿਆਂ ਉੱਤੇ ਤੁਸੀਂ ਤਾਣਿਆ, ਦਸੇ ਦੇਸ਼ਾਂ ਦੀਆਂ ਕਨਾਤਾਂ ਵੀ ਇਹ ਆਪਣੇ ਬਣਾਈਆਂ ਹੋਈਆਂ। ਇਹ ਠਾਕਰ ਮਾਲਕ ਤੁਹਾਡਾ ਜਿਹੜਾ ਜਸ ਰੂਪੀ ਚੰਦੋਆ ਹੈ, ਇਹ ਸਾਰਿਆਂ ਤੋਂ ਉੱਚਾ ਆ। ਇਹ ਭਗਤੀ ਰੂਪੀਆਂ ਕਨਾਤਾਂ ਵੀ ਐਸੀਆਂ ਹਨ। ਇਸ ਤਰ੍ਹਾਂ ਦੀ ਭਗਤੀ ਰੂਪੀ ਕਨਾਤ ਸੰਤਾਂ ਮਹਾਂਪੁਰਖਾਂ ਤੋਂ ਬਿਨਾਂ ਹੋਰ ਕਿਸੇ ਨੇ ਵੀ ਨਹੀਂ ਤਾਣੀ ਹੈ। ਐਸੋ ਅਮਰ ਮੇਰੇ ਭਗਤ ਨੂੰ ਕੌ ਰਾਚ ਰਹੇ ਰੰਗ ਗਿਆਨੀ। ਇਸ ਤਰ੍ਹਾਂ ਦਾ ਅਮਰ ਜਿਹੜਾ ਸਾਦਾ ਰਹਿਣ ਵਾਲਾ ਨਿਰੰਕਾਰ ਭਗਤ ਜਿਹਨਾਂ ਨੂੰ ਮਿਲਿਆ ਹੈ, ਜਿਹੜੇ ਗਿਆਨਵਾਨ ਲੋਕ ਆ, ਉਹ ਫਿਰ ਉਹਦੇ ਰੰਗ ਪਿਆਰ ਵਿੱਚ ਰਚੇ ਰਹਿੰਦੇ ਨੇ। ਰਾਚ ਰਹੇ ਰੰਗ ਗਿਆਨੀ, ਜਿਹੜੇ ਗਿਆਨਵਾਨ ਆ ਉਹਦੇ ਰੰਗ ਵਿੱਚ ਹੀ ਰਚੇ ਰਹਿੰਦੇ ਹਨ। ਜਿਹੜੇ ਸੰਤ ਭਗਤ, ਉਹਨਾਂ ਨੂੰ ਐਸਾ ਅਮਰ ਨਾਮ ਰਾਜ ਦਾ ਐਸਾ ਰਾਜ ਮਿਲਿਆ, ਜਿਹਦੇ ਕਰਕੇ ਉਹ ਗਿਆਨੀ ਭਗਤ ਜਿਹੜੇ ਬ੍ਰਹਮ ਗਿਆਨ ਦੇ ਰੰਗ ਵਿੱਚ ਹੀ ਰਚੇ ਮਿਚੇ ਰਹਿੰਦੇ ਹਨ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨਮ ਹੈ ਨਹੀਂ ਨਿਕਟਾਨੀ। ਰੋਗ ਆ, ਸੋਗ, ਜੰਮਣ ਮਰਨ ਦੇ ਦੁੱਖ ਹੈ, ਜਿਹੜਾ ਬੁਢਾਪਾ ਅਤੇ ਮਰਨਾ, ਜਿਹੜਾ ਇਸ ਤਰ੍ਹਾਂ ਦਾ ਕੋਈ ਰੋਗ ਉਹਨਾਂ ਨੂੰ ਵਿਆਪਦਾ ਨਹੀਂ। ਜਿਹੜੇ ਉਹਦੇ ਦਾਸ ਆ, ਹਰ ਜਨਹ ਨੇ ਨਿਪਟਾਨੀ। ਹਰੀ ਦੇ ਜਨਾਂ ਦੇ ਨੇੜੇ ਇਸ ਤਰ੍ਹਾਂ ਦਾ ਕੋਈ ਦੁੱਖ ਵੀ ਨਹੀਂ ਆਉਂਦਾ ਹੈ। ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨਮਾਨੀ। ਪਾਤਸ਼ਾਹ ਜੀ ਕਿਰਪਾ ਕਰਦੇ ਕੋਈ ਨਿਰੰਕਾਰ ਨਾਲ ਲਿਵ ਵਿਅਕਤੀ ਨੂੰ ਜੋੜ ਕੇ ਨਿਰਵੈ ਅਵਸਥਾ ਵਾਲੇ ਹੋ ਰਹੇ ਹਨ। ਔਰ ਉਹਨਾਂ ਗੁਰਮੁਖਾਂ ਦੇ ਮਨ ਦੀ ਜਿਹੜੀ ਵਿਅਕਤੀ ਹੈ ਉਹ ਨਿਰੰਕਾਰ ਦਾ ਭਜਨ ਕਰਨ ਵਿੱਚ ਮੰਨ ਗਈ ਹੈ ਔਰ ਉਹਨਾਂ ਦੇ ਮਨ ਨੂੰ ਨਿਰੰਕਾਰ ਦਾ ਮਨ ਹੀ ਮਾਣ ਹੈ, ਪਰਮੇਸ਼ਰ ਦਾ ਹੀ ਉਹਨਾਂ ਨੂੰ ਮਾਣ ਹੈ। ਟੋਡੀ ਮਹਲਾ ਪੰਜਵਾਂ ਹਰ ਬਿਸਰੇ ਸਦਾ ਖੁਆਰੀ ਹਰੀ ਹਰ ਤਰ੍ਹਾਂ ਕਰਕੇ ਜਿਹੜੇ ਵਿਕਾਰਾਂ ਵਿੱਚ ਰਥ ਪ੍ਰੀਤੀ ਕਰਨ ਵਾਲੇ ਉਹਨਾਂ ਨੂੰ ਸਦਾ ਖੁਆਰੀ ਰਹਿੰਦੀ ਹੈ। ਜੀਵਨ ਵਿੱਚ ਕੋਈ ਨਾ ਕੋਈ ਧੋਖਾ ਬਣਿਆ ਰਹਿੰਦਾ ਹੈ। ਦੂਜਾ ਹੇ ਨਿਰੰਕਾਰ ਹਰੀ ਪਰਮੇਸ਼ਰ ਤੇਰੇ ਬਿਸਰੇ ਤੈਨੂੰ ਭੁੱਲਣ ਕਰਕੇ ਉਹਨਾਂ ਨੂੰ ਸਦਾ ਖੁਆਰੀ ਹੁੰਦੀ ਹੈ, ਖਰਾਬੀ ਹੁੰਦੀ ਹੈ। ਇਸ ਵਾਸਤੇ ਪਰਮਾਤਮਾ ਨੂੰ ਹਰ ਬਿਸਰਤ ਹਰ ਮਹੀਨੇ ਹਰ ਤਰ੍ਹਾਂ ਦੇ ਬਿਸ ਵਿਸ਼ੇ ਜਿਹੜੇ ਰਥ ਉਹਨਾਂ ਦੀ ਪ੍ਰੀਤੀ ਕਰਨਾ ਖੁਆਰੀ ਹੁੰਦੀ ਹੈ। ਤਾਂ ਕੋ ਧੋਖਾ ਕਹਾਂ ਵਿਆਪਿਆ ਜਾ ਕੋ ਓਟ ਤੁਹਾਰੀ ਰਹੋ। ਇਹ ਨਿਰੰਕਾਰ ਜਿਹਨਾਂ ਨੂੰ ਆਪ ਦਾ ਓਟ ਆਸਰਾ, ਐਸੇ ਗੁਰੂਆਂ ਨੂੰ ਧੋਖਾ ਸੰਸਾ ਕਿਵੇਂ ਵਿਆਪ ਸਕਦਾ? ਉਹਨਾਂ ਨੂੰ ਕੋਈ ਧੋਖਾ ਨਹੀਂ ਵਿਆਪਦਾ। ਰਹਾਓ ਦਸਮ ਪਾਤਸ਼ਾਹ ਨੂੰ ਭੀਮ ਚੰਦ ਮੋਮੋ ਠਗਣੀਆਂ ਗੱਲਾਂ ਕਰਕੇ ਪ੍ਰੇਰ ਕੇ ਗੁਰੂ ਕੇ ਲਾਹੌਰ ਤੋਂ ਉੱਪਰ ਬਾਂਸਾਂ ਦਾ ਜੰਗਲ ਲੈ ਗਿਆ। ਅੱਗੇ ਉੱਥੇ ਡਾਕੂ ਬਦਮਾਸ਼ ਬਹਾਲੇ ਹੋਏ ਸੀ, ਹਥਿਆਰਬੰਦ, ਉਹਨਾਂ ਨੂੰ ਮਾਰਾ ਦਿੱਤੀ ਹੋਈ ਸੀ ਕਿ ਮੈਂ ਬਹਾਨੇ ਨਾਲ ਇੱਧਰ ਉੱਧਰ ਹੋ ਜਾਵਾਂਗਾ, ਤੁਸੀਂ ਇੱਕਦਮ ਗੋਲੀਆਂ ਦੀ ਵਿਛਾੜ ਕਰਕੇ ਮਾਰਨ ਨੂੰ ਸ਼ਹੀਦ ਕਰ ਦਿੰਦੇ। ਹੁਣ ਜਿਹੜੇ ਬਦਮਾਸ਼ ਲੋਕ ਪੈਸੇ ਦੇ ਹੁੰਦੇ ਆ ਉਹਨੇ ਇੱਕਦਮ ਫਾਇਰਿੰਗ ਸ਼ੁਰੂ ਕਰਤੀ। ਬੜੀ ਸਾਰੀ ਚਟਾਨ ਸੀ ਜੇ ਅਤੇ ਮਹਾਰਾਜ ਬਿਰਾਜਮਾਨ ਸੀਗੇ। ਉਹ ਚਟਾਨ 'ਚ ਗੋਲੀਆਂ ਵੱਜਦੀਆਂ ਰਹੀਆਂ, ਮਹਾਰਾਜ ਦੇ ਕੋਈ ਗੋਲੀ ਨਹੀਂ ਵੱਜੀ, ਉਹਨਾਂ ਦੇ ਨਿਸ਼ਾਨੇ ਚੁੱਕਦੇ ਰਹੇ। ਜਦੋਂ ਉਹ ਸਾਰਾ ਮਨੀਸ਼ ਨੂੰ ਮੁੱਕ ਗਿਆ ਉਹਨੇ ਕਿਹਾ ਵੀ ਇਹ ਤਾਂ ਕੋਈ ਕਲਾਵਾਨ ਪੁਰਖ ਆ, ਆ ਕੇ ਚਰਨਾਂ ਡਰਦਾ ਮਾਫ਼ੀ ਮੰਗੀ ਮਹਾਰਾਜ ਸਾਨੂੰ ਤਾਂ ਇਹ ਮਹਾਰਾਜ ਦੇ ਲਾਲਚ ਵਿੱਚ ਭੀਮ ਚੰਦ ਨੇ ਕੰਮ ਕਰਾਇਆ, ਬਖਸ਼ ਲਓ ਸਾਨੂੰ ਨਾ ਸਦਾ ਆਪ ਪੂਰਨ ਅਵਤਾਰ ਮਹਾਂਪੁਰਖ ਹੈ। ਜਦੇ ਨੂੰ ਭੀਮ ਚੰਦ ਆ ਗਿਆ ਮਹਾਰਾਜ ਕਹਿੰਦੇ ਅੱਗੇ ਤਾਂ ਕਿੰਨੇ ਯੁੱਧ ਜੰਗ ਕਰ ਲੈ, ਉਹਨਾਂ ਦੇ ਤੇਰੀ ਜਿੱਤ ਹੋਈ ਨਹੀਂ, ਅਤੇ ਹੁਣ ਮਨ 'ਚ ਸੀ ਅੱਜ ਇਕੱਲੇ ਆ, ਇਸ ਤਰ੍ਹਾਂ ਦੀ ਕਰਤੂਤ ਕਰਾਈਏ, ਹੈਂ ਉਹ 'ਚ ਵੀ ਨਿਰੰਕਾਰ ਨੇ ਸਾਡੀ ਰੱਖਿਆ ਕੀਤੀ, ਤੈਨੂੰ ਸਫਲਤਾ ਨਹੀਂ ਮਿਲੀ। ਇਹ ਝੂਠੇ ਬੰਦੇ ਕੋਲ ਹੁੰਦੀ ਆ, ਹੋਰ ਤਾਂ ਗੱਲ ਹੁੰਦੀ ਹੈ। ਇਸ ਵਾਸਤੇ ਤਾਕੋ ਧੋਖਾ ਕਹਾ ਵਿਆਪਿਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਧੋਖਾ ਨਹੀਂ ਵਿਆਪਦਾ। ਜਾ ਕੇ ਉੱਠ ਤੁਹਾਰੀ ਜਿਹਨਾਂ ਨੂੰ ਇੱਕ ਨਿਰੰਕਾਰ ਦੀ ਉੱਠ ਨਿਰੰਕਾਰ ਦਾ ਆਸਰਾ ਹੈ। ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ, ਕਿਉਂਕਿ ਗੁਰੂ ਮਹਾਰਾਜ ਤਾਂ ਆਪ ਪਰਮੇਸ਼ਰ ਹੈ ਔਰ ਜਿਹੜੇ ਉਹਦੇ ਸੰਤ ਭਗਤ ਵੀ ਓਟ ਲੈਂਦੇ ਆ ਉਹਨਾਂ ਨੂੰ ਵੀ ਧੋਖਾ ਨਹੀਂ ਵਿਆਪਦਾ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ, 712 ਅੰਗ ਤੇ ਕਿਰਪਾ ਕਰਦੇ ਹਨ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਬਲਨਾ। ਹਾਂਜੀ, ਜਿਉਂਦੇ ਰਹਿਣਾ ਸਿਮਰਨ ਤੋਂ ਬਿਨਾਂ, ਜਿਹੜਾ ਇਹਦਾ ਜੀਵਨ ਹੈ ਉਹ ਬਲਨਾ। ਉਹ ਹਰ ਵੇਲੇ ਵਿਕਾਰਾਂ ਦੀ ਅੱਗ ਵਿੱਚ ਸੜਨ ਵਾਲਾ ਹੀ ਹੈ, ਸੜਦੇ ਰਹਿੰਦੇ ਹਨ। ਸਰਬ ਜੈਸੇ ਅਰਜਾਰੀ, ਇਸ ਤਰ੍ਹਾਂ ਸੱਪ ਜਿਹੜਾ ਉਹ ਆਪਣੀ ਅਰਜਾਰੀ ਨੇ ਸਾਰੀ ਉਮਰ ਜ਼ਹਿਰ ਵੀ ਸੜਦਾ ਹੈ। ਸੱਪ ਦੀ ਆਪਣੀ ਆਰਜਾ ਜਿਹੜੀ ਹੈ ਉਹੀ ਹਰੀ ਮਹੀਨੇ ਉਹਦੀ ਬੈਰੀ ਬਣ ਜਾਂਦੀ ਹੈ, ਕਿਉਂ ਜਿੰਨੀ ਲੰਮੀ ਉਮਰ ਭੋਗੇਗਾ ਉਨਾ ਹੀ ਉਹ ਜ਼ਹਿਰ ਉਹਨੂੰ ਜ਼ਿਆਦਾ ਸਾੜਦੀ ਹੈ। ਇਸ ਤਰ੍ਹਾਂ ਉਹ ਜਿਹੜਾ ਪੁਰਖ ਹੈ ਜਿਹੜਾ ਨਾਮ ਤੋਂ ਬਿਨਾਂ ਉਹਦਾ ਜੀਵਨ ਜਿਹੜਾ ਜੀਵਨ ਬਲਨਾ ਜਿਉਂਦੇ ਰਹਿਣਾ, ਭਜਨ ਤੋਂ ਬਿਨਾਂ ਜੀਣਾ ਉਹ ਬਲਨਾ ਮੈਨੇ ਸੜਨਾ ਹੀ ਹੈ। ਹਰ ਵੇਲੇ ਈਰਖਾ ਦੀ ਅੱਗ 'ਚ, ਪੰਜਾਂ ਵਿਕਾਰਾਂ ਦੀ ਅੱਗ 'ਚ ਸੜਦਾ ਰਹਿੰਦਾ ਹੈ। ਇਸ ਤਰ੍ਹਾਂ ਸੱਪ ਆਪਣੀ ਸਾਰੀ ਉਮਰ ਜ਼ਹਿਰ 'ਚ ਸੜਦਾ, ਇਸ ਤਰ੍ਹਾਂ ਉਹ ਸੜਦਾ ਹੈ। ਨਵਖੰਡਨ ਕੋ ਰਾਜ ਕਮਾ ਲਵੇ ਅੰਤ ਚੱਲੇ ਗੁਹਾਰੀ, ਭਾਵੇਂ ਨੌ ਖੰਡਾਂ ਦਾ ਉਹ ਰਾਜ ਵੀ ਕਮਾ ਲਵੇ, ਫਿਰ ਵੀ ਜੇ ਭਜਨ ਨਹੀਂ ਕੀਤਾ ਤੇ ਅੰਤ ਸਮੇਂ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਜਾਵੇਗਾ। ਗੁਣ ਨਾਨ ਗੁਣ ਤਨਹੀਂ ਗਾਏ ਜਾ ਕੋ ਕਿਰਪਾ ਤਾਰੀ, ਪਵਿੱਤਰ ਗੁਣ ਦਾ ਖਜ਼ਾਨਾ ਨਿਰੰਕਾਰ ਆ। ਉਹਦੇ ਜਿਨ ਜਸ ਕਰਨੇ ਰੂਪੀ ਪਵਿੱਤਰ ਗੁਣ ਨਹੀਂ ਗਾਏ ਹਨ, ਉਹ ਤਾਂ ਜਨਮ ਗਵਾ ਲੈਂਦੇ। ਜੀਤੇ ਉਹ ਕਿਰਪਾ ਕਰਦਾ ਗੁਣ ਦਾ ਖਜ਼ਾਨਾ ਪਰਮੇਸ਼ੁਰ, ਉਹੀ ਉਹਦਾ ਜਸ ਕਰਦਾ, ਉਹਦੇ ਗੁਣ ਗਾਉਂਦਾ। ਜਾ ਕੋ ਕਿਰਪਾ ਧਾਰੀ, ਜਿਹਨਾਂ 'ਤੇ ਉਹਨਾਂ ਆਪਣੀ ਮਿਹਰ ਧਾਰੀ ਹੈ, ਸੋ ਸੁਖੀ ਆ ਤਨ ਉਸ ਜਨਮ ਨਾਨਕ ਤੇ ਸੁਰਿਹਾਰੀ। ਉਹ ਗੁਰੂ ਪਿਆਰੇ ਸੁਖੀ ਆ, ਉਹਨਾਂ ਦਾ ਜਨਮ ਵੀ ਜਨਮ ਵੀ ਧੰਨਤਾ ਜੋ ਗਿਆ। ਪਾਤਸ਼ਾਹੀ ਕਿਰਪਾ ਕਰਦੇ ਹਨ, ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ। ਟੋਡੀ ਮਹਲਾ ਪੰਜਵਾਂ, ਪਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਟੋਡੀ ਰਾਗ 'ਚ ਪੰਜਵੇਂ ਪਾਤਸ਼ਾਹ ਦੂਸਰੇ ਘਰ 'ਚ ਚਾਰ ਪਦਾਂ ਦਾ ਸ਼ਬਦ ਉਚਾਰਨ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਤਾਇਓ ਰੇ ਮਨ ਦਹਿ ਦੇ ਸਤਾਇਓ, ਇਹ ਭਾਈ ਤਾਇਓ ਮੈਨੇ ਜਿਹੜਾ ਤਾ ਜਾਣ ਵਾਲਾ, ਝੂਠੇ ਪਦਾਰਥਾਂ ਵਾਸਤੇ ਮਨ ਦਸਾਂ ਦਿਸਾਂ ਵਿੱਚ ਤਾਇਓ, ਦਿਨ ਰਾਤ ਦੌੜ ਰਿਹਾ ਭਜਨ ਅੱਠ ਲੱਗੀ। ਇਹ ਮਨ ਜਿਹੜਾ ਪਦਾਰਥਾਂ ਦੀ ਦੌੜ ਵਿੱਚ ਦੌੜਨ ਵਾਲਾ ਹੋ ਕੇ ਦਸਾਂ ਦੇਸਾਂ ਵਿੱਚ ਭੱਜ ਰਿਹਾ, ਉੱਥੋਂ ਮਾਇਆ ਜ਼ਿਆਦਾ ਮਿਲੇਗੀ, ਉੱਥੋਂ ਮਿਲੇਗੀ ਮਾਇਆ। ਮਗਨ ਸਵਾਦ ਲੋ ਮੋਹਿਓ, ਤੈਨੂੰ ਪ੍ਰਭਾਵ ਭੁਲਾਇਓ ਰਹੋ। ਇਹ ਮਾਇਆ ਦੇ ਮੂੰਹ ਵਿੱਚ ਐਸਾ ਮਗਨ ਮੈਨੇ ਮਸਤ ਹੋਇਆ, ਪਦਾਰਥਾਂ ਦੇ ਸਵਾਦਾਂ ਦੇ ਲੋਹ ਵਿੱਚ ਮੋਹਿਆ ਹੋਇਆ। ਤਿੰਨ ਉਹਨਾਂ ਵਿਕਾਰਾਂ ਨੇ, ਦੋਸ਼ਾਂ ਨੇ ਨਾਰਾਇਣ ਕੋਲ ਤੈਨੂੰ ਭੁਲਾ ਦਿੱਤਾ, ਇਸ ਵਾਸਤੇ ਪ੍ਰਭੂ ਨੇ ਇਹਨੂੰ ਆਪੇ ਮਾਇਆ ਆਪਣੀ ਪਾ ਕੇ ਭੁਲਾ ਦਿੱਤਾ ਹੈ। ਉਹ ਪ੍ਰਭੂ ਨੇ ਆਪਣੀ ਮਾਇਆ ਪਾ ਕੇ ਇਹਨੂੰ ਭੁਲਾ ਦਿੱਤਾ ਹੈ। ਰਹਾ ਹਰ ਕਥਾ ਹਰ ਜਸ ਸਾਧ ਸੰਗਤ ਸਿੰਘ ਮੋਹਤ ਨੇ ਮਨ ਲਾਇਆ, ਨਿਰੰਕਾਰ ਦੀ ਕਥਾ ਪਰਮਾਤਮਾ ਦਾ ਜਸ ਗੁਰੂ ਕੀ ਸੰਗਤ ਵਿੱਚ ਇੱਕ ਮੋਹਤ, ਅੱਧੀ ਘੜੀ ਵੀ ਇਸਨੇ ਆਪਣੇ ਮਨ ਦੀ ਗਿਰਤੀ ਨੂੰ ਨਹੀਂ ਲਾਇਆ ਹੈ। ਉੱਥੇ ਤਾਂ ਨਿਮਕਣ ਕਿਨੋਂ ਮੈਂ ਫੇਰਾ, ਉੱਧਰ ਮੂੰਹੇ ਨਹੀਂ ਕਰਦਾ। ਬੇਗ ਸੋ ਪੇਖ ਕੁਸਾਂ ਰੰਗ ਕੁਸੰਭ ਕੋ ਪਾਰ ਗ੍ਰਹਿ ਜੋਹਨ ਜਾਇਓ, ਇਹ ਕੁਸੰਭੇ ਦੇ ਰੰਗ ਹੁਣ ਜਿਹੜੇ ਝੂਠੇ ਪਦਾਰਥ ਸਦਾ ਰਹਿਣ ਵਾਲੇ ਨਾਸ ਹੋ ਜਾਣ ਵਾਲੇ ਆ, ਉਹਨੂੰ ਦੇਖ ਕੇ ਬੇਗ ਸੋ ਬਹੁਤ ਖੁਸ਼ ਹੋ ਰਿਹਾ ਹੈ। ਔਰ ਪ੍ਰਗਟ ਤੌਰ 'ਤੇ ਪਰਾਏ ਘਰਾਂ ਪਰਾਈਆਂ ਦੇਵੀਆਂ ਨੂੰ ਦੇਖਣ ਵਾਸਤੇ ਜਾਂਦਾ ਹੈ। ਚਰਨ ਕਮਲ ਸੋਂ ਭਾਵਨਾ ਕਿਨੂੰ ਨਹਿ ਸਤਿਪੁਰਖ ਮਨਾ, ਸਤਿਗੁਰ ਸੱਚੇ ਪਾਤਸ਼ਾਹ ਚਰਨ ਕਮਲਾਂ ਨਾਲ ਭਾਵ ਪ੍ਰਿਆ ਪਿਆਰ ਨਹੀਂ ਕੀਤਾ ਅਤੇ ਨਾ ਸਤਿਪੁਰਖ, ਹਾਂਜੀ ਜਿਹੜਾ ਪਰਮੇਸ਼ੁਰ ਨਿਰੰਕਾਰ ਆ ਜਾਂ ਸੱਚੇ ਪੁਰਖ ਮਹਾਂਪੁਰਖ ਆ, ਉਹਨਾਂ ਨੂੰ ਕਦੀ ਮਨਾਇਆ ਹੀ ਨਹੀਂ। ਝੂਠੀਆਂ ਮਨੌਤਾਂ ਵਿੱਚ, ਸ਼ਰਾਬੀਆਂ ਕਬਾਬੀਆਂ ਦੀ ਮਨੌਤਾਂ 'ਚ ਲੱਗਾ ਰਿਹਾ ਲੋਕ ਇਲਾਜ ਵਿੱਚ। ਧਾਵਤ ਕੋ ਧਾਵ ਹੈ ਵਾ ਪਾਤੀ ਜੋ ਤੇਲੀ ਬਲਦ ਪਰਮਾਤਮਾ, ਧਾਵਤ ਇਹ ਜਿਹੜੇ ਨਾਸ ਹੋ ਜਾਣੇ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਨਾਲ ਧਾਵ ਹੈ, ਭੱਜਾ ਫਿਰਦਾ ਦੌੜਾ ਫਿਰਦਾ ਹੈ। ਇਸ ਤਰ੍ਹਾਂ ਜਿਵੇਂ ਤੇਲੀ ਦਾ ਜਿਹੜਾ ਬਲਦ ਆ ਉਹ ਕੋਹਲੂ ਦੇ ਦੁਆਲੇ ਜਿਹੜੇ ਤੇਲ ਪੀੜਦੇ ਆ ਅਤੇ ਦੁਆਲੇ ਪਰਮਾਇਓ ਘੁੰਮਦਾ ਫਿਰਦਾ ਹੈ। ਨਾਮ ਦਾ ਨਿਸ਼ਾਨਾ ਕੀ ਉਸ ਨੇ ਉਸ ਨੂੰ ਕੀਤ ਹੋਇਆ, ਜਾਂ ਤਾਂ ਨਾ ਤਾਂ ਪਰਮੇਸ਼ੁਰ ਦਾ ਨਾਂ ਜਪਿਆ, ਨਾ ਕਿਸੇ ਗਰੀਬ ਗੁਰਬੇ ਨੂੰ ਕੋਈ ਵਸਤੂ ਦਾ ਦਾਨ ਦਿੱਤਾ, ਔਰ ਨਾ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਵੀ ਨਹੀਂ ਕੀਤਾ। ਨਿਮਕ ਥੋੜ੍ਹਾ ਮਾਤਰ ਵੀ ਨਿਰੰਕਾਰ ਦੇ ਜਸ ਕੀਰਤੀ ਨੂੰ ਵਡਿਆਈ ਨੂੰ ਨਹੀਂ ਗਾਇਆ ਹੈ। ਨਾ ਨਾ ਝੂਠ ਲਾਏ ਮਨ ਤੋਂ ਕਿਉਂ ਨਾ ਗੁਜੋ ਆਪਣਾ, ਨਾ ਨਾ ਅਨੇਕਾਂ ਤਰ੍ਹਾਂ ਦੇ ਝੂਠ ਵਿੱਚ ਲਾ ਕੇ ਆਪਣੇ ਮਨ ਨੂੰ ਧੋਖੇ ਬੜਾ ਸੰਤੁਸ਼ਟ ਕੀਤਾ, ਕੁਛ ਫਰਕ ਰੱਖਿਆ ਧੋਖਣਾ ਕੁਛ ਕਰਨਾ। ਤੇ ਜਿਹੜਾ ਆਪਣੇ ਸਰੂਪ ਨੂੰ ਜਾਣਿਆ ਜੀ ਉਦੋਂ ਮਨਮੁਖੀ ਬਣਿਆ ਰਿਹਾ। ਪਰ ਉਪਕਾਰ ਨਾ ਕਬੂ ਕੀ ਇਹ ਨਹੀਂ ਸਤਿਗੁਰ ਸੇਵਿਆ, ਨਾ ਤੂੰ ਪਰਉਪਕਾਰ ਵਾਲੇ ਕੰਮ ਕੀਤੇ ਨਾ ਸਤਿਗੁਰਾਂ ਦੀ ਸੇਵਾ ਕਰਕੇ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਵੀ ਨਹੀਂ ਕੀਤਾ, ਨਾ ਸੇਵਾ ਕੀਤੀ ਨਾ ਧਿਆਇ ਨਾ ਨਾਮੇ ਜਪਿਆ। ਪੰਜ ਦੂਤ ਰਜ ਸੰਗਤ ਗੋਸ਼ਟ ਮਤਵਾਰੂ ਮਤ ਮਾਇਓ, ਇਹ ਪੰਜ ਵਿਕਾਰ ਸੀ ਇਹਨਾਂ ਦੀ ਸੰਗਤ ਵਿੱਚ ਰਚ ਵਿੱਚ ਕੇ ਉਹਨਾਂ ਨਾਲ ਗੋਸ਼ਟੀ ਗਿਆਨ ਚਰਚਾ ਕਰਦਾ ਰਿਹਾ। ਮਾਇਆ ਦੇ ਮਦ ਹੰਕਾਰ ਵਿੱਚ ਮਤਵਾਲਾ ਮਸਤ ਹੋ ਕੇ ਅਸਰਦਾ ਰਿਹਾ। ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਿੱਚ ਸੁਣੋ, ਇਹ ਨਿਰੰਕਾਰ ਆਪ ਜੀ ਨੂੰ ਭਗਤ ਵਿਸ਼ਵ ਕਹਿੰਦੇ, ਨਾਮ ਦੀ ਮਹਿਮਾ ਸੁਣ ਕੇ ਤੁਹਾਡੀ ਸ਼ਰਨ ਬੇਨਤੀ ਕਰ ਰਹੇ ਹਾਂ। ਆਪ ਕਿਰਪਾ ਕਰਕੇ ਮੈਨੂੰ ਸੱਚੀ ਸੰਗਤ ਕਰਨ ਦੀ ਸਮਰੱਥ ਬਖਸ਼ ਦੇਣਾ ਕਰੋ। ਨਾਨਕ ਭਾਵ ਕਰਿਓ ਹਰ ਪਾਤਸ਼ਾਹ ਰਾਖ ਲਾਜ ਅਪਣਾਇਓ, ਇਹ ਸਤਿਗੁਰ ਸੱਚੇ ਪਾਤਸ਼ਾਹ ਬੇਨਤੀ ਕਰ ਰਹੇ ਹਾਂ। ਦੌੜ ਕੇ ਤੁਹਾਡੇ ਪਿੱਛੇ ਪਿਆ, ਤੁਹਾਡੀ ਸ਼ਰਨ 'ਚ ਆ ਗਿਆ। ਦਾਸ ਜਾਣ ਕੇ ਸਾਡੀ ਲੱਜਾ ਇੱਜ਼ਤ ਰੱਖ ਲਓ। ਤੁਹਾਡੀ ਮਹੱਲਾ ਪੰਜਵਾਂ, ਮਨੁੱਖ ਬਿਨ ਬੂਝੇ ਬਿਰਥਾ, ਇਹ ਜਿਹੜਾ ਮਨੁੱਖ ਆ ਪਰਮੇਸ਼ੁਰ ਨੂੰ ਬੁੱਝੇ ਤੋਂ ਮੈਨੂੰ ਸੰਸਾਰ ਚੀਜ਼ਾ ਆਉਣਾ ਜਿਹੜਾ ਉਹ ਵਿਅਰਥੇ ਚਲੇ ਗਿਆ। ਕਣਕ ਸਾਜ ਸੀ ਵਾਰ ਵੋ ਕਰਤਾ ਜੀ ਮਿਰਤੂ ਕੋ ਉਡਾਇਆ ਰਹਾ, ਸਰੀਰ ਉੱਤੇ ਅਨੇਕਾਂ ਤਰ੍ਹਾਂ ਦੇ ਕੱਪੜੇ ਗਹਿਣੇ ਸਜਾ ਕੇ ਬਹੁਤ ਤਰ੍ਹਾਂ ਦੇ 16 ਤਰ੍ਹਾਂ ਦੇ ਸ਼ਿੰਗਾਰ ਕਰਦਾ। ਇਹ ਸਾਰੇ ਹੀ ਨਿਕੰਮੇ ਆ, ਜਿਸ ਤਰ੍ਹਾਂ ਮ੍ਰਿਤਕ ਮੁਰਦੇ ਨੂੰ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾ ਲਓ ਉਹਦਾ ਕੀ ਫਲ ਹੈ। ਰਹਾ ਤਾਏ ਦਾ ਕਿਰਪਨ ਸ਼ਰਮ ਕਿਨੂੰ ਇਕੱਤਰ ਕਰੀ ਹਮਾ, ਤਾਏ ਦਾ ਦੌੜ ਦੌੜ ਕੇ ਕਿਰਪਨ ਜਿਹੜਾ ਸੋਹਣ ਸੀ ਬੜਾ ਸ਼ਰਮ, ਬਹੁਤ ਥਕੇਮਾ ਵੀ ਚੱਲਿਆ, ਬੜੇ ਕਸ਼ਟ ਮਿਹਨਤ ਵੀ ਕੀਤੀ, ਬੜੀ ਮਾਇਆ ਵੀ ਇਕੱਤਰ ਨੇ ਇਕੱਠੀ ਕਰ ਲਈ ਬਹੁਤ ਤਰ੍ਹਾਂ ਦੀ, ਅਤਰ ਕਰੀ ਹੈ ਮਾਇਆ, ਮਾਇਆ ਵੀ ਇਕੱਠੀ ਕਰ ਲਈ। ਲੇਕਿਨ ਮਾਇਆ ਤਾਂ ਮਿਲ ਗਈ, ਦਾਨ ਪੁੰਨੀ ਸੰਤ ਨੇ ਸੇਵਾ ਕੀਤੀ ਕਾਜ ਨਾਲ, ਨਾ ਕੋਈ ਦਾਨ ਕੀਤਾ ਨਾ ਪੁੰਨ ਕੀਤਾ ਨਾ ਸੰਤਾਂ ਮਹਾਂਪੁਰਖਾਂ ਦੀ ਸੇਵਾ ਕੀਤੀ। ਇਹ ਸੂਮ ਦੇ ਜਿੰਨੇ ਵੀ ਪਦਾਰਥ ਸੀ ਕਿਸੇ ਕੰਮ ਨਹੀਂ ਆਏ, ਨਾ ਆਪਣਾ ਜੀਵਨ ਸਫਲਾ ਕੀਤਾ ਨਾ ਉਹਨਾਂ ਪਦਾਰਥਾਂ ਨੂੰ ਭਲੇ ਪਾਸੇ ਲਾ ਕੇ ਸਫਲ ਕੀਤਾ। ਪਰ ਭਰਨ ਸਵਾਰੀ ਸੇਜਾ ਕੰਮ ਥਾਰੂ ਬਣਾਇਆ, ਇਸ ਤਰ੍ਹਾਂ ਕੰਮ ਉਹ ਦੇਵੀ ਨੇ ਭਰਨ ਗਹਿਣੇ ਨੂੰ ਪਾ ਕੇ ਸੁੰਦਰ ਸੇਜਾ ਵਾਰ ਲਈ ਹੋਰ ਵੀ ਸਾਰੀ ਤਰ੍ਹਾਂ ਦੇ ਚੰਗੇ ਤਰ੍ਹਾਂ ਦੇ ਠਾਠ ਬਾਠ ਬਣਾ ਲਏ ਹਨ। ਸੰਗ ਨੂੰ ਵਾਹਿਗੁਰੂ ਆਪਣੇ ਪਰ ਤੇ ਦੇਖ ਕੇ ਦੁੱਖ ਪਾਇਆ। ਪਰ ਲੇਖਣ ਕਹਿੰਦੇ ਜੀ ਉਸਨੇ ਆਪਣੇ ਪਤੀ ਦੇ ਸੰਗਤ ਨਹੀਂ ਪਾਈ, ਆਗਿਆ ਦਾ ਪਾਲਣ ਨਹੀਂ ਕੀਤਾ, ਉਹਨਾਂ ਸ਼ਿਕਾਰਾਂ ਨੂੰ ਦੇਖ ਦੇਖ ਕੇ ਦੁੱਖਾਂ ਨੂੰ ਪ੍ਰਾਪਤ ਕਰਦੀ ਹੈ। ਸਾਰੋ ਦਿਨ ਮਜ਼ਦੂਰੀ ਕਰਤਾ ਤੋਹ ਮੁਸਲੇ ਸ਼ਰਾਇਆ, ਜਿਸ ਤਰ੍ਹਾਂ ਕੋਈ ਬੰਦਾ ਸਾਰਾ ਦਿਨ ਮਜ਼ਦੂਰੀ ਕਰਦਾ ਰਿਹਾ ਹੋਵੇ, ਜਿਹੜਾ ਮੁਸਲੇ ਮੋਲਾ ਲੈ ਕੇ ਤੋਹਾਂ ਹਾਂਜੀ ਉਹ ਜਿਹੜੇ ਧਾਨਾਂ ਦੇ ਫੁੱਲ ਕਿਹਾ ਉਹਨਾਂ ਨੂੰ ਸ਼ਰਾਇਆ, ਉਹਨਾਂ ਨੂੰ ਕੁੱਟਦਾ ਰਿਹਾ, ਉਹ ਛਿਲੜਾਂ ਨੂੰ ਕੁੱਟਣ ਨਾਲ ਜਿਵੇਂ ਕੁਝ ਨਹੀਂ ਪ੍ਰਾਪਤ ਹੁੰਦਾ। ਇਸ ਤਰ੍ਹਾਂ ਜਿਹੜਾ ਜੀਵ ਆ ਸਾਰੀ ਉਮਰ ਇਸਤਰੀ ਆ ਪੁੱਤਰ ਆ ਪਰਿਵਾਰ ਇਹਨਾਂ ਦੀ ਮਜ਼ੂਰੀ ਕਰਦਾ ਰਿਹਾ, ਸੰਗਤ ਦੀ ਸੇਵਾ ਨਹੀਂ ਕੀਤੀ, ਇਹਨਾਂ ਦਾ ਮਜ਼ੂਰ ਬਣਿਆ ਰਿਹਾ, ਔਰ ਮੋਲਿਆਂ ਨੂੰ ਲੈ ਕੇ ਜਿਵੇਂ ਦੁੱਖ ਕੁੱਟਦਾ ਰਿਹਾ, ਭਾਵ ਕਿ ਜਿਹੜੇ ਇਸ ਕੰਮ ਕਰਨ ਸੀ ਇੱਛਾ ਵਿੱਚ ਉਹ ਕਰਦਾ ਰਿਹਾ, ਅਤੇ ਉੱਥੋਂ ਹੁਣ ਬ੍ਰਹਮ ਗਿਆਨ ਰੂਪੀ ਚੌਲ ਕਿੱਥੋਂ ਪ੍ਰਾਪਤ ਹੋਣੇ ਉਹ ਨਾ ਹੋਏ। ਸਾਰੀ ਉਮਰ ਬਸ ਇਸ ਤਰ੍ਹਾਂ ਹੀ ਮਜ਼ਦੂਰੀ ਕਰ ਦੇਗਾ, ਉਮਰ ਬੀਤ ਗਈ, ਖੇਤ ਪੈ ਬੇਗਾਰੀ ਨਿਆ ਕਰਕੇ ਕੰਮ ਨਾ, ਜਿਵੇਂ ਬਗਾਰੀ ਬੰਦਾ ਹੁੰਦਾ ਨਾ ਬਗਾਰ ਕਰਨਾ, ਉਹ ਬਗਾਰ ਕਰਦਾ ਉਹਨੂੰ ਵਿਚਾਰੇ ਨੂੰ ਥੋੜ੍ਹੀ ਜਿਹੀ ਮਜ਼ਦੂਰੀ ਮਿਲਦੀ। ਇਸ ਤਰ੍ਹਾਂ ਜੀਵ ਨੇ ਬਗਾਰ ਤਾਂ ਬਹੁਤ ਕੀਤੀ, ਮਿਲਿਆ ਕੁਛ ਨਾ, ਬੜਾ ਭਾਰੀ ਖੇਤ ਜਿਹੜਾ ਦੁੱਖ ਪ੍ਰਾਪਤ ਹੋਇਆ। ਕਿਉਂ? ਇਸ ਨੇ ਜਿਹੜਾ ਕੁਝ ਵੀ ਕੀਤਾ ਉਹ ਪਰਿਵਾਰ ਵਾਸਤੇ ਮਾਇਆ ਪਦਾਰਥਾਂ ਲਈ ਕਰਦਾ ਰਿਹਾ, ਹੇਰਾ ਫੇਰੀਆਂ। ਲੇਕਿਨ ਉਹਨੂੰ ਸਰੂਪ ਰੂਪੀ ਕਰਦੇ ਕੰਮ ਵਿੱਚ ਕੋਈ ਚੀਜ਼ ਕੰਮ ਨਾ ਆਈ। ਭਇਓ ਨਗਰੋਂ ਜਾ ਕੋ ਪ੍ਰਭ ਕੋ ਕਿਸ ਹਿਰਦਾ ਨਾ ਵਸਾ, ਪੈ ਅਨੁਗ੍ਰਹ ਜਾ ਕੋ ਪ੍ਰਭ ਕੋ ਪੈ ਅਨੁਗ੍ਰਹ ਜਾ ਕੋ ਪ੍ਰਭ ਕੋ ਕਿਸੇ ਹਿਰਦਾ ਨਾਮ ਬਸਾਇਆ ਜਿਨ੍ਹਾਂ ਨੂੰ ਪਰਮੇਸ਼ਰ ਦਾ ਅਨੁਗ੍ਰਹ ਬਖਸ਼ਿਸ਼ ਪ੍ਰਾਪਤ ਹੋਈ ਹੈ ਉਹਨਾਂ ਨੇ ਆਪਣੇ ਹਿਰਦੇ ਚ ਪਰਮੇਸ਼ਰ ਦਾ ਨਾਮ ਵਸਾਇਆ ਹੈ ਪਇਓ ਅਨੁਗ੍ਰਹ ਜਾ ਕੋ ਪ੍ਰਭ ਕੋ ਤੇ ਹਿਰਦੇ ਨਾਮ ਵਸਾਇਆ ਉਹਨਾਂ ਨੇ ਹਿਰਦੇ ਨਾਮ ਵਸਾਇਆ ਜਿਹਨਾਂ ਨੂੰ ਪਰਮੇਸ਼ਰ ਦਾ ਅਨੁਗ੍ਰਹ ਉਹਨਾਂ ਨੇ ਬਖਸ਼ਿਸ਼ ਕਿਰਪਾ ਪ੍ਰਾਪਤ ਹੋਈ ਹੈ ਉਹਨਾਂ ਨੇ ਹਿਰਦੇ ਚ ਪਰਮਾਤਮਾ ਦੇ ਨਾਮ ਨੂੰ ਵਸਾਇਆ ਸਾਧ ਸੰਗ ਦੇ ਪਾਤਸ਼ਾਹ ਪਰਿਓ ਜਨ ਨਾਨਕ ਰਸ ਪਾਇਆ ਪਾਤਸ਼ਾਹ ਕਿਰਪਾ ਕਰਦੇ ਉਹਨਾਂ ਗੁਰੂ ਪਿਆਰਿਆਂ ਨੇ ਸੰਗਤ ਦੇ ਜਿਹੜੇ ਪੁਰਖ ਸੰਗਤ ਦੇ ਪਿੱਛੇ ਪਏ ਭਾਵ ਦਾਸਾ ਭਾਵ ਤਾਰੇ ਉਹਨਾਂ ਗੁਰਮੁਖਾਂ ਨੇ ਨਿਰੰਕਾਰ ਦੇ ਰਸ ਨੂੰ ਪਾਇਆ ਟੋਡੀ ਮਹਲਾ ਪੰਜਵਾਂ ਕਿਰਪਾ ਨਿਧ ਵਸਾ ਹਿਰਦੈ ਹਰਨੀ ਇਹ ਕਿਰਪਾ ਦੇ ਨਿਧੀ ਖਜ਼ਾਨਾ ਰੂਪੀ ਸਾਡੇ ਹਿਰਦੇ ਚ ਨਿਤ ਨੀਤ ਮੈਨੇ ਸਦਾ ਵਸਣਾ ਕਰੋ ਤੁਹਾਡਾ ਪਿਆਰ ਵਸਦਾ ਰਹੇ ਸਾਡੇ ਹਿਰਦੇ ਚ ਤੇ ਅਸੀਂ ਬੁੱਧ ਕਰੋ ਪ੍ਰਗਾਲ ਸਾਹਿਬ ਲਾਗਿਆ ਪ੍ਰਭ ਸੰਕੀਰਤ ਰਹੋ ਸਾਡੇ ਹਿਰਦੇ ਅੰਦਰ ਉਸ ਤਰ੍ਹਾਂ ਸ੍ਰੇਸ਼ਟ ਬੁੱਧੀ ਦਾ ਹਾਂਜੀ ਪ੍ਰਗਾਸ ਸਾਹਿਬ ਨੂੰ ਪ੍ਰਗਟ ਕਰੋ ਪ੍ਰਕਾਸ਼ ਕਰ ਦਿਓ ਰੋਸ਼ਨ ਕਰ ਦਿਓ ਜਿਹਦੇ ਕਰਕੇ ਨਿਰੰਕਾਰ ਦੇ ਨਾਲ ਸਾਡੀ ਪ੍ਰੀਤੀ ਲੱਗ ਜਾਵੇ ਰਹੋ ਦਾਸ ਮਾਰੇ ਕਿ ਪਾਵਾ ਤੂਰਾ ਮਸਤਕ ਲੇਲੇ ਲਾਵਾ ਤੁਹਾਡੇ ਦਾਸਾਂ ਦੀ ਚਰਨ ਧੂੜੀ ਨੂੰ ਪਾ ਲਈਏ ਚਰਨ ਧੂੜੀ ਲੈ ਕੇ ਮੱਥੇ 'ਤੇ ਲਾਉਣਾ ਕਰੀਏ ਮਾਹ ਪਨੀਤੇ ਹੋਦ ਪਨੀਤਾ ਹਰ ਕੀਰਤਨ ਗੁਣ ਗਾਵੋ ਸਭ ਸੋ ਤੇਰਾਂ ਅੰਗ 'ਤੇ ਕਿਰਪਾ ਕਰਦੇ ਉਸ ਧੂੜੀ ਨਾਲ ਬੜੇ ਬੜੇ ਪਾਪੀ ਪਵਿੱਤਰ ਹੋ ਜਾਂਦੇ ਆ

ਡਾਕਟਰ ਜਾਨੋ ਪ੍ਰਭ ਸਵਾਮੀ ਸਗਲ ਲੈਣ ਹੋ ਰਹੀ ਹੈ ਕਿ ਮਾਲਕ ਅਸੀਂ ਸਦਾ ਤੁਹਾਨੂੰ ਨੇੜੇ ਕਰਕੇ ਜਾਣੀਏ। ਸਾਰੇ ਸੰਤਾਂ ਮਹਾਤਮਾ ਦੇ ਚਰਨਾਂ ਦੀ ਧੂੜੀ ਹੋ ਕੇ ਰਹੀਏ, ਭਾਵ ਦਾਸਾ ਭਾਵ ਬਣਿਆ ਰਹੇ, ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲੈ। ਸੰਤਾਂ ਮਹਾਂਪੁਰਖਾਂ ਦੀ ਪਵਿੱਤਰ ਸੰਗਤ ਪ੍ਰਾਪਤ ਹੋ ਜਾਏ, ਉਹਨਾਂ ਦੀ ਸੰਗਤ ਕਰਕੇ ਆਪਣੇ ਪ੍ਰਭੂ ਨੂੰ ਜਾਣ ਲਈਦਾ ਹੈ। ਸਦਾ ਸਦਾ ਹਮ ਛੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੇਰਾ, ਇਹ ਪਾਤਸ਼ਾਹ ਹੀ ਤਾਂ ਆਪਦੇ ਛੋਹਰੇ ਦਾਸ ਹੈ ਹਮੇਸ਼ਾ ਹਮੇਸ਼ਾ, ਹੁਣ ਸਾਡਾ ਮੀਰਾ ਮੈਨੇ ਪਾਤਸ਼ਾਹ ਨਾਨਕ ਵਾਰਕ ਤੂੰ ਮਾਤ ਪਿਤਾ ਮੁੱਖ ਨਾਮ ਤੁਹਾਰ ਤੁਮਾਰੋ ਕੀਰਾ। ਪਾਤਸ਼ਾਹ ਕਿਰਪਾ ਕਰੇ, ਅਸੀਂ ਤਾਂ ਆਪ ਦੇ ਬਾਰਕ ਬੱਚੇ ਹਾਂ, ਤੁਸੀਂ ਸਾਡੇ ਮਾਤਾ ਪਿਤਾ ਹੋ ਅਤੇ ਆਪ ਦਾ ਜਿਹੜਾ ਪਵਿੱਤਰ ਨਾਮ ਹੈ ਉਹ ਸਾਡੇ ਮੂੰਹ ਵਿੱਚ ਖੀਰਾ ਮੈਨੇ ਦੁੱਧ ਆ, ਖੀਰਾ ਮੈਨੇ ਦੁੱਧ ਆ। ਟੋਡੀ ਮਹਿਲਾ ਪੰਜ ਵਾਰ ਕਰ ਦੂਜਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਟੋਡੀ ਰਾਗ ਦੂਸਰੇ ਘਰ 'ਚ ਦੋ ਪਦਾਂ ਦਾ ਸ਼ਬਦ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਕਹਾਂ ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਾਗੋ ਦਾਨ ਠਾਕਰ ਨੂੰ ਹੇ ਠਾਕਰ ਓਂਕਾਰ ਆਪ ਜੀ ਕੋਲੋਂ ਅਸੀਂ ਪਰਮੇਸ਼ਰ ਜੀ ਤੁਹਾਡੇ ਨਾਮ ਦਾ ਦਾਨ ਮੰਗਦੇ ਹਾਂ। ਔਰ ਕਛੂ ਮੇਰਾ ਸੰਗ ਨਾ ਚੱਲ ਮਿਲੇ ਕਿਰਪਾ ਗੁਣ ਗਾਮ ਰਾਮ ਵਿਸਰਾਮ ਦੇ ਕਹਿੰਦੇ, ਔਰ ਹੋਰ ਕੋਈ ਚੀਜ਼ ਮੇਰੇ ਨਾਲ ਜਾਣ ਵਾਲੀ ਨਹੀਂ, ਆਪ ਕਿਰਪਾ ਕਰਕੇ ਸ਼ੁਭ ਗੁਣਾਂ ਦਾ ਗਾਮ ਮੈਨੂੰ ਗਾਇਨ ਕਰਨਾ ਸਾਨੂੰ ਮਿਲ ਜਾਏ। ਰਾਮ ਰਾਜ ਮਾਲ ਅਨੇਕ ਭੋਗਰਾ ਸਗਲ ਤਰਵਰ ਵਿਸ਼ਨ, ਰਾਜ ਹੈ ਮਾਲ ਹੈ ਅਨੇਕਾਂ ਤਰ੍ਹਾਂ ਦੇ ਜਿਹੜੇ ਪਦਾਰਥਾਂ ਦੇ ਰਸਾਂ ਦਾ ਭੋਗਣ, ਇਹ ਸਾਰੇ ਤਾਂ ਇਉਂ ਆ ਜਿਵੇਂ ਦਰਖਤ ਦੀ ਸ਼ਾਮ ਛਾਂ ਇੱਕ ਜਗ੍ਹਾ ਟਿਕਦੀ ਨਹੀਂ, ਸਥਿਰ ਨਹੀਂ ਰਹਿੰਦੀ ਹੈ, ਇਹ ਸਦਾ ਰਹਿਣ ਵਾਲੇ ਨਹੀਂ ਹਨ। ਤਾਜ ਤਾਂ ਬਹੁਤ ਕੋ ਤਾਵੈ ਸਗਲ ਨਿਰਾਰਥਾਂ, ਇਹ ਤਾਜਣ ਵਾਲੇ ਜਿਹੜੇ ਮਾਇਕੀ ਪਦਾਰਥਾਂ 'ਚ ਮਨ ਦੌੜਨੇ ਵਾਲਾ ਹੋ ਕੇ ਤਾਵਣੇ ਵਾਲਾ ਹੋ ਕੇ ਬਹੁਤ ਤਰ੍ਹਾਂ ਨਾਲ ਤਾਵੇ ਦੌੜ ਭੱਜ ਰਿਹਾ, ਇਸ ਵਾਸਤੇ ਇਹਦੇ ਜਿੰਨੇ ਵੀ ਕੀਤੇ ਕੰਮ ਹੈ ਸਾਰੇ ਨਿਰਾਰਥ ਮੈਨੇ ਨਿਕੰਮੇ ਫਜੂਲ ਆ। ਬਿਨ ਗੋਬਿੰਦ ਅਗਰ ਜੇ ਚਾਹੋ ਤੀਸਰਾ ਸਗਲ ਬਾਤ ਹੈ ਤਾਂ ਨਿਰੰਕਾਰ ਦੇ ਸਿਮਨ ਤੋਂ ਉਹਨਾਂ ਜਿਹੜੀ ਹੋਰ ਚਾਹੋ ਚਾਹੁਣਾ ਇੱਛਾ ਹੈ ਇਹਦੀ ਸਾਰੀ ਖਾਮ ਮੈਨੇ, ਇਹ ਤਾਂ ਕੱਚੀ ਗੱਲ ਹੀ ਨਜ਼ਰ ਆ ਰਹੀ ਹੈ ਬਾਤ ਮੈਨੇ, ਗੱਲ ਖਾਮ ਮੈਨੇ ਕੱਚੀ ਨਜ਼ਰ ਆ ਰਹੀ। ਇਹ ਨਿਰੰਕਾਰ ਆਪ ਤੋਂ ਬਿਨਾਂ ਜਿਹੜੇ ਹੋਰ ਪਦਾਰਥਾਂ ਨੂੰ ਚਾਹੁਣਾ ਇੱਛਾ ਕਰਨੀ ਇਹ ਸਾਰੀਆਂ ਕੱਚੀਆਂ ਗੱਲਾਂ ਬਾਤਾਂ ਨਜ਼ਰ ਆ ਰਹੀਆਂ ਹਨ। ਕੋ ਨਾਨਕ ਸੰਤਰੀਆਂ ਨੂੰ ਮਾਗੋ ਮੇਰੋ ਮਨ ਨੂੰ ਪਾਵੇ ਸਨ, ਪਾਤਸ਼ਾਹ ਦੇ ਸੰਤਾਂ ਦੇ ਚਰਨ ਧੂੜੀ ਮੰਗ ਰਹੇ ਹਾਂ ਜਿਹਦੇ ਕਰਕੇ ਮਨ ਸਾਡਾ ਟਕਾ ਨੂੰ ਭਾਲਵੇ, ਵਿਸ਼ਰਾਮ ਮੈਨੇ ਟਕਾ ਨੂੰ ਇਸ ਸਥਿਤੀ ਨੂੰ ਭਾਲਵੇ। ਟੋੜੀ ਮਹਿਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰਾ, ਪਰਮੇਸ਼ਰ ਦਾ ਮਨ ਨੂੰ ਸੁਧਾਰਿਆ ਆਸਰੇ ਦੇ ਨਾਲ ਕਰਨ ਵਾਲਾ ਹੈ, ਕਿਉਂਕਿ ਨਾਮ ਦਾ ਬਹੁਤ ਵੱਡਾ ਆਸਰਾ, ਜੀ ਪ੍ਰਾਣ ਸੁਖ ਇਸ ਮਨ ਕੋ ਵਰਤਨ ਇਹ ਹਮਾਰਾ ਰਾਮ। ਹੇ ਮੇਰੇ ਜੀ ਪ੍ਰਾਣ ਮਨ ਇਸ ਨੂੰ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਸੋਖ ਹੈ, ਇਸ ਵਾਸਤੇ ਨਾਮ ਮੇਰੇ ਕੋਲ ਵਰਤਣ ਵਾਲੇ ਵਾ, ਨਾਮ ਦੁਆਰਾ ਸਾਡੇ ਸਾਰੇ ਕਾਰਜ ਸਿੱਧ ਹੁੰਦੇ ਆ। ਰਾਹੋ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਿਵਾਰ, ਨਾਮ ਹੀ ਮੇਰੀ ਜਾਤੀ ਹੈ, ਨਾਮ ਮੇਰੀ ਪਤ ਮੈਨੂੰ ਪੰਗਤੀ ਜਾਂ ਇੱਜ਼ਤ ਆ, ਨਾਮ ਹੀ ਮੇਰਾ ਪਰਿਵਾਰ ਹੈ ਜਾਂ ਨਾਮ ਜਪਣ ਵਾਲੇ ਸਾਡਾ ਪਰਿਵਾਰ ਹੈ, ਨਾਮ ਸਹੀ ਸਾ ਮੇਰਾ ਸੰਗ ਆ ਹਰ ਨਾਮ ਮੋਕੋ ਨਿਸਥਾਨ, ਨਾਮ ਜਿਹੜਾ ਮੇਰੇ ਨੂੰ ਸਦਾ ਰਹਿ ਕੇ ਸਦਾ ਸਫਾਈ ਨੂੰ ਹਮੇਸ਼ਾ ਸਹਾਇਤਾ ਕਰਨ ਵਾਲਾ ਹੈ, ਔਰ ਪਰਮੇਸ਼ਵਰ ਦਾ ਨਾਮ ਸਾਨੂੰ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ। ਵੇਖੇ ਬਿਲਾਸ ਕਹੀਏ ਬਹੁਤ ਤੇਰੇ ਚਲਤਨਾ ਵਿਸ਼ਨੂੰ ਵਾਲਾ, ਇਹ ਬਹੁਤ ਤਰ੍ਹਾਂ ਦੇ ਜਿਹੜੇ ਪਿਛੇ ਵਿਕਾਰਾਂ ਦੇ ਕੌਤੁਕ ਕਹੇ ਜਾਂਦੇ, ਬਿਲਾਸ ਕੋਈ ਚੀਜ਼ ਨਾਲ ਚੱਲਣ ਵਾਲੀ ਨਹੀਂ ਹੈ, ਇਸ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਭੰਡਾਰ। ਪਾਤਸ਼ਾਹ ਕਹਿੰਦੇ ਨਾਮ ਹੀ ਮੇਰਾ ਇਸ਼ਟ ਪਿਆਰਾ ਮੀਤ ਮੈਨੇ ਮਿੱਤਰ ਹੈ, ਪਰਮਾਤਮਾ ਦੇ ਨਾਮ ਰੂਪੀ ਖਜ਼ਾਨਾ ਜਿਹੜਾ ਭੰਡਾਰ ਆ ਇਹ ਮੇਰੇ ਕੋਲ ਆ, ਇਹਦੀ ਬਰਕਤ ਨਾਲ ਸਾਰੇ ਕਾਰਜ ਚੱਲ ਰਹੇ ਹਨ। ਟੋਡੀ ਮਹਲਾ ਪੰਜਵਾਂ ਨੀਕੇ ਗੁਣ ਗਾਓ ਮਿੱਠ ਹੀਰੋ, ਪਰਮਾਤਮਾ ਦੇ ਜਿਹੜੇ ਨੀਕੇ ਸੁੰਦਰ ਗੁਣ ਉਹਨਾਂ ਨੂੰ ਗਾਓ ਜਿਹਦੇ ਨਾਲ ਤੇਰੇ ਸਾਰੇ ਰੋਗ ਮਿੱਟ ਹੀ ਮੈਨੇ ਦੂਰ ਹੋ ਜਾਣਗੇ, ਨਾਮ ਵਿੱਚ ਐਸੀ ਬਰਕਤ ਹੈ। ਮੁੱਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਇਹਾ ਉਹਾ ਲੋਰ, ਮੁੱਖੜਾ ਉਜਲ ਪਵਿੱਤਰ ਹੋ ਜਾਏਗਾ,
ਔਰ ਇੱਥੇ ਉੱਥੇ ਦੋ

0: ਜਿਹਨਾਂ ਲੋਕਾਂ ਨੇ ਤੇਰਾ ਜਿਹੜਾ ਜਾਤ ਸਿਆ ਵਡਿਆਈ ਰਹਿ ਆਵੇਗੀ ਬਣੀ ਰਹੇਗੀ ਰਹਾਓ ਚਰਨ ਵਿਖਾਰ ਕਰੋ ਗੁਰਸੇਵਾ ਮਨ ਸਰਾ ਬੱਪੂ ਸਤਿਗੁਰਾਂ ਦੇ ਚਰਨ ਵਿਖਾਰ ਤੋਂ ਦੀ ਸੇਵਾ ਕਰੀਏ ਸਤਿਗੁਰਾਂ ਦੇ ਚਰਨ ਜਿਹੜਾ ਮਨ ਨੂੰ ਚੜਾ ਦੇਣਾ ਇਹੀ ਪਰਮੇਸ਼ਰ ਨੂੰ ਭੋਗ ਲਾਉਣਾ ਕਰਨਾ ਕਰੀਏ ਛੋੜ ਆਪਤ ਬਾਅਦ ਅਹੰਕਾਰਾ ਮਾਨ ਸੋਈ ਜੋ ਆਪਤ ਮੈਨੇ ਜਿਹੜਾ ਉਜਰ ਕਰਨਾ ਵਾਤਾਵਰੋ ਤੋਂ ਰਹਿਤ ਕਰਨ ਵਾਲਾ ਜਿਹੜਾ ਝਗੜਾ ਕੀ ਅਹੰਕਾਰ ਵਗੈਰਾ ਬਾਦ ਵਿਅਰਥ ਜਿਹੜੇ ਅਹੰਕਾਰ ਕਰਨੇ ਮਾਪ ਕਰਦੇ ਜਵਾਨੀ ਦੇ ਰਾਜ ਮਦ ਛੱਡ ਕੇ ਉਹਨਾਂ ਨੂੰ ਛੱਡ ਦੇ ਪਰਮਾਤਮਾ ਦੇ ਹੁਕਮ ਚ ਹੋ ਜਿਹੜਾ ਹੁੰਦਾ ਆ ਉਹਨੂੰ ਸੱਤ ਕਰਕੇ ਮੰਨਣਾ ਕਰਕੇ ਉਹਦਾ ਭਾਣਾ ਹੈ ਸੰਤ ਪਹਿਲ ਸੋਈ ਹੈ ਲਾਗਾ ਜਿਸ ਮਤ ਲਿਖਿਆ ਲੋਕੋ ਜਿਹਨਾਂ ਦੇ ਮੱਥੇ ਦੇ ਸ੍ਰੇਸ਼ਟ ਲੇਖ ਪਰਮਾਤਮਾ ਨੇ ਲਿਖਿਆ ਉਹ ਗੁਰੂ ਪਿਆਰੇ ਸੰਤਾਂ ਦੀ ਸੇਵਾ ਚ ਲੱਗਦੇ ਹਨ ਕਹੋ ਨਾਨਕ ਏਕ ਬਿੰਦ ਦੂਜਾ ਗੁਰਨ ਕਰਨ ਜੇ ਪਾਤਸ਼ਾਹ ਨੇ ਨਿਰੰਕਾਰ ਤੋਂ ਹੋਰ ਦੂਜਾ ਕਰਨ ਵਾਲਾ ਤਾਂ ਕੋਈ ਹੈ ਹੀ ਨਹੀਂ ਉਹੀ ਸਭ ਕੁਛ ਕਰਨੇ ਯੋਗ ਹੈ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆਏ ਹਨ ਮੇਰਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹੋ ਵਿਸਰਾਮ ਦੇਵਾਂ ਦੇ ਸੁੱਖ ਅਤੇ ਸੋਭਾ ਦੇਣ ਵਾਲਾ ਪਰਮੇਸ਼ਰ ਉਸ ਨਿਰੰਕਾਰ ਦਾ ਨਾਮ ਮੈਨੂੰ ਪ੍ਰਾਪਤ ਹੋ ਜਾਏ ਔਰ ਮੇਰੀ ਜਿਹੜੀ ਇਹ ਚਿੰਤਾ ਇਹਨੂੰ ਲਾ ਦਿਓ ਦੂਰ ਕਰ ਦਿਓ ਰਹੋ ਅਵਰ ਨੂੰ ਸੂਝ ਹੈ ਦੂਜੀ ਠਾਰ ਹਰ ਪਰਿਓ ਤੋ ਜੋ ਹੁਣ ਸਾਨੂੰ ਦੂਜੀ ਠਾਰ ਜਗ੍ਹਾ ਤੋਂ ਕੋਈ ਸੂਝਦੀ ਨਹੀਂ ਹਾਰ ਅੰਭ ਕੇ ਤੁਹਾਡੇ ਦਰ 'ਤੇ ਆ ਕੇ ਝੁਕ ਗਏ ਹਾਂ ਪੈ ਗਏ ਹਾਂ ਲੇਖਾ ਛੁੜਾ ਲੇਖਾ ਛੁਟ ਹੈ ਨਿਰਗੁਣ ਲਿਖੋ ਵਾਰੀ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਛੱਡ ਕੇ ਲੇਖੇ ਲੇਖਾ ਕੀਤੇ ਤੋਂ ਮੈਨੂੰ ਛੁਟਕਾਰਾ ਚਾਹੁੰਦੇ ਹਾਂ ਕਿਉਂਕਿ ਜੇ ਲੇਖਿਆਂ 'ਚ ਪੈ ਗਿਆ ਫਿਰ ਤਾਂ ਸਾਡਾ ਬਚਾਅ ਕੋਈ ਹੈ ਹੀ ਨਹੀਂ ਮੈਂ ਨਿਰਗੁਣ ਗੁਣਾਂ ਤੋਂ ਹੀਣੇ ਨੂੰ ਅਵਾਰੀ ਮੈਨੇ ਰੱਖ ਲਓ ਬਚਾ ਲਓ ਕਿਰਪਾ ਕਰ ਦਿਓ ਸਾਧੂ ਅਕਸਾਨ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਆਪ ਜੀ ਹਮੇਸ਼ਾ ਔਗੁਣਾਂ ਨੂੰ ਪਾਪਾਂ ਨੂੰ ਬਖਸ਼ਣ ਵਾਲੇ ਹੋ ਸਦਾ ਮਿਹਰਾਂ ਕਰਨ ਵਾਲੇ ਹੋ ਆਪ ਸਾਰਿਆਂ ਨੂੰ ਆਸਰਾ ਦਿੰਦੇ ਹੋ ਆਧਾਰੀ ਮੈਨੇ ਆਸਰਾ ਦਿੰਦੇ ਹੋ ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰੱਖ ਲਏ ਹੋਏ ਵਾਲ ਪਾਤਸ਼ਾਹ ਨੇ ਮੈਂ ਤਾਂ ਦਾਸ ਸੇਵ ਸੰਤਾਂ ਦੇ ਪਿੱਛੇ ਪੈ ਗਏ ਪਾਪ ਉਹਨਾਂ ਦੇ ਚਰਨਾਂ ਦਾਸ ਬਣ ਗਏ ਆਪ ਹਾਂਜੀ ਹੁਣ ਮਨੁੱਖ ਦੇ ਦਿੱਤੀ ਕਿਰਪਾ ਕਰਕੇ ਹਾਂਜੀ ਇਸ ਵਾਸਤੇ ਮਨੁੱਖ ਦੇ ਵੱਲੋਂ ਸਾਨੂੰ ਮਨੁੱਖ ਦੇ ਵੇਲੇ ਰੱਖ ਲਓ ਕਿਉਂਕਿ ਮਨੁੱਖ ਦੇ ਵਿੱਚ ਭਜਨ ਬਾਣੀ ਸੇਵਾ ਸਿਮਰਨ ਹੋ ਸਕਦਾ ਹੁਣ ਮਿਲਿਆ ਮੌਕਾ ਕਿਰਪਾ ਕਰ ਦਿਓ ਪਸ਼ੂ ਜੂ ਨਹੀਂ ਤਾਂ ਹੋਏਗਾ ਨਹੀਂ ਪੰਛੀ ਕੀੜਿਆ ਮਕੌੜਿਆਂ ਤੁਸੀਂ ਮਿਹਰ ਕਰੋ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨੇ ਲਗਾਉਣ ਜਿਹੜੇ ਗੁਰੂ ਪਿਆਰੇ ਰਸਨਾ ਨੂੰ ਗੁਣਾਂ ਦੀ ਨਿਧੀ ਖਜ਼ਾਨਾ ਰੂਪ ਪਰਮੇਸ਼ਵਰ ਦੇ ਜਸ ਗੁਣਾਂ ਨੂੰ ਗਾਇਆ ਹੈ ਸੰਤ ਸਹਿ ਰਸਮਨ ਹੋ ਕੇ ਉਸ ਅਗਲੇ ਦੁੱਖ ਪਲਾਣ ਲਓ 714 ਪੰਨੇ ਦੀ ਕਿਰਪਾ ਕਰਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਦੇ ਮਨ ਵਿੱਚ ਸਹਿਜੇ ਸ਼ਾਂਤੀ ਦਾ ਗਿਆਨ ਰਹੱਸਨਾ ਨੂੰ ਦਾ ਆਨੰਦ ਪੈਦਾ ਹੋ ਗਿਆ ਹੈ ਸਾਰੇ ਦੁੱਖ ਜਿਹੜੇ ਪਲਾਣ ਉਹਨਾਂ ਨੇ ਦੌੜ ਗਏ ਨੱਸ ਗਏ ਭੱਜ ਗਏ ਹਨ ਰਹੋ ਜੋ ਮਗ ਹੈ ਸੋਈ ਸੋਈ ਭਾਵ ਹੈ ਸੇਵਾ ਕੇ ਚਰਨ ਰਸਨ ਜਿਹਨਾਂ ਨੇ ਰਸਨ ਦਾ ਆਨੰਦ ਘਰ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕੀਤੀ ਹੈ ਉਹ ਜਿਹੜਾ ਜਿਹੜਾ ਪਦਾਰਥ ਮੰਗਦੇ ਆ ਧਰਮ ਅਰਥ ਕਾਮ ਮੋਖ ਉਹ ਪਰਮਾਤਮਾ ਤੋਂ ਪਾ ਲੈਂਦੇ ਹਨ ਜਨਮ ਮਰਨ ਦੁਹ ਤੇ ਛੁੱਟ ਹੈ ਪਵ ਜਲ ਜਗਤ ਰਣ ਉਹ ਗੁਰਮੁਖ ਪਿਆਰੇ ਜੰਮਣ ਵੱਲ ਦੋਹਾਂ ਦੁੱਖਾਂ ਤੋਂ ਛੁਟਕਾਰਾ ਪਾ ਜਾਂਦੇ ਹਨ ਸੰਸਾਰ ਤੋਂ ਆਪ ਤਰੇ ਆ ਹੋਰ ਨੂੰ ਵੀ ਸੰਗੀਆਂ ਨੂੰ ਵੀ ਤਾਰ ਲੈਂਦੇ ਹਨ ਤਰਾਇਣ ਤਾਰ ਲੈਂਦੇ ਹਨ ਖੋਜ ਖੋਤਾ ਤੂੰ ਵਿਚਾਰੇ ਉਦਾਸ ਗੁਰੂ ਦੇ ਪੁਰਾਣ ਦਾਸ ਨੇ ਖੋਜ ਕਰਦਿਆਂ ਢੂੰਡ ਭਾਲ ਕਰਦਿਆਂ ਇਹ ਤੱਤ ਸਿਧਾਂਤ ਨੂੰ ਵਿਚਾਰ ਕੇ ਇੱਥੇ ਪਹੁੰਚੇ ਹਾਂ ਕਿ ਸਾਨੂੰ ਗੋਬਿੰਦ ਨਿਰੰਕਾਰ ਦੀ ਚਰਨ ਸਨ ਉਹਦੇ ਆਸਰੇ ਪ੍ਰਾਇਣ ਮੈਨੇ ਉਹਦੇ ਪ੍ਰਾਇਣ ਉਹਦੇ ਆਸਰੇ ਰਹਿਣਾ ਚਾਹੀਦਾ ਹੈ ਅਵਿਨਾਸੀ ਖੇਮ ਚਾਹਿਆ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਹੇ ਗੁਰੂ ਪਿਆਰਿਆ ਜੇ ਤੂੰ ਅਵਿਨਾਸੀ ਨਾਸ ਤੁਰਤ ਖੇਮ ਮੁਕਤੀ ਨੂੰ ਸੁੱਖ ਨੂੰ ਚਾਹੁਣਾ ਅਤੇ ਉਸ ਅਵਿਨਾਸ਼ੀ ਨਾਸ ਤੁਰੇ ਪਰਮਾਤਮਾ ਦੀ ਪ੍ਰਾਪਤੀ ਨੂੰ ਚਾਹੁਣਾ ਅਤੇ ਖੇਮ ਰੱਖਿਆ ਨੂੰ ਚਾਹੁਣਾ ਮੇਰੀ ਰੱਖਿਆ ਹੋਵੇ ਅਤੇ ਸਦਾ ਫਿਰ ਨਾਰਾਇਣ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਯੋਗ ਹੁੰਦਾ ਯੋਗ ਨਾਮ ਜੁੜਨਾ ਇਹਦਾ ਕੰਮ ਹੈ ਹਾਂਜੀ ਉਹਦੇ ਨਾਲ ਮਾਲਕ ਨਾਲ ਜੁੜਨ ਵਾਸਤੇ ਸਭ ਸੁਰ ਦਾ ਅਭਿਆਸ ਕਰੇ ਸੇਵਾ ਸਿਮਰਨ ਕਰੇ ਤੇ ਜਿਹੜੀ ਫਿਰ ਸੇਵਾ ਉਸਨੂੰ ਬਰਕਤ ਮਿਲਦੀ ਹੈ ਉਹ ਬਰਾਂ ਸਰਾਪਾ ਨਾਲ ਉਜਾੜ ਲੈ ਖੀਣ ਰੱਖਿਆ ਉਹ ਪਰਮਾਤਮਾ ਦੀ ਕਿਰਪਾ ਨੂੰ ਜਿਵੇਂ ਸਿਆਣੇ ਮਾਂ ਪਿਓ ਹੈ ਉਹ ਬੱਚੇ ਨੂੰ ਇੰਨਾ ਕੁ ਖਰਚਾ ਦਿੰਦੇ ਬਾਕੀ ਕੋਲ ਸਾਂਭ ਰੱਖਦੇ ਆ ਉਹਦੀ ਕਮਾਈ ਉਹਦੀ ਹੈ ਅਤੇ ਸਾਰੀ ਕਮਾਈ ਉਜਾੜ ਨਾ ਲੈਣ ਇਸ ਤਰ੍ਹਾਂ ਨਿਰੰਕਾਰ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਕਿਰਪਾ ਕਰਦੇ ਆ ਇੱਕ ਵਾਰੀ ਸੰਤਨ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਨੂੰ ਕਿਸੇ ਨੇ ਬੇਨਤੀ ਕੀਤੀ ਮਹਾਰਾਜ ਦੇ ਤੁਹਾਡੇ ਸੇਵਕ ਆ ਕਿ ਜਦੋਂ ਦੇ ਘਰੋਂ ਆਏ ਉਹੋ ਜਿਹੇ ਨਜ਼ਰ ਆਉਂਦੇ ਆ ਸਾਨੂੰ ਤਾਂ ਕੋਈ ਬਰਕਤ ਦੀਦੀ ਨਹੀਂ ਮਹਾਰਾਜ ਕਹਿੰਦੇ ਭਾਈ ਇਹ ਬੜੇ ਬੜੇ ਤਪੱਸੀ ਹੈ ਪਿਛਲੇ ਜਨਮਾਂ ਦੇ ਐਵੇਂ ਨਹੀਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ 'ਚ ਆਏ ਇਹ ਜਿੰਨੀ ਕਮਾਈ ਕਰਦੇ ਅਸੀਂ ਇਹਨਾਂ ਦੀ ਸਾਂਭੀ ਜਾਂਦੇ ਹਾਂ ਕਿ ਬਰਾਂ ਸਰਾਪਾਂ 'ਚ ਉਜਾੜ ਨਾ ਲੈਣ ਜਦੋਂ ਸਰੀਰ ਛੱਡ ਕੇ ਜਾਣਗੇ ਇਹਨਾਂ ਦੀ ਕਮਾਈ ਇਹਨਾਂ ਨੂੰ ਦਿੱਤੀ ਜਾਏਗੀ ਇਹ ਬਰਕਤ ਤਾਂ ਨਹੀਂ ਨਜ਼ਰ ਆਉਂਦੀ ਕਿਉਂਕਿ ਜੋ ਇਹ ਕਮਾਈ ਕਰਦੇ ਅਸੀਂ ਸਾਂਭੀ ਜਾਂਦੇ ਹਾਂ ਇਹ ਆਪਣਾ ਇਸ ਤਰ੍ਹਾਂ ਨਾ ਗੁਆ ਲੈਣ ਇਸ ਤਰ੍ਹਾਂ ਫਿਰ ਜੇ ਤੂੰ ਖੇਮ ਹਾਂਜੀ ਮੁਕਤੀ ਚਾਹੁੰਦਾ ਆਪਣੇ ਕੀਤੀ ਹੋਈ ਸੇਵਾ ਸੰਗਤ ਕਮਾਈ ਦੀ ਰੱਖਿਆ ਚਾਹੁੰਦਾ ਅਵਨਾਸੀ ਨਾਸ ਤੋਂ ਰਹਿਤ ਮੈਨੂੰ ਨਾਰਾਇਣ ਨਰਾਂ ਦਾ ਨਰਾਂ ਦੇ ਆਣ ਹਿਰਦੇ ਘਰ ਬਣਾਉਣ ਵਾਲਾ ਪਰਮੇਸ਼ੁਰ ਉਹਦੇ ਨਾਮ ਦਾ ਸਿਮਰਨ ਕਰ ਤੁਹਾਡੀ ਮਹੱਲਾ ਪੰਜਵਾਂ ਨਿੰਦਰ ਗੁਰ ਕਿਰਪਾ 'ਤੇ ਹੱਟ ਜਿਸ ਵੇਲੇ ਪ੍ਰਿਥੀ ਚਾਹੁੰਦੇ ਸੀ ਉਹਦੀ ਮਦਦ ਵਾਸਤੇ ਸੁਲੀਖਾਂ ਆਇਆ ਪਜਾਗਾਂ ਛੱਡ ਕੇ ਮਰ ਗਿਆ ਅਤੇ ਉਦੋਂ ਮਹਾਰਾਜ ਨੇ ਸ਼ਬਦ ਉਚਾਰਿਆ ਪੰਜਵੇਂ ਪਾਤਸ਼ਾਹ ਤੁਹਾਡੀ ਰੱਬ ਕਿਰਪਾ ਕਰਦੇ ਹਨ ਨਿੰਦਰ ਗੁਰ ਕਿਰਪਾ 'ਤੇ ਹੱਟ ਇਹ ਨਿੰਦਿਆ ਕਰਨ ਵਾਲਾ ਜਾਂ ਨਿੰਦਿਆ ਕੌਣ ਸੀ ਸੁਲੀ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਨਾਲ ਹਟੋ ਹਟ ਗਿਆ ਭਾਵ ਖਤਮ ਹੋ ਗਿਆ ਪਾਰ ਨੂੰ ਪ੍ਰਭ ਪਾਇਆ ਅਲਾ ਸੁਰ ਭਗਵਾਨ ਸਿੰਘ ਕਾਟੋ ਰਹੋ ਵਿਸ਼ਰਾਮ ਦੇ ਕਹਿੰਦੇ ਆ ਨਿਰੰਕਾਰ ਆਪਣੇ ਦਾਸਾਂ 'ਤੇ ਦਿਆਲ ਹੋ ਗਿਆ ਸ਼ਿਵ ਜੀ ਦਾ ਵਣ ਤਰਸੂਲ ਹੈ ਉਹ ਤਰਸੂਲ ਵਾਲੂ ਆ ਕੋਈ ਹਥਿਆਰ ਉਹਨੂੰ ਗਲ 'ਚ ਪਾਇਆ ਸੀ ਕਹਿੰਦੇ ਉਹਦੇ ਦੁਆਰਾ ਉਹਦਾ ਸਿਰ ਕੱਟਿਆ ਗਿਆ ਹਾਂਜੀ ਇਸ ਵਾਸਤੇ ਸ਼ਿਵ ਕਲਿਆਣ ਸਰੂਪੀ ਸਤਿਗੁਰਾਂ ਦੀ ਬਾਣੀ ਕਰਕੇ ਉਹਦਾ ਸਿਰ ਕੱਟਿਆ ਗਿਆ ਕਿਉਂਕਿ ਪਾਤਸ਼ਾਹ ਨੇ ਬਚਨ ਕੀਤਾ ਜਿਹਨੇ ਸੰਗਤ ਨੇ ਮਹਾਰਾਜ ਸੂਰੀ ਚੜ੍ਹ ਕੇ ਆ ਰਿਹਾ ਮਹਾਰਾਜ ਕਹਿੰਦੇ ਇੱਥੇ ਆਉਣਾ ਹੀ ਨਹੀਂ ਪਾ ਸਕੇਗਾ ਇਸ ਬਾਣੀ ਕਰਕੇ ਉਹ ਆਵੇ ਛੱਡ ਕੇ ਮਰ ਗਿਆ ਸ਼ਿਵ ਕਲਿਆਣ ਸਰੂਪ ਹਾਂਜੀ ਜੀ ਨਾਮ ਬਾਣੀ ਕਰਕੇ ਉਹਦਾ ਜਿਹੜਾ ਸਿਰ ਹੰਕਾਰ ਆ ਉਹਨੂੰ ਕੱਟ ਦੇਣਾ ਕੀਤਾ ਹੈ ਰਹਾ ਕਾਲ ਜਲ ਜਮ ਜੋ ਨੇ ਸਕਿਆ ਸੱਚ ਕਾ ਪੰਥਾਂ ਤੱਕ ਜੋ ਇਹਨੂੰ ਸਕੇ ਆ ਕਿ ਸੱਕ ਆ ਕਾਲ ਜਾਲ ਜਮ ਜੋਹੇ ਨਾ ਸੱਕ ਹੈ ਤੇ ਸੱਕ ਆ ਦੱਸੇ ਨੂੰ ਕਹਿੰਦਾ ਹੈਗਾ ਕਾਲ ਜਾਲ ਜਮ ਜੋਹੇ ਨਾ ਸੱਕ ਹੈ ਸੱਚ ਕਾ ਪੰਥਾਂ ਥਾਟੋ ਸਾਰਿਆਂ ਦਾ ਕਾਲ ਕਰਨ ਵਾਲਾ ਕੌਣ ਜਮਰਾਜ ਉਹ ਜਾਲ ਲੈ ਕੇ ਸਾਡੇ ਵੱਲ ਜੋਹੇ ਕਿਉਂ ਮੈਂ ਨਹੀਂ ਹੁੰਦਾ ਦੇਖਣਾ ਨਹੀਂ ਦੇਖ ਸਕਦਾ ਕਿਉਂ ਅਸੀਂ ਸੱਚ ਦੀ ਪ੍ਰਾਪਤੀ ਦਾ ਜਿਹੜਾ ਭਗਤੀ ਰੂਪੀ ਖੰਡਾ ਇਹ ਗ੍ਰਹਿਣ ਕੀਤਾ ਭਗਤੀ ਰੂਪੀ ਪੰਥਾ ਰਸਤਾ ਥਾਟੇ ਉਹ ਬਣਾ ਲਿਆ ਇਹ ਭਗਤੀ ਐਸੀ ਹੈ ਇਹ ਬੜੇ ਬੜੇ ਪਾਪਾਂ ਨੂੰ ਖੰਡਾ ਬਣ ਕੇ ਨਾਸ ਕਰਦੀ ਹੈ ਭਗਤੀ ਰੂਪੀ ਪੰਥਾ ਇਹ ਜਿਹੜਾ ਰਸਤਾ ਥਾਟੇ ਉਹ ਅਸੀਂ ਬਣਾ ਲਿਆ ਹੈ ਭਗਤੀ ਢਾਲ ਦਾ ਵੀ ਕੰਮ ਕਰਦੀ ਹੈ ਗਿਆਨ ਰੂਪੀ ਖੰਡਾ ਆ ਭਗਤੀ ਰੂਪੀ ਢਾਲ ਆ ਇਸ ਦਾ ਪੰਥ ਆ ਜਿਹੜਾ ਭਗਤੀ ਰੂਪੀ ਪੰਥਾ ਰਸਤਾ ਸੀ ਥੱਟ ਅਸੀਂ ਬਣਾ ਲਿਆ ਸੱਚ ਦੀ ਪ੍ਰਾਪਤੀ ਵਾਸਤੇ ਖਾਦ ਖਰਚਾ ਕ੍ਰਿਸ਼ਨ ਨੂੰ ਫਟੋ ਤਾਂ ਨਾ ਹੀ ਰਾਮ ਰਤਨ ਤੁਹਾਨੂੰ ਫਟੋ ਪਾਤਸ਼ਾਹ ਕਹਿੰਦੇ ਆਪ ਖਾਂਦੇ ਹਾਂ ਹੋਰਨਾਂ ਨੂੰ ਖਰਚਦੇ ਹਾਂ ਖਿਲਾਉਂਦੇ ਹਾਂ ਅਤੇ ਕ੍ਰਿਸ਼ਨ ਨੂੰ ਫਟੋ ਤਾਂ ਨਾ ਹੀ ਇਹ ਖਜ਼ਾਨਾ ਗੁਰੂ ਨਾਨਕ ਪਾਤਸ਼ਾਹ ਦਾ ਐਸਾ ਮੁੱਕਦਾ ਹੀ ਨਹੀਂ ਐਸਾ ਕਹਿੰਦੇ ਆ ਇਹ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਰਤਨ ਅਮੋਲਕ ਤਾਂ ਆ ਇਹਦੀ ਖੱਟੀ ਅਸੀਂ ਖੱਟ ਲਈ ਹੈ ਪਸਮਾਂ ਪੂਜਵਾ ਕਿਨ ਪਿੱਤਰ ਆਪਣਾ ਕੀ ਆਪਾਂ ਵਿਰਾਨੰਦ ਸੁਰ ਹੀ ਸੀ ਖਿਨ ਪਿੱਤਰ ਖਿਨ ਚੇ ਸੜ ਕੇ ਸਵਾਹ ਦਾ ਰੂਪ ਹੋ ਗਿਆ ਹੰਕਾਰ ਜਾਇਆ ਸੀ ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਪਾ ਲਿਆ ਹੈ ਪਸਮਾਂ ਪੂਤ ਹੋ ਗਿਆ ਸੜ ਕੇ ਸਵਾਹ ਰੂਪ ਹੋ ਗਿਆ ਆਗਮਨੇ ਨੂੰ ਕਿਹਾ ਜਾਂ ਨਾਨਕ ਸਾਹਿਬ ਦੇ ਸਾਰੇ ਉਸ ਸਮਾਂ ਪਾਤਸ਼ਾਹ ਕਹਿੰਦੇ ਇਸ ਬਚਨ ਨੂੰ ਆਗਮ ਸ਼ਾਸਤਰ ਨਿਗਮ ਵੇਦ ਵੀ ਕਹਿ ਰਿਹਾ ਕਿ ਪਰਮੇਸ਼ਰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ, ਜਿਹੜੇ ਨਿੰਦਕ ਲੋਕ ਆ ਉਹਨਾਂ ਦੀ ਬੁਰੀ ਦੁਰਦਸ਼ਾ ਕਰਦਾ ਹੈ। ਇਸ ਵਾਸਤੇ ਹੁਣ ਸਾਰੇ ਲੋਕਾਂ ਨੇ ਪ੍ਰਤੱਖ ਤੌਰ ਦੇਖ ਹੀ ਲਿਆ, ਜਿਸ ਤਰ੍ਹਾਂ ਹੰਕਾਰ 'ਚ ਚੜ੍ਹਾਈ ਕਰਕੇ ਆਇਆ ਸੀ ਫਲ ਪਾ ਲਿਆ। ਟੋਡੀ ਮਹੱਲਾ ਪੰਜਵਾਂ, ਕਿਰਪਨ ਤਨ ਮਨ ਕਿਲਵੇ ਕਰੇ, ਤਨ ਕਰਕੇ ਮਨ ਕਰਕੇ ਕਿਲਵੇ ਪਾਪਾਂ ਜਿਹੜੇ ਕਿਰਪਨ ਸੂਮ ਲੋਕ ਆ ਭਰੇ ਹੋਏ ਆ, ਕਿਉਂ ਪੁੰਨਦਾਨ ਤਾਂ ਕਰ ਨਹੀਂ ਸਕਦੇ, ਸੇਵਾ ਨਹੀਂ ਕਰ ਸਕਦੇ। ਸਾਧ ਸੰਗ ਭਜਨ ਕਰ ਸਵਾਮੀ, ਟਾਕਣ ਪਾਏ ਕਰੇ ਰਹੋ, ਸੱਚੀ ਸੰਗਤ ਨੇ ਮਿਲ ਕੇ ਨਿਰੰਕਾਰ ਦਾ ਭਜਨ ਕਰ, ਉਹ ਪਰਮੇਸ਼ ਤੇਰੇ ਪੜਦਿਆਂ ਨੂੰ ਟੱਕਣ ਵਾਸਤੇ ਸਰਵ ਸ਼ਕਤੀਮਾਨ ਹੈ। ਰਾਹੋ ਅਣਖ ਛਿੱਦਰ ਬੋਧ ਕੇ ਛੋੜੋ ਤਾਂ ਥਾਮਨ ਜਾਹਿਰ ਕਰੇ, ਜਿਸ ਤਰ੍ਹਾਂ ਬੋਧ ਅਤੇ ਜਹਾਜ਼ ਦੇ ਅੰਦਰ ਅਨੇਕਾਂ ਛਿੱਦਰ ਛੋਟਕਦ ਮੈਨੇ ਛਿੱਦਰ ਹੁੰਦਾ ਛੇਕ, ਜਿਹੜੇ ਬੋਰੀਆਂ ਹੋ ਜਾਣੀਆਂ ਛੋਟਕਦ ਖੁੱਲ ਜਾਣ, ਫਿਰ ਉਹ ਜਿਹੜੇ ਲੋਕ ਆ ਮਲਾ ਤੋਂ ਬਿਨਾਂ ਆਪਣੇ ਘਰੇ ਹੱਥ ਨਾਲ ਥਾਮ ਰੋਕ ਨਹੀਂ ਸਕਦੇ, ਕੀ ਕਰਨਗੇ ਵਿਚਾਰੇ। ਜਿਸ ਕਾ ਬਹੁਤ ਸਾਰਾ ਦੇ ਕੋਟੇ ਸੰਗਣ, ਜਿਹੜੇ ਮਲਾਹ ਦਾ ਜਹਾਜ਼ ਹੈ ਉਹਨੂੰ ਚੇਤੇ ਕਰਦੇ, ਤਾਂ ਫਿਰ ਉਹ ਕਰੇ ਚੰਗੇ ਜਹਾਜ਼ ਦਾ ਸੰਗ ਦੇ ਕੇ ਕੋਟੇ ਨੂੰ ਪਾਰ ਕਰ ਦਿੰਦਾ। ਇਸ ਤਰ੍ਹਾਂ ਮਨੁੱਖਾ ਦੇਹ ਰੂਪੀ ਜਹਾਜ਼ ਹੈ, ਇਹਦੇ ਅੰਦਰ ਅਨੇਕਾਂ ਦੋਸ਼ ਛੁੱਟ ਰਹੇ ਆ, ਪੈਦਾ ਹੋ ਰਿਹਾ, ਉਹ ਦੋਸ਼ ਆਪਣੇ ਆਪ ਤਾਂ ਥੰਮੇ ਰੋਕੇ ਨਹੀਂ ਜਾਂਦੇ। ਜਿਸ ਨਿਰੰਕਾਰ ਦਾ ਇਹ ਮਨੁੱਖ ਦੇ ਰੂਪੀ ਜਹਾਜ਼ ਹੈ ਉਹਦੀ ਅਰਾਧਨਾ ਕਰੇ, ਫਿਰ ਉਹ ਐਸਾ ਪਰਮੇਸ਼ਰ ਹੈ ਉਹ ਖਰੇ ਚੰਗੀਆਂ ਸੰਤਾਂ ਦੀ ਸੰਗਤ ਬਖਸ਼ ਕਰਕੇ ਖੋਟੇ ਪੁਰਖਾਂ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ, ਇਹ ਉਹਦੇ ਵਿੱਚ ਸ਼ਕਤੀ ਹੈ। ਗੱਲੀ ਸੈਲ ਉਠਾਵਤ ਚਾਹੇ ਹੋਏ ਊਹਾ ਹੀ ਲੈ ਤਰੇ, ਜੋ ਗੱਲਾਂ ਬਾਤਾਂ ਨਾਲ ਸੈਲ ਪਹਾੜ ਚੁੱਕਣਾ ਜਾਏ ਨਹੀਂ ਚੁੱਕ ਸਕਦਾ, ਉਹ ਪਰਬਤਾਂ ਉਸੇ ਜਗ੍ਹਾ ਦੇ ਉੱਪਰ ਧਰੇ ਮੈਨੇ ਪਏ ਰਹਿੰਦੇ ਆ। ਜੇ ਵਪੌੜੀ ਮਾਰੀ ਜਾ ਵੀ ਮੈਂ ਉਹ ਕਰ ਲੂੰਗਾ, ਮੈਂ ਤੁਹਾਨੂੰ ਮਨ ਬਣ ਜੂੰਗਾ, ਕਿੱਥੋਂ ਬਣ ਜਾਵਾਂ। ਇਸੇ ਪ੍ਰਕਾਰ ਪਾਤਸ਼ਾਹ ਕਹਿੰਦੇ ਜੇ ਗੱਲਾਂ ਨਾ ਇਹ ਕਾਮ ਗੁਰੂ ਲੂੰਬੋ ਹੰਕਾਰ ਰੂਪੀ ਪਹਾੜਾਂ ਨੂੰ ਉਠਾਉਣਾ ਚਾਹੇ ਅਥਵਾ ਇਹਨਾਂ ਨੂੰ ਨਾਸ਼ ਕਰਨਾ ਚਾਹੇ ਦੂਰ ਕਰਨਾ ਚਾਹੇ ਨਹੀਂ ਕਰ ਸਕਦਾ, ਉਹ ਤਾਂ ਉਸੇ ਪ੍ਰਕਾਰ ਇਹ ਅੰਤ ਸ਼ਰਨ ਮਨ ਦੇ ਵਿੱਚ ਧਰੇ ਧਰਾਏ ਪਏ ਰਹਿੰਦੇ ਆ। ਇਹ ਤਾਂ ਗੁਰੂ ਮਹਾਰਾਜ ਕਿਰਪਾ ਨਾਲ ਹੀ ਪਾਪਾਂ ਦੇ ਪੱਥਰ ਚੁੱਕੇ ਜਾਂਦੇ ਆ, ਜੋਰ ਸਬਦ ਨਾਨਕ ਕਿਸ਼ਨਾ ਹੀ ਪ੍ਰਭ ਰਾਖਾ ਗੱਲ ਕਰੇ। ਪਾਤਸ਼ਾਹੀ ਕਿਰਪਾ ਕਰਦੇ ਇਹ ਨਿਰੰਕਾਰ ਸਾਡੇ ਕਿਸੇ ਤਰ੍ਹਾਂ ਸਾਧਨਾ ਦਾ ਜ਼ੋਰ ਬਲ ਨਹੀਂ ਹੈ, ਨਾ ਕੋਈ ਸ਼ਕਤੀ ਕਰਾਂ ਮਾਤਿਆ, ਤੁਹਾਡੀ ਸ਼ਰਨ 'ਚ ਪਏ ਹਾਂ, ਜਿਵੇਂ ਕਿਵੇਂ ਕਰਕੇ ਤੁਸੀਂ ਸਾਡੀ ਲਾਜ ਰੱਖ ਲਓ। ਟੋਡੀ ਮਹੱਲਾ ਪੰਜਵਾਂ, ਹਰ ਕੇ ਚਰਨ ਕਮਲ ਮਨ ਧਿਆਓ, ਇਹ ਗੁਰੂ ਪਿਆਰਿਓ ਨਿਰੰਕਾਰ ਦੇ ਚਰਨ ਕਮਲਾਂ ਨੂੰ ਮਨ 'ਚ ਧਿਆਉਣਾ ਕਰੋ। ਕਾਠ ਗੁਠਾਰ ਪਿੱਤ ਬਾਤ ਹਨ ਤਾਂ ਉਹ ਹਰ ਕੋ ਨਾਵਰਾ, ਪਰਮੇਸ਼ਰ ਦਾ ਨਾਮ ਜਿਹੜਾ ਕਾਢ ਕਾਢ ਮੈਨੇ ਜਿਹੜਾ ਇਹਦਾ ਜਸ ਉਚਾਰਨ ਕਰਨਾ, ਇਹ ਹੰਕਾਰ ਰੂਪੀ ਜਿਹੜੀ ਗੇਲੀ ਹੈ ਮੋਟੀ ਲੱਕੜ ਹੁੰਦੀ ਉਹਨੂੰ ਕੱਟਣ ਵਾਸਤੇ ਕੁਠਾਰ ਕੁਹਾੜੇ ਦੇ ਬਰਾਬਰ ਹੈ। ਕ੍ਰੋਧ ਰੂਪੀ ਪਿੱਤ ਆ, ਲੋਭ ਰੂਪੀ ਬਾਤ ਬਾਜੂ ਆ, ਕਾਮ ਰੂਪੀ ਕਪ ਬਲਗਨ, ਇਹ ਜਿਹੜੇ ਤਿੰਨ ਦੋਸ਼ਾਂ ਰੂਪੀ ਰੋਗ ਹੈ ਇਹਨਾਂ ਨੂੰ ਕੱਟਣੇ ਵਾਸਤੇ, ਪਰਮੇਸ਼ਰ ਦਾ ਨਾਮ ਦੂਰ ਕਰਨ ਵਾਸਤੇ, ਨਾਸ ਕਰਨ ਲਈ ਉਹਦਾ ਨਾਮ ਨਹੀਂ ਦੇ ਲਈ ਦਵਾਈ ਰੂਪ ਆ, ਔਸ਼ਧੀ ਰੂਪ ਆ, ਔਖਦ ਮੈਨੂੰ ਔਸ਼ਧੀ ਰਹਾ, ਤਿੰਨ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਆਦਿ ਵਿਆਦੀ ਉਪਾਧੀ ਰੂਪ, ਇਹ ਤਿੰਨੇ ਤਾਪਾਂ ਨੂੰ ਦੂਰ ਕਰਨ ਵਾਲਾ, ਜੰਮਣ ਮਰਨ ਦੇ ਦੁੱਖਾਂ ਨੂੰ ਹੰਤਾ ਮੈਨੇ ਪਰਮੇਸ਼ਰ ਦਾ ਨਾਮ ਨਾਸ ਕਰਨ ਵਾਲਾ। ਇੱਕ ਪਰਮਾਤਮਾ ਦਾ ਨਾਮ ਸੁੱਖਾਂ ਦੀ ਰਾਸ ਮੈਨੂੰ ਖਾਣੀ ਹੈ, ਤਾਂ ਕੋਈ ਬਿਘਨ ਨੂੰ ਕੋਲ ਆ ਗਿਆ ਜਾ ਕੇ ਪ੍ਰਭਾ ਗਿਆ ਅਰਦਾਸ, ਉਹਨਾਂ ਗੁਰੂ ਪਿਆਰਿਆਂ ਨੂੰ ਕੋਈ ਬਿਘਨ ਨਹੀਂ ਲੱਗਦਾ ਜਿਹਨਾਂ ਦੀ ਨਿਰੰਕਾਰ ਦੇ ਅੱਗੇ ਅਰਦਾਸ ਫਰਿਆਦ ਹੁੰਦੀ ਹੈ। ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਰਨ ਪ੍ਰਵੇ, ਸੰਤਾਂ ਦੀ ਪ੍ਰਸਾਦ ਕਿਰਪਾ ਨੂੰ ਸਾਰਿਆਂ ਕਰਨ ਨੂੰ ਕਰਨ ਵਾਲਾ ਕੌਣ ਹੈ ਨਿਰੰਕਾਰ ਪਰਮੇਸ਼ਰ, ਉਹ ਨਰਾਇਣ ਜਿਹੜਾ ਪਰਮੇਸ਼ਰ ਉਹ ਸਾਡਾ ਵੈਦ ਹੈ। ਬਾਲ ਬੋਧ ਪੂਰਨ ਸੁਖਦਾਤਾ ਨਾਨਕ ਹਰ ਟੇਕ, ਬਾਲਾਨ ਬਾਲ ਵੱਡਿਆਂ ਤੋਂ ਵੱਡੀ ਬੁੱਧੀ ਵਾਲਾ ਕੌਣ ਹੈ ਪਰਮੇਸ਼ਰ, ਪ੍ਰਭੂ ਬਾਲ, ਜਿਹੜੇ ਅਣਜਾਣ ਬੁੱਧੀ ਵਾਲਿਆਂ ਨੂੰ ਪੂਰੇ ਸੁੱਖਾਂ ਨੂੰ ਦੇਣ ਵਾਲਾ ਹੈ। ਪਾਤਸ਼ਾਹ ਕਿਰਪਾ ਕਰਦੇ ਆ ਉਸ ਨਿਰੰਕਾਰ ਦੀ ਸਾਨੂੰ ਟੇਕ ਮੈਨੂੰ ਓਟਿਆ ਉਦਾਸਰਾ ਟੋਡੀ ਮਹਲਾ ਪੰਜਵਾਰਾ ਨਾਮ ਸਦਾ ਸਦ ਜਾ। ਇਸ ਵਾਸਤੇ ਗੁਰੂ ਪਿਆਰੂ ਸਾਧ ਸ੍ਰੇਸ਼ਟ ਪਰਵੇਸ ਚੰਦ ਦੇ ਨਾਮ ਨੂੰ ਅਸੀਂ ਸਦਾ ਵਾਸਤੇ ਜਪ ਰਹੇ ਹਾਂ। ਧਾਰੂ ਨੁਗਰੋ ਪਾਤਮਨ ਸਮੇਂ ਬਸ ਦੀ ਕਿਵੇਂ ਆਪ ਰਹੋ। ਉਹ ਨਿਰੰਕਾਰ ਨੇ ਕਿਰਪਾ ਮੇਰ ਦੀ ਦ੍ਰਿਸ਼ਟੀ ਧਾਰ ਕੇ ਮੇਰੇ ਹਿਰਦੇ ਸ਼ੁਭ ਗੁਣ ਦੀ ਵਸੋਂ ਕਰ ਦਿੱਤੀ ਹੈ, ਸ਼ੁਭ ਗੁਣ ਵਸਾ ਦਿੱਤੇ ਹੈ। ਰਹੋ ਇਸਰਾਮ ਦੇ ਕਿਰਪਾ ਕਰਦੇ ਹਨ ਜਿਸਕੇ ਸੇ ਫਿਰ ਚੰਨੀ ਸੰਭਾਲੇ ਬਿਨ ਸਿਰ ਹੁੰਦਾ। ਜਿਸ ਨਿਰੰਕਾਰ ਦੀ ਸੇਵਕ ਦੀ ਸਾਡੀ ਹੁਣ ਸੰਭਾਲ ਆਪੇ ਕੀਤੀ ਹੈ। ਸਾਡੇ ਜਿੰਨੇ ਰੋਗ ਸੰਤਾਪ ਦੁੱਖ ਸੀ ਸਾਰੇ ਹੁਣ ਨਾਸ਼ ਹੋ ਗਏ ਹਨ। ਹੱਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈਵਾ ਆਪਣੇ ਦਾਸਾਂ ਦੇ ਮੇਲ ਦਾ ਹੱਥ ਦੇ ਕੇ ਇਲਾਜ ਰੱਖ ਲਈ ਹੈ। ਉਹ ਨਿਰੰਕਾਰ ਆਪੇ ਹੀ ਮਾਤਾ ਪਿਤਾ ਨੂੰ ਸਹਾਈ ਹੋਇਆ, ਮਾਂ ਨੂੰ ਪਾਲਣਾ ਕਰਦਾ, ਪਿਤਾ ਨੂੰ ਰੱਖਿਆ ਕਰਦਾ ਹੈ। ਜੀ ਜੰਤ ਹੋਏ ਮਿਹਰਬਾਨਾ ਦਇਆਧਾਰੀ ਹਰਨਾਥ, ਉਹ ਨਿਰੰਕਾਰ ਦਇਆ ਦੀ ਦ੍ਰਿਸ਼ਟੀ ਮੇਲ ਦੀ ਕਿਰਪਾ ਦੀ ਦ੍ਰਿਸ਼ਟੀ ਧਾਰੀ ਹੈ। ਇਸ ਵਾਸਤੇ ਸਾਰੇ ਜੀਆਂ ਜਨਤਾ ਨੂੰ ਭਾਵ ਸਾਡੇ ਉੱਤੇ ਵੀ ਮਹਾਰਾਜ ਜੀ ਮਿਹਰਬਾਨ ਦਿਆਲੂ ਕਿਰਪਾਲੂ ਹੋਏ ਹਨ। ਨਾਨਕ ਸਰਨ ਪਰੇ ਦੁੱਖ ਭੰਜਨ ਜਾਗਾ ਬੜ ਪਲਤਾ, ਪਾਤਸ਼ਾਹ ਕਿਰਪਾ ਕਰਦੇ ਹਨ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲੇ ਪਰਮੇਸ਼ਰ ਚਰਨ ਪਏ ਹਾਂ, ਜਿਹਦਾ ਪ੍ਰਤਾਪ ਤੇਜ ਜਿਹੜਾ ਬਹੁਤ ਵੱਡਾ। ਤੁਹਾਡੀ ਮਹਲਾ ਪੰਜਵਾਂ ਸਵਾਮੀ ਸਰਨ ਪਰੇ ਦਰਬਾਰ, ਇਹ ਸਵਾਮੀ ਮਹਾਰਾਜ ਤੁਹਾਡੇ ਦਰਬਾਰ ਤੁਹਾਡੀ ਸ਼ਰਨ ਜਾ ਕੇ ਪੈ ਗਏ ਝੁੱਕ ਗਏ ਹਾਂ। ਕੋਟ ਪਰਾਧ ਖੰਡਣ ਕੇ ਰਾਤੇ ਤੁਝਵਨ ਕੌਣ ਵਧਾਰਿਆ। ਇਹ ਨਿਰੰਕਾਰ ਤੁਸੀਂ ਕਰੋੜਾਂ ਪਾਪਾਂ ਦੇ ਅਪਰਾਧਾਂ ਦੇ ਖੰਡਨ ਕਰਨ ਵਾਲੇ ਨਾਸ ਕਰਨ ਵਾਲੇ ਦਾਤੇ ਹੈ ਪ੍ਰਭੂ, ਤੁਹਾਤੋਂ ਬਿਨਾਂ ਸਾਨੂੰ ਕੌਣ ਬਚਾ ਸਕਦਾ, ਕੋਈ ਵੀ ਨਹੀਂ ਰੱਖਿਆ ਸਾਡੀ ਕਰ ਸਕਦਾ ਹੈ। ਰਾਹ ਖੋਜੇ ਖੋਜ ਬਹੁਤ ਪ੍ਰਕਾਰੇ ਸਰਗਰਸ ਵਿਚਾਰ ਬਹੁਤ ਪ੍ਰਕਾਰੇ ਬਹੁਤ ਤਰ੍ਹਾਂ ਖੋਜਦਿਆਂ ਢੂੰਡਦਿਆਂ ਸਾਰੇ ਗ੍ਰੰਥਾਂ ਦੇ ਅਰਥਾਂ ਨੂੰ ਵਿਚਾਰ ਕੇ ਇਹ ਗੱਲ ਫੈਸਲਾ ਕੀਤਾ, ਇਹ ਨਿਸ਼ਚਾ ਯਕੀਨ ਕੀਤਾ ਹੈ। ਸਾਧ ਸੰਗ ਪਰਮਗਤ ਪਾਈਆ ਮਾਇਆ ਰਚਬੰਧ ਹਾਰੇ, ਕੱਚੀ ਸੰਗਤ ਕਾਰਨ ਪਰਮਗਤੀ ਜਿਹੜੀ ਕਈ ਵਾਰ ਮੋਕਸ ਪ੍ਰਾਪਤ ਹੁੰਦੀ ਹੈ, ਔਰ ਮਾਇਆ ਦੇ ਰਚੇ ਹੋਏ ਜਿਹੜੇ ਬੰਧਨ ਹੈ ਇਹ ਤਾਂ ਸਾਰੇ ਇੱਕ ਦਿਨ ਹਾਰ ਜਾਂਦੇ ਆ, ਕੋਈ ਸਹਾਇਤਾ ਨਹੀਂ ਕਰਦੇ। ਹਾਂਜੀ, ਔਰ ਜਿਹੜੇ ਪੁਰਸ਼ ਮਾਇਆ ਵਿੱਚ ਰਚ ਕੇ ਸਦਾਕਾਰ ਹੋ ਕੇ ਉਹਨਾਂ ਬੰਧਨਾਂ 'ਚ ਵੱਧੇ ਆ, ਉਹ ਫਿਰ ਭਜਨ ਸਿਮਰਤਾ ਕਰਦੇ ਨਹੀਂ, ਸਾਰੀ ਉਹਨਾਂ ਮਾਇਆ ਦੇ ਕੀੜੇ ਬਣੇ ਰਹਿੰਦੇ ਆ, ਉਹ ਫਿਰ ਮਨੁੱਖ ਜਨਮ ਨੂੰ ਹਾਰ ਜਾਂਦੇ ਆ। ਚਰਨ ਕਮਲ ਸਿੰਘ ਪ੍ਰੀਤਮਨ ਲਾਗੇ ਵੀ ਸੁਰਜਨ ਮਿਲੇ ਪਿਆਰੇ, 715 'ਤੇ ਕਿਰਪਾ ਕਰਦੇ ਆ। ਜਿਸ ਸਮੇਂ ਪਿਆਰੇ ਸੁਰਜਨ ਸੁਹਿਰਦ ਪਿਆਰੇ ਜਿਹੜੇ ਸੱਜਣ ਕੌਣ ਸਤਿਗੁਰ ਸੱਚੇ ਪਾਤਸ਼ਾਹ ਮਿਲੇ, ਉਹਨਾਂ ਦੇ ਚਰਨਾਂ ਨਾਲ ਸਾਡੀ ਪ੍ਰੀਤੀ ਲੱਗ ਗਈ ਹੈ, ਉਹਨਾਂ ਦੀ ਕਿਰਪਾ ਦੇ ਨਾਲ ਸੋਝੀ ਆਈ ਹੈ। ਨਾਨਕ ਅੰਦ ਕਰੇ ਹਰ ਜਪਜੋ ਸਵਲੇ ਰੋਗ ਨਿਵਾਰੇ, ਪਾਤਸ਼ਾਹ ਕਿਰਪਾ ਕਰਦੇ ਆ। ਨਿਰੰਕਾਰ ਦੇ ਨਾਮ ਨੂੰ ਜਪ ਜਪ ਕੇ ਅਸੀਂ ਇਹਨਾਂ ਦੇ ਸਹਿਤ ਹੋ ਗਏ ਹਾਂ, ਵਾਰਨ ਕਿਰਪਾ ਕਰਕੇ ਸਾਡੇ ਸਾਰੇ ਰੋਗ ਨਿਵਾਰੇ ਨੂੰ ਵਿਅਰਥ ਕਰਦੇ ਹਨ। ਟੋਡੀ ਮਹਲਾ ਪੰਜਵਾਂ ਕਰ ਤੀਜਾ ਚੌਕ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਟੋਡੀ ਰਾਗ ਪੰਜਵੇਂ ਪਾਤਸ਼ਾਹ ਤੀਸਰੇ ਘਰ 'ਚ ਚਾਰ ਪਦਾਂ ਸ਼ਬਦ ਉਚਾਰਦੇ ਹਨ, ਵਾਹਿਗੁਰੂ ਜੀ ਸਨ ਓਂਕਾਰ ਪ੍ਰਕਾਸ਼ ਰੂਪਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਹਾਂ ਹਾਂ ਲਪਟਿਓ ਰੇ ਮੂੜੇ ਪਸ਼ੂ ਨਾ ਥੋਰੀ ਤੇਰੋ ਨਹੀਂ ਸੋ ਜਾਨੇ ਮੋਰੀ। ਰਹਾਓ ਬਿਸਨਾਮ ਦੇ ਕਹਿੰਦੇ ਹਾਏ ਬੜਾ ਕਸ਼ਟ ਆ, ਹਾਏ ਬੜਾ ਕਸ਼ਟ ਦੁੱਖ ਹੈ, ਇਹ ਮੂੜੇ ਮੂਰਖ ਜਿਹਨਾਂ ਪਦਾਰਥਾਂ 'ਚ ਤੂੰ ਦਿਨ ਰਾਤ ਲੰਪਟ ਹੋ ਰਿਹਾ ਚਿੰਬੜ ਰਿਹਾ, ਇਹ ਸਾਰੇ ਪਦਾਰਥ ਪਸ਼ੂ ਇਹਦਾ ਤੋਂ ਅੱਛਾ ਕੁਛ ਵੀ ਨਹੀਂ, ਇਹਨਾਂ ਨਾਲ ਕੁਛ ਵੀ ਪ੍ਰੀਤੀ ਨਾ ਕਰ, ਇਹਨਾਂ ਨਾਲ ਮੋਹ ਨਾ ਕਰ, ਕਿਉਂਕਿ ਇਹ ਪਦਾਰਥ ਅੰਤ ਸਮੇਂ ਥੋੜ੍ਹੀ ਮਾਤਰਾ 'ਚ ਵੀ ਤੇਰੇ ਨਾਲ ਨਹੀਂ ਜਾਣਗੇ, ਤੇਰਾ ਸਾਥ ਨਹੀਂ ਦਿਵਾਉਣਗੇ। ਹੈਂ ਇਹਨਾਂ ਪਦਾਰਥਾਂ 'ਚ ਤਾਂ ਕੁਛ ਥੋੜ੍ਹੀ ਪ੍ਰੀਤੀ ਨਹੀਂ ਕੀਤੀ, ਬਹੁਤ ਪ੍ਰੀਤੀ ਕਰ ਰਹੇ ਹਾਂ, ਇਹ ਮਾਇਆ ਤੇਰੀ ਨਹੀਂ, ਤੂੰ ਉਹਨੂੰ ਮੋਰੀ ਨੇ ਆਪਣੀ ਜਾਨ ਹੈ, ਮਾਇਆ ਮੇਰੀ ਹੈ। ਆਓ ਆਪਣ ਰਾਮ ਨੂੰ ਚੀਨੂ ਖੇਨੂ ਆ ਜੋ ਪ੍ਰਾਈ ਤੋਂ ਆਪਣੀ ਮਨੂ, ਜਿਹੜਾ ਆਪਣਾ ਆਪ ਕੀ ਸੀ ਰਮਿਆ ਰਾਮ ਪਰਮੇਸ਼ਰ, ਉਹਨੂੰ ਤਾਂ ਖਿਣ ਮਾਤਰ ਵੀ ਚੀਨੋ ਜਾਣਿਆ ਨਹੀਂ, ਉਹਨੂੰ ਨਹੀਂ ਚੇਤੇ ਕੀਤਾ, ਅਤੇ ਇਹਦੀ ਮਾਇਆ ਬਗਾਨੀ ਸੀ ਉਹਨੂੰ ਆਪਣੀ ਮਨੂਆ ਮੈਨੇ ਮੰਨੀ ਬੈਠਾ ਹੈ। ਨਾਮ ਸੰਗੀ ਸੋ ਮਨਵ ਸਾਹਿਬ ਛੋੜ ਜਾਏ ਬਾਹੂ ਚਿਤਲਾ, ਜਿਹਨੇ ਤੇਰਾ ਸੰਗੀ ਸਾਥੀ ਹੋਣਾ ਸੀ ਪਰਮੇਸ਼ਰ ਦੇ ਨਾਮ ਨਾਲ, ਉਹਦੇ ਤਾਂ ਮਨ ਨੂੰ ਵਸਾਇਆ ਨਹੀਂ ਨਾਮ ਨੂੰ, ਅਤੇ ਜਿਹੜੀ ਮਾਇਆ ਛੱਡ ਜਾਣੀ ਸੀ ਉਹਦੇ ਨਾਲ ਚਿੱਤ ਲਾਇਆ ਹੋਇਆ ਹੈ। ਸੋ ਸਾਂਝੋ ਚਿੱਤ ਭੂਖ ਤੇ ਸਾਇਓ, ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ। ਉਹ ਜਿਹੜਾ ਧਨ ਸੀ ਸਾਂਝੋ, ਉਹਨੂੰ ਤਾਂ ਇਕੱਠਾ ਕਰਦਾ ਰਿਹਾ, ਜਿਹਦੇ ਨਾਲ ਤੂੰ ਭੁੱਖਾ ਤੇ ਪਿਆਸਾ ਰਹਿੰਦਾ, ਇਹਨਾਂ ਪਿਆਸ ਬੁਝਦੀ। ਜਿਹੜਾ ਪਰਲੋਕ ਜਾਂਦਾ ਤੋਸਾ ਰਾਧਰੇ ਦਾ ਖਰਚਾ, ਪਰਮੇਸ਼ੁਰ ਦਾ ਅੰਮ੍ਰਿਤ ਰੂਪੀ ਨਾਮ ਸੀ, ਉਸ ਨੂੰ ਤੂੰ ਪ੍ਰਾਪਤ ਨਹੀਂ ਕੀਤਾ, ਉਹਨੂੰ ਛੱਡੀ ਫਿਰਦਾ ਹੈ। ਕਾਮ ਕ੍ਰੋਧ ਮੋਹ ਕੋ ਪਰਿਆ ਗੁਰਪ੍ਰਸਾਦ ਨਾਨਕ ਕੋ ਪਰਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿਕਾਰਾਂ ਰੂਪੀ ਖੂਜ ਤਾਂ ਡਿੱਗ ਰਿਹਾ, ਪੈ ਰਿਹਾ ਦਿਨ ਰਾਤ, ਭੱਜ ਭੱਜ ਡਿੱਗਦਾ, ਜਿਵੇਂ ਭੁੱਖੜ ਦੀ ਲਈ ਲਾਟ ਤੇ ਸੜਦਾ ਮਰ ਰਿਹਾ। ਪਾਤਸ਼ਾਹ ਕਹਿੰਦੇ, ਸੰਸਾਰ ਸਾਗਰ ਤੋਂ ਤੇਰੀ ਕਿਰਪਾ ਨਾਲ ਕੋਈ ਬਿਰਲਾ ਹੀ ਧਰਿਆ ਹੈ। ਟੋਡੀ ਮਹੱਲਾ ਪੰਜਵਾਂ। ਹਮਾਰਾ ਇੱਕ ਹੈ ਹਰੀ ਹਰੀ ਆਨ ਅਵਰ ਸੁਜਾਨ ਨਾ ਕਰੀਦਾ। ਸਾਡੇ ਅੰਦਰ ਤਾਂ ਇੱਕੋ ਇੱਕ ਨਿਰੰਕਾਰ ਨਿਰੰਕਾਰ ਹੈ, ਇਸ ਵਾਸਤੇ ਅਸੀਂ ਅਵਰ ਹੋਰ ਆਨ ਕਿਸੇ ਸੁਜਾਨ ਨਹੀਂ ਕੀਤੀ। ਜੇ ਆਨ ਹੋਰ ਅਸਾਂ ਦੇ ਵੀ ਚਲੇ ਜਾਈਏ ਤਾਂ ਫਿਰ ਅਸੀਂ ਹੋਰ ਕਿਸੇ ਤਰ੍ਹਾਂ ਦੀ ਸੁਜਾਨ ਨਹੀਂ ਸਿਆਣਪ ਨਹੀਂ ਕੀਤੀ, ਅਤੇ ਐਵੇਂ ਆਪਣੀ ਚਤਰਾਈਆਂ ਘੋਟੀ ਜਾਈਏ, ਅਸੀਂ ਅੰਦਾਜ਼ ਸੁਣ ਕੇ ਰਹਿ ਰਹੇ ਹਾਂ। ਰਹੋ ਵੱਡੇ ਭਾਗ ਗੁਰ ਆਪਣਾ ਪਾਇਓ ਗੁਰਮੁਖ ਨਾਮ ਦ੍ਰਿੜ। ਵੱਡੇ ਭਾਗਾਂ ਨੂੰ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਇਆ ਕਿ ਇਹਦੀ ਕਮਾਈ ਤੋਂ ਬਿਨਾਂ ਗੱਲ ਬਣਨੀ ਨਹੀਂ। ਹਰ ਹਰ ਜਾਪ ਤਾਪ ਬ੍ਰਤ ਨਿਮ ਹਰ ਹਰ ਧਿਆਇ ਕੁਸਲ ਸਭ ਖੇਮਾ। ਪਾਤਸ਼ਾਹ ਕਹਿੰਦੇ ਹਨ ਪਰਮਾਤਮਾ ਦਾ ਨਾਮ ਸਾਡਾ ਜਾਪਿਆ, ਇਹ ਤਾਪਿਆ, ਇਹ ਵਰਤਿਆ, ਇਹ ਸਾਡਾ ਨਿਯਮ ਨਿਜਮਿਆ, ਇਹਦੇ ਧਿਆਉਣੇ ਕਰਕੇ ਜਪਣੇ ਕਰਕੇ ਸਾਰੇ ਸੁੱਖ ਆਨੰਦ ਜਿਹਨੇ ਪ੍ਰਾਪਤ ਕੀਤੇ ਆ। ਨਾਮ ਨੂੰ ਧਿਆਉਣ ਕਰਕੇ ਸਾਰੇ ਕੁਸ਼ਲ ਸੁੱਖ ਅਤੇ ਖੇਮਾ ਮੈਨੇ ਸਾਡੇ ਸਰੀਰ ਦੀ, ਸਾਡੇ ਸ਼ੁਭ ਗੁਣਾਂ ਦੀ, ਸਾਡੇ ਗਿਆਨ ਦੀ ਖੇਮਾ ਮੈਨੇ ਰੱਖਿਆ ਹੋਈ ਹੈ। ਆਚਾਰ ਬਿਹੋਰ ਜਾਤ ਹਰ ਗੁਣੀਆਂ, ਮਹਾਂ ਆਨੰਦ ਕੀਰਤਨ ਹਰ ਸੁਣੀ। ਅਸੀਂ ਕਹਿੰਦੇ ਆਚਾਰ ਕਰਤੱਵ ਵਿਹਾਰ, ਇਹ ਜਾਤੀ ਆਦਿਕ, ਇਹ ਸਾਰਾ ਕੁਛ ਇਹ ਨਿਰੰਕਾਰ ਨੂੰ ਗੁਣੀਆਂ ਮੈਨੇ ਬਚਾ ਰਿਹਾ, ਉਹਦੇ ਨਾਮ 'ਚ ਸਾਰੀਆਂ ਬਰਕਤਾਂ। ਇਹ ਗੱਲ ਵਿਚਾਰ ਲਈ ਪਰਮਾਤਮਾ ਦੇ ਜਸ ਨੂੰ ਸੁਣਨਾ ਸਾਨੂੰ ਬਹੁਤ ਹੀ ਮਹਾਨ ਆਨੰਦ ਪ੍ਰਾਪਤ ਹੋਇਆ। ਕੀਰਤਨ ਹਰ ਸੁਣਿਆ, ਜਦੋਂ ਉਹਦਾ ਕੀਰਤਨ ਸੁਣਿਆ, ਕੋ ਨਾਨਕ ਜਿਹਨੇ ਠਾਕਰ ਪਾਇਆ ਸਭ ਕਿਸ ਕਿਸਕੇ ਗ੍ਰਹਿਣ ਹੈ। ਪਾਤਸ਼ਾਹ ਕਿਰਪਾ ਕਰਦੇ ਜਿਹਨੇ ਠਾਕਰ ਨਿਰੰਕਾਰ ਨੂੰ ਪਾ ਲਿਆ, ਉਹਦੇ ਘਰ 'ਚ ਸਾਰੀਆਂ ਬਰਕਤਾਂ ਆ ਗਈਆਂ। ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਟੋਡੀ ਰਾਗ ਪੰਜਵੇਂ ਪਾਤਸ਼ਾਹ ਜੀ ਚੌਥੇ ਘਰ ਵਿੱਚ ਦੋ ਪੰਜ ਸ਼ਬਦ ਚਾਰਲੇ ਵਾਹਿਗੁਰੂ ਜੀ ਕਹਿਣ ਓਂਕਾਰ ਪ੍ਰਕਾਸ਼ ਰੂਪ ਸਤਿਗੁਰੂ ਪ੍ਰਸਾਦ ਕਿਰਪਾ ਨੂੰ ਪ੍ਰਾਪਤੀ ਹੁੰਦੀ ਹੈ। ਰੂੜੋ ਮਨ ਹਰੰਗੋ ਲੋੜਾ ਗਾਲੀ ਹਰ ਨਿਹੋ ਨਾ ਹੋਏ ਰਹੋ। ਦੁਸਰਾਮ ਦੇ ਕਹਿੰਦੇ ਆ ਇਹ ਸੰਸਾਰ 'ਚ ਰੁੜਿਆ ਜਾਂਦਿਆ ਮਨ ਰੂੜੋ, ਅਪਵਿੱਤਰ ਮਨ ਨੂੰ ਸਭ ਕੋਈ ਰੂੜੋ। ਹਾਂਜੀ, ਸੁੰਦਰ ਰੰਗ 'ਚ ਰੰਗਣਾ ਤਾਂ ਚਾਹੁੰਦਾ, ਪਾ ਹਰੀ ਦੇ ਰੰਗੋ ਪ੍ਰਿੰਸ ਨੂੰ ਚਾਹੁੰਦਾ, ਲੇਕਿਨ ਗਾਲੀ ਗੱਲਾਂ ਨਾਲ ਪਰਮਾਤਮਾ ਦਾ ਨਿਹੋ ਪਿਆਰ ਨਹੀਂ ਹੁੰਦਾ। ਰਾਓ ਗੱਲਾਂ ਨਾਲ ਥੋੜ੍ਹੀ ਮਿਲੇਗਾ, ਕਿਤੇ ਕਮਾਈ ਕਰਨੀ ਪੈਣੀ। ਹਾਊ ਟੂ ਡੇ ਦੀ ਦਰਸ਼ਨ ਕਰਨ ਬੀਤੀ ਬੀਤੀ ਵੇਖ, ਉਹਦੇ ਦਰਸ਼ਨ ਕਰਨ ਵਾਸਤੇ ਅਸੀਂ ਜੰਗਲਾਂ ਪਹਾੜਾਂ 'ਚ ਖੋਜਦੇ ਫਿਰਦੇ ਹਾਂ। ਕਹਿੰਦੇ ਉਹਦੀ ਭਾਲ ਵਾਸਤੇ ਬੀਤੀ ਗਲੀ ਗਲੀ ਵਿੱਚ, ਸਾਧਨ ਰੂਪੀ ਗਲੀ ਗਲੀ 'ਚ ਵੇਖਾ ਮੈਨੇ, ਦੇਖ ਲਿਆ, ਵੇਖਦੇ ਹਾਂ ਕਿਤੋਂ ਪ੍ਰਾਪਤ ਹੋ ਜਾਏ। ਗੁਰਮਿਲ ਭਰਮ ਗਵਾਇਆ ਹੈ, ਕਿਉਂ ਪੂਰੇ ਸਾਧੂ ਨੂੰ ਮਿਲ ਕੇ ਅਸੀਂ ਆਪਣੇ ਭਰਮ ਨੂੰ ਗਵਾਇਆ ਹੈ, ਦੂਰ ਕਰ ਲਿਆ ਹੈ। ਇਹ ਬੁੱਧ ਭਾਈ ਮੈਂ ਸਾਧੂ ਕਨੋ ਲੇਖ ਲਿਖੋ ਤੁਰ ਮੱਤ, ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਮੱਥੇ ਤੁਰੋਂ ਸ੍ਰੇਸ਼ਟ ਲੇਖ ਲਿਖਿਆ ਸੀ। ਇਸ ਵਾਸਤੇ ਇਹ ਜਿਹੜੀ ਆਤਮਾ ਨਿਸ਼ਾਨੀ ਬੁੱਧੀ ਇਹ ਸੰਤਾਂ ਕਨੋਂ ਸੰਤਾਂ ਵੱਲੋਂ ਉਹਨਾਂ ਪਾਸੋਂ ਪ੍ਰਾਪਤ ਕੀਤੀ ਹੈ। ਇਹ ਵੀ ਨਾਨਕ ਹਰ ਨੈਣ ਅਲੋਜ। ਪਾਤਸ਼ਾਹ ਕਹਿੰਦੇ ਇਸ ਵਿਧੀ ਨਾਲ ਆਪਣੇ ਨੇਤਰਾਂ ਨਾਲ, ਗਿਆਨ ਵਾਹਿਗੁਰੂ ਨੇਤਰਾਂ ਨਾਲ ਉਹ ਲੋ ਇਹਨਾਂ ਨੇ ਉਸ ਨਿਰੰਕਾਰ ਨੂੰ ਅਸੀਂ ਦੇਖ ਲਿਆ ਹੈ। ਟੋਡੀ ਮਹੱਲਾ ਪੰਜਵਾਂ। ਗਰਵ ਗਹਿਲੜੋ ਮੂਡੜੋ ਕੀ ਹੋ ਰਹੇ, ਹੇ ਭਾਈ ਮੈਂ ਮੂਡੜੋ, ਮੂਡੋ ਮੈਂ ਮੂਰਖ ਦਾ ਹਿਰਦਾ ਜਿਹੜਾ ਗਰਵ ਨਾਲ ਹੁੰਦਾ ਹੰਕਾਰ ਦਾ, ਹੰਕਾਰ ਵਿੱਚ ਗਹਿਲੜੋ ਮੈਨੇ ਦਿਨ ਰਾਤ ਗਰਸਿਆ ਹੋਇਆ ਪੜਿਆ ਹੋਇਆ, ਜੋ ਮੈਂ ਹਰਾਜਰੀ ਮਾਰੋ ਦੀਹਰ ਨਿਆਰੀ ਮੋਹੇ ਪਾਕਿਓ ਰੇ ਰਹੋ। ਕਹਿੰਦੇ ਤਿਸ ਮੋਹੇ ਹੀ ਕਹਿੰਦੇ ਮੇਰੇ ਹਿਰਦੇ ਨੂੰ, ਉਹ ਜਿਹੜੀ ਮਹਾਰਾਜ ਦੀ ਨਿਰੰਕਾਰ ਦੀ ਮਾਇਆ ਨੇ ਦੇਹ ਦੇਣ ਦੀ ਨੇ, ਦੇਣ ਵਾਂਗ ਫਾਕਿਓ ਫਾਕਾ ਮਾਰਿਆ ਭਖ ਲਿਆ, ਦੇਹ ਕੁੰਡੀ ਦੀ ਨੇ ਫਾਕਿਓ ਮੈਨੇ ਫਸਾ ਲਿਆ, ਜਿਵੇਂ ਕੁੰਡੀ ਫਸਾ ਲੈਂਦੀ ਨਾ ਜਾਲ 'ਚ, ਇਸ ਤਰ੍ਹਾਂ ਰਹਾ ਘਣੋ ਘਣੋ ਘਣੋ ਸਾਧ ਲੋੜ ਹੈ ਬਿਨ ਲੈਣੇ ਕੈਠੇ ਪਾਇਆ, ਮਨ ਕਰਕੇ ਬਾਣੀ ਕਰਕੇ ਸਰੀਰ ਪਦਾਰਥ ਨੂੰ ਘਣਾ ਹੀ ਘਣਾ ਬਹੁਤ ਹੀ ਬਹੁਤ ਚਾਹੁੰਦਾ। ਜਦੋਂ ਬਾਲ ਅਵਸਥਾ ਹੁੰਦੀ ਉਦੋਂ ਵੀ ਬਹੁਤ ਪਦਾਰਥਾਂ ਚਾਹੁੰਦਾ, ਜਵਾਨੀ 'ਚ ਬਹੁਤ ਪਦਾਰਥਾਂ ਚਾਹੁੰਦਾ, ਬੁਢਾਪਾ ਰਹਿੰਦਾ ਫੇਰ ਵੀ ਚਾਹੁੰਦਾ ਘਣੋ, ਬਹੁਤ ਲੋਕਾਂ ਨੂੰ ਮਿਲ ਕੇ ਘਣੋ, ਬਹੁਤ ਯਤਨ ਕਰ ਘਣੋ, ਬਹੁਤਿਆਂ ਪਦਾਰਥਾਂ ਨੂੰ ਚਾਹੁੰਦਾ ਪਰ ਲੈਣ ਨੂੰ ਪਾਤਸ਼ਾਹ ਦੇ ਭਾਗਾਂ ਦੇ ਨਾਲ ਕੈਠ ਹੈ। ਕਿਸ ਤਰ੍ਹਾਂ ਪਾ ਸਕਦਾ, ਉਹ ਵੀ ਉਨਾ ਹੀ ਮਿਲਣਾ ਜਿੰਨੀ ਪਰਾ ਰੱਬ ਦੇ। ਜਿਵੇਂ ਇੱਕ ਗਰੀਬ ਉਹਨੇ ਇਸਤਰੀ ਆਪਣੇ ਪੁੱਤਰ ਨੂੰ ਸੇਵਾ ਦੀ ਪਾਸ਼ਨਾ ਕੀਤੀ, ਪਰਸੋਂ ਨੂੰ ਬੱਕੋ ਵਰ ਦਿੱਤੇ, ਭਾਗਾਂ ਤੋਂ ਬਿਨ ਉਹ ਖਾਲੀ ਰਹਿ ਗਏ ਸੀ। ਮਹਾਰਾਜ ਰੋ ਗਾਥ ਬਾਹੋ ਸੀ ਉਹ ਲੁਬੜੇ ਹੋਏ ਨੇ ਭਾਗੜੋ ਪੈ ਸੰਜੋ ਜਦੋਂ ਮਹਾਰਾਜ ਜਿਹੜੀ ਗਾਥ ਗਾਥ ਨੂੰ ਇੱਥੇ ਮਾਇਆ ਦਾ ਬਾਹੂ ਸੀ ਲੁਬੜੇ, ਉਸ ਮਾਇਆ ਨਾਲ ਹੀ ਲੁਭਾਏ ਮਨ ਹੋਇਆ ਹੋਇਆ, ਉਹਦੇ ਨਾਲ ਦਿਨ ਰਾਤ ਲੱਗਾ ਹੋਇਆ ਨੇਹ ਭਾਗੜੋ। ਭਾਗੋ ਤੋਂ ਹੀਣਾ ਜਿਹੜਾ ਬੰਦਾ ਉਹਦੀ ਤੇਜ ਨੂੰ ਪਾਏ ਆ ਗਿਆ ਵਿੱਚ ਸੰਜੋ, ਸੰਜੋ ਮੈਨੂੰ ਮਿਲ ਰਿਹਾ ਹੈ। ਸੁਣ ਮਨ ਸਿੰਘ ਸਾਧ ਜਨ ਸਗਲੋ ਥਾਰੇ ਸਗਲੇ ਪ੍ਰਾ ਚ ਮਿਟੀ ਹੋ ਰਹੀ, ਹੇ ਮਨ ਪਿਆਰੇ ਸਗਲੋ। ਪਾਤਸ਼ਾਹ ਕਹਿੰਦੇ ਸਾਰੇ ਸੰਤ ਜਨਾਂ ਦੀ ਇਹ ਸਿੱਖਿਆ ਆ, ਮੈਨੂੰ ਕੰਨ ਦੇ ਕੇ ਧਿਆਨ ਨਾਲ ਸੁਣ ਲੈ। ਸਿੱਖ ਸਾਧੂ ਜਨ ਸਗਲੋ, ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾ ਚ ਮਿਟ ਹੋ ਰਹੀ। ਉਹ ਸਗਲੋ ਮੈਨੇ ਸਾਰੇ ਸੰਤਾਂ ਦੀ ਇੱਕੋ ਹੀ ਸਿੱਖਿਆ ਆ, ਸੌ ਸਿਆਣੇ ਇੱਕੋ ਮਤ ਮੂਰਖਾਂ ਆਪੋ ਆਪਣੀ ਹੁੰਦੀ ਹੈ। ਇਹ ਕਹਿੰਦੇ ਥਾਰੇ ਤੇਰੇ ਸਾਰੇ ਪਰਾਸ਼ਤਨਾ ਮੁੰਡਾ ਪਾਪਾਂ ਦਾ ਮਿਟ ਜਾਣਗੇ ਜੇ ਸਿੱਖਿਆ ਮੰਨ ਲੈ। ਜਾਗੋ ਲੈਣੋ ਮਹਿਰਾਜ ਰੀ ਗਾਠੜੀ ਜਾਂ ਨਾਨਕ ਦਰਬਾਰ ਨੂੰ ਪੌੜਿਓ ਰੇ। ਪਾਤਸ਼ਾਹ ਕਿਰਪਾ ਕਰਦੇ ਆ ਜਿਹੜੀ ਮਹਾਰਾਜ ਨਿਰੰਕਾਰ ਦੀ ਭਗਤ ਰੀ ਗਾਠੜੀ ਹੋ ਗਠੜੀ ਚੋਂ, ਜਿਹਦਾ ਲੈਣਾ ਕੋਈ ਲੇਖ ਲਿਖਿਆ ਹੋਇਆ ਉਹ ਗੁਰਮੁਖ ਪਿਆਰੇ ਮਾਤਾ ਦੇ ਗਰਭ ਵਿੱਚ ਨਹੀਂ ਪੌੜਿਓ। ਉਹ ਨਹੀਂ ਕਹਿੰਦੇ ਕਿ ਜਿਹੜੇ ਬਚਨ ਨਹੀਂ ਮੰਨਦੇ ਉਹਨਾਂ ਨੂੰ ਵਾਰ ਵਾਰ ਜਿਹੜਾ ਜੰਮਣ ਮਰਨ ਦਾ ਚੱਕਰ ਆ ਇਹ ਤਾਂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਬਣਿਆ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀਓ। ਟੋੜੀ ਮਹਿਲਾ ਪੰਜਵਾ, ਘਰ ਪੰਜਵਾ, ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋ ਹਰ ਅਹੰ ਰੋਗ ਇਹ ਤੰਤੇ ਸਗਲ ਦੂਰ ਕੀਨ ਰਹਾਓ। 716 ਅੰਗ ਤੇ ਕਿਰਪਾ ਕਰ ਰਹੇ ਹਨ ਟੋੜੀ ਰਾਗ ਪੰਜਵੇਂ ਪਾਤਸ਼ਾਹ ਘਰ ਪੰਜਵੇਂ ਜੀ ਦੋ ਪਦਾਂ ਦਾ ਸ਼ਬਦ ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਮੇਰੇ 'ਤੇ ਐਸਾ ਗੁਣ ਪਰਉਪਕਾਰ ਕੀਤਾ ਹੈ। ਮੇਰੇ ਪ੍ਰਭੂ ਜੀ, ਮੇਰੇ ਸਤਿਗੁਰੂ ਜੀ ਨੇ, ਨਿਰੰਕਾਰ ਜੀ ਨੇ, ਪਰਮੇਸ਼ਰ ਜੀ ਨੇ ਐਸਾ ਗੁਣ ਮੈਨੇ ਪਰਉਪਕਾਰ ਕੀਤਾ ਹੈ। ਪੰਜ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ। ਇਹ ਜਿਹੜੇ ਪੰਜੇ ਦੋਸ਼ ਹੈ, ਅੰਗਤਾ ਅਹੰਕਾਰ ਰੂਪੀ ਰੋਗ, ਇਹ ਮੇਰੇ ਸਰੀਰ ਤੋਂ ਪਾਪ ਮਨ ਵਿੱਚੋਂ ਸਾਰੇ ਦੂਰ ਕਰ ਦਿੱਤੇ ਹਨ। ਰਹਾਓ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸਬਦ ਮੇਰਾ ਹੀਰਾ ਦੀਨ। ਜਿਹੜੇ ਮੋਹ ਮਮਤਾ ਦੇ ਬੰਧਨ ਸੀ ਇਹਨਾਂ ਨੂੰ ਤੋੜਨ ਵਾਲਾ, ਵਿਖੇ ਵਿਕਾਰਾਂ ਤੋਂ ਛੁਡਾਉਣ ਵਾਲਾ, ਸਤਿਗੁਰਾਂ ਦਾ ਉਪਦੇਸ਼ ਜਿਹੜਾ ਸੀ ਉਹ ਮੇਰੇ ਹਿਰਦੇ 'ਚ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਵਸਾ ਦਿੱਤਾ ਹੈ। ਤੋਰ ਮੈਨੇ ਛੁਡਾਉਣ ਵਾਲਾ। ਰੂਪ ਅਨਰੂਪ ਮੋਰੋ ਪਾਸ਼ਨਾ ਵਿਚਾਰਿਓ, ਪ੍ਰੇਮ ਰਹਿਓ ਮੋਹ ਹਰੰਗ ਭੀਨ। ਪਾਤਸ਼ਾਹ ਸੇ ਦਿਆਲੂ ਹੈ, ਉਹਨਾਂ ਨੂੰ ਮੇਰਾ ਰੂਪ ਕਰੂ। ਇਹਦੀ ਕਿਸੇ ਤਰ੍ਹਾਂ ਦੀ ਵਿਚਾਰ ਨਹੀਂ ਕੀਤੀ, ਇਹਨੂੰ ਨਹੀਂ ਵਿਚਾਰਿਆ। ਸਫਾਈ ਰੂਪੀ ਮੇਰਾ ਰੂਪ ਨਹੀਂ ਸੀ, ਬੇਸਫਾਈ ਰੂਪੀ ਮੇਰਾ ਜਿਹੜਾ ਕੁਰੂਪ ਹੈ ਉਹਦੇ ਵਾਸਤੇ ਉਹਨਾਂ ਨੇ ਨਹੀਂ ਵਿਚਾਰਿਆ। ਜਦੋਂ ਮੈਂ ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰੇਮ ਨੂੰ ਗਹਿਰੂ ਮੈਨੇ ਗ੍ਰਹਿਣ ਕਰ ਲਿਆ, ਤਾਂ ਕਿ ਨਿਰੰਕਾਰ ਜਿਹੜਾ ਪਰਮੇਸ਼ਰ ਹੈ ਉਹ ਮੇਰੇ ਰੰਗ ਮੈਨੇ ਪਿਆਰ ਵਿੱਚ ਭੀਨ ਮੈਨੇ ਭਿੱਜ ਗਿਆ ਹੈ। ਦੇਖਿਓ ਲਾਲਨ ਪਾਟ ਵੀ ਚੁਕੋਏ, ਅਣਵਿਚਾਰ ਕੇ ਪਤੀਨ। ਜਿਸ ਸਮੇਂ ਹਿਰਦੇ ਦੇ ਅੰਦਰ ਬੀਜ ਮੈਨੇ ਵਿੱਚੋਂ ਜਿਹੜਾ ਪਰਮ ਰੂਪੀ ਪਾਟ ਨਾ ਮੈਂ ਪੜ ਦੇਗਾ, ਪੜਦੇ ਨੂੰ ਖੋਏ ਮੈਨੂੰ ਖੋਇਆ ਦੂਰ ਕਰ ਦਿੱਤਾ, ਤਾਂ ਫਿਰ ਲਾਲਨ ਲਾਲਨ ਨਾਲ ਮੈਨੂੰ ਪਿਆਰਾ ਜਿਹੜਾ ਨਿਰੰਕਾਰ ਸੀ ਉਹਨੂੰ ਦੇਖ ਰਿਹਾ। ਅਤੇ ਆਨੰਦ ਸਰੂਪੀ ਪਰਮੇਸ਼ਵਰ ਵਿੱਚ ਪਤੀਨ ਮੈਨੇ ਜਦੋਂ ਮਨ ਦਾ ਭਰੋਸਾ ਹੋ ਗਿਆ, ਮਨ ਪਤੀਜ ਗਿਆ, ਅਤੇ ਫਿਰ ਜਿਹੜੀ ਚਿੱਤ ਦੀ ਵਿਰਤੀ ਸੀ ਉਹਦੇ ਪ੍ਰਸੰਨਤਾ ਆ ਗਈ, ਚਿੱਤ ਬਹੁਤ ਖੁਸ਼ ਹੋ ਗਿਆ। ਅਤੇ ਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕਰ ਅਤੇ ਸਹੀ ਕੋ ਧੀਨ। ਪਾਤਸ਼ਾਹ ਜੀ ਕਿਰਪਾ ਕਰਦੇ ਆ ਪ੍ਰਗਟ ਤੌਰ 'ਤੇ, ਇਹ ਸਰੀਰ ਘਰ ਮੇਰਾ ਹਿਰਦਾ ਰੂਪੀ ਜਿਹੜਾ ਘਰ ਵੀ ਉਹਦਾ ਹੀ, ਉਹ ਮੇਰਾ ਮਾਲਕ ਆ, ਉਹ ਹੀ ਸਾਡਾ ਠਾਕਰ ਆ। ਕਹਿੰਦੇ ਉਸੇ ਨੂੰ ਮੈਂ ਧੀਨ ਮੈਨੇ ਦਿਨ ਰਾਤ ਧਿਆਉਂਦਾ ਹਾਂ, ਅਥਵਾ ਉਸ ਨਿਰੰਕਾਰ ਦੇ ਧੀਨ ਮੈਨੇ ਮੈਂ ਅਧੀਨ ਹਾਂ, ਔਰ ਪਰਮੇਸ਼ਰ ਦੇ ਨਾਮ ਨੂੰ ਮੈਂ ਧੀਨ ਮੈਨੇ ਹੈ ਅਤੇ ਨਾਮ ਅਧਿਐਨ ਮੈਨੇ ਹਰ ਵੇਲੇ ਪੜ੍ਹਦਾ ਹਾਂ ਵਿਚਾਰਦਾ ਹਾਂ। ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੀ ਪ੍ਰੀਤ। ਮਾਈ ਸੰਬੋਧਨ ਤਾਰਕ ਸ਼ਬਦ ਆ ਕਿ ਭਾਈ ਪਰਮੇਸ਼ਰ ਦੇ ਨਾਮ ਨਾਲ ਮੇਰੇ ਮਨ ਵਿੱਚ ਪ੍ਰੀਤੀ ਲੱਗ ਰਹੀ ਹੈ, ਇਹੀ ਕਰਮ ਧਰਮ ਜਪ, ਇਹੀ ਰਾਮ ਨਾਮ ਨਿਰਮਲ ਹੈ ਸੀ ਪ੍ਰੀਤ ਰਹਾਉ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਜਿਹੜੀ ਪ੍ਰੀਤੀ ਹੈ ਇਹ ਮੇਰਾ ਕਰਮ ਧਰਮ ਹੈ, ਇਹ ਮੇਰਾ ਜਪ ਤਪ ਆ, ਪਰਮੇਸ਼ਰ ਦੇ ਨਾਮ ਜਪਣ ਦੀ ਜਿਹੜੀ ਪਵਿੱਤਰ ਰੀਤੀ ਹੈ ਉਹ ਮੈਨੂੰ ਪ੍ਰਾਪਤ ਹੋ ਗਈ, ਮਰਜ਼ਾਦਾ ਪ੍ਰਾਪਤ ਹੋ ਗਈ ਹੈ। ਰਹਾਉ ਰੀਤ ਮੈਨੇ ਮਰਜ਼ਾਦਾ ਨਿਰਮਲ ਮੈਨੇ ਪਵਿੱਤਰ, ਪ੍ਰਾਣ ਆਧਾਰ ਜੀਵਨ ਤਨ ਮੋਰਾ, ਦੇਖਣੋ ਆਦਰਸ਼ਨ ਪ੍ਰਭ ਨੀਤ। ਕਿਉਂਕਿ ਜ਼ਿੰਦਗੀ ਰੂਪੀ ਪ੍ਰਾਣਾਂ ਦਾ ਆਧਾਰ ਆਸਰ ਉਹ ਨਿਰੰਕਾਰ, ਔਰ ਮੇਰੇ ਕੋਲ ਜਿਹੜਾ ਸੱਚਾ ਤਨ ਉਹ ਕੀ ਹੈ, ਪਰਮੇਸ਼ਰ ਦਾ ਨਾਮ ਹੈ। ਉਹ ਦੇਖਣ ਵਾਸਤੇ ਹਮੇਸ਼ਾ ਪਰਮਾਤਮਾ ਦਾ ਦਰਸ਼ਨ ਜਿਹੜਾ ਉਹ ਆਨੰਦ ਸਰੂਪ, ਇਹਦੇ ਦੇਖਣ ਵਿੱਚ ਮਨ 'ਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸ਼ੇਰ ਨੂੰ ਦੇਖ ਕੇ ਡਰ ਪੈਦਾ ਹੁੰਦਾ, ਬੈਰੀ ਨੂੰ ਦੇਖ ਕੇ ਮਨ 'ਚ ਕਈ ਤਰ੍ਹਾਂ ਦੇ ਖਿਆਲਾਤ ਆਉਂਦੇ, ਪਰ ਜਿਹੜਾ ਗੁਰੂ ਦਾ ਦਰਸ਼ਨ ਹੈ ਉਹ ਆਨੰਦ ਦੇਣ ਵਾਲਾ, ਆਨੰਦ ਦਾ ਸਰੂਪ ਹੈ। ਬਾਟ ਘਾਟ ਤੋਸਾ ਸੰਗਨ ਮੋਰਾ, ਮਨ ਆਪਣੇ ਕੋ ਮੈਂ ਹਰ ਸਖਾ ਕੀਤ। ਬਾਟ ਨਾਮ ਹੁੰਦਾ ਰਸਤੇ ਦਾ, ਜਿਹੜਾ ਜੰਮਣ ਦਾ ਰਸਤਾ, ਘਾਟ ਜਿਵੇਂ ਸਨਾਤਨੀ ਗ੍ਰੰਥ ਨੇ ਲਿਖਿਆ ਹੈ, ਬੈ ਤਰਣੀ ਨਦੀ ਹੈ ਉਹਦਾ ਘਾਟ ਜਿਹੜਾ ਕਿਨਾਰਾ। ਮੇਰੇ ਨਾਲ ਕਹਿੰਦੇ ਜਿਹੜਾ ਪਰਮੇਸ਼ਰ ਨਾਮ ਹੈ ਤੋਸਾ ਖਰਚਾ, ਉਹ ਕਹਿੰਦੇ ਰਾਹ ਦਾ ਤੋਸਾ ਖਰਚਾ ਹੋਣਾ ਚਾਹੀਦਾ। ਜਦੋਂ ਬੰਦਾ ਲੰਬੇ ਪਿੰਡੇ ਜਾਂਦਾ ਹੈ, ਇੱਥੇ ਕਿਹੜਾ ਤੋਸਾ ਖਰਚਾ, ਪਰਮੇਸ਼ਵਰ ਦਾ ਜਿਹੜਾ ਨਾਮ ਜਪਿਆ ਇਹੀ ਖਰਚਾ। ਪਰਮਾਤਮਾ ਨੂੰ ਮੈਂ ਆਪਣੇ ਮਨ ਦਾ ਸਖਾ ਮੈਨੇ ਮਿੱਤਰ ਕੀਤ ਮੈਨੇ ਕਰ ਲਿਆ ਹੈ। ਸੰਤ ਪ੍ਰਸਾਦ ਭਾਈ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲਈ, ਤਾਂ ਸੰਤਾਂ ਦੀ ਬਖਸ਼ਿਸ਼ ਨਾ ਇਹ ਜਿਹੜਾ ਅੰਤਿਸ਼ ਕਰਨ ਸੀ, ਮਨ ਬੁੱਧ ਚਿੱਤ ਹੰਕਾਰ ਪਵਿੱਤਰ ਹੋ ਗਿਆ। ਔਰ ਨਿਰੰਕਾਰ ਜੀ ਨੇ ਕਿਰਪਾ ਕਰਕੇ ਮੈਨੂੰ ਆਪਣਾ ਦਾਸ ਸੇਵਕ ਕਰ ਲਈ ਕਰ ਲੈਣਾ ਕੀਤਾ ਹੈ। ਸਿਮਰ ਸਿਮਰ ਨਾਨਕ ਚੁੱਪ ਪਾਇਆ, ਆਦਿ ਜੁਗਾਦ ਭਗਤ ਨੇ ਕੇ ਮੀਤ। ਪਾਤਸ਼ਾਹ ਕਿਰਪਾ ਕਰੇ ਆਦਿ ਜੁਗਾਦ ਮੁੰਡਕ ਦੀਨ ਤੋਂ ਹਮੇਸ਼ਾ ਹਮੇਸ਼ਾ। ਭਗਤਾਂ ਸੰਤਾਂ ਦਾ ਨਿਰੰਕਾਰ ਮਿੱਤਰ ਹੈ। ਉਹਨਾਂ ਮਹਾਂਪੁਰਖਾਂ ਨੇ ਪੂਰਾ ਮਨ ਬਾਣੀ ਸ਼੍ਰੀ ਕਰਕੇ ਸਿਮਰਨ ਕਰ ਕਰਕੇ ਆਤਮਕ ਰੂਹਾਨੀ ਸੁੱਖ ਜਿਹੜਾ ਉਹ ਪ੍ਰਾਪਤ ਕੀਤਾ ਹੈ। ਟੋਡੀ ਮਹਲਾ ਪੰਜਵਾਂ, ਪ੍ਰਭ ਜੀ ਮਿਲ ਮੇਰੇ ਪ੍ਰਾਣ, ਇਹ ਮੇਰੇ ਪ੍ਰਾਣਾਂ ਦੇ ਆਧਾਰ ਸਰੂਪੀ ਨਿਰੰਕਾਰ ਪਰਮੇਸ਼ਰ ਜੀਓ, ਸਾਨੂੰ ਮਿਲਣਾ ਕਰੋ। ਬੇਸਰ ਨਹੀਂ ਨਿਮਕ ਹੀਰੇ ਤੇ ਆਪਣੋ ਭਗਤ ਭਾਵ ਪੂਰਨ ਦਾਨ ਰਹਾਓ। ਜਿਹੜੇ ਤੁਹਾਡੇ ਭਗਤ ਹੈ, ਦਾਸ ਹੈ, ਤੁਹਾਡੇ ਆਪਣੇ ਭਗਤ ਹੈ, ਕਿਰਪਾ ਕਰਕੇ ਉਹਨਾਂ ਨੂੰ ਇਹ ਪੂਰਨ ਦਾਨ ਬਖਸ਼ੋ। ਔਰ ਮੇਰੇ ਹਿਰਦੇ ਵਿੱਚ ਇੱਕ ਨਿਮ ਥੋੜ੍ਹਾ ਮਾਤਰ ਤੁਹਾਡਾ ਜਿਹੜਾ ਨਾਮ ਹੈ ਇਹ ਭੁੱਲੇ ਨਾ, ਐਸੀ ਕਿਰਪਾ ਕਰ ਦਿਓ। ਬੇਸਰ ਨਹੀਂ ਨਿਮਕੀ ਨਿਮਕ ਥੋੜ੍ਹਾ ਮਤਲਬ ਹਿਰਦੇ 'ਚ ਭੁੱਲੇ ਨਾ, ਆਪਣੇ ਭਗਤਾਂ ਨੂੰ ਇਹ ਨਾਮ ਸਿਮਰਨ ਦਾ ਦਾਨ ਦੇ ਦੇਣਾ ਕਰੋ। ਰਹੋ ਕੋ ਪਰਮ ਰਾਸ ਮੇਰੇ ਪ੍ਰੀਤਮ ਮੰਤਰ ਜਮੀ ਸੂਰ ਸੁਜਾਨ, ਹੇ ਮੇਰੇ ਪਿਆਰੇ ਪ੍ਰੀਤਮ ਨਿਰੰਕਾਰ ਪਰਮੇਸ਼ਰ ਤੇ ਸੰਤਰ ਜਾਮੀ। ਬੜੀਆਂ ਸੁੰਦਰ ਘਾਟਕਾਂ ਨੂੰ ਘੜਨ ਵਾਲੇ ਸੁਗੜ ਸੁਜਾਨ, ਸ੍ਰੇਸ਼ਟ ਘਾਟਕ ਨੂੰ ਘੜਨ ਵਾਲੇ ਔਰ ਬਹੁਤ ਹੀ ਸੁਜਾਨਵੇਂ ਨੇ, ਚਤਰ ਸਿਆਣੇ ਆ। ਆਪ ਜੀ ਕਿਰਪਾ ਕਰਕੇ ਮੇਰੇ ਹਿਰਦੇ 'ਚ ਜਿਹੜਾ ਸੰਜੀਵ ਪ੍ਰਕਾਰ ਦਾ ਭਰਮ ਆ ਇਹਨੂੰ ਦੂਰ ਕਰਕੇ, ਹਾਂਜੀ ਉਹ ਭਰਮ ਰਾਸ ਮੇਰੇ ਪ੍ਰੀਤਮ ਭਰਮ ਦਾ ਨਾਸ ਕਰੋ। ਇਹ ਪ੍ਰੀਤਮ ਪਿਆਰੇ ਰਾਸ ਮੇਰੀ ਰਕਸ਼ਾ ਕਰੋ। ਕੋਟ ਰਾਜ ਨਾਮ ਧਨ ਮੇਰਾ, ਅੰਮ੍ਰਿਤ ਦ੍ਰਿਸ਼ ਧਾਰ ਹੋ ਪ੍ਰਭਮਾਨ। ਹੇ ਨਿਰੰਕਾਰ ਮੇਰੇ ਹਿਰਦੇ ਵਿੱਚ ਆਪ ਜੀ ਦਾ ਜਿਹੜਾ ਪਵਿੱਤਰ ਨਾਮ ਰੂਪੀ ਧਨ ਆ, ਇਹਦਾ ਕਰੋੜਾਂ ਰਾਜਾਂ ਵਿੱਚ ਉਹ ਸੁੱਖ ਨੇ ਜਿਹੜਾ ਤੇਰੇ ਨਾਮ ਦਾ ਸੁੱਖ ਹੈ। ਕਰੋੜਾਂ ਰਾਜਾਂ ਤੋਂ ਵੀ ਮਹਾਨ ਸੁੱਖ ਹੈ ਹੇ ਮਾਨ ਮੰਨਣ ਕਰਨੇ ਜੋ ਨਿਰੰਕਾਰ ਪਰਮੇਸ਼ਰ। ਮੇਰੇ ਮਾਨ ਮਾਨ ਇੱਥੇ ਦੂਸਰਾ, ਮੇਰੇ ਮਨ ਉੱਤੇ ਆਪ ਐਸੀ ਅੰਮ੍ਰਿਤ ਦੀ ਦ੍ਰਿਸ਼ਟੀ, ਕਿਰਪਾ ਦੀ ਦ੍ਰਿਸ਼ਟੀ ਜਿਹੜੀ ਉਹ ਧਾਰੋ ਅਤੇ ਬਖਸ਼ਿਸ਼ ਕਰੋ। ਦ੍ਰਿਸ਼ਟ ਪ੍ਰਭ ਧਾਰੋ ਮਾਨ, ਮੇਰੇ ਮਨ ਦੇ ਉੱਤੇ ਆਪ ਐਸੀ ਹਾਂਜੀ ਮੰਨਣੇ ਯੋਗ ਪਰਮੇਸ਼ਰ, ਮਾਣ ਸਤਿਕਾਰ ਦੇ ਯੋਗ ਪਰਮੇਸ਼ਰ ਮੇਰ ਦੀ ਨਜ਼ਰ ਕਰੋ। ਆਠ ਕਰ ਰਸਨਾ ਗੁਣ ਗਾਵੈ, ਜਸ ਪੁਰ ਅਗਾਵੈ ਸਮਰਥਾਂ। ਹੇ ਨਿਰੰਕਾਰ ਆਪ ਕਿਰਪਾ ਕਰੋ, ਮੇਰੀ ਜਿਹੜੀ ਰਸਮ ਹੈ ਅੱਠ ਕਰ ਹਮੇਸ਼ਾ ਆਪ ਦੇ ਪਵਿੱਤਰ ਗੁਣਾਂ ਨੂੰ ਗਾਉਂਦੀ ਰਹੇ। ਇਹ ਸਮਰੱਥ ਸਰਵ ਸ਼ਕਤੀਮਾਨ ਨਿਰੰਕਾਰ ਜੀਓ, ਮੇਰੇ ਕਾਨ ਜਿਹੜੇ ਕੰਨ ਆ ਇਹ ਪੂਰਨ ਤੌਰ 'ਤੇ ਤੁਹਾਡਾ ਜਿਹੜਾ ਪਵਿੱਤਰ ਜਸ ਹੈ ਇਹਨੂੰ ਸੁਣ ਕੇ ਅਗਾਵੈ ਮੈਨੇ ਰਜੇ ਰਹਿਣ। ਤੇਰੀ ਸਰਨ ਜੀਅਨ ਕੇ ਦਾਤੇ ਸਦਾ ਸਦਾ ਨਾਨ ਕੁਰਬਾਨ। ਪਾਤਸ਼ਾਹੀ ਕਿਰਪਾ ਕਰਦੇ ਰਹੇ ਸਾਰੇ ਜੀਵਾਂ ਨੂੰ ਜੀਵਨ ਦਾਨ ਦੇਣ ਵਾਲੇ ਨੂੰ ਘਰ ਤੁਹਾਡੀ ਸ਼ਰਨ ਵਿੱਚ ਘੁੰਮਕਮਾ ਕੇ ਆ ਗਏ ਹਾਂ। ਔਰ ਆਪ ਜੀ ਸਦਾ ਸਦਾ ਹਮੇਸ਼ਾ ਹਮੇਸ਼ਾ ਕਿਰਪਾ ਕਰਦੇ ਹੋ, ਇਸ ਵਾਸਤੇ ਅਸੀਂ ਹਮੇਸ਼ਾ ਆਪ ਜੀ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਤੁਹਾਡੀ ਮਹੱਲਾ ਪੰਜਵਾਂ, ਪ੍ਰਭ ਤੇਰੇ ਪਾਕੀ ਤੂਰ ਨਿਰੰਕਾਰ ਪਰਮੇਸ਼ਰ ਜੀਓ, ਆਪ ਦੇ ਪੁੱਤਰ ਚਰਨਾਂ ਦੀ ਧੂੜੀ ਚਾਹੁੰਦੇ ਹਾਂ। ਦੀਨ ਦਿਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਾਓ। ਹੇ ਦੀਨਾਂ ਗਰੀਬਾਂ 'ਤੇ ਦਇਆ ਕਰਨ ਵਾਲੇ ਲੋਕ ਅਤੇ ਪਰਲੋਕ ਦੇ ਪਿਆਰੇ ਪ੍ਰੀਤਮ ਪਰਮੇਸ਼ਰ ਜੀਓ, ਤੁਸੀਂ ਮਨ ਨੂੰ ਮੋਹਣ ਵਾਲਿਆਂ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਕੋਫਨ ਕੋਕਲਾ ਤਰਲ ਜਵਾਣੀ, ਆਪ ਕਿਰਪਾ ਕਰਕੇ ਮੇਰੀ ਲੋਚਾ ਮੈਨੂੰ ਜਿਹੜੀ ਇੱਛਾ ਆ ਤੁਹਾਡੇ ਮਿਲਾਪ ਦੀ ਇਹ ਕਿਰਪਾ ਕਰਕੇ ਪੂਰੀ ਕਰ ਦੇਣਾ ਕਰੋ। ਰਹੋ ਦੈਰ ਦੇ ਸਰਬ ਰਹੇ ਆ ਜਸ ਤੁਮਰਾ, ਅੰਤਰ ਜਾਮੀ ਸਦਾ ਹਜੂ, ਇਹ ਅੰਤਰ ਜਾਮੀ ਅੰਦਰ ਦੀ ਨਿਯੰਤਾ ਪ੍ਰੇਰ ਦਰਸਾਉਂਦੇ ਸਨ। ਸਾਰੇ ਬ੍ਰਹਿਮੰਡਾਂ ਖੰਡਾਂ ਵਿੱਚ ਤੁਹਾਡਾ ਜਸ ਜਿਹੜਾ ਉਹ ਫੈਲ ਰਿਹਾ, ਰਬ ਰਿਹਾ ਫੈਲ ਰਿਹਾ। ਆਪ ਕਹਿੰਦੇ ਸਦਾ ਹਰ ਜਗ੍ਹਾ ਹਾਜ਼ਰਾ ਹਜ਼ੂਰ ਵਸ ਰਹੇ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਤੁਹਾਡੀ ਸੱਤਾ ਨਹੀਂ, ਤੁਸੀਂ ਵਿਆਪਕ ਸਰੂਪ ਵਿੱਚ ਨਿਵਾਸ ਕਰ ਰਹੇ ਹੋ। ਜੋ ਤੁਮ ਰਾਜਸ ਗਾਲ ਹੈ ਕਰਤੇ ਸੇ ਜਨ ਕਬ ਹੁਣ ਮਰਤੇ ਤੂੰ, ਇਹ ਕਰਕੇ ਤੁਮ ਨਿਰੰਕਾਰ ਪਰਮੇਸ਼ਰ ਜੀਓ, ਜਿਹੜੇ ਜਿਹੜੇ ਗੁਰਮੁਖ ਪਿਆਰੇ ਤੁਹਾਡਾ ਜਸ ਗਾਉਂਦੇ ਹਨ ਉਹ ਜਿਹੜੇ ਗੁਰਮੁਖ ਕਦੇ ਵੀ ਝੋਰੇ ਵਿੱਚ ਝੂਰ ਝੂਰ ਕੇ ਨਹੀਂ ਮਰਦੇ ਹਨ। ਤੰਦ ਬੰਦ ਬਿਨ ਸੇ ਮਾਰ ਕੇ ਸਾਧੂ ਸੰਗਤ ਮਿਟੇ ਵਸੂਰ, ਉਹਨਾਂ ਗੁਰਮੁਖਾਂ ਦੇ ਹਿਰਦੇ ਚੋਂ ਇਹ ਜਿਹੜੇ ਬੰਧਨ ਰੂਪ ਪੈਖੜ ਪਏ ਆ ਮਾਇਆ ਦੇ, ਇਹ ਸਾਰੇ ਧੰਦੇ ਜਿਹੜੇ ਦਿਨ ਸੇ ਅਨਾਸ ਹੋ ਗਏ ਹਨ। ਔਰ ਸਾਧੂਆਂ ਦੀ ਹਾਂਜੀ ਸੰਗਤ ਕਰਕੇ ਸਾਰੀ ਤਰ੍ਹਾਂ ਦੇ ਜਿਹੜੇ ਵਸੂਰੇ ਆ ਝੋਰੇ ਆ ਉਹ ਮਿਟ ਗਏ। ਹੁਣ ਆਨੰਦ ਸਰੂਪ ਐਸੀ ਅਵਸਥਾ ਪ੍ਰਾਪਤ ਹੋ ਗਈ ਹੈ। ਸੁੱਖ ਸੰਪਦ ਭੋਗ ਇਸ ਜੀਵ ਕੇ ਬਿਨ ਹਰ ਨਾਨਕ ਜਾਣੇ ਪੂਰ। ਪਾਤਸ਼ਾਹ ਕਹਿੰਦੇ ਕਿ ਜੀਵ ਦੇ ਜਿੰਨੇ ਵੀ ਸੁੱਖ ਆ ਹਾਂਜੀ ਸੰਪਦਾ ਬਹੁਤੀ ਹੈ, ਭੋਗ ਪਦਾਰਥ ਹੈ, ਕਹਿੰਦੇ ਉਹਨਾਂ ਨੇ ਨਿਰੰਕਾਰ ਦੇ ਭਜਨ ਤੋਂ ਬਿਨਾਂ ਉਹ ਗੁਰਮੁਖਾਂ ਨੇ ਇਹ ਸਾਰੇ ਝੂਠੇ ਜਾਣੇ ਖਿਣ ਭੰਗਰ ਆ। ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੀ ਪਿਆਸ, ਮਾਈ ਮੈਂ ਨਹੀਂ ਪਾਈ, ਮੇਰੇ ਮਨ ਵਿੱਚ ਇੱਕ ਨਿਰੰਕਾਰ ਪਰਮੇਸ਼ਰ ਤੁਹਾਡੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ। ਇੱਕ ਦਿਨ ਰਹਿ ਨਾ ਸਕੋ ਦਿਨ ਪ੍ਰੀਤਮ ਦਰਸ਼ਨ ਦੇਖਣ ਅਵਤਾਰੀ ਮਨ ਆਸ ਰਹੋ। ਹੇ ਪਿਆਰੇ ਆਪ ਜੀ ਦੇ ਦਰਸ਼ਨ ਤੋਂ ਬਿਨਾਂ ਇੱਕ ਖਿਣ ਮਾਤਰ ਵੀ ਅਸੀਂ ਸੁਖੀ ਨਹੀਂ ਰਹਿ ਸਕਦੇ। ਅਤੇ ਆਪ ਜੀ ਦੇ ਦਰਸ਼ਨ ਦੇਖਣ ਮਨ ਵਿੱਚ ਐਸੀ ਆਸਥਾ ਧਾਰੀ ਹੋਈ ਔਰ ਆਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਾਂ। ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹੋਇਆ ਸਾ ਮਨ ਅਪਰਾਮ ਹੋਇਆ, ਜਿਹਨੇ ਦੱਸੇ ਬਹੁਤੀ ਮਨ ਚੱਲ ਗਿਆ ਕਿ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਕੀਤੇ ਜਾਣ। ਅਤੇ ਮਹਾਂਪੁਰਖ ਜਦੋਂ ਉਹਨਾਂ ਦੇ ਚਰਨਾਂ ਜਾਂਦੇ ਸੀ ਅਤੇ ਕਿੰਨਾ ਕਿੰਨਾ ਸਮਾਂ ਸੀ ਲੰਬੇ ਪੈ ਕੇ ਦੰਡਵਤ ਪ੍ਰਣਾਮ ਕਰਦੇ ਸੀ ਅਤੇ ਸੰਗਤਾਂ ਨੇ ਪੁੱਛਣਾ ਕਿ ਇਸ ਤਰ੍ਹਾਂ ਕਹਿੰਦੇ ਇੱਥੇ ਸਾਡੇ ਮੁਰਸ਼ਦ ਦੇ ਚਰਨ ਪਾਏ ਆ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ, ਧੰਨ ਧੰਨ ਬਾਬਾ ਆਇਆ ਸਿੰਘ ਮਹਾਰਾਜ, ਉਹਨਾਂ ਦੇ ਜਪ ਤਪ ਨਾਲ ਚਰਨਾਂ ਦੀ ਸ਼ੋਅ ਨਾਲ ਧਰਤੀ ਪਵਿੱਤਰ ਹੋਈ ਹੈ, ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਰਹੇ ਇੱਕ ਸਾਲ ਮਹਾਰਾਜ ਨੂੰ ਬੁਲਾਇਆ ਅਤੇ ਕਿੰਨੀ ਮਨ ਦੇ ਵਿੱਚ ਪਿਆਸ ਪੈਦਾ ਹੋਈ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਜਲਪ ਕਰੇ ਯਾਤਰ ਕੀ ਨਹੀਂ, ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਅਤੇ ਸਭ ਕਿਰਿਆ ਵਿਨਾਸ਼ ਇਹ ਕਰਤੇ ਗੁਰੂ ਨਿਰੰਜਨ ਸ਼ੁੱਧ ਸਰੂਪੀ ਤੇਰੇ ਨਾਮ ਦਾ ਸਿਮਰਨ ਕਰਦੇ ਹਾਂ। ਔਰ ਆਪ ਜੀ ਦੇ ਸਿਮਰਨ ਦੀ ਸ਼ਕਤੀ ਨਾਲ ਮਨ ਅਤੇ ਤਨ ਇਹਦੇ ਜਿੰਨੇ ਵੀ ਦਿਲ ਵਿੱਚ ਪਾਪ ਸੀ ਉਹ ਸਾਰੇ ਨਾਸ ਹੋ ਗਏ। ਸੇਵਾ ਕਰ ਕਰਕੇ ਸਰੀਰ ਸ਼ੁੱਧ ਹੋ ਗਿਆ, ਭਜਨ ਕਰ ਕਰਕੇ ਮਨ ਬੁੱਧੀ ਪਵਿੱਤਰ ਹੋ ਗਈ ਹੈ। ਪੂਰਨ ਪਾਰਨ ਸੁਖਦਾਤੇ ਅਵਿਨਾਸ਼ੀ ਬਿਮਲ ਜਾਗੋ ਜਾਸ, ਨਿਰੰਕਾਰ ਦੇ ਸੰਪੂਰਨ ਨਾਮ ਜਿੰਨੇ ਵੀ ਅਵਿਨਾਸ਼ੀ ਨਾਸ ਤੋਂ ਰਹਿ ਸੁੱਖ ਨੂੰ ਦੇਣ ਵਾਲੇ ਹਨ। ਔਰ ਜਿਸ ਨਿਰੰਕਾਰ ਦਾ ਜਾਸ ਮੈਨੇ ਜਿਹੜਾ ਜਾਸ ਹੈ ਵਡਿਆਈ ਹੈ, ਬਿਮਲ ਮੈਨੂੰ ਬੜੀ ਪਵਿੱਤਰ ਹੈ, ਮੈਲ ਤੋਂ ਰਹਿਤ ਹੈ ਔਰ ਮਨ ਨੂੰ ਸ਼ੁੱਧ ਕਰ ਦੇਣ ਵਾਲੀ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ, ਸੰਤਾਂ ਮਹਾਂਪੁਰਸ਼ਾਂ ਦੀ ਮਿਹਰ ਨਾਲ ਮੇਰੇ ਮਨ ਦੇ ਜਿੰਨੇ ਵੀ ਮਨੋਰਥ ਸੀ ਪੁਰਨੇ ਸੀ ਪੂਰੇ ਹੋ ਗਏ ਹਨ। ਔਰ ਗੁਣਤਾਸ ਗੁਣਾਂ ਦੇ ਖਜ਼ਾਨੇ ਜਿਹੜੇ ਪਰਮੇਸ਼ਰ ਜੀ ਹੈ ਆਪ ਕਿਰਪਾ ਕਰਕੇ ਆਪ ਹੀ ਆ ਕੇ ਮਿਲੇ। ਜਿਵੇਂ ਭਾਈ ਲਾਲੋ ਜੀ ਆਪਣੇ ਧਰਮ ਦੀ ਕਿਰਤ ਕਰਦੇ ਸੀ, ਨਾਮ ਜਪਦੇ ਸੀ, ਵੰਡ ਛਕਦੇ ਸੀ, ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਅਰਦਾਸੀ ਸ਼ੁਰੂ ਕੀਤੀ ਹੈ ਸੁਲਤਾਨਪੁਰ ਲੋਧੀ ਤੋਂ, ਭਾਈ ਲਾਲੋ ਜੀ ਦੇ ਕੋਲ ਆਪ ਮਹਾਰਾਜ ਕਿਰਪਾ ਕਰਕੇ ਗਏ। ਕਿੰਨਾ ਲੰਮਾ ਸਮਾਂ ਉਹਦੇ ਕੋਲ ਰਹੇ, ਨਦਰੋਂ ਨਦਰ ਨਿਹਾਲ ਕੀਤਾ। ਸੋ ਇਸ ਵਾਸਤੇ ਜਿਹੜੇ ਪ੍ਰੇਮੀ ਹੈ ਉਹਨਾਂ ਦੀ ਕਿਰਪਾ ਕਰਕੇ ਆਪ ਹੀ ਮਿਲ ਪੈਂਦੇ। ਸਾਂਤ ਸਹਿ ਸੂਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਗਾਸ, 717 ਪੰਨੇ ਦੀ ਕਿਰਪਾ ਕਰਦੇ ਹਨ ਪਾਤਸ਼ਾਹ ਮੇਹਰ ਕਰਦੇ ਹਨ। ਸਹਿਜੇ ਸੋਤੇ ਸੁਣੇ ਹੁਣ ਮੇਰੇ ਮਨ ਦੇ ਅੰਦਰ ਸ਼ਾਂਤੀ ਸੁੱਖ ਪੈਦਾ ਹੋ ਗਏ ਹਨ। ਔਰ ਕਰੋੜਾਂ ਸੂਰਜਾਂ ਵਾਂਗੂ ਗਿਆਨ ਦਾ ਪ੍ਰਕਾਸ਼ ਹੋ ਗਿਆ। ਮਹਾਰਾਜ ਦੀ ਕਿਰਪਾ ਨਾਲ ਐਸਾ ਜਿਹੜਾ ਪ੍ਰਕਾਸ਼ ਉਹ ਪ੍ਰਾਪਤ ਹੋ ਗਿਆ ਹੈ। ਟੋਡੀ ਮਹੱਲਾ ਪੰਜਵਾਂ, ਹਰ ਹਰ ਪਤਤ ਪਾਵਨ वो पंडित कल्याण सिंह जी महाराज कहने लगे, आना पंडित जी मेरा ओंकार का दर्शन किया, कहने महाराज आप करा सकते, कहते अखां मीटो खोलो। तो उस वेले जिवें 5 साल का बालक हुंदा इवें सरूप धार के खड़े, जिवें प्रकाश शुरू होया सारा ब्रह्मंड प्रकाश न भर गया, तो बालक स्वरूप ही गुप्त हो गया। वो हुण कहण महाराज मैनू पहले सूर दर्शन दो, कि प्रकाश जिवें मूसे तो जरिया नहीं सी गया, जरिया नहीं जाना, फिर उस स्वरूप जा गया। कहिंदे पंडित जी तुसीं सारी जिंदगी कथा करदे रहे कि उहदा करोड़ां सूरजां नूं वधेरे प्रकाश देख लिया, सोए सुहास ते जिहड़े उहदे च अभेद हो जांदे आ उहनां दी बरकतां आ जांदियां। ਟੋਡੀ ਮਹੱਲਾ ਪੰਜਵਾਂ, ਹਰ ਹਰ ਪਤਤ ਪਾਵਨ ਹਰੀ ਹਰ ਨਾਮਕਾਰ ਪਰਮੇਸ਼ਰ ਦਾ ਜਿਹੜਾ ਨਾਮ ਹੈ, ਪਤਤ ਨਾਮ ਪਾਪੀਆਂ ਨੂੰ ਪਾਵਨ ਮੈਨੇ ਪਵਿੱਤਰ ਕਰ ਦੇਣ ਵਾਲਾ ਹੈ। ਜੀ ਪ੍ਰਾਣ ਮਾਨ ਸੁਹਦਾਤਾ ਅੰਤਰਜਾਮੀ ਮਨ ਕੋ ਪਾਵਨ ਰਾਵ, ਜੀ ਪ੍ਰਾਣ ਔਰ ਮਨ ਇਹਨੂੰ ਸੁੱਖ ਦੇਣ ਵਾਲਾ ਪਰਮਾਤਮਾ ਦਾ ਨਾਮ, ਉਹ ਜਿਹੜਾ ਅੰਤਰਜਾਮੀ ਨਿਰੰਕਾਰ ਪਰਮੇਸ਼ਰ ਹੈ ਉਹਦਾ ਜਸ ਮੇਰੇ ਮਨ ਨੂੰ ਬਹੁਤ ਪਾਉਂਦਾ ਹੈ, ਚੰਗਾ ਲੱਗਦਾ ਹੈ, ਪਾਵਨ ਮੈਨੇ ਪਾਉਂਦਾ ਹੈ, ਚੰਗਾ ਲੱਗਦਾ ਹੈ। ਰਾਮ ਸੁੰਦਰ ਸੋਗਟ ਚਤਰ ਸਭਿਅਤਾ ਰਿਧਦਾਸ ਨਿਵਾਸ ਭਗਤ ਗੁਣ ਗਾਵਨ। ਉਹ ਨਿਰੰਕਾਰ ਬੜਾ ਸੁੰਦਰ ਸਰੂਪ ਹੈ, ਸ੍ਰੇਸ਼ਟ ਘਾਟਤਾ ਨੂੰ ਘਟਣੇ ਵਾਲਾ ਹੈ, ਚਤੁਰ ਸਿਆਣਾ ਵੀ ਬਹੁਤ, ਸਾਰੀਆਂ ਵਚਨਾਂ ਦਾ ਗੱਲਾਂ ਦਾ ਬੇਤਾ ਜਾਣਨ ਵਾਲਾ ਹੈ, ਔਰ ਦਾਸਾਂ ਦੇ ਹਿਰਦੇ ਵਿੱਚ ਜਿੱਥੇ ਹਿਰਦਾ ਸ਼ੋਧਿਆ ਗੁਰਮੁਖਾਂ ਦਾ ਨਿਵਾਸ ਕਰਦਾ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਮੈਂ ਇਸੇ ਨਿਰੰਕਾਰ ਦੇ ਭਗਤੀ ਰੂਪੀ ਜਿਹੜੇ ਗੁਣ ਹੈ ਉਹਨਾਂ ਨੂੰ ਗਾ ਰਿਹਾ, ਜਿਹੜੇ ਦਾਸ ਨੂੰ ਭਗਤ ਹੈ ਉਹਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਹਨ, ਜਿਹੜੇ ਉਹਦੇ ਗੁਣ ਗਾਉਂਦੇ ਹਰ ਵੇਲੇ ਚੇਤੇ ਕਰਦੇ ਆ ਉਹਨਾਂ ਦੇ ਹਿਰਦੇ 'ਚ ਮਹਾਰਾਜ ਆ ਕੇ ਨਿਵਾਸ ਕਰਦੇ ਹਨ। ਨਿਰਮਲ ਰੂਪਾਂ ਨੂੰ ਸੁਆਮੀ ਕਰਮ ਭੂਮ ਬੀਜਣ ਸੋ ਪਾਵਨ, ਉਹ ਜਿਹੜਾ ਸੁਆਮੀ ਮਾਲਕ ਹੈ ਉਹ ਅਨੂਪ ਹੈ, ਉਹਦੇ ਬਰਾਬਰ ਹੋਰ ਕਿਸੇ ਦੀ ਉਪਮਾ ਨਹੀਂ, ਉਹਦਾ ਜਿਹੜਾ ਸਰੂਪ ਹੈ ਬੜਾ ਨਿਰਮਲ ਪਵਿੱਤਰ ਹੈ। ਔਰ ਇਹ ਜਿਹੜੀ ਮਨੁੱਖ ਦੇਹ ਹੈ, ਮਨੁੱਖ ਦੇਹ ਰੂਪੀ ਕਰਮ ਭੂਮੀ ਦੇ ਵਿੱਚ ਭਗਤੀ ਰੂਪੀ ਜਿਹੜਾ ਬੀਜ ਬੀਜੇਗਾ ਉਹ ਮਾਲਕ ਦੇ ਮਿਲਾਪ ਦਾ ਆਨੰਦ ਭੋਗੇਗਾ। ਇਹ ਜਿਹੜੀ ਮਨੁੱਖਾ ਦੇ ਰੂਪੀ ਕਰਮ ਭੂਮੀ ਹੈ, ਕਰਮ ਭੂਮੀ ਕਰਮ ਭੂਮੀ ਗੋਹਨ, ਇਹ ਜਿਹੜਾ ਜੀਵ ਹੈ ਜਿਸ ਤਰ੍ਹਾਂ ਦੇ ਬੀਜ ਬੀਜਣਗੇ ਉਸ ਤਰ੍ਹਾਂ ਦੇ ਫਲ ਉਹਦੇ ਖਾ ਲੈਣਗੇ। ਕਰਮ ਭੂਮੀ ਬੀਜਣ ਸੁਖਾਲ, ਇਹ ਲਾਂਤਿਸ਼ ਕਰਮ ਕਰਮ ਭੂਮੀ ਹੈ ਅਥਵਾ ਭਾਰਤਖੰਡ ਕਰਮ ਭੂਮੀ ਹੈ। ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹਾ ਖਾਂਦਾ ਹੈ, ਪਾਪ ਪੁੰਨ ਰੂਪੀ ਬਿਸਮਨ ਬਿਸਮ ਪੈ ਬਿਸਮਾ ਦਾ ਅੰਨ ਵੀ ਉਹ ਦੂਸਰ ਲਾਭ। ਪਾਤਸ਼ਾਹ ਕਹਿੰਦੇ ਜਿਸ ਸਮੇਂ ਇਹ ਜਿਹੜਾ ਮਨ ਸੀ ਬੀਸ਼ਿਆਂ ਵੱਲੋਂ ਬਿਸਮ ਬਿਸਮੇ ਪਾਪ ਕੀ ਹੈ ਵਪਾਰਾਂ ਤੋਂ ਰਹਿਤ ਹੋ ਗਿਆ, ਫਿਰ ਪਾਤਸ਼ਾਹ ਕਹਿੰਦੇ ਬਿਸਮਾ ਦਾ ਇਸ ਚਰਜ ਰੂਪ ਹੋ ਗਿਆ, ਇਹ ਜਿਹੜੇ ਵਕਾਰ ਹੈ ਇਹ ਥੱਲੇ ਲੈ ਕੇ ਇਹਨੂੰ ਸੁੱਟ ਰਹੇ ਆ ਨਰਕਾਂ ਵੱਲੋਂ। ਅਤੇ ਜਦੋਂ ਇਹਨਾਂ ਨੂੰ ਤਿਆਗ ਤਾਂ ਵਿਅਕਤੀ ਆਪਣੇ ਆਪ ਜਲ ਪਵਿੱਤਰ ਹੋ ਗਏ, ਫਿਰ ਉਹਦੇ ਸਦਰਸ਼ ਉਹਦੇ ਬਰਾਬਰ ਲਾਉਣ ਪਾਉਣ ਹੋਰ ਕੋਈ ਵੀ ਉਹ ਨਾ ਦੂਜਾ ਕਹਿੰਦੇ ਪੈਦਾ ਹੀ ਨਹੀਂ ਹੋਇਆ। ਦੂਸਰ ਲਾਵਨ ਦੂਸਰਾ ਜਿਹੜਾ ਹੈ ਉਹਦੇ ਸਦਰਸ਼ ਉਹਦੇ ਬਰਾਬਰ ਲਾਵਨ ਲਾਉਣ ਨੂੰ ਪਾਉਣ ਹੋਰ ਕੋਈ ਵੀ ਉਹ ਨਾ ਦੂਜਾ ਨਹੀਂ ਪੈਦਾ ਹੋਇਆ। ਰਸਨਾ ਸਿਮਰ ਸਿਮਰ ਜਲ ਜੀਵਾ ਨਾਨਕ ਦਾ ਸਦਾ ਬਲ ਜਾਵਨ। ਪਾਤਸ਼ਾਹ ਕਹਿੰਦੇ ਮੈਂ ਰਸਨਾ ਦੁਆਰਾ ਉਸ ਨਿਰੰਕਾਰ ਦਾ ਵਾਰ ਵਾਰ ਸਿਮਰਨ ਕਰਕੇ ਜਿਉਂਦਾ ਹਾਂ, ਕਿਉਂਕਿ ਸਿਮਰਨ ਹੀ ਸਾਡਾ ਜੀਵਨ ਬਣ ਗਿਆ, ਔਰ ਦਾਸਾ ਭਾਵ ਗ੍ਰਹਿਣ ਕਰਕੇ ਉਸ ਨਿਰੰਕਾਰ ਤੋਂ ਮੈਂ ਸਦਾ ਬਲ ਜਾਵਾਂ, ਸਦਾ ਵਾਸਤੇ ਬਲਿਹਾਰ ਜਾਂਦਾ ਹਾਂ। ਟੋਡੀ ਮਹੱਲਾ ਪੰਜਵਾਂ, ਮਾਈ ਮਾਇਆ ਛਲ ਮਾਈ ਮੈਨੇ ਹੇ ਪਾਈ, ਜਿਹੜੀ ਮਾਇਆ ਇਹ ਛਲ ਸਰੂਪ ਹੈ, ਛਲ ਲੈਂਦੀ ਹੈ ਵੱਡਿਆਂ ਵੱਡਿਆਂ ਤ੍ਰਿਣ ਕੀ ਅਗਨ ਵੇ ਕੀ ਛਾਇਆ ਗੋਬਿੰਦ ਭਜਨ ਵਿਨ ਹਟਕਾ ਜਲ ਰਾਮ। ਤ੍ਰਿਣ ਕੀ ਅਗਨ ਅੱਖਾਂ ਦੀ ਆਗਿਆ ਨਾ ਇਕਦਮ ਭਬੂਕਾ ਜਿਹਾ ਉੱਠਦਾ ਅਤੇ ਛੇਤੀ ਫਿਰ ਵਜਨ ਦੀ ਨਾਸਵਾਨ ਮੇਘ ਜਿਹੜੀ ਬੱਦਲਾਂ ਦੀ ਛਾਂ ਵਰਗਾ ਇਹਦਾ ਸੋਖ ਹੈ ਮਾਇਆ ਦਾ ਮਾਇਆ ਪਦਾਰਥ ਦਰੱਖਤ ਦੀ ਛਾਂ ਵੀ ਇੱਕ ਜਗ੍ਹਾ ਟਿਕਦੀ ਨਹੀਂ ਇਹ ਬੱਦਲਾਂ ਦੀ ਛਾਂ ਵੀ ਇਸ ਤਰ੍ਹਾਂ ਹੀ ਉਹਦਾ ਸੋਖਾ ਔਰ ਗੋਬਿੰਦ ਭਜਨ ਉਹ ਨਿਰੰਕਾਰ ਦੇ ਭਜਨ ਤੋਂ ਬਿਨਾਂ ਹੜ੍ਹ ਦੇ ਪਾਣੀ ਨੂੰ ਇਹ ਸਾਰਾ ਕੁਛ ਅਤੇ ਮਾਇਆ ਜਿਹੜੀ ਹੈ ਮਾਇਆ ਦਾ ਮੋਹ ਇਹ ਬੰਦੇ ਦੇ ਸ਼ੁਭ ਗੁਣਾਂ ਨੂੰ ਰੋੜ ਕੇ ਲੈ ਜਾਣ ਵਾਲੀ ਰਾਵ ਛੋੜ ਸਿਆਣਾ ਬਹੁਤ ਚਤਰਾਈ ਦੋਏ ਪਰ ਜੋੜ ਸਾਧ ਮਗ ਚੱਲ ਪਾਤਸ਼ਾਹ ਕਹਿੰਦੇ ਜਿਹੜਾ ਤੂੰ ਆਪਣੀ ਬੁੱਧੀ ਦੀ ਸਿਆਣ ਪਿਆ ਉਹ ਗੱਲਾਂ ਬਾਤਾਂ ਦੀ ਜਿਹੜੀ ਬਹੁਤ ਚਤਰਾਈ ਛੱਡਦੇ ਬਾਕ ਚੱਲ ਤਾਂ ਛੱਡ ਕੇ ਇਹ ਗੱਲਾਂ ਬਾਤਾਂ ਦੇ ਬੜੇ ਹੈਗੇ ਤੁਹਾਨੂੰ ਬਾਰੇ ਨਹੀਂ ਹੋਣ ਦੇ ਬੜੇ ਹਾਜ਼ਰ ਜਵਾਬੀ ਇਸ ਵਾਸਤੇ ਇਹ ਚਤਰਾਈਆਂ ਛੱਡ ਗਏ ਦੋਏ ਕਰ ਜੋੜ ਸਾਧ ਮਗ ਚੱਲ ਦੋਵੇਂ ਦੋਏ ਮੈਨੂੰ ਦੋਏ ਕਰ ਮੈਨੇ ਹੱਥ ਜੋੜ ਕੇ ਸ਼ਰਧਾ ਭਗਤੀ ਕਰਕੇ ਜਿਹੜਾ ਧਰਮ ਦਾ ਮਗ ਰਸਤਾ ਆ ਉਹ 'ਤੇ ਚੱਲਣਾ ਕਰ ਸਿਮਰ ਸੋਮੀ ਅੰਤਰਜਾਮੀ ਮਾਨੁਖ ਦੇਵਤਾ ਇਹੋ ਉਤਮ ਫਲ ਉਹ ਅੰਤਰਜਾਮੀ ਜਿਹੜਾ ਮਾਲਕ ਉਹਦਾ ਸਿਮਰਨ ਕਰ ਜਿਹੜੀ ਮਨੁੱਖ ਦੇ ਆ ਇਹਦਾ ਇਹੀ ਤਾਂ ਫਲ ਆ ਸਿਮਰਨ ਵਾਸਤੇ ਤਾਂ ਦੇਖਦੇ ਹੀ ਮਿਲੀ ਹੈ ਵੀਰ ਮਾਨਸ ਜਨਮ ਦੁਰੰਭ ਹੈ ਉਤਨ ਵਾਰੰਵਾਰ ਜਿਉਂ ਬਨ ਫਲ ਪਾ ਕੇ ਭੋਗ ਗਿਰਾ ਬਹੁਤ ਲਾਗਾ ਡਰ ਜਿਵੇਂ ਰਾਜਾ ਸੀ ਬੜਾ ਧਰਮੀ ਸਿਮਰਨ ਵਾਲਾ ਸੀ ਰਾਣੀ ਜਿਹੜੀ ਸੀ ਉਹ ਇਸ ਤਰ੍ਹਾਂ ਬੜੀ ਫੈਸ਼ਨੇਬਲ ਸੀ ਸੰਸਾਰ ਦੇ ਵਿੱਚ ਉਹਦੀ ਬੜੀ ਬਿਰਤੀ ਗੁਲਤਾਨ ਸੀ ਮਹਾਂਪੁਰਸ਼ਾਂ ਕੋਲ ਲੈ ਕੇ ਮਹਾਰਾਜ ਨੂੰ ਕੋਈ ਸਿੱਖਿਆ ਦਿਓ ਸੰਤ ਜਿਹੜੇ ਉਹ ਢੰਗ ਦੇ ਨਾਲ ਸਮਝਾਉਂਦੇ ਕਹਿਣ ਲੱਗਿਆ ਦੇਵੀ ਮੱਕੀ ਦਾ ਖੇਤ ਹੈ ਇੱਕ ਛੱਲੀ ਵਧੀਆ ਜੀ ਤੋੜ ਕੇ ਲਿਆ ਅਤੇ ਭੁੰਨ ਕੇ ਖਾਈਏ ਹੁਣ ਗਈ ਆਹ ਛੱਲੀ ਨਹੀਂ ਚੰਗੀ ਆਹ ਨਹੀਂ ਚੱਲੀ ਉਹ ਸਾਰਾ ਖੇਤ ਲਾਂਗੀ ਕੋਈ ਚੰਗੀ ਨਾ ਮਿਲੀ ਕਹਿੰਦੇ ਮਹਾਰਾਜ ਕੋਈ ਚੰਗੀ ਛੱਲੀ ਨਹੀਂ ਮਿਲੀ ਕਹਿੰਦੇ ਬਸ ਇਸ ਤਰ੍ਹਾਂ ਹੀ ਆ ਅਤੇ ਮਨੁੱਖ ਦੇ ਮਿਲੀ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹ ਜਨਮ ਨਿਕਲ ਜਾਣਾ ਅੱਜ ਕਰਦੇ ਹਾਂ ਕੱਲ੍ਹ ਕਰਦੇ ਆਹ ਨਹੀਂ ਚੰਗਾ ਆਹ ਨਹੀਂ ਚੰਗਾ ਬਸ ਇਸੇ ਤਰ੍ਹਾਂ ਹੀ ਜਨਮ ਇਸ ਕੋਲ ਚੱਲ ਜਾਣਾ ਉਹ ਫਿਰ ਉਹਨੂੰ ਸੰਭਾਲ ਦਿੱਤੀ ਉਹਨੂੰ ਵੀ ਸੇਵਾ 'ਚ ਸਿਮਰਨ 'ਚ ਲਾ ਦਿੱਤਾ ਮਨੁੱਖ ਦੇ ਦਾ ਇਹੀ ਉੱਤਮ ਫਲ ਆ ਕਿ ਉਹਦਾ ਸਿਮਰਨ ਕੀਤਾ ਜਾਏ ਵੇਦ ਵਖਿਆਨ ਕਰਤ ਸਾਧੂ ਜਨ ਭਾਗਹੀਨ ਸਮਝ ਨਹੀਂ ਖਾ ਲੈਣ ਚਾਰੇ ਵੇਦ ਵੀ ਸੰਤ ਮਹਾਤਮਾ ਪੁਰਖ ਵੀ ਸਾਧੂ ਜਨ ਜਿਹੜੇ ਮਹਾਤਮਾ ਜਨ ਇਹਨਾਂ ਬਚਨਾਂ ਨੂੰ ਵਖਿਆਨ ਕਥਨ ਕਰ ਕਰਕੇ ਦੱਸਦੇ ਆ ਲੇਕਿਨ ਇਹ ਭਾਗਾਂ ਤੋਂ ਛੀਣੀ ਖਲ ਮੂਰਖ ਆ ਇਹ ਸਮਝਦੇ ਨਹੀਂ ਮੁੜ ਮੁੜ ਕੇ ਉਸ ਉਸੇ ਜਾਲ 'ਚ ਫਸ ਰਹੇ ਪ੍ਰੇਮ ਭਗਤ ਰਾਤੇ ਜਨ ਨਾਨਕ ਹਰ ਸਿਮਰਨ ਦਹਿਨ ਪਏ ਮਲ ਪਾਤਸ਼ਾਹ ਕਿਰਪਾ ਕਰਦੇ ਹਨ ਜਿਹੜੇ ਗੁਰੂ ਪਿਆਰੇ ਨਿਰੰਕਾਰ ਦੀ ਪ੍ਰੇਮਾ ਭਗਤੀ ਰਾਚੀ ਮੈਨੂੰ ਕਲਾਕਾਰ ਹੋ ਗਿਆ ਮਿਲ ਗਿਆ ਉਹ ਨਿਰੰਕਾਰ ਦਾ ਸਿਮਰਨ ਕਰਦੇ ਆ ਸਾਡਾ ਸਵਾਸ ਕੋਈ ਵਿਅਰਥ ਨਾ ਜਾਵੇ ਹਰ ਵੇਲੇ ਸੁਰਤੀ ਵਿਰਤੀ ਨੂੰ ਵਿਹਾਰ ਕਰਦੇ ਵੀ ਮਾਲਕ ਨਾਲ ਜੁੜੀ ਰੱਖਦੇ ਆ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰੋਂ ਜਦੋਂ ਕਾਮ ਕੁਰਲੋਮ ਹੰਕਾਰ ਆਦਿਕ ਮਲ ਪਹਿਲਵਾਨ ਆ ਜਿਹਨਾਂ ਨੇ ਬੜਬੜਿਆਂ ਦੀਆਂ ਗੋਲੜੀਆਂ ਲਵਾਤੀਆਂ ਦਹਿਨ ਨਾਸ ਹੋ ਗਏ ਅਥਵਾ ਉਹਨਾਂ ਦੇ ਮਲ ਬਖਸ਼ੇ ਅਵਰਣ ਰੂਪੀ ਪਾਪ ਜਿਹੜੇ ਇਹ ਕਰਮ ਆ ਇਹ ਦਹਿਨ ਪਏ ਇਹ ਸਾਰੇ ਦੇ ਸਾਰੇ ਸੜ ਗਏ ਬਲ ਗਏ ਖਤਮ ਹੋ ਗਏ ਟੋਡੀ ਮਹਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਇਹ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਬੜੇ ਮਿੱਠੇ ਆ ਪਿਆਰੇ ਆ ਅਥਵਾ ਉਹਨਾਂ ਦੇ ਚਰਨ ਜਿਹੜੇ ਬਚਨ ਆ ਉਹ ਬੜੇ ਪਿਆਰੇ ਆ ਬੜੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰੂ ਡੀਠੇ ਰਾਹ ਜਿਹੜੇ ਵੱਡਿਆਂ ਭਾਗਾਂ ਵਾਲੇ ਗੁਰੂ ਪਿਆਰੇ ਆ ਨਿਰੰਕਾਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਉਹਨਾਂ ਨੂੰ ਬਖਸ਼ ਦਿੰਦਾ ਹੈ ਜਿਵੇਂ ਭਾਈ ਗੁੰਦਾ ਜੀ ਭਾਵ 'ਚ ਬੈਠੇ ਧੰਨ ਸ਼੍ਰੀ ਗੁਰੂ ਮਹਾਰਾਜ ਸਾਹਿਬ ਦਾ ਧਿਆਨ ਕਰਦੇ ਜਪ ਜੀ ਸਾਹਿਬ ਪੜ੍ਹਦੇ ਆ ਚਰਨ ਪਕੜੇ ਹੋਏ ਪ੍ਰੇਮ ਦੀਆਂ ਬਾਹਾਂ ਬਹੁਤ ਲੰਮੀਆਂ ਮਾਰੇ ਉੱਤੇ ਨੂੰ ਗਲਪਣ ਦਾ ਸਮਾਂ ਨਿਕਲ ਗਿਆ ਲੰਗਰ ਦਾ ਇਹ ਚੌਥਾ ਪਹਿਰਾ ਗਿਆ ਇਹ ਸਮਾਧੀ ਤੋਂ ਆਸਾਨ ਹੋ ਕਹਿੰਦੇ ਮਹਾਰਾਜ ਕੀ ਕੌਤਕ ਵਰਤਿਆ ਕਹਿੰਦੇ ਭਾਈ ਗੁੰਦਾ ਜੀ ਕਾਬਲ 'ਚ ਬੈਠੇ ਸ੍ਰੀ ਜਪ ਜੀ ਸਾਹਿਬ ਪੜ੍ਹਦੇ ਸੀ ਉੱਥੋਂ ਚਰਨ ਫੜ ਕੇ ਬੈਠੇ ਐਸੇ ਪ੍ਰੇਮੀ ਇਸ ਵਾਸਤੇ ਜਿਨ੍ਹਾਂ ਨੂੰ ਚਰਨ ਮਿੱਠੇ ਚਰਨਾਂ ਦਾ ਪਿਆਰ ਹੈ, ਵੱਡਿਆਂ ਭਾਗਾਂ ਨਾਲ ਪਰਮੇਸ਼ਰ

ਜਿਹੜਾ ਢੀਠ ਸੁਭਾਅ ਸੀ ਨਾ ਕਠੋਰ ਪਾਉਣਾ, ਉਹ ਬੱਚੇ ਨੂੰ ਬਹੁਤਾ ਕੁੱਟੀ ਜੋ ਢੀਠ ਹੋ ਜਾਂਦਾ ਫਿਰ ਉਹ ਮੰਨਦਾ ਹੀ ਨਹੀਂ, ਉਹ ਕਹਿੰਦੇ ਲਓ ਕਰ ਲਓ ਜੋ ਕਰਨਾ। ਇਸ ਤਰ੍ਹਾਂ ਮਨ ਐਸਾ ਢੀਠ ਹੋਇਆ ਗੁਰੂ ਦਾ ਵਚਨ ਹੀ ਨਹੀਂ ਮੰਨਦਾ। ਜਿਹੜਾ ਢੀਠ ਪਾਉਣਾ ਇਹ ਸਾਰੇ ਸੁਭਾਅ, ਇਹ ਜਿਹਨੇ ਵਿਕਾਰ ਸੀ ਦੋਸ਼ ਸੀ, ਇਹ ਨਾਸ ਹੋ ਗਏ ਹਨ। ਬਿਨਸ ਗਏ ਮੈਨੇ ਨਾਸ ਹੋ ਗਏ ਹਨ। ਅਸਤਰ ਪੈ ਸਾਜ ਰੰਗ ਰਾਤੇ ਜਨਮ ਮਰਨ ਬਾਹਰ ਨਹੀਂ ਪੀਠੇ, ਉਹ ਗੁਰਮ ਪਿਆਰ ਸੱਚੇ ਦੇ ਰੰਗ ਪਿਆਰ ਵਿੱਚ ਰੰਗੇ ਹੋਏ ਹੈ। ਰਾਤੇ ਮੈਨੇ ਰੰਗੇ ਹੋਏ ਅਸਤਰ ਪੈ, ਉਹਨਾਂ ਦੀ ਵਿਰਤੀ ਚੱਲ ਹੋ ਗਈ, ਔਰ ਜੰਮਣ ਮਰਨ ਰੂਪੀ ਜਿਹੜੀ ਚੱਕੀ ਸੀ ਇਹ ਚੱਲ ਰਹੀ ਦਿਨ ਰਾਤ ਜੰਮਣ ਮਰਨ ਦੀ ਚੱਕੀ, ਇਹਦੇ 'ਚ ਫਿਰ ਨਹੀਂ ਪੀਠੇ, ਫਿਰ ਪੀਠੇ ਨਹੀਂ ਜਾਣਗੇ। ਨਹੀਂ ਤਾਂ ਵਾਰ ਵਾਰ ਇਹ ਸਾਰਾ ਸੰਸਾਰ ਪੀ ਹੋ ਰਿਹਾ ਕਿ ਨਹੀਂ, ਰਾਗ ਦੁਆਸ ਦੇ ਪੋੜਾਂ ਵਿੱਚ ਕਿਸ ਤਰ੍ਹਾਂ ਪੀ ਹੋ ਰਿਹਾ। ਸਾਰਾ ਸੰਸਾਰ ਕੋਈ ਬੋਝ ਫਸਿਆ, ਕੋਈ ਈਰਖਾ ਦੁਆਸ ਚ ਫਸਿਆ। ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ। ਰੰਗਕਾਰ ਦੇ ਸਿਮਰਨ ਤੋਂ ਬਿਨਾਂ ਜਿੰਨੇ ਵੀ ਰਾਸ ਆ ਰੰਗ ਆ ਕਹਿੰਦੇ ਹੋ ਜਿਹੜੇ ਦਇਆਵਾਨ ਰੰਗਕਾਰ ਦੇ ਸੰਤ ਆ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਝੂਠੇ ਜਾਣ ਲਿਆ। ਇਹ ਪਰਮੇਸ਼ੁਰ ਦੇ ਨਾਮ ਬਿਨਾਂ ਜਿੰਨੇ ਪਦਾਰਥਾਂ ਦੇ ਰਾਸ ਆ ਔਰ ਜਿੰਨੇ ਦੁਨੀਆਂ ਦੇ ਰੰਗ ਰੂਪ ਆ, ਉਹ ਫਿਰ ਇਹਨਾਂ ਨੂੰ ਝੂਠੇ ਜਾਣਦੇ ਆ, ਇਹਨਾਂ ਪਕਾਰਾਂ ਵਿੱਚ ਨਹੀਂ ਫਸਦੇ ਆ। ਜਿੰਨਾ ਵੀ ਸੰਸਾਰ ਆ ਉਹ ਰਸਾਂ ਪਦਾਰਥਾਂ ਦੇ ਖਾਣ ਦਾ ਰਸ ਆ, ਇੱਕ ਦੂਜੇ ਦੇ ਰੂਪ ਦੇਖ ਕੇ ਉਹ ਜਾਲ 'ਚ ਫਸ ਕੇ ਜਿਵੇਂ ਪਤੰਗਾ ਦੀਵੇ ਦੀ ਲਾਟ 'ਤੇ ਆਪਣੇ ਨੂੰ ਸਾੜਦਾ, ਇਸ ਤਰ੍ਹਾਂ ਤਬਾਹ ਕਰਦੇ ਆ। ਪਰ ਗੁਰਮੁਖਾਂ ਨੇ ਇਹ ਝੂਠੇ ਜਾਣ ਲਿਆ, ਇਸ ਵਾਸਤੇ ਉਹ ਚਮੜੇ ਦਮੜੇ ਦੀ ਦੌੜ 'ਚੋਂ ਬਚ ਗਏ। ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੁਣ ਚੱਲੇ ਸਭ ਮੂਠੇ। ਪਾਤਸ਼ਾਹ ਕਿਰਪਾ ਕਰਕੇ ਸਮਝਾ ਰਹੇ ਆ, ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਰਤਨ ਇਹ ਹੀਰੇ ਨੂੰ ਅਮੋਲਕ ਪਰਮੇਸ਼ੁਰ ਦਾ ਨਾਮ ਪ੍ਰਾਪਤ ਕਰ ਲਿਆ। ਪਰਮੇਸ਼ੁਰ ਨਾਮ ਸੁਣਨ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਉਹ ਸਾਰੇ ਜਿੰਨੇ ਨਾਮ ਨਹੀਂ ਜਪਦੇ ਉਹ ਠੱਗਣੀ ਮਾਇਆ ਤੋਂ ਬੂਠੇ ਮੈਨੇ ਲੁੱਟੇ ਗਏ। ਕਿਉਂਕਿ ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਦਾ ਆਤਮਾ ਗਿਆਨੀ ਉਹ ਤਾਂ ਬਚਿਆ, ਬਾਕੀ ਜਿੰਨੇ ਬੂਠੇ ਲੁੱਟੇ ਗਏ। ਅਥਵਾ ਉਹ ਜਿਹੜੇ ਐਸੇ ਲੋਕ ਜਿਹੜੇ ਆ ਜੰਮਦੇ ਰਾਤੀਂ ਬੂਠੇ ਮੈਨੇ ਲੁੱਟੇ ਜਾਂਦੇ ਆ। ਕਹਿੰਦੇ ਉੱਥੇ ਅਗਨੀ ਦਾ ਜੰਗਲ ਆ, ਬਤਰਨੀ ਨਦੀ ਆ, ਪਾਣੀ ਮੰਗਦਾ ਉਦੋਂ ਲੈ ਲੈਂਦੇ, ਪੁਲ ਤੋਂ ਅੱਗੇ ਲੰਘਦਾ ਉਦੋਂ ਜਗਾਤੀ ਲੈ ਲੈਂਦੇ, ਅਤੇ ਪਾਣੀ ਦਾ ਪਿਆਲਾ ਮੰਗਦਾ ਉਹ ਸਾਰੇ ਪੁੰਨ ਲੈ ਲੈਂਦੇ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਪੁਰਾਣਾ 'ਚ ਲਿਖੀਆਂ। ਨਾਮ ਦੇ ਜਪਣ ਬਿਨਾਂ ਜੰਮ ਦੇ ਰਾਸਤੇ ਨੇ ਜਿਹੜੇ ਪੁੰਨ ਆ ਉਹ ਅੰਗੂਠੇ ਜਿਹੜੇ ਕੋਈ ਮਾੜਾ ਮੋਟਾ ਸੀ ਉਹ ਲੁੱਟੇਗਾ, ਅਤੇ ਖਾਲੀ ਹੋ ਕੇ ਨਰਕਗਾਮੀ ਬਣ ਜਾਂਦਾ। ਕੋਡੀ ਮਹੱਲਾ ਪੰਜਵਾਂ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਕਿਸੇ ਪਿਛਲੇ ਪੁੰਨ ਦੇ ਨਾਲ ਮਨੁੱਖ ਦੇ ਮਿਲੀ ਆ, ਅਤੇ ਜਦੋਂ ਫਿਰ ਵਿਕਾਰਾਂ ਵਿੱਚ ਫਸ ਜਾਂਦਾ ਉਹ ਜਿਹੜੇ ਵਿਕਾਰ ਆ ਇਹਦੇ ਸ਼ੁਭ ਗੁਣਾਂ ਨੂੰ ਲੁੱਟ ਲੈਂਦੇ ਆ। ਪਾਤਸ਼ਾਹ ਕਹਿੰਦੇ ਆ ਸਾਧ ਸੰਗ ਹਰ ਹਰ ਨਾਮ ਚਿਤਾਰਾ, ਗੁਰੂ ਕੀ ਸੱਚੀ ਸੰਗਤ ਵਿੱਚ ਆ ਕੇ ਕਹਿੰਦੇ ਅਸੀਂ ਹਰੀ ਹਰ ਨਿਰੰਕਾਰ ਸੰਗਤ ਦੇ ਨਾਮ ਚਿਤਾਰਾ ਚੇਤੇ ਕੀਤਾ ਜਪਿਆ ਹੈ। ਸਹਿਜ ਆਨੰਦ ਹੋਇਆ ਦਿਨ ਰਾਤੀ ਅੰਕਰ ਭਰੋ ਮਾਰਾ ਰਹੋ, ਬਿਤਰਾਮ ਦੇ ਕਿਰਪਾ ਕਰਦੇ ਹਨ ਦਿਨ ਰਾਤੀ ਦਿਨ ਰਾਤ ਸਹਿਜੇ ਸੁਤੇ ਸਿੱਧ। ਹੁਣ ਆਤਮਾ ਦਾ ਆਨੰਦ ਹੋ ਰਿਹਾ, ਕਿਉਂ ਸਾਡੇ ਜਿਹੜੇ ਪੂਰਵਲੇ ਪਿਛਲੇ ਜਨਮ ਦਾ ਕੋਈ ਅੰਕਰ ਜਿਹੜਾ ਅੰਗੂਰ ਸੀ ਉਹ ਫੁੱਟ ਪਿਆ, ਅਥਵਾ ਕੋਈ ਭਾਗ ਸ੍ਰੇਸ਼ਟ ਜਾਗ ਪਿਆ, ਜਿਹਦੇ ਕਰਕੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਹੋ ਗਈ, ਸੰਗਤ ਕਰਕੇ ਫਿਰ ਨਾਮ ਜਪਣ ਲੱਗ ਪਿਆ। ਗੁਰਪੁਰਾ ਭੇਟਿਓ ਗੁੜ ਭਾਗੀ ਜਾ ਕੋ ਅੰਤਰਾ ਪਾਰਾ ਵਾਰਾ, ਵੱਡੇ ਭਾਗਾਂ ਨਾਲ ਐਸੇ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਮਿਲੇ ਆ, ਜਿਵੇਂ ਭਾਈ ਬਾਲਾ ਮਰਦਾਨਾ ਜੀ ਨੂੰ ਤੁਹਾਨੂੰ ਗੁਰੂ ਨਾਨਕ ਸਾਹਿਬ ਬਾਲ ਅਵਸਥਾ ਜੀ ਮਿਲ ਗਿਆ। ਇਹ ਸਾਰੀ ਜ਼ਿੰਦਗੀ ਮਹਾਰਾਜ ਨੇ ਉਹਨਾਂ ਨੂੰ ਖੱਬੇ ਸੱਜੇ ਵਾਲ ਕੇ ਚਰਨ ਚਰਨ ਦਿੱਤੀ, ਇਸ ਵਾਸਤੇ ਪੂਰੇ ਭਾਗਾਂ ਨਾਲ ਮਿਲਾਪ ਹੁੰਦਾ। ਬਾਬੇ ਬੁੱਢਾ ਜੀ ਨੂੰ ਬਚਪਨ 'ਚ ਗੁਰੂ ਮਹਾਰਾਜ ਮਿਲ ਗਿਆ, ਕਿੰਨੀ ਮਿਹਰ ਕਰਤੀ ਮਹਾਰਾਜ। ਇਸ ਵਾਸਤੇ ਕਹਿੰਦੇ ਆ ਕਿ ਸਤਿਗੁਰਾਂ ਦੇ ਜਸ, ਸਤਿਗੁਰਾਂ ਦਾ ਜਿਹੜਾ ਜਸ ਆ ਐਸੇ ਸਤਿਗੁਰਾਂ ਦੀ ਵਡਿਆਈ ਹੈ ਪਾਰ ਉਲਾਰਨਾ। ਗੁਰੂ ਮਹਾਰਾਜ

ਮਹਾਰਾਜ ਦੇ ਜਾ ਸਦਾ ਵਡਿਆਈ ਦਾ ਜਾ ਕੋ ਅੰਤ ਨਾ ਪਾਰਾ ਵਾਲਾ, ਜਿਹੜੇ ਗੁਰੂ ਦੇ ਜਾ ਸਦਾ ਅੰਤ ਨਹੀਂ ਆਉਂਦਾ, ਪਾਰਾਵਾਰ ਨਹੀਂ ਪਾਇਆ ਜਾਂਦਾ। ਪਾਰ ਔਰ ਅਰ ਦਾ ਪਾਤਸ਼ਾਹ ਕਹਿੰਦੇ ਅੰਤ ਨਹੀਂ ਆਉਂਦਾ, ਪਰ ਵਹਿ ਪਾੜ ਲਿਓ ਜਨ ਆਪਣਾ ਬਿਰ ਸਾਗਰ ਸੰਤਾਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸੇਵਕ ਦਾਸ ਸਮਝ ਕੇ ਆਪਣੇ ਜਨਮ ਕਿ ਮੇਰਾ ਜਿਹੜਾ ਮਨ ਬੁੱਧੀ ਰੂਪੀ ਹੱਥ ਸੀਗਾ, ਕਰਮ ਨੇ ਹੱਥ ਇਹਨੂੰ ਫੜ ਕੇ ਕਹਿੰਦੇ ਤੇਰੇ ਜਿਹੜਾ ਬਿਰ ਜ਼ਹਿਰ ਰੂਪੀ ਸਮੁੰਦਰ ਸੀ, ਇਹ ਸੰਸਾਰ ਸਾਗਰ ਚੋਂ ਸਾਨੂੰ ਆਪ ਹੀ ਕਿਰਪਾ ਕਰਕੇ ਕੱਢ ਲਿਆ। ਇਹ ਬਿਰ ਵਪਾਰਾਂ ਦਾ ਜਿਹੜਾ ਜ਼ਹਿਰ ਦਾ ਸਾਗਰ ਸੀ ਇਹਚੋਂ ਕੱਢ ਲਿਆ, ਬਾਕੀ ਸਾਰਾ ਸੰਸਾਰ ਡੁੱਬ ਡੁੱਬ ਕੇ ਮਰ ਰਿਹਾ, ਦਿਨ ਰਾਤ ਇਸ ਜ਼ਹਿਰ ਨੂੰ ਫੱਕ ਰਿਹਾ। ਜਨਮ ਮਰਨ ਕਰਕੇ ਗੁਰਬਚਨੀ ਬਹੁਤ ਨੂੰ ਸੰਕਟ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਪਵਿੱਤਰ ਉਪਦੇਸ਼ ਨੂੰ ਸਾਡਾ ਜੰਮਣ ਮਰਨ ਫਿਰ ਉਹ ਕੱਟ ਦਿੱਤਾ। ਇਸ ਵਾਸਤੇ ਹੁਣ ਮੁੜ ਕੇ ਇਹ ਜਿਹੜਾ ਦੁੱਖਾਂ ਦਾ ਦੁਆਰਾ ਕੀ ਆ ਦਰਵਾਜ਼ਾ, ਇਹਦੇ ਅੰਦਰ ਜਾਣਾ ਨਹੀਂ ਹੋਏਗਾ, ਕਿਉਂਕਿ ਸ੍ਰੇਸ਼ਟ ਕਰਮਾਂ ਦੁਆਰਾ ਇਹ ਜਿਹੜਾ ਭੈੜੇ ਕਰਮਾਂ ਦੇ ਦੁਆਰੇ ਦਾ ਫਿਰ ਦੁੱਖ ਨਹੀਂ ਹੋਏਗਾ। ਜੇ ਮਾੜੇ ਕੰਮ ਹੀ ਛੱਡ ਤੇ ਸ੍ਰੇਸ਼ਟ ਕਰਮ ਕਰਾਂਗੇ ਤਾਂ ਦੁੱਖ ਨਹੀਂ ਹੋਵੇਗਾ, ਇਸ ਵਾਸਤੇ ਦੁੱਖਾਂ ਦੇ ਦਰਵਾਜ਼ੇ 'ਚ ਪ੍ਰਵੇਸ਼ ਨਹੀਂ ਹੋਵੇਗਾ। ਨਾਨਕ ਸਾਨੂੰ ਗਹੀ ਸੁਆਮੀ ਕੀ ਪੁਣੇ ਪੁਣੇ ਨਮਸਕਾਰ। ਪਾਤਸ਼ਾਹ ਕਹਿੰਦੇ ਅਸੀਂ ਜਿਹੜਾ ਸੁਆਮੀ ਮਾਲਕ ਰੋਗਾਂ ਤੋਂ ਰਹਿ ਸ਼ੁੱਧ ਸਰੂਪ ਹਮੇਸ਼ਾ ਤੰਦਰੁਸਤ ਰਹਿੰਦਾ, ਉਹਦੀ ਛੰਨ ਗ੍ਰਹਿਣ ਕਰ ਲਈ ਹੈ ਔਰ ਪੁਣੇ ਪੁਣੇ ਮੁੜ ਮੁੜ ਕੇ ਵਾਰ ਵਾਰ ਉਸ ਨਿਰੰਕਾਰ ਪਰਮੇਸ਼ਵਰ ਨੂੰ ਦੰਡਵਤ ਪ੍ਰਣਾਮ ਨਮਸਕਾਰ ਕਰਦੇ ਹਨ। ਤੁਹਾਡੀ ਮਹਲਾ ਪੰਜਵਾਂ, ਮਾਈ ਮੇਰੇ ਮਨ ਕੋ ਸੋ ਮਾਈ ਮੈਨੇ ਇਸ ਪਾਈ, ਗੁਰੂ ਮਨ ਨੇ ਅਸੀਂ ਕਿਰਪਾ ਕੀਤੀ, ਹੁਣ ਮੇਰੇ ਮਨ ਨੂੰ ਇਹ ਸਦਾ ਵਿਨਾਸ਼ੀ ਸੁੱਖ ਪ੍ਰਾਪਤ ਹੋ ਗਿਆ ਹੈ। ਕੋਟ ਆਨੰਦ ਰਾਜ ਸੁੱਖ ਭੋਗਦਾ ਹਰ ਸਿਮਰਤ ਬਿਨਸਾ ਸਭ ਦੁੱਖ ਰਾਹ। ਪਾਤਸ਼ਾਹ ਕਹਿੰਦੇ ਜਿਹੜਾ ਕਰੋੜਾਂ ਰਾਜ ਹਾਂਜੀ ਸੰਪਦਾ ਮਾਇਆ ਭਗੂਤੀ ਦਾ ਸੁੱਖ ਆਨੰਦ ਭੋਗਦਾ, ਫਿਰ ਦੁਨਿਆਵੀ ਲੋਕ ਇੱਥੇ ਖੜੇ, ਇਸ ਲੋਕ ਦੇ ਸੁੱਖ ਹੈ, ਸਵਰਗ ਦੇ ਸੁੱਖ ਹੈ, ਬ੍ਰਹਮ ਲੋਕ ਦੇ ਸੁੱਖ ਨੂੰ ਚੇਤੇ ਕਰਦੇ। ਪਰ ਮਹਾਰਾਜ ਕਹਿੰਦੇ ਨਿਰੰਕਾਰ ਦੇ ਸਿਮਰਨ ਕਰਨੇ ਨਾਲ ਸਾਰੇ ਦੁੱਖ ਨਾਸ ਹੋ ਗਿਆ ਔਰ ਕਰੋੜਾਂ ਰਾਜਾਂ ਦੀ ਭਗੂਤੀ ਦੇ ਸੁੱਖ ਨੂੰ ਵੱਡਾ ਆਤਮਾ ਗਿਆਨ ਨੂੰ ਪਾ ਕੇ ਸੁੱਖ ਭੋਗ ਰਹੇ ਹਨ। ਕੋਟ ਜਾਣੂ ਕੇ ਕਲਯੁਗ ਨਸ ਹੈ ਸਿਮਰਤ ਪਾਵਨ ਤਨ ਮਨ ਸੁੱਖ, ਉਹ ਜਿਹੜਾ ਸੁੱਖਾਂ ਦਾ ਸਰੂਪ ਨਿਰੰਕਾਰ ਉਸ ਪਰਮੇਸ਼ਵਰ ਸਿਮਰਨ ਕਰਕੇ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਕੀਤੇ ਹੋਏ ਸੀ ਕਲਯੁਗ, ਫਿਰ ਉਹਨੇ ਇਸ ਕਰਕੇ ਦੇਖਿਆ ਬਾਅਦ ਜਿਹੜੇ ਪਾਪ ਸੀ ਉਹ ਨਾਸ ਹੋ ਗਏ, ਉਹਦੇ ਸਿਮਰਨ ਦੀ ਬਰਕਤ ਨੇ ਤਾਨ ਕਰਕੇ ਮਨ ਕਰਕੇ ਪਾਵਨ ਪਵਿੱਤਰ ਹੋ ਜਾਈਦਾ ਹੈ। ਨਿਰੰਕਾਰ ਦਾ ਸਿਮਰਨ ਕਰਕੇ ਮਨ ਪਾਵਨ ਪਵਿੱਤਰ ਅਤੇ ਤਨ ਵੀ ਸੁਖੀ ਹੋ ਜਾਂਦਾ ਹੈ। ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਪੇੜੂ ਉਤਰੀ ਭੁੱਖ, ਉਸ ਨਿਰੰਕਾਰ ਦੇ ਸਾਖਿਆਤ ਸਰੂਪ ਨੂੰ ਦੇਖਣ ਨਾਲ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ, ਆਸਾਂ ਪੂਰੀਆਂ ਹੋ ਗਈਆਂ ਔਰ ਉਹਦੇ ਪਵਿੱਤਰ ਦਰਸ਼ਨ ਕਰਨੇ ਸਾਰੀ ਜਿਹੜੀ ਭੁੱਖ ਉਤਰ ਗਈ ਹੈ, ਲੈ ਗਈ ਹੈ, ਉਹਦਾ ਦਰਸ਼ਨ ਕਰਕੇ ਕੋਈ ਭੁੱਖ ਰਹਿੰਦੀ ਨਹੀਂ। ਚਾਰ ਪਦਾਰਥ ਅਸ਼ਟ ਮਾਂ ਚਿਤ ਕਾਮ ਧਿਆਨ ਕਾਰ ਜਾ ਧਾਰਾ ਰੁੱਖ ਧਰਮ ਆ ਅਰਥ ਕਾਮ ਆ ਮੁਕਤ, ਚਾਰ ਪਦਾਰਥ ਜਨਮ ਪਦਾਰਥ ਨਾਮ ਪਦਾਰਥ ਗਿਆਨ ਪਦਾਰਥ ਮੁਕਤ ਪਦਾਰਥ ਅਣਮਾਂ ਮਹਿਮਾ ਆਦਿਕ ਜਿਹੜੀਆਂ ਅੱਠ ਬੜਬੜੀਆਂ ਸਿੱਧੀਆਂ ਕਾਮ ਚਿੰਨ ਗਊ ਔਰ ਪਾਰ ਜਾ ਧਰੁੱਖ ਕਲਪ ਤਰ ਬਿਰਸ਼, ਅਤੇ ਜਿੰਨੇ ਵੀ ਇਸ ਤਰ੍ਹਾਂ ਦੇ ਹੈਗੇ ਇਹ ਸਾਰੇ ਪਦਾਰਥ ਕਹਿੰਦੇ ਅਸੀਂ ਪਰਮਾਤਮਾ ਦੇ ਨਾਮ ਦੀ ਬਰਕਤ ਨੂੰ ਨਿਸ਼ਚੇ ਕੀਤਾ, ਕਿਉਂਕਿ ਭਗਤੀ ਰੂਪੀ ਕਾਮ ਧਿਆਨ ਆ ਔਰ ਆਤਮਾ ਸਿੱਧੀ ਨੂੰ ਵੱਡੀ ਸਿੱਧੀ ਕੋਈ ਨਹੀਂ, ਧਰਮ ਨੂੰ ਵੱਡਾ ਪਦਾਰਥ ਕੋਈ ਨਹੀਂ, ਨਾਮ ਨੂੰ ਵੱਡਾ ਔਰ ਗਿਆਨ ਦੇ ਬਰਾਬਰ ਕੋਈ ਪਾਰ ਜਾਤ ਨਹੀਂ। ਇਸ ਵਾਸਤੇ ਸਾਰੇ ਪਦਾਰਥ ਇਹਨਾਂ ਸ਼ੁਭ ਗੁਣਾਂ ਜਿਹੜੇ ਇਹ ਨਾਮ ਦੁਆਰਾ ਪੈਦਾ ਹੁੰਦੇ ਪਰਮਾਤਮਾ ਦੇ ਨਾਮ ਨੂੰ ਅਸੀਂ ਸਾਰੇ ਪਦਾਰਥ ਨਿਸ਼ਚੇ ਕਰ ਲਿਆ, ਕਿਉਂਕਿ ਨਾਮ ਦੀ ਬਰਕਤ 'ਚੋਂ ਇਹ ਸਾਰਾ ਕੁਛ ਮਿਲਦਾ ਹੈ। ਨਾਨਕ ਸਰਨ ਗਈ ਸੁੱਖ ਸਾਗਰ ਜਨਮ ਮਰਨ ਫਿਰ ਗਰਭ ਨਾ ਤੋ, ਪਾਤਸ਼ਾਹ ਜੀ ਸਮਝਾ ਰਹੇ ਜਿਨ੍ਹਾਂ ਗੁਰਮੁਖਾਂ ਨੂੰ ਸੁੱਖਾਂ ਦਾ ਸਾਗਰ ਨਿਰੰਕਾਰ।
परमेश्वर पूरी शान ग्रहण कर ली है, वही मैंने ग्रहण की है। जन्म फिर कर्म तो वो गुरु प्यारे जमन वाले थे, मैंने कीड़ा गेड़ा चक्कर आवागम 84 लग जाना का ईच नहीं पहनगे। और माता के गर्भ का जरा दुख दुख है वो भी नहीं होगा, फिर वो दुख नहीं मिलेगा। टोडी महला पंजवा हर हर चरण का और धारे 718 अंग से मेल करते हैं। हरिहन अंकार के पवित्र चरण जड़े हैं हिरदे के पुरमे ने बिच हिरदे के अंदर असी निरंकार के चरणों की प्रीति धार ली है। और हर समय सतगुरां के चरणों का ध्यान अपने हिरदे धारते हैं, क्योंकि हिंदी का जोड़ा शब्द सागर है वो पुर धारना का अर्थ ध्यान भी किया, इस करके पुर धारे का अर्थ ध्यान भी है। अपने हिरदे च सतगुरु के चरणों के ध्यान में असं धारण करते हाँ। सिमर स्वामी सतगुर अपना कार्य सफल मारे रहो, सतगुर सचे पाए साढ़े अपने स्वामी मालिक न चेते करद्या करद्या पातशाह कहते साढ़े जिन्हें भी कार्य है सारे सफल हो गए पूरे हो गए, वो कर्म जड़े है फल दे सहत हो गए, क्योंकि दरख्त लाई दा फल लगे वो दी बोलिया जे छां भी है नहीं फुल भी है नहीं फल नहीं तो कहदा। इस वास्ते जड़े भी कर्म कर्म करते हैं उन्होंने और ज्ञान मुक्ति का फल लगे फिर ही है, तो गुरु महाराज की कृपा ना साढ़े जिन्हें भी नेक कार्य सी सफल फल दे सहत हो गया रहो। पुन दान पूजा परमेश्वर हर कीरत अत विचार पातशाह कहते हैं जिन्हें भी वेद शास्त्रां दा तत् सिद्धांत रूप कौन है निरंकार उहदी जिहड़ी कीर्ति वडियाई करनी इहदा जिहड़ा असीं विचार कीता कहिंदे इहनूं असीं पुन दान परमेश्वर की पूजा और जिन्हें पवित्र शुभ कर्म है वो परमेश्वर की कीर्ति निश्चय किया कि उसकी कीर्ति में सारा कुछ आ जाता। जदों की वड्याई करिए सिमन करिए पुन भी आ गया दान भी आ गया पूजा भी आ गई, इस करके जी उसकी कीर्ति है उसकी जस वड्याई है वह जरा असं विचार किया है। यह तत्व वस्तु वेदां शास्त्रां का सिद्धांत तत्वें सिद्धांत भी यही है कि जरा निरंकार है निरंकार की वड्याई करनी उसका वड्याई का विचार करना इस तरह कल्याण होंगी वह नाम जप कहते सारे पुन दान पूजा, क्योंकि पुन दान वो ही करेगा पूजा जिसे को माया जरा गरीब है फिर वो तो कुछ कर नहीं सकता, पर जरा सिमरन ये सारिया चीज़ा आ जाएं गुण गावता तुल सुख पाया ठाक रगम पारे वो जरा अगम मन बुद्धि गमता तो परे अपार जी का पारावरण पाए ठाकर जरा उत्पति पालन संघारण करने वाला परमेश्वर वो पवित्र गुण गाने ना असं कहते अतुल जरा तोलिया नहीं जाता कि आत्मा रूपी रूहानी सुख पा लिया है जो जन पालन अपने किन्ने तिनका बाहर कसना विचार जिन्होंने गुरु प्यारे निरंकार ने अपने सेवक बना लिया है पुनः गुणों का बाहर मुड़ के कोई गुण अवगुण नहीं विचारता क्योंकि अवगुण वो करते ही नहीं है। इस वास्ते वो हर वेले बड़े पवित्र जीवन वाले बन जाते हैं। नाम रतन सुन जप जप जी बाहर नानक कंठ में जा पातशाह जी कहते वह जरा रतन हीरे वांगू अंबोलक नाम ये सतगुरु सचे पातशाह तो सुन के और नाम जप जप के बार बार आराधन करके जीते हैं, क्योंकि परमात्मा का नाम मेरे गल का एक गहने की नहीं है गहना रूप है पर नानक कंठ मजारे साढ़े कंठ के मजारे बच्चे ये गले का गहना है परमेश्वर का नाम हर वेले आचरण करते रहते हैं जपते रहते हैं। टोडी महला नावा एक ओंकार सतगुर प्रसाद धन धन साहिब श्री गुरु तेग बहादुर साहब सचे पातशाह अज की कृपा के नाल
ਸਾਰੇ ਇਸ ਧਰਮ ਦੀ ਰੱਖਿਆ ਹੋਈ। ਵਾਹਿਗੁਰੂ ਜੀ ਅੱਖਾਂ ਨੂੰ ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਅਤੇ ਗੁਰੂ ਪਿਆਰਿਆ ਇਸ ਤਰ੍ਹਾਂ ਉਹਦੇ ਅੱਗੇ ਬੇਨਤੀ ਕਰੋ। ਵਾਹਿਗੁਰੂ ਇੱਕ ਹੈ, ਓਂਕਾਰ ਪ੍ਰਕਾਸ਼ ਰੂਪ ਹੈ, ਸਤਿਗੁਰੂ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ, ਉਸ ਨਿਰੰਕਾਰ ਅੱਗੇ ਬੇਨਤੀ ਕਰੋ। ਕਹੋ ਕਹਾ ਆਪਣੀ ਅਧਮਾਈ, ਇਹ ਸੱਚੇ ਪਾਤਸ਼ਾਹ ਨੇ ਆਪਣੀ ਅਧਮਾਈ ਜਿਹੜੀ ਨੀਚਤਾਈ ਹੈ, ਕਹੋ ਕਹਾਂ ਕਿੱਥੇ ਦਾ ਕਹਿ ਕੇ ਦੱਸਾਂ, ਇੰਨੇ ਮੇਰੇ ਵਿੱਚ ਖੋਟੇ ਪਾਪ ਕਰਮ ਹੈ, ਇੰਨਾ ਨੀਚਪਣਾ ਹੈ, ਹੋਰ ਜੋ ਕੰਨ ਕੰਮ ਨਹੀਂ ਕਿ ਰਸ ਨੇ ਕਿ ਪ੍ਰਭ ਗਾਈ ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ, ਕਣਕ ਸੋਨਾ ਇਹ ਕੰਮ ਨਹੀਂ, ਇਸ ਤਰ੍ਹਾਂ ਜਿਹੜੀ ਚੇਤਨ ਮਾਇਆ ਦੇ ਰਸਾਂ ਵਿੱਚ ਹੋਰ ਜੋ ਦਿਨ ਰਾਤ ਫਸੇ ਪਏ ਹਾਂ, ਔਰ ਪੂਰਾ ਸੁੰਦਰੀ ਵਿਕਾਰਾਂ ਦੇ ਵਿੱਚ ਫਸੇ ਹਾਂ, ਸ਼ਰਾਬਾਂ ਪੀ ਲਏ ਹਾਂ, ਅਸੀਂ ਮਾੜੇ ਕਰਮ ਕਰ ਲਿਆ, ਅਤੇ ਜਿਹੜੀ ਨਿਰੰਕਾਰ ਦੀ ਕੀਰਤੀ ਸੀ ਉਸ ਨੂੰ ਨਹੀਂ ਗਾਉਣਾ। ਆਇਆ ਤਾਂ ਸਮਝੇ ਸੀ ਉਹ ਨਿਰੰਕਾਰ ਦਾ ਜਾਸ ਕੀਤੀ ਗਾਈ ਜਾਏ, ਉਹ ਤਾਂ ਕੀਤੀ ਨਹੀਂ, ਬਸ ਸ਼ਰਾਬਾਂ ਪੀ ਲਈਆਂ, ਇਹ ਵਿਕਾਰ ਭੋਗ ਲਏ, ਇੱਧਰ ਜਨਮ ਵਿਅਰਥ ਹੋਆ ਰਿਹਾ। ਜਬ ਝੂਠੇ ਕੋਲ ਸੱਜ ਜਾਣ ਕਿਆ ਤਾਂ ਸਿਰ ਚੁੱਪ ਜਾਏ, ਇਹ ਸੰਸਾਰ ਝੂਠਾ ਸੀ ਇਹਨੂੰ ਸੱਚਾ ਜਾਣ ਲਿਆ, ਉਹਦੇ ਨਾਲ ਆਪਣੇ ਮਨ ਦੀ ਰੁਚੀ ਜਿਹੜੀ ਹੈ ਉਹ ਮਨ ਦੇ ਵਿੱਚ ਪੈਦਾ ਕਰ ਛੱਡੀ ਹੈ, ਉੱਧਰ ਰੁਚੀ ਪੈਦਾ ਕਰ ਲਈ ਹੈ, ਅਤੇ ਗੁਰੂ ਨਾਲ ਨਾਮ ਜਪਣ ਦੀ ਰੁਚੀ ਪੈਦਾ ਨਹੀਂ ਕੀਤੀ, ਸੇਵਾ ਦੀ ਰੁਚੀ ਪੈਦਾ ਨਹੀਂ, ਸਤਸੰਗ ਦੀ ਰੁਚੀ ਪੈਦਾ ਨਹੀਂ ਕੀਤੀ। ਜਿਹੜਾ ਝੂਠਾ ਸੀ ਉਹਨੂੰ ਸੱਚਾ ਜਾਣ ਲਿਆ, ਉਹਦੇ ਨਾਲ ਰੁਚੀ ਜਿਹੜੀ ਸੀ ਇੱਛਾ ਪੈਦਾ ਕਰ ਛੱਡੀ ਹੈ। ਦੀਨਬੰਦ ਸਿਮਰਿਓ ਨਹੀਂ ਪਗ ਹੂੰ ਹੋ ਤਾਂ ਜੋ ਸੰਗ ਸਹਾਇ, ਐਸਾ ਨਾ ਗਿਆ ਦੀਨਾਂ ਦਾ ਬੰਧੂ ਸੀ, ਦੀਨਾਂ ਦਾ ਸੰਬੰਧੀ ਸੀ, ਗਰੀਬਾਂ ਦੀ ਮਦਦ ਕਰਨ ਵਾਲਾ, ਉਹਦੇ ਨਾਂ ਨੂੰ ਤਾਂ ਸਿਮਰੇ ਨਹੀਂ ਚੇਤੇ ਨਹੀਂ ਕੀਤਾ, ਜਿਸ ਨਾਂ ਕਰਨੇ ਅੰਗ ਸੰਗ ਹੋ ਕੇ ਇਹਦੀ ਸਹਾਇਤਾ ਕਰਨ ਵਾਲਾ ਬਣਨਾ ਸੀ। ਅਤੇ ਜਿਹੜੇ ਧੋਖਾ ਦੇਣ ਵਾਲੇ ਆ ਉਹਨਾਂ ਨੂੰ ਪ੍ਰੀਤੀਆਂ ਪਾਉਂਦਾ ਰਿਹਾ, ਅਤੇ ਜਿਹੜਾ ਧੋਖਾ ਨਹੀਂ ਦਿੰਦਾ ਮਾਲਕ ਉਹਨਾਂ ਪ੍ਰੀਤੀ ਨਹੀਂ ਕੀਤੀ, ਉਹਨੂੰ ਆਪਣਾ ਸੰਗੀ ਨਹੀਂ ਜਾਣਦਾ। ਸਹਾਇਤਾ ਕਰਨ ਵਾਲਾ ਸੰਗੀ ਤਾਂ ਉਹ ਹੀ ਹੈ, ਉਸ ਤੋਂ ਬਿਨਾਂ ਹੋਰ ਸਹਾਇਤਾ ਕਰਨ ਵਾਲਾ ਕੌਣ ਹੈ। ਮਗਰ ਮੈਂ ਮਾਇਆ ਮੈਂ ਨਿਸ਼ਚਿਤ ਛੁੱਟੀ ਨਮਨ ਕੀਤਾ, ਔਰ ਦਿਨ ਰਾਤ ਮਾਇਆ ਦੇ ਮਗਨ ਮਸਤ ਹੋ ਕੇ ਫਿਰਦਾ ਰਿਹਾ, ਬੜੇ ਮਟਾਕੇ ਮਾਰਦਾ ਰਿਹਾ, ਹੰਕਾਰ ਕਰਦਾ ਰਿਹਾ, ਔਰ ਮਨ ਦੇ ਅੰਦਰ ਜਿਹੜੀ ਅਵਿਦਿਆ ਰੂਪੀ ਮੈਲ ਸੀ, ਹਾਂਜੀ, ਇਹ ਤਾਂ ਇਹ ਤੋਂ ਛੁਟਕਾਰਾ ਨਹੀਂ ਪਾਇਆ। ਮਨ ਦੀ ਕਾਈ ਕਾਈ ਮੈਨੂੰ ਜਿਹੜੀ ਮੈਲ ਸੀ ਨਾ ਛੁੱਟੀ ਨਮਨ ਕੀ ਕਾਈ, ਇਹ ਤਾਂ ਦੂਰ ਹੀ ਨਹੀਂ ਕੀਤੀ, ਇਹਦੋਂ ਛੁਟਕਾਰਾ ਨਹੀਂ ਪ੍ਰਾਪਤ ਕੀਤਾ, ਇਹ ਜਿਹੜੀ ਅਵਿਦਿਆ ਰੂਪੀ ਮੈਲ ਸੀ ਅਗਿਆਨਤਾ ਰੂਪੀ ਮਨ 'ਚ, ਇਹ ਦੂਰ ਨਹੀਂ ਹੋਈ। ਕਹਿ ਨਾਨਕ ਆਪ ਨਾਹੇ ਅੰਧਗਤ ਦਿਨ ਹਰ ਕਿਸਮ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਿਹਰ ਕਰਦੇ, ਨਿਰੰਕਾਰ ਦੀ ਸ਼ਰਨ ਤੋਂ ਬਿਨਾਂ ਸ਼ਰਨ ਗ੍ਰਹਿਣ ਕੀਤੇ ਬਿਨਾਂ ਅਨੰਤ ਹੋਰ ਕਿਸੇ ਵੀ ਯੁਗਤੀ ਨਾ ਢੰਗ ਨਾ ਦਲੀਲ ਨਾ ਗਤ ਨਾ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇੱਥੇ ਤਾਂ ਹੁਣ ਗੜਬੜੀਆਂ ਵਕਾਲਤਾਂ ਕਰਦੇ ਦਲੀਲਾਂ ਨਾਲ ਅਤੇ ਢੰਗ ਰੰਗ ਖੇਲਦੇ, ਪਰ ਉੱਥੇ ਨਹੀਂ ਜਲਦੀ ਚਿਤਰਾਈ, ਉੱਥੇ ਤਾਂ ਨਿਮਾਣੇ ਨੇ ਤੁਹਾਨੂੰ ਕਈ ਚਰਨਾਂ ਨੇ ਡਿੱਪਿਆ, ਮਾਫ਼ੀ ਮੰਗ ਲਿਓ ਬਖਸ਼ਿਆ ਜਾ। ਨਿਰੰਕਾਰ ਦੀ ਸ਼ਰਨ ਤੋਂ ਮੇਰਾ ਅੰਤ ਗੱਲ, ਹੋਰ ਕਿਸੇ ਰੀਤੀ ਨਾ ਤਰੀਕੇ ਨਾ ਅਵਿਨਾਸ਼ੀ ਜਿਹੜਾ ਪਰਮੇਸ਼ੁਰ ਆ ਉਹਦੀ ਪ੍ਰਾਪਤੀ ਨਹੀਂ ਹੁੰਦੀ। ਉਹਦੀ ਪ੍ਰਾਪਤੀ ਤਾਂ ਹੰਕਾਰ ਛੱਡ ਕੇ, ਨਿਮਰਤਾ ਧਾਰ ਕੇ, ਗੁਰੂ ਦੀ ਸ਼ਰਨ ਗ੍ਰਹਿਣ ਕਰਕੇ, ਨਾਮ ਸਿਮਰਨ ਕਰਕੇ ਹੋਣੀ ਆ ਉਹਦੀ ਬਖਸ਼ਿਸ਼ ਦੇ ਨਾਲ। ਇਹ ਨੌਵੇਂ ਪਾਤਸ਼ਾਹ ਕਹਿੰਦੇ ਹਨ ਕਹਿ ਨਾਨਕ ਅਵਨ ਨਾਹੇ ਅੰਤ। ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਿਧਾਂਤ ਦੱਸਦੇ, ਅੰਤ ਮੈਨੇ ਹੋਰ ਕਿਸੇ ਯੁਗਤੀਆਂ ਦੇ ਨਾਲ ਇਹ ਗਤੀ ਨਹੀਂ ਮਿਲਣੀ, ਅੰਤ ਮੈਨੇ ਹੋਰ ਕਿਸੇ ਢੰਗ। ਇੱਕ ਸ਼ਰਨ, ਇੱਕ ਤਾਂ ਸ਼ਰਨ ਮਾਤਾ ਦੀ ਹੈ, ਦੂਜੀ ਰਾਜੇ ਦੀ ਹੈ, ਤੀਜੀ ਦੇਵੀ ਦੇਵਤਿਆਂ ਦੀ ਹੈ, ਚੌਥੀ ਨਿਰੰਕਾਰ ਦੀ ਹੈ। ਜਿਵੇਂ ਰਾਜੇ ਦੇ ਪੁੱਤਰ ਨਹੀਂ ਸੀ ਹੁੰਦਾ, ਉਹ ਜੋਤੀ ਕਹਿੰਦੇ ਕੋਈ ਆਪਣੇ ਪੁੱਤ ਦੀ ਬਲੀ ਦੇਵੇ, ਢੰਡੋਰਾ ਫਿਰਿਆ ਕੁਮਾਰੀ ਉਹਦੇ ਸੱਤ ਸੀ, ਕਹਿੰਦੇ ਆ ਮੇਰਾ ਲਵ, ਕਹਿੰਦੇ ਬਾਲਕ ਨੂੰ ਤੇਰੇ ਦੇਵੀ ਦੇ ਮੰਦਰ ਬਲੀ ਦੇਣੀ, ਉਹ ਕਰਨਾ ਚਾਹੁੰਦਾ, ਕਹਿੰਦੇ ਹਾਂ, ਇਸ਼ਨਾਨ ਕਰਕੇ ਉਹਨੂੰ ਵਸਤਰ ਪਾਏ, ਮਿੱਟੀ ਦੀਆਂ ਚਾਰ ਢੇਰੀਆਂ ਬਣਾਈ, ਪਹਿਲੀ ਢਾਈ, ਦੂਜੀ ਢਾਈ, ਤੀਜੀ ਢਾਈ, ਚੌਥੀ ਨੂੰ ਪਰਿਕਰਮਾ ਕਰਕੇ ਆ ਗਿਆ, ਲਓ ਮਹਾਰਾਜ ਤੁਹਾਡੇ ਸ਼ਹਿਦਾ ਜਨਮ ਲਵੇ, ਜੋ ਬਲੀ
ਰਾਜਾ ਸਿਆਣਾ ਕਹਿੰਦਾ ਪੁੱਤ ਮਾਰ ਕੇ ਪੁੱਤ ਕਿੱਥੋਂ ਮਿਲੂ, ਤੈਂ ਇਹ ਕੀ ਕੀਤਾ? ਕਹਿੰਦੀ ਪਹਿਲਾਂ ਰਾਜੇ ਦੀ ਕਹਿੰਦੇ ਮਾਂ ਪਿਓ ਦੀ ਉਹ ਢਾਕੀ ਤੇਰੀ ਮਾਇਆ ਪਿੱਛੇ ਵੇਚਤਾ, ਦੂਜੀ ਰਾਜੇ ਦੀ ਸੀ ਮਾਂ ਪਿਓ ਨਿਆਣਾ ਦਿਨ ਤੇ ਰਾਜੇ ਕੋ ਰਾਜਾ ਵੀ ਜਲਾਦ ਖੜੇ ਕੀਤੇ ਹੁੰਦਾ ਪਿਆਸਾ ਉਹ ਵੀ ਢਾਕੀ ਜੀ, ਦੇਵੀ ਦੇ ਦੇਵਤੀ ਦੇਵੀ ਵੀ ਬਲੀ ਲੈਣਾ ਚਾਹੁੰਦੀ ਹੋ ਵੀ ਚੌਥੀ ਨਿਰੰਕਾਰ ਦੀ ਬਚਾ ਲੈ ਸਹਿਣ ਕਰ ਲੈ। ਰਾਜਾ ਕਹਿਣ ਲੱਗਾ ਬੜਾ ਬੁੱਧੀਵਾਨ ਬੱਚਾ, ਉਹਨੂੰ ਯੁਵਰਾਜ ਬਣਾ ਕੇ ਗੱਦੀ ਦੇ ਦਿੱਤੀ। ਇਸ ਕਰਕੇ ਜਿੰਨਾ ਚਿਰ ਦੁਨੀਆਂ ਦੀਆਂ ਢੇਰੀਆਂ ਕਿਆਸਾਂ ਅਰਦਾਸ ਕੁਝ ਨਹੀਂ ਲੱਗਦਾ, ਜਿਹੜੇ ਉਹਦੀ ਢੇਰੀ ਦੇ ਇਲਾਕਿਓਂ ਕਿਰਪਾ ਕਰਦਾ। ਟੋਡੀ ਬਾਣੀ ਭਗਤਾਂ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਟੋਡੀ ਆ ਗਿਆ ਭਗਤਾਂ ਦੀ ਬਾਣੀ ਆਰੰਭ ਹੋ ਰਹੀ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਰਕਸ਼ਾ ਕਰਨ ਵਾਲੇ ਹਨ, ਸਤਿਗੁਰ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਪੰਡਿਤ ਲੋਕ ਝਗੜ ਰਹੇ ਸੀ ਨਾਮਦੇਵ ਗੁਆ ਗਏ, ਇਹ ਕਹਿੰਦਾ ਰੱਬ ਨੇੜੇ ਆ ਦੂਆ ਕਹੀ ਜਾਂਦਾ ਦੂਰ, ਭਗਤ ਜੀ ਉਪਦੇਸ਼ ਦੇ ਰਿਹਾ, ਕੋਈ ਬੋਲਿਆ ਨਿਰਵਾ ਕੋਈ ਬੋਲਿਆ ਦੂਰ, ਜਲ ਕੀ ਮਾਛੋਲੀ ਕਰੈ ਖਜੂਰ, ਕਾਣੇ ਰੇ ਬਕਵਾਲ ਲਾਇਓ ਜਿਨ ਹਰ ਪਾਇਓ ਤਨ ਛੁਪਾਇਓ ਰਹਾਓ। ਰਹਾਓ ਤੋਂ ਆਰੰਭ ਹੋਏਗਾ ਅਰਥ, ਕਹਿੰਦੇ ਹੇ ਭਾਈ ਤੁਸੀਂ ਕਾਣੇ, ਇਸ ਵਾਸਤੇ ਬਕਵਾਲ ਮੈਨੂੰ ਝਗੜਾ ਲਾਇਆ। ਔਰ ਜਿਹਨਾਂ ਗੁਰਮੁਖ ਪਿਆਰਿਆਂ ਨੇ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ, ਉਹਨੇ ਤਾਂ ਆਪਣਾ ਛੁਪਾ ਕੇ ਰੱਖੋ ਤਾਂ ਦੱਸਦੇ ਨਹੀਂ ਕਿਸੇ, ਉਹ ਫਿਰ ਆਤਮਾ ਰੂਪੀ ਵਾਸੂ ਪਾ ਕੇ ਹੰਕਾਰ ਨਹੀਂ ਕਰਦੇ, ਕਿਉਂਕਿ ਦਰਖਤ ਨੂੰ ਫਲ ਲੱਗਦੇ ਉਨਾ ਹੀ ਨੀਚੇ ਝੁਕਦਾ, ਉਨੀ ਨਿਮਰਤਾ ਆਈ ਜਾਂਦੀ ਵੱਡੇ ਲੋਕ ਨੂੰ। ਕਹਿੰਦੇ ਇਹ ਪੰਡਤੋ ਤੁਹਾਡੇ ਵਿੱਚੋਂ ਕੋਈ ਇਹ ਗੱਲ ਬੋਲ ਰਿਹਾ ਨਿਰਵਾ, ਕੋਈ ਕਹਿ ਰਿਹਾ ਪਰਮਾਤਮਾ ਨੇੜੇ, ਕੋਈ ਇਹ ਕਹਿ ਰਿਹਾ ਉਹ ਪਰਮਾਤਮਾ ਦੂਰ ਹੈ, ਇਹ ਤੁਹਾਡਾ ਦੋਹਾਂ ਦਾ ਕਹਿਣਾ ਇਸ ਤਰ੍ਹਾਂ ਨਿਸਫਲ ਆ ਜਿਵੇਂ ਕੋਈ ਬੰਦਾ ਇਹ ਗੱਲ ਕਹੇ ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਦਰਖਤ 'ਤੇ ਚੜ੍ਹ ਕੇ ਘੁੰਮ ਰਹੀ ਹੈ। ਇਹ ਗੱਲ ਝੂਠੀ ਹੈ, ਤਾਂ ਖਜੂਰ 'ਤੇ ਕਿਵੇਂ ਚੜ੍ਹ ਜਾਵੇਗੀ? ਤੁਹਾਡਾ ਕਹਿਣਾ ਇਸ ਤਰ੍ਹਾਂ ਝੂਠਾ। ਉਹ ਜਿਹੜੇ ਪੰਡਿਤ ਸੀ ਉਹ ਕਹਿੰਦੇ ਜਿੱਦਾਂ ਤੂੰ ਵੇਦਾਂ ਸ਼ਾਸਤਰੋਂ ਪੜ੍ਹਿਆ ਹੋਵੇ ਨਾ, ਇਹ ਤਾਂ ਤੈਨੂੰ ਇਸ ਗੱਲ ਦਾ ਪਤਾ ਹੋਵੇ ਕਿ ਅਸੀਂ ਜਿਹੜੀ ਗੱਲ ਕਹਿ ਰਹੇ ਹਾਂ ਉਹ ਠੀਕ ਹੈ। ਭਗਤ ਜੀ ਉਹਨਾਂ ਪੰਡਤਾਂ ਦਾ ਹੰਕਾਰ ਤੋੜਦੇ ਹੋਏ ਫਿਰ ਉਹਨਾਂ ਨੂੰ ਉਪਦੇਸ਼ ਦੇ ਰਹੇ ਆ ਕਿ ਗੁਰਮੁਖ ਪਿਆਰਿਓ ਤੁਸੀਂ ਬੜੇ ਭੁਲੇਖੇ 'ਚ ਫਸੇ ਹੋਏ। ਰਹਾਓ ਦੀ ਪੰਕਤੀ ਵਾਲਾ ਪੰਡਤ ਉਹ ਕਿਹਾ ਬੇਦ ਵਖਾਨੇ ਮੂਰਖ ਨਾਮ ਦੇ ਰਮਹਿ ਨੇ, ਤੁਸੀਂ ਪੰਡਤ ਹੋ ਕੇ ਵੇਦਾਂ ਨੂੰ ਪੜ੍ਹਿਆ ਅਤੇ ਉਹਦੇ ਵਖਿਆਣ ਕਥਨ ਕਰਦੇ। ਭਗਤ ਜੀ ਕਹਿੰਦੇ ਲੇਖਨ ਗੱਲ ਇਹ ਹੈ ਤੁਹਾਡੇ ਚਿੜ ਪੱਲੇ ਤਾਂ ਕੁਝ ਹੈ ਹੀ ਨਹੀਂ, ਤੁਸੀਂ ਨਿਰੰਕਾਰ ਨੂੰ ਜਾਣੇ ਨਹੀਂ। ਲੇਖਨ ਕਹਿੰਦੇ ਮੈਂ ਮੂਰਖ ਨਾਮਦੇਵ ਨੂੰ ਮੂੰਹ ਮੈਨੇ ਮੂੰਹ ਆਦਿਕ ਇੰਦਰੀਆਂ ਨੂੰ ਜਦੋਂ ਵਿਸ਼ੇ ਵਿਕਾਰਾਂ ਵੱਲੋਂ ਰੱਖ ਮੈਨੇ ਰੋਕ ਲਿਆ ਅਤੇ ਪਰਮੇਸ਼ਰ ਨੂੰ ਜਾਣ ਲਿਆ। ਮੂਰਖ ਨਾਮ ਦੇ ਰਮ ਹੈ ਜਾਣੇ, ਤੁਸੀਂ ਪੰਡਤ ਹੋ ਕੇ ਵੇਦਾਂ ਦਾ ਵਿਗਿਆਨ ਕਰਦੇ ਹਾਂ ਪਰ ਮੈਂ ਮੂਰਖ ਨਾਮਦੇਵ ਨੇ ਆਪਣੇ ਮੂੰਹ ਨੂੰ ਇੰਦਰੀਆਂ ਨੂੰ ਵਿਕਾਰਾਂ ਤੋਂ ਰੱਖ ਲਿਆ ਅਤੇ ਸਿਮਰਨ 'ਚ ਜੁੜ ਗਿਆ ਅਤੇ ਉਹਨੂੰ ਮੈਂ ਜਾਣ ਲਿਆ ਹੈ। ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਦੇਤੀ ਹੀ। ਕਹਿੰਦੇ ਪੰਡਰਪੁਰ ਜਿੱਥੇ ਭਗਤ ਜੀ ਰਹਿ ਰਿਹਾ ਸੀ ਇੱਕ ਗਰੀਬ ਪ੍ਰੇਮੀ ਰਹਿ ਰਿਹਾ ਸੀ, ਉਹ ਆਪਣੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ ਅਤੇ ਇੱਕ ਦਿਨ ਉਹ ਇੱਧਰ ਉੱਧਰ ਘੁੰਮ ਰਿਹਾ ਸੀ, ਉਹ ਟੱਪਦਿਆਂ ਟਪਾਉਂਦਿਆਂ ਜਿਹੜੀ ਰੱਸੀ ਸੀ ਗਲ 'ਚ ਲਪੇਟੀ ਗਈ, ਖਿੱਚਦਿਆਂ ਖਿੱਚਦਿਆਂ ਉਹ ਜਿਹੜੀ ਬੱਚੀ ਸੀ ਉਹਨੂੰ ਨਚਾ ਟਪਾ ਰਿਹਾ ਸੀ, ਉਹ ਗਲ ਘੁੱਟਿਆ ਗਿਆ ਮਰ ਗਈ। ਜਦੋਂ ਉੱਥੇ ਬਾਹਮਣ ਨੂੰ ਪਤਾ ਲੱਗਾ ਕਹਿਣ ਲੱਗੇ ਤਾਂ ਗਊ ਘਾਤੀ ਮਾਂ ਘਾਤੀ, ਕਹਿੰਦੇ ਤੀਰਥ ਯਾਤਰਾ, ਕਹਿੰਦੇ ਮੇਰੇ 'ਚ ਤਾਂ ਸਮਰੱਥਾ ਨਹੀਂ ਗਰੀਬ ਹੈ, ਕਹਿੰਦੇ ਤੀਰਥ ਯਾਤਰਾ ਨਹੀਂ ਅਤੇ ਬਾਹਮਣ ਨੂੰ ਪਾਉਂਦਾ ਹੁੰਦਾ, ਕਹਿੰਦਾ ਗੁਜ਼ਾਰਾ ਮੇਰਾ ਮਸੀਹ ਦਾ ਤੁਹਾਨੂੰ ਹੁੰਦਾ ਨਾ ਕਿੱਥੋਂ ਦਿਨ, ਉਹਨੇ ਬਹੁਤ ਸਤਾਇਆ। ਉਹ ਵਿਚਾਰਾ ਉੱਥੋਂ ਨਿਕਲ ਕੇ ਤੁਰ ਪਿਆ ਪਰ ਉਹਦਾ
اچھا نہ چڈنا انہوں کو کھان پیون دیا. جب چار پانچ دن ہو گیا بھگت نام دے دے کو گیا بگوش ہو کے دیکھا وہ بامن مگر لگے اس مریا دیکھ کے انہیں لگے مڑ پگ جی پتا لگا کہ باہر آدمی کوئی اس طرح ڈگ پیا وہ آپ چوکے اندر لگا پر میرے سے نام جپنے منہ پانی پایا کچھ بھجن پانی کھڑایا تو انہوں ہوش آ گئی. ہاں جی یہ ہوں برہم نے کہا دیکھو جی یہ گہو کاتی ماں کاتی سی یہ کوئی پراشت نہیں کی تین ان پانی دیتا کہتا تیرا پاپ دور ہو گیا کہ نامیا تو ساری بامنا بھی بےزتی کی تھی نہ تھی تو کوئی کاکشی کا ورت رکھایا نہ گنگا تیرتھ سنان کرایا نہ پنڈن کرایا آرام دہ نہ کہہ کے ابھی تم پوتر ہو گیا پاپ ہٹ گئے تیرے. پگ جی کہ پرمیشر کا نام جڑا وہ سارے پاپوں کا ناس کیا کہ جی پرمیشر کے نام جان لیا کی ہوا تیرا جڑا اج گدی پونا شدر پونے کا کلنک ہے وہ تو دور نہیں ہوا. پگ جی کہہ رہے پون کو کلنک رہے ہو رام نام دے جڑے شردا بھگتی نا پرمیشر کا نام لینے بھجن کرتے بھلا تھی یہ گل دسو آج تھی نام جپ کے کسی کا کلنک دے رہا نہیں کسی کا کلنک دور ہوا کہ نہیں ہوا پون کو کلنک رام نام لے پرمیشر نام لینا کہ کلنک دور نہیں ہوا کیونکہ پرمیشر جڑا ہوں تھی اجا مل کے پرسنگ سنا پوتنا کے سنا کنکا کے سنا پیاساں چ لکھا یہ کلنک دور ہوئے نہیں. پت د پا پویت پائے رام نام کہت ہی رہو پرمیشر نام کہنا انیکاں بہت پت جڑے پاپی سی وہ پوتر ہو گیا پت د پویت پائے رام نام کہت ہی رہو جس رام نے کہتے نشچے کر کے پرمیشر نام کہنا انیکاں پاپی جڑے آ وہ پوتر بن گئے ہیں. رام نام رام سنگ نام دے جان کو پرت گیا اس واسطے بھگت نام دے کہ میں جان سیوک نوں پرمیشر کے نام نہ پرت گیا میں نے یہ پرتیت آ گئی ہے کہ پرمیشر کا نام سنسار ساگر تو ٹھیک ہے تارن والا ہوں تو کہ میرے کو ایکادشی ورت رہے کار وقت جانی ہوں اکادشی ورت رکھنے رکھنے بھی رہ گئے ہوں کہ کارے واسطے تیرتھان جانا تیرتھان جان کی کوئی لوڑ ہی نہیں رہی. اس واسطے کہندے ہیں کہ ہوں وہ جان کی لوڑ ہی نہیں رہی اس واسطے کیونکہ پرمیشر کا نام جپ کے سارا برکت جڑی ہیں وہ پراپت ہو گئی ہیں. اس کرکے جا پرمیشر کا نام ہے یہ بہت بڑی برکت ہے.

ਹੁਣ ਇਸ ਤਰ੍ਹਾਂ ਇਹ ਪਾਤਸ਼ਾਹਾਂ ਦੇ ਵਰਤ ਰੱਖਦੇ ਆ ਅਤੇ ਗੁਰੂ ਮਹਾਰਾਜ ਤੋਂ ਚਾਹੇ ਇਕਾਦਸ਼ੀ ਨਿਕਟ ਪੇਖੋ ਹਰ ਆਰਾਮ ਇੰਦਰੀ ਬਸ ਪਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਵਰਤ ਸੰਪੂਰਨ ਪਾਇਆ ਧਾਵਤ ਮਨ ਰੱਖਿਆ ਕਿਠਾਏ ਮਨ ਤਨ ਸੁਧ ਜਪ ਹਰ ਨਾਮ। ਇਕਾਦਸ਼ੀ ਬਾਰੇ ਦੱਸਿਆ ਕਿ ਅੱਜ ਕੱਲ੍ਹ ਇਕਾਦਸ਼ੀ ਦਾ ਮਤਲਬ ਗਿਆਰਾਂ ਦਾ, ਦਸ ਇੰਦਰੀਆਂ ਅਤੇ ਇੱਕ ਮਨ। ਇਹ ਗਿਆਰਾਂ ਜਿਹੜੇ ਆ ਉਸ ਪਰਮੇਸ਼ੁਰ ਦੇ ਨਾਮ ਵਿੱਚ ਵਰਤ ਰਹਿਣ ਤਾਂ ਫਿਰ ਕਾਹਦੇ ਵਾਸਤੇ ਤੀਰਥਾਂ 'ਤੇ ਜਾਣ। ਦਸ ਇੰਦਰੀਆਂ ਨੇ ਮਨ ਨੂੰ ਕਾਬੂ ਕਰ ਲਿਆ, ਵਰਤ ਹੋ ਗਿਆ ਅਤੇ ਤੀਰਥਾਂ 'ਤੇ ਜਾਣ ਦੀ ਕਹਿੰਦੇ ਲੋੜ ਨਹੀਂ ਰਹੀ। ਹੁਣ ਅੱਜ ਕੱਲ੍ਹ ਵਰਤ ਲੋਕ ਇਸ ਤਰ੍ਹਾਂ ਕਰਦੇ ਆ ਕਿ ਸਾਰਾ ਦਿਨ ਪਹਿਲਾਂ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਲੇਟ ਲਿਆ, ਫਿਰ ਸੂਰਜ ਛੇਪਣ ਤੋਂ ਬਾਅਦ ਚੰਦ ਦੇਖ ਕੇ ਚੰਗੀ ਤਰ੍ਹਾਂ ਖਾ ਲਿਆ। ਅੰਬ ਸਵਾ ਸੌ ਚੂਪ ਸੱਤ ਸੌ ਆੜੂ ਖਾਏ, ਸਵਾ ਸੌ ਤਾਂ ਅੰਬ ਚੂਪ ਲਿਆ, ਸੱਤ ਸੌ ਆੜੂ ਖਾ ਲਿਆ। ਕੱਕੜੀਆਂ ਕਈ ਹਜ਼ਾਰ, ਕੱਕੜੀਆਂ ਕਈ ਹਾਲ, ਖੀਰਿਆਂ ਦੇ ਖੇਤ ਮੰਗਾਏ, ਖੀਰਿਆਂ ਦੇ ਖੇਤ ਮੰਗਾਤੇ, ਦਹੀਂ ਕਟੋਰੇ ਚਾਰ, ਚਾਰ ਕਟੋਰੇ ਦਹੀਂ ਦੇ ਖਾ ਲੈ, ਘੜੇ ਦੋ ਰਸ ਕੇ ਪੀਏ, ਦੋ ਰਸ ਦੇ ਘੜੇ ਪੀ ਲੈ, ਮਠਿਆਈ ਖੁੰਚੇ ਚਾਰ, ਚਾਰ ਖੁੰਚੇ ਮਠਿਆਈ ਦੇ ਖਾ ਲੈ, ਪੰਜ ਸੌ ਪੇੜੇ ਲਈਏ, ਪੰਜ ਸੌ ਪੇੜੇ ਲੈ ਲੈ, ਵਰਤ ਪਾਇਓ ਪਾਉਂਦੇ ਇਸ ਤਰ੍ਹਾਂ ਵਰਤ ਰੱਖ ਲਿਆ। ਸੁਣੋ ਸੰਤ ਅਕਾਦਸ਼ੀ, ਕਹਿੰਦੇ ਸੰਤ ਜੀ ਤਾਂ ਅਕਾਦਸ਼ੀ, ਚੁੱਪ ਕਰਕੇ ਸੌਂ ਰਹੋ ਭੋਰ ਹੋਏਗੀ ਦੋਸ਼, ਕਹਿੰਦੇ ਹੁਣ ਚੁੱਪ ਕਰਕੇ ਸੌਂ ਜਾਓ ਫਿਰ ਤਾਂ ਕੱਲ੍ਹ ਦੁਆ ਦੱਸੀ। ਇਸ ਤਰ੍ਹਾਂ ਲੋਕਾਂ ਨੇ ਭਲਵਾਨਾਂ ਜੀ ਨਹੀਂ ਖੁਰਾਕ ਖਾਂਦੇ ਅਤੇ ਫਿਰ ਵਰਤ ਕਾਹਲਾ ਹੋਣਾ। ਭਾਨਤ ਨਾਮ ਦਿਓ ਸੁਕਰਤ ਸੁਮਤ ਭਏ, ਭਗਤ ਜੀ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਸ੍ਰੇਸ਼ਟ ਮਤ ਕਰਕੇ ਸੁਕਰਤ ਪੁਨਵੇਂ ਆਤਮਾ ਬਣ ਗਏ, ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਹੋਏ। ਭਗਤ ਜੀ ਕਹਿੰਦੇ ਸਤਿਗੁਰਾਂ ਦੀ ਸਿੱਖਿਆ ਦੁਆਰਾ ਜਿਹੜੇ ਪਰਮੇਸ਼ੁਰ ਦੇ ਨਾਮ ਦਾ ਕਹਿ ਮੈਨੇ ਕਹਿੰਦੇ ਉਚਾਰਨ ਕਰਦੇ, ਉਹਨਾਂ ਗੁਰੂ ਕਹਿ ਲਉ ਕੋ ਕਿਹੜੇ ਕਿਹੜੇ ਬੈਕੁੰਠ ਨੇ ਗਏ। ਭਾਵ ਪਰਮੇਸ਼ੁਰ ਦਾ ਨਾਮ ਕਹਿ ਕੇ ਕੋ ਕਾਕ ਸੁੰਡ ਆਦਿਕ ਜਿਹੜੇ ਸੀ ਉਹ ਵੀ ਬੈਕੁੰਠ ਨੂੰ ਚਲੇ ਗਏ। ਇਸ ਵਾਸਤੇ ਕੋ ਕਿਹੜੇ ਕਿਹੜੇ ਨੇ ਗ੍ਰੰਥ ਗਏ, ਤਿੰਨ ਛੰਦੇ ਖੇਲ ਆਛਾ ਰਹੋ, ਕੁੰਭਾਰ ਕੇ ਕਰ ਹੰਡੀ ਅੱਛ। ਕਹਿੰਦੇ ਉਹ ਜਿਹੜੇ ਸ਼ੰਕਾਵਾਦੀ ਬ੍ਰਾਹਮਣ ਸੀ, ਸ਼ੰਕਾ ਕੀਤੀ ਤੁਸੀਂ ਪਰਮੇਸ਼ੁਰ ਦੇ ਨਾਮ ਦਾ ਉਪਦੇਸ਼ ਦਿੰਦੇ ਹਾਂ, ਪਰ ਵੇਦਾਂ ਵੀ ਤਾਂ ਗੱਲ ਲਿਖੀ ਹੈ, ਪਹਿਲਾਂ ਕਰਮ ਕਾਂਡਿਆ ਅਤੇ ਪਾਸ਼ਨਾਂ ਦੇ ਗਿਆਨ ਕਾਂਡਿਆ, ਇਹ ਵੇਦ ਦੱਸਦਾ ਵੀ ਬ੍ਰਹਮ ਦੀ ਪ੍ਰਾਪਤੀ ਫਿਰ ਹੁੰਦੀ ਹੈ। ਭਗਤ ਜੀ ਮਹਾਰਾਜ ਕਹਿੰਦੇ ਆ ਹਰ ਇੱਕ ਜਿਹੜੀ ਚੀਜ਼ ਹੈ ਆਪਣੀ ਆਪਣੀ ਜਗ੍ਹਾ ਸੋਭਾ ਪਾਉਂਦੀ ਹੈ ਪਰਮੇਸ਼ੁਰ ਦੇ ਨਾਮ ਦੇ ਬਰਾਬਰ, ਇਹ ਕਰਮ ਕਾਂਡ ਕੁਝ ਵੀ ਨਹੀਂ ਹੈਗੇ। ਤੀਨ ਛੰਦੇ ਖੇਲ ਅੱਛਾ, ਜਿਸ ਤਰ੍ਹਾਂ ਛੰਦੇ ਮੈਨੇ ਵੇਦਾਂ ਦੇ ਅੰਦਰ ਤਿੰਨ ਤਰ੍ਹਾਂ ਦਾ ਅੱਛਾ ਚੰਗਾ ਖੇਲ ਜਿਹੜਾ ਕਰਮ ਉਪਾਸ਼ਨਾ ਗਿਆਨ ਦਾ, ਇਸ ਤਰ੍ਹਾਂ ਸੰਸਾਰ ਦੇ ਅੰਦਰ ਤੀਨ ਛੰਦੇ ਤਿੰਨ ਪ੍ਰਕਾਰ ਜਿਹੜਾ ਰਜੋ ਗੁਣ ਆ, ਤਮੋ ਗੁਣ ਆ, ਸਤੂ, ਇਹ ਤ੍ਰੈ ਗੁਣ ਮਾਇਆ ਦਾ ਸਾਰਾ ਖੇਲ ਹੋ ਰਿਹਾ। ਸਤੂ ਰਜੋ ਤਮੋ ਇਹ ਮਾਇਆ ਦੇ ਤਿੰਨ ਗੁਣ ਆ, ਇਹ ਸਾਰਾ ਖੇਲ ਮਾਇਆ ਇਸ ਤਰ੍ਹਾਂ ਖੇਲ ਰਹੀ, ਕਿਉਂ ਜਿਹੜਾ ਇਹਨਾਂ ਤਿੰਨਾਂ ਤੋਂ ਸੰਸਾਰ ਦੀ ਉਤਪਤੀ ਹੋਈ ਆ, ਪੈਦਾਇਸ਼ ਹੋਈ ਆ। ਹੁਣ ਭਗਤ ਜੀ ਕਹਿੰਦੇ ਅਸੀਂ ਤੁਹਾਨੂੰ ਇਹ ਛੰਦੇ ਛੰਦੇ ਮੈਨੇ ਸ਼ਬਦ ਦੁਆਰਾ ਤਿੰਨ ਤਰ੍ਹਾਂ ਦਾ ਜਿਹੜਾ ਖੇਲ ਆ ਉਹ ਦੱਸਦੇ ਹਾਂ, ਸੁਣ ਲਓ ਧਿਆਨ ਨਾਲ ਪੰਡ ਤੋਂ। ਕੁੰਭਾਰ ਕੇ ਕਰ ਹੰਡੀ ਅੱਜ, ਜਿਸ ਤਰ੍ਹਾਂ ਕੁੰਭਾ ਕੁੰਭਾਰ ਕੁੰਭ ਕੁੰਭਰਾ ਘੜੇ ਦਾ ਘੜੇ ਬਣਾਉਣ ਵਾਲਾ ਕਰਕੇ ਕੁੰਭਾਰ ਕਹਿੰਦੇ, ਘੁਮਿਆਰ ਦੇ ਘਰ 'ਚ ਹੰਡੀ ਵੀ ਨਹੀਂ ਹੁੰਦਾ, ਤੌੜੀ ਹੈ, ਹੋਰ ਭਾਂਡੇ ਆ ਜਿਹੜੇ ਮਿੱਟੀ ਦੇ ਬਣਾਉਂਦੇ ਅਤੇ ਪਕਾਉਂਦੇ ਸੋਭਾ ਪਾਉਂਦੇ। ਰਾਜਾ ਕੇ ਕਰ ਸਾਂਡੀ ਗੋ, ਜਿੱਥੇ ਰਾਜੇ ਹੋ ਗਏ ਉਹਨਾਂ ਦੇ ਘਰ ਸਾਂਡੀ, ਸਾਂਡੀ ਨਾਮ ਸੈਨਾ ਦਾ, ਰਾਜਨੀਤੀ ਹੈ, ਹਾਥੀ ਹੈ, ਊਠ ਹੈ, ਇਹ ਸੋਭ ਨਹੀਂ ਗੋਮਿਆਂ ਨੇ ਪਸੰਦ ਕੀਤੇ ਜਾਂਦੇ ਹਨ। ਰਾਜੇ ਦੇ ਘਰ 'ਚ ਸੈਨਾ ਹੁੰਦੀ ਹੈ, ਹਾਥੀ ਘੋੜੇ ਊਠ ਹੁੰਦੇ ਆ, ਚਤਰੰਗਣੀ ਸੈਨਾ ਹੁੰਦੀ ਹੈ। ਬ੍ਰਾਹਮਣ ਕੇ ਘਰ ਰਾਂਡੀ ਅੱਛ ਹੈ, ਜਿਹੜੇ ਬ੍ਰਾਹਮਣ ਲੋਕ ਉਹਨਾਂ ਦਾ ਰਾਂਡੀ, ਰਾਂਡੀ ਨਾਮ ਪੱਤਰੀ ਦਾ ਹੈ, ਉਹ ਜੋਤਸ਼ੀ ਦੀ ਵਿਦਿਆ ਜਿਹੜੀ ਨਹੀਂ ਉਹ ਸੁਭਾਅ ਵਾਲੀ ਹੁੰਦੀ ਹੈ। ਰਾਂਡੀ ਹਾਂਡੀ ਸਾਂਡੀ ਉਹ ਰਾਂਡੀ ਪੱਤਰੀ ਬ੍ਰਾਹਮਣ ਦੇ ਘਰ 'ਚ
ਆਂਡੀ ਰਾਜਨੀਤੀ, ਸੈਨਾ ਰਾਜੇ ਦੇ ਘਰ, ਆਂਡੀ ਤੌੜੀ ਘੁਮਾਰ ਦੇ ਘਰ 'ਚ ਸ਼ੋਭਾ ਬੜੀ ਹੁੰਦੀ ਹੈ। ਬਾਣੀ ਹੈਗੀ ਵਾਲੀ ਹੀਂਗ 'ਚ, ਜਿਹੜਾ ਬਾਣੀ ਹੈ ਉਹਦੇ ਘਰ 'ਚ ਹੀਂਗ ਮੈਨੇ ਹੀਂਗ ਹੁੰਡੀ ਚੱਲਣੀ, ਜਿਵੇਂ ਅੱਜ ਕੱਲ੍ਹ ਚੈੱਕ ਬਣਾਉਂਦੇ ਆ ਡਰਾਫਟ, ਉਦੋਂ ਹੁੰਡੀ ਕਹਿੰਦੇ ਸੀ। ਔਰ ਜਾਂ ਹੀਂਗ ਮੈਨੇ ਹੀਂਗਣ ਵਾਲਾ ਗਧਾ ਸੁਬਾ ਪਾਉਂਦੇ, ਉਹ ਦੱਸਿਆ ਵੀ ਮੁਲਤਾਨ ਦੇ ਇਲਾਕੇ ਜਿਹੜੇ ਬਾਣੀ ਆ ਜਦੋਂ ਵਿਆਹ ਕਰਦੇ ਸੀ ਨਾ, ਉਹ ਦਾਜ ਵਿੱਚ ਗਧੇ ਨੂੰ ਵੀ ਦਿੰਦੇ ਸੀ, ਕਿਉਂਕਿ ਆਪੋ ਆਪਣੇ ਦੇਸ਼ਾਂ ਦੇ ਰਿਵਾਜ਼ ਹੁੰਦੇ ਆ, ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ। ਪੈਸਰ ਮਾਥੇ ਸਿੰਘ ਗੋ, ਪੈਸਰ ਮੈਨੇ ਜਿਹੜੀ ਮੈਂ ਦੇ ਮੱਥੇ 'ਤੇ ਸਿਰ ਦੇ ਜੇ ਸਿੰਘ ਹੋਣ ਤਾਂ ਹੀ ਸੋਭਾ ਵਾਲੀ ਕਹੀ ਜਾਂਦੀ ਹੈ। ਦੇਵਲ ਮੱਧੇ ਲੀਗ ਆਛਾ, ਦੇਵਲ ਮੈਨੇ ਜਿਹੜਾ ਸ਼ਿਵਜੀ ਦਾ ਮੰਦਰ ਹੈ, ਉਹਦੇ 'ਚ ਜਿਹੜਾ ਸ਼ਿਵਲਿੰਗ ਹੁੰਦਾ ਉਹ ਸੋਭਾ ਪਾਉਂਦਾ। ਲੀਗ ਹੀਗ ਲੀਗ ਸੀਗ ਹੀਗ ਉਹ ਇਸ ਤਰ੍ਹਾਂ ਸ਼ਿਵਲਿੰਗ ਜਿਹੜਾ ਸ਼ਿਵਜੀ ਦੇ ਮੰਦਰ 'ਚ, ਸਿੰਘ ਮੱਝ ਦੇ ਸਿਰ 'ਤੇ, ਹਿੰਗ ਜਿਹੜੀ ਪਾਣੀ ਦੇ ਘਰ ਸੁਭਾ ਪਾਉਂਦੀ ਹੈ, ਤੇਲੀ ਕਹਿ ਕਰ ਤੇਲਾ 'ਚ, ਜਿਹੜੇ ਤੇਲੀ ਜਾਂ ਕੋਹਲੂ ਚਲਾਉਣ ਵਾਲੇ ਉਹਨਾਂ ਦੇ ਘਰ ਤੇਲ ਜਿਹੜਾ ਸੁਭਾ ਦਾ ਹੀ ਹੁੰਦਾ। ਜੰਗਲ ਮੱਧੇ ਵੇਲ ਉਹ, ਔਰ ਜੰਗਲ ਦੇ ਵੇਲ ਮੈਨੇ ਵੇਲਾਂ ਜਿਹੜੀਆਂ ਫੈਲੀਆਂ ਦਰਾਸਾਂ 'ਚ ਜਿਹੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ, ਸੁਭਾ ਪਾਉਂਦੀਆਂ, ਸੁਭਾ ਵਾਲੀਆਂ ਕਹੀ ਜਾਂਦੀਆਂ। ਮਾਲੀ ਦੇ ਘਰ ਕੇਲਾ 'ਚ, ਜਿਹੜੇ ਮਾਲੀ ਲੋਕ ਫੁੱਲ ਬੂਟਾ ਲਾਉਣ ਵਾਲੇ ਉਹਦੇ ਘਰਾਂ ਕੇਲੇ ਆਦਿ ਜਿਹੜੇ ਫਲ ਆ ਉਹ ਸੋਭਾ ਵਾਲੇ ਹੁੰਦੇ ਹਨ। ਕੇਲ ਵੇਲ ਤੇਲ ਉਹ, ਜਿਸ ਤਰ੍ਹਾਂ ਕੇਲੇ ਜਿਹੜੇ ਮਾਲੀਆਂ ਦੇ ਘਰ 'ਚ, ਵੇਲਾਂ ਜੰਗਲਾਂ ਦੇ ਵਿੱਚ, ਤੇਲ ਤੇਲੀ ਦੇ ਘਰ 'ਚ ਸੋਭਾ ਦਾ ਹੀ ਹੁੰਦਾ। ਹੁਣ ਅੱਗੇ ਦ੍ਰਿਸ਼ਟਾਂਤ ਦਿੰਦੇ ਆ, ਦਸ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਆ ਅਸਲੀਅਤ ਵਾਸਤੇ। ਕਹਿੰਦੇ ਇਹ ਪੰਡਤੋ, ਤੁਸੀਂ ਐਵੇਂ ਬਹਿਣ 'ਚ ਪਏ ਆ, ਸੁਣੋ ਧਿਆਨ। ਸੰਤਾਂ ਮੱਧੇ ਗੋਬਿੰਦਾਂ 'ਚ, ਇਸੇ ਪ੍ਰਕਾਰ ਜਿਹੜੇ ਸੰਤ ਮਹਾਂਪੁਰਖ ਆ ਉਹਨਾਂ ਦੇ ਮਨ 'ਚ ਗੋਬਿੰਦ ਗੁਣ, ਪਰਮੇਸ਼ਰ ਦਾ ਨਾਮ ਜਪਣਾ ਜਿਹੜਾ ਇਹੀ ਬਹੁਤ ਚੰਗਾ ਲੱਗਦਾ ਹੈ। ਗੋਕੁਲ ਮੱਧੇ ਸ਼ਿਆਮ, ਗੋਕੁਲ ਨਗਰੀ ਵਿੱਚ ਸ਼ਿਆਮ, ਕ੍ਰਿਸ਼ਨ ਕ੍ਰਿਸ਼ਨ ਵਾਰ ਵਾਰ ਉਚਾਰਨ, ਹਾਂਜੀ, ਉਹਨਾਂ ਪ੍ਰੇਮੀਆਂ ਨੂੰ ਇਹੀ ਚੰਗਾ ਲੱਗਦਾ ਹੈ। ਨਾਮੇ ਮੱਧੇ ਰਾਮ 'ਚ, ਭਗਤ ਨਾਮਦੇਵ ਕਹਿੰਦੇ ਇਸ ਤਰ੍ਹਾਂ ਮੇਰੇ ਮਨ ਵਿੱਚ ਪਰਮੇਸ਼ਰ ਦਾ ਨਾਮ ਉਚਾਰ ਕਰਨਾ ਇਹੀ ਮੈਨੂੰ ਬਹੁਤ ਚੰਗਾ ਲੱਗਦਾ। ਇਸ ਤਰ੍ਹਾਂ ਪਰਮੇਸ਼ਰ ਨਾਮ ਬਿਨਾਂ ਕਹਿੰਦੇ ਅਸੀਂ ਹੋਰ ਕਿਸੇ ਤਰ੍ਹਾਂ ਦੇ ਜਿਹੜੇ ਕਰਮ ਕਾਂਡ ਆ ਉਹਨਾਂ ਦਾ ਉਪਦੇਸ਼ ਨਹੀਂ ਦਿੰਦੇ, ਅਤੇ ਐਵੇਂ ਲੋਕਾਂ ਨੂੰ ਜਾਲ 'ਚ ਫਸਾਈ ਚਲੀਏ। ਰਾਮ ਸਿਆਮ ਗੋਬਿੰਦ, ਪਰਮੇਸ਼ਰ ਦਾ ਨਾਮ ਉਚਾਰਨਾ ਭਗਤ ਨਾਮ ਦਾ ਕਹਿੰਦੇ ਮੇਰੇ ਮਨ ਚੰਗਾ ਲੱਗਦਾ ਆ। ਔਰ ਸਿਆਮ ਕ੍ਰਿਸ਼ਨ ਕ੍ਰਿਸ਼ਨ ਦਾ ਨਾਮ ਜਿਹੜਾ ਉਚਾਰਨ ਇਹ ਗੋਕੁਲਕ ਵਿੱਚ ਚੰਗਾ ਲੱਗਦਾ। ਗੋਬਿੰਦ ਗੋਬਿੰਦ ਨਾਮ ਜਪਣਾ ਜਿਹੜੇ ਸੰਤ ਮਹਾਂਪੁਰਖ ਆ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ। ਟੋਡੀ ਰਾਗ ਦੇ ਅੰਦਰ ਭਗਤ ਨਾਮ ਦੇ ਵੀ ਫੁੱਲ ਤਿੰਨ ਸ਼ਬਦ ਆਏ ਹਨ। ਰਾਗ ਟੋਡੀ ਜਿਹੜਾ ਸੰਪੂਰਨ ਹੋਇਆ ਹੈ, ਰਾਗ ਵੈਰਾੜੀ, ਰਾਗ ਵੈਰਾੜੀ ਮਹਲਾ ਚੌਥਾ, ਗੱਲ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ 719 ਅੰਗ 'ਤੇ ਕਿਰਪਾ ਕਰਦੇ ਹਾਂ। ਰਾਗ ਵੈਰਾੜੀ ਹੈ, ਚੌਥੇ ਸਤਿਗੁਰੂ ਜੀ ਪਹਿਲੇ ਘਰ 'ਚ ਦੋ ਪਦਾਂ ਦਾ ਸ਼ਬਦ ਬਖਸ਼ਿਸ਼ ਕਰਦੇ ਹਾਂ। ਇਹ ਬਰਾੜੀ ਰਾਗ ਜਿਹੜਾ ਸੰਪੂਰਨ ਜਾਤੀ ਦੀ ਰਾਗਣੀ, ਜਿਹੜਾ ਦੇਸੀ ਸੰਕੀਰਨ, ਦੇਸੀ ਅਤੇ ਰਵਨ ਅਤੇ ਟੋਡੀ ਇਹ ਮਿਲ ਕੇ ਬਰਾੜੀ ਬਣਦੀ ਹੈ। ਤੀਸਰੇ ਪੈਰ ਵਿੱਚ ਰਾਗੀ ਸਿੰਘੀ ਨੂੰ ਗਾਉਂਦੇ ਹਨ, ਜਿਹੜਾ ਸੁਰ ਤਾਲ ਸਮੂਹ ਇਸ ਗ੍ਰੰਥ ਵਿੱਚ ਪੈਰਾਂ ਦੀ ਇਸਤਰੀ ਲਿਖਿਆ। ਬੁੱਧ ਪ੍ਰਕਾਸ਼ ਦਰਪਣ ਵਿੱਚ ਇਹਨੂੰ ਦੀਪ ਰਾਗ ਦੀ ਨੂੰਹ ਲਿਖਿਆ। ਔਰ ਮੇਲ ਵੀ ਸ੍ਰੀ ਰਾਗ ਔਰ ਸਾਰੰਗ ਤੋਂ ਬਰਾੜੀ ਬਣਦੀ। ਜਿਹੜੇ ਸਾਰਸਵਤ ਦਾ ਜਿਹੜਾ ਮੱਤ ਹੈ ਉਹ ਮਾਲਕੋਤ ਦੀ ਰਾਗਣੀ ਲਿਖਿਆ, ਛੇ ਮੱਤ ਜੀ ਬਸੰਤ ਦੀ ਰਾਗਣੀ, ਕਾਲੀਨਾਥ ਵਿੱਚ ਪੰਚਮ ਦੀ ਰਾਗਣੀ, ਹਨੁਮੰਤ ਮਾਤਮ ਵਿੱਚ ਭੈਰੋਂ ਦੀ ਰਾਗਣੀ, ਰਾਗ ਮਾਲਾ ਦੇ ਅੰਦਰ ਇਸ ਨੂੰ ਸ੍ਰੀ ਰਾਗ ਦੀ ਰਾਗਣੀ ਲਿਖਿਆ ਗਿਆ ਹੈ। ਬੈਰਾਰੀ ਕਰਨਾਟੀ ਪੈਰੀ ਜਗਰੀ ਰਾਗ ਹੈ, ਆਸਾਗਰੀ ਅਤੇ ਪਾਤਸ਼ਾਹ ਸਿੰਧ ਵੀ ਅਲਾਪੀ ਸ੍ਰੀ ਰਾਗ ਤੋਂ ਪੰਚੋ ਥਾ। ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਾਗਾਂ ਦੀ ਗਿਣਤੀ ਇਹਦਾ 13ਵਾਂ ਨੰਬਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਖਾਨ ਓਅੰਕਾਰ ਪ੍ਰਕਾਸ਼ ਰੂਪ ਮੰਗਲ ਸਰੂਪ ਹਨ,
ਰੱਖਿਆ ਕਰਨ ਵਾਲੇ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਹੁਣ ਮਨ ਅਕਥ ਕਥਾ ਹਰਨਾ, ਮਨ ਨੂੰ ਸੰਬੋਧਨ ਕਰਦੇ ਜਿਹੜਾ ਅਕਥਨੀ ਪਰਮੇਸ਼ੁਰ ਹੈ, ਉਹਦੀ ਪਵਿੱਤਰ ਕਥਾ ਨੂੰ ਸੁਣ ਕੇ, ਕਥਾ ਸੁਣਨ ਦਾ ਪ੍ਰਯੋਜਨ ਕੀ ਹੈ, ਮਤਲਬ ਕੀ ਹੈ, ਸਿੱਖਿਆ ਲੈ ਕੇ ਨਾਮ ਨੂੰ ਜਪਣਾ ਕਰੋ। ਅਗਿਰਦ ਬੁੱਧ ਸਿੱਧ ਸੁਖ ਭਾਵ ਹੈ, ਭਜ ਗੁਰਮਤ ਹਰ ਰਾਮ ਰਾਮ ਰਾਹ। ਕਹਿੰਦੇ ਇਹਦਾ ਲਾਭ ਕੀ ਹੋਏਗਾ, ਕਥਾ ਸੁਣ ਕੇ ਨਾਮ ਜਪਣ ਪਾਤਸ਼ਾਹ ਦੇ, ਫਿਰ ਤੂੰ ਰਿੱਧੀ ਬੁੱਧੀ ਸਿੱਧੀ ਜਿੰਨੇ ਵੀ ਸਾਰੇ ਸੁੱਖ ਪ੍ਰਾਪਤ ਕਰ ਲੈਣਾ। ਰਿੱਧੀ ਹੁੰਦੀ ਅੰਨ ਦਾ ਨਾਮ ਜਪਣਾ, ਬੁੱਧੀ ਗਿਆਨ ਦਾ ਪ੍ਰਭਾਵ, ਸਿੱਧੀ ਆਤਮਕ ਬਲ ਸਾਰੇ ਸੁੱਖਾਂ ਨੂੰ ਪਾਉਣਾ, ਔਰ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਲੈ ਕੇ ਪਰਮੇਸ਼ੁਰ ਜਿਹੜਾ ਉਹ ਸਾਰੇ ਰਮਿਆਂ ਵਿਆਪਕ ਹੋ ਰਿਹਾ, ਉਸ ਨਿਰੰਕਾਰ ਦਾ ਭਜਨ ਸਿਮਰਨ ਕਰ। ਹਰ ਮਹੀਨੇ ਹਰ ਸਮੇਂ ਰਾਮ ਰਾਮ ਦਾ ਨਿਰੰਕਾਰ ਦਾ ਸਿਮਰਨ ਕਰ, ਪੂਰਾ ਵਾਰ ਵਾਰ ਸਿਮਰਨ ਕਰੀ ਜਾ। ਨਾਨਾ ਖਿਆਨ ਪ੍ਰਾਣ ਜਸ ਉਤਮ ਖੱਟ ਦਰਸ਼ਨ ਗਾਵ ਹੈ ਰਾਮ। ਨਾਨਾ ਅਨੇਕ ਤਰ੍ਹਾਂ ਦੇ ਖਿਆਨ, ਜਿਹੜੇ ਪ੍ਰਸੰਗ ਕਥਨ ਕਰਨ ਵਾਲੇ ਗ੍ਰੰਥ, ਜਿਹੜੇ ਮਹਾਂਭਾਰਤ 18 ਪੁਰਾਣ ਹੈ, ਖੱਟ ਦਰਸ਼ਨ 6 ਸ਼ਾਸਤਰ ਹੈ, 6 ਭੇਦ ਹੈ, ਜਿਸ ਨਿਰੰਕਾਰ ਦੇ ਉੱਤਮ ਜਸ ਨੂੰ ਦਿਨ ਰਾਤ ਗਾਇਨ ਕਰ ਰਹੇ ਹਨ। ਮਦ ਵੈ ਪਦ ਵੈ ਵਰ ਤ੍ਰਿਤੀਏ ਬਵੇ ਚਤੁਸ਼ਟੇ ਮਾਨ ਅਨਾਪ ਲਿੰਗ ਕੂਸ ਗਣ ਆਦਿ ਅੰਕ ਪੁਰਾਣ। ਮਦ ਵੈ ਦੋ ਮੰਮੇ ਮਤਸ ਪ੍ਰਾਣ ਅਤੇ ਮਾਰਕੰਡੇ ਪ੍ਰਾਣ। ਪਦ ਵੈ ਦੋ ਭਾਬੇ ਪਵਿਸ਼ਤ ਪ੍ਰਾਣ ਅਤੇ ਭਾਗਵਤ ਪ੍ਰਾਣ। ਵਰ ਤ੍ਰਿਤੇ ਤਿੰਨ ਬੱਬੇ ਬ੍ਰਹਿਮੰਡ ਪ੍ਰਾਣ, ਬ੍ਰਹਮ ਪ੍ਰਾਣ, ਬ੍ਰਹਮ ਵੈਵਰਤ ਪ੍ਰਾਣ, ਇਹਨਾਂ ਦੋ ਤਿੰਨ ਲੈ। ਬਵੇ ਚੁਤਿਸ਼ਟੇ ਮਨ ਚਾਰ ਵਾਰ ਬਵੇ, ਬਾਮਨ ਪ੍ਰਾਣ, ਵਾਯੂ ਪ੍ਰਾਣ, ਵਿਸ਼ਨ ਪ੍ਰਾਣ, ਬ੍ਰਾਹ ਪ੍ਰਾਣ, ਆ ਅਗਨ ਪ੍ਰਾਣ, ਨਾ ਨਾਰਦ ਪ੍ਰਾਣ, ਪਾ ਪਦਮ ਪ੍ਰਾਣ, ਲਿੰਗ ਇਹ ਦੋ ਅੱਖਰਾਂ ਚੋਂ ਦੋ ਪ੍ਰਾਣਾਂ ਦਾ ਗ੍ਰਹਿਣ ਕਰਨਾ, ਲਿੰਗ ਲਿੰਗ ਪ੍ਰਾਣ, ਗਾ ਗਰੜ ਪ੍ਰਾਣ, ਕੂਸ਼ਗ ਇਹਨਾਂ ਤਿੰਨ ਅੱਖਰਾਂ ਵਿੱਚੋਂ ਦੋ ਪ੍ਰਾਣਾਂ ਦਾ ਗ੍ਰਹਿਣ ਕਰਨਾ, ਊ ਪੂਰਮ ਪ੍ਰਾਣ, ਸ਼ਕ ਸ਼ਕਾ ਸੁਗੰਧ ਪ੍ਰਾਣ। ਇੱਥੋਂ ਦਾ ਸਾਰੇ 18 ਪ੍ਰਾਣ ਗਿਣਤੀ ਗ੍ਰੰਥਾਂ ਲਿਖੀ ਹੈ। 6 ਭੇਗ ਹੈ, ਯੋਗੀ ਆ, ਜੰਗਮ ਆ, ਤ੍ਰੇਵੜੇ ਆ, ਸੰਨਿਆਸੀ ਆ, ਦਰਵੇਸ਼ ਅਤੇ ਬਿੱਪਰ ਆ। ਤ੍ਰੇਵੜੇ ਆ ਜਿਹੜੇ ਜੈਨੀ ਆ, ਯੋਗੀ ਗੋਰਖ ਦੇ ਆ, ਜੰਗਮ ਜਿਹੜੇ ਟਲੀਆਂ ਨੇ ਕੜੂਆਂ ਦੇ ਮੋਰਾਂ ਦੇ ਖੰਭ ਸਿਰ 'ਤੇ ਹੁੰਦੇ ਤੁਰੇ ਫਿਰਦੇ, ਸੰਨਿਆਸੀ ਜਿਹੜਾ, ਚੌਥਾ ਬ੍ਰਹਮਚਾਰੀ ਗ੍ਰਹਿਸਥੀ ਬਾਣਪ੍ਰਸਥੀ ਸੰਨਿਆਸੀ, ਚੌਥਾ ਆਸ਼ਨ ਦਰਵੇਸ਼ ਫਕੀਰ ਬਿੱਪਰ ਜਿਹੜੇ ਬ੍ਰਾਹਮਣ। ਇਸ ਵਾਸਤੇ ਜਿਹੜੇ ਆ ਡਾਕੇ ਆ ਤੇਲ ਮੰਗਦੇ ਫਿਰਦੇ ਨੇ। ਸ਼ੰਕਰ ਕਰੋੜ 33 ਤੇ ਆਇਓ, ਨਹੀਂ ਜਾਣਿਓ ਹਰ ਮਰਮਾਨ ਸ਼ੰਕਰ ਸ਼ਿਵਾਨ। ਔਰ 33 ਕਰੋੜ ਦੇ ਉੱਤੇ ਜਿਹੜੇ ਆ ਉਹਨਾਂ ਦੇ ਨਾਲ ਧਿਆਨ ਕੀਤਾ, ਲੇਕਿਨ ਫਿਰ ਵੀ ਨਿਰੰਕਾਰ ਦਾ ਮਰਮਾਨ ਜਿਹੜਾ ਮਰਮ ਭੇਦ ਆ ਉਹ ਨਹੀਂ ਜਾਣਿਓ। ਸੁਰ ਨਰ ਗਣ ਗੰਧਰਵ ਜਸ ਕਾਵੈ ਸਭ ਗਾਵਤ ਜੇ ਤੋਂ ਪਾਮ। ਸੋਰਿਆ ਨਾਰਿਆ ਮਨੁੱਖ ਆ, ਟਾਉਣਾ ਛਾਉਣਾ ਗਾਣੇ, ਟਾਉਣਾ ਛਾਉਣਾ ਅਤੇ ਹਾਹਾ ਹੂ ਗਣ ਗੰਧਰਵ ਆ, ਇਹ ਵੀ ਜਸ ਨੂੰ ਗਾਉਂਦੇ। ਔਰ ਜਿੰਨੇ ਜੀਵ ਉਹ ਪਾਮ ਨੇ ਪੈਦਾ ਕੀਤੇ ਉਹ ਸਾਰੇ ਦੇ ਸਾਰੇ ਉਸ ਨਿਰੰਕਾਰ ਦੇ ਜਸ ਨੂੰ ਗਾ ਰਹੇ ਹਨ। ਨਾਨਕ ਕਿਰਪਾ ਕਰੀ ਹਰ ਜਿਨ ਕੋ ਅਤੇ ਸੰਤ ਭਲੇ ਹਰ ਰਾਮ। ਪਾਤਸ਼ਾਹ ਕਿਰਪਾ ਕਰਦੇ ਜਿਹਨਾਂ ਉੱਤੇ ਨਿਰੰਕਾਰ ਪਰਮੇਸ਼ਰ ਨੇ ਮਿਹਰ ਕੀਤੀ ਹੈ, ਉਹ ਨਿਰੰਕਾਰ ਦੇ ਭਲੇ ਸ੍ਰੇਸ਼ਟ ਸੰਤ ਹਨ। ਦਰਾੜੀ ਮਹਲਾ ਚੌਥਾ, ਮਨ ਮੇਰੇ ਸੰਤ ਜਿਨ੍ਹਾਂ ਜਸ ਗਾਇਓ। ਮਨ ਕਹਿੰਦੇ ਮੈਂ ਆਪਣੇ ਮਨ ਦੇ ਕਰਕੇ ਜਿਹੜੇ ਸੰਤ ਜਨ ਮਹਾਤਮਾ ਜਨ ਮਿਲ ਕੇ ਨਿਰੰਕਾਰ ਦੇ ਜਸ ਨੂੰ ਗਾਇਆ। ਆਮ ਲੋਕ ਕਹਿੰਦੇ ਆ ਇੱਧਰ ਉਹਦੀਆਂ ਗੱਲਾਂ ਚਖਾ ਮਾਰਦੇ ਆ, ਗੁਰਮੁਖ ਪਿਆਰੇ ਆ ਗੁਰੂ ਦੀ ਸੰਗ ਚ ਆ ਕੇ ਨਿਰੰਕਾਰ ਦਾ ਜਸ ਗਾਉਂਦੇ ਆ ਜਾਂ ਸੁਣਦੇ ਹਨ। ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਮ ਦੁਆਇਓ ਰਹੋ। ਉਹ ਜਿਹੜਾ ਨਿਰੰਕਾਰ ਸਾਰੇ ਜੀਵਾਂ ਦੇ ਹਰ ਹਰਿਆਂ ਦਾ ਨੂੰ ਉਸ ਪਰਮੇਸ਼ਰ ਦਾ ਨਾਮ ਰਤਨਾਂ ਚੋਂ ਹੀਰਿਆਂ ਚੋਂ ਨੀਕੋ ਚੰਗਾ ਰਤਨ ਰੂਪ ਹੈ, ਪ੍ਰਕਾਸ਼ ਰੂਪ ਹੈ, ਐਸੇ ਨਾਮ ਦਾ ਦਾਨ ਸੰਤਾਂ ਨੇ ਔਰ ਗੁਰੂ ਜਿਹੜੇ ਪੂਜਾ ਯੋਗ
ਸਤਿਗੁਰੂ ਮਰਾਥਿਆ ਉਹਨਾਂ ਕੋਲੋਂ ਦਵਾਇਆ ਹੈ। ਰਾਹ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲੇ ਜਦੋਂ ਕਿਸੇ ਨੇ ਨਾਮ ਦੀ ਯੋਗਤੀ ਬਾਰੇ ਬੇਨਤੀ ਕਰਨੀ ਅਤੇ ਰੋਟੀ ਮਿਲਣਾ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਜੀ ਦੇ ਕੋਲ ਲੈ ਕੇ ਜਾਣਾ। ਕਿਸੇ ਮਹਾਂਪੁਰਖ ਕਹਿਣ ਲੱਗੇ ਕਿ ਹੁਣ ਤੁਸੀਂ ਇੱਥੇ ਨਾ ਕਰੋ, ਸਫ਼ਰ ਬੜਾ ਲੰਮਾ ਅਤੇ ਬਹੁਤ ਪ੍ਰੇਮੀ ਫਿਰ ਬਾਂਝੇ ਰਹਿ ਜਾਣਗੇ, ਅਤੇ ਤੁਸੀਂ ਦੇਖਿਆ ਸੁਣਾ ਅਤੇ ਕਿਰਪਾ ਕਰ ਦਿਆ ਕਰੋ। ਭਾਵੇਂ ਮਹਾਂਪੁਰਖ ਨੂੰ ਹੁਕਮ ਕਰਤਾ ਪਰ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਜਿਨ੍ਹਾਂ ਨੇ ਪੰਜਾਂ ਪਿਆਰਾਂ ਖੰਡੇ ਵਾਲਾ ਅੰਮ੍ਰਿਤ ਛਕਿਆ ਹੁੰਦਾ ਸੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਧੀ ਵਿਧਾਨ ਦੱਸਦੇ ਸੀ ਸੁਤੰਤਰ ਨੇ। ਸੋ ਇਸ ਵਾਸਤੇ ਉਹਨਾਂ ਦੇ ਅੰਦਰ ਸਮਰੱਥਾ ਪਾ ਕੇ ਵੀ ਸਤਿਗੁਰੂ ਨੂੰ ਸਾਖੀ ਜਾਣਦੇ। ਸੋ ਇਸ ਵਾਸਤੇ ਗੁਰ ਸਤਿਗੁਰ ਦਾਨ ਲਗਾਇਆ, ਗੁਰੂ ਜੋ ਪੂਜਾ ਯੋਗ ਸਤਿਗੁਰਾਂ ਕੋਲੋਂ ਇਹ ਨਾਮ ਦਾ ਦਾਨ ਦਵਾਇਆ ਹੈ। ਰਹੋ ਤਿਸ ਜਨ ਕੋ ਮੰਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਣਾਇਓ। ਐਸੇ ਜਿਹੜੇ ਸੰਤ ਜਨ ਉਹਨਾਂ ਨੂੰ ਮੈਂ ਆਪਣਾ ਮਨ ਤਨ ਸਾਰਾ ਤਨ ਅਰਪਣ ਕਰ ਦਿਆਂਗਾ, ਕਿਉਂਕਿ ਸੰਤਾਂ ਨੇ ਇਹਦੇ ਮਨ ਤੋਂ ਜਾਂ ਤਨ ਤੋਂ ਧਨ ਤੋਂ ਵੀ ਲੈਣਾ, ਸਿਰਫ ਇਹਦੀ ਹੰਗਤਾ ਦਾ ਤਿਆਗ ਕਰੂੰਗਾ। ਕਹਿੰਦੇ ਜਿਨ੍ਹਾਂ ਨੇ ਮੈਨੂੰ ਪਰਮੇਸ਼ਰ ਦਾ ਨਾਮ ਰੂਪੀ ਉਪਦੇਸ਼ ਜਿਹੜਾ ਉਹ ਸੁਣਾਇਆ ਕਿ ਨਾਮ ਦੀ ਮਹਿਮਾ ਦੱਸੀ ਹੈ, ਕੋਈ ਮਹਿਮਾ ਸੁਣਨਾ ਫਿਰ ਸ਼ੌਕ ਜਾਗਦਾ ਨਾਮ ਜਪੂੰਗਾ। ਧਨ ਮਾਇਆ ਸੰਪਤਿ ਦੇਵੋ ਜਿਨ ਹਰ ਮੀਤ ਮਿਲਾਇਓ। ਧਨ ਸੰਪਦਾ ਜਾਇਦਾਦ ਮਾਇਆ ਇਹ ਸਾਰਾ ਕੁਛ ਕਹਿੰਦੇ ਉਹਨਾਂ ਨੂੰ ਦੇ ਦਿੰਦਾ ਜਿਹਨਾਂ ਕੋਲ ਪਿਆਰਿਆਂ ਨੇ ਮੈਨੂੰ ਨਿਰੰਕਾਰ ਪਰਮੇਸ਼ਵਰ ਰੂਪੀ ਮਿੱਤਰ ਦੇ ਨਾਲ ਬਲਾ ਦਿੱਤਾ। ਕਿਨ ਕਿਨ ਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ। ਸੰਸਾਰ ਦਾ ਮਾਲਕ ਨਿਰੰਕਾਰ, ਉਸ ਨਿਰੰਕਾਰ ਨੇ ਜਿਹੜੇ ਖਿਣ ਵਿੱਚ ਜਿਹੜੇ ਸਮੇਂ 'ਚ ਕਿੰਚਿਤ ਥੋੜ੍ਹੀ ਜਿਹੀ ਵੀ ਕਿਰਪਾ ਮੇਹਰ ਦੀ ਦ੍ਰਿਸ਼ਟੀ ਕਰ ਦਿੱਤੀ ਹੈ। ਕਹਿੰਦੇ ਐਸਾ ਜਿਹੜਾ ਸਮਾਂ, ਐਸੇ ਸਮੇਂ ਤੋਂ ਮੈਂ ਕਹਿੰਦੇ ਨਿਰੰਕਾਰ ਨਾਮ ਅਤੇ ਹਰੀ ਦੇ ਜਸ ਨੂੰ ਧਿਆਉਣਾ ਕੀਤਾ, ਹਰ ਵੇਲੇ ਉਹਦਾ ਨਾਮ ਅਤੇ ਉਹਦਾ ਜਸ ਕਰ ਰਿਹਾ ਹਾਂ। ਜਾਂ ਨਾਨਕ ਹਰ ਪੇਟੇ ਸਮੇਂ ਤੋਂ ਕਹੂੰ ਮੈਂ ਰੋਗ ਵਾਲੋ। ਪਾਤਸ਼ਾਹ ਕਿਰਪਾ ਕਹਿੰਦੇ ਆ ਮੇਰੇ ਦੇ ਜਨ ਸੇਵਕ ਦੇ ਕਿਰਪਾ ਕੀਤੀ ਹੈ, ਮਹਾਰਾਜ ਮਿਲੇ ਆ, ਮਹਾਰਾਜ ਦੀ ਕਿਰਪਾ ਨਾਲ ਜੰਮਣ ਵਣ ਦੇ ਦੋ ਹੋਮੇ ਦੇ ਜਿਹੜੇ ਰੋਗ ਸੀ ਉਹ ਪਾਤਸ਼ਾਹ ਨੇ ਕਿਰਪਾ ਕਰਕੇ ਗਵਾ ਦਿੱਤੇ ਹਨ। ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ। ਜਿਹੜੇ ਹਰੀ ਦੇ ਜਨ ਸੇਵਕ ਆ ਉਹ ਪਰਮੇਸ਼ੁਰ ਦੇ ਨਾਮ ਦਾ ਜਾਪ ਕਰਦੇ ਅਤੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦੇ ਹਨ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣਾਂ ਗਵਾਵੇ ਰਹੋ। ਜਿਸ ਰਾਮ ਕਹਿੰਦੇ ਜੇ ਕੋਈ ਸੇਵਕਾਂ ਦੀ ਨਿੰਦਿਆ ਵੀ ਕਰਦਾ ਜਨਾਂ ਦੀ ਉਹ ਆਪਣਾ ਪਰਪਕਾਰ ਕਰਨ ਵਾਲਾ ਗੁਣ ਨਹੀਂ ਗਾਉਂਦੇ ਲੱਗੇ ਰਹਿੰਦੇ। ਨਿੰਦਿਆ ਸੁਣ ਕੇ ਵੀ ਆਪਣਾ ਜਿਹੜਾ ਪਰਪਕਾਰੀ ਸੁਭਾਅ ਆ ਉਹਨੂੰ ਤਿਆਗਦੇ ਨੇ। ਉਹਨਾਂ ਦਾ ਨਿਸ਼ਚਾ ਤਾਂ ਇਸ ਤਰ੍ਹਾਂ ਦਾ ਹੈ ਜੋ ਕੁਛ ਕਰੇ ਸੋ ਆਪੇ ਸੁਣੇ ਆਪੇ ਕਰ ਕਮਾਵੇ। ਕਹਿੰਦੇ ਜਿਹੜਾ ਜੀਵ ਕਰਦਾ ਉਹ ਨਿਰੰਕਾਰ ਮਾਲਕ ਆਪੇ ਕਰਾ ਰਿਹਾ ਔਰ ਪਰਮਾਤਮਾ ਆਪੇ ਜੀਵ ਰੂਪ ਹੋ ਕੇ ਇਹ ਸਾਰੇ ਕਾਰਜਾਂ ਦੀ ਕਾਰਜੜੀ ਜੋ ਕਰ ਰਿਹਾ ਹੈ। ਉਹਦੇ ਹੁਕਮ ਤੋਂ ਇਹਨਾਂ ਦਾ ਪਤਾ ਨਹੀਂ ਚੱਲਦਾ। ਹਰ ਆਪੇ ਹੀ ਮਨ ਦੇਵਾ ਸੁਣੀ ਹਰ ਆਪੇ ਬੋਲ ਬੁਲਾਵੇ। ਉਹ ਨਿਰੰਕਾਰ ਆਪੇ ਹੀ ਪਵਿੱਤਰ ਬੁੱਧੀ ਦਿੰਦਾ, ਆਪੇ ਹਰੇਕ ਤੋਂ ਬੋਲ ਪਵਿੱਤਰ ਬਚਨ ਬੁਲਾਉਂਦਾ। ਜਿਵੇਂ ਉਹ ਸੰਤ ਜਾ ਰਿਹਾ ਸੀ ਬੇੜੀ 'ਚ, ਇੱਕ ਬਹੁਤ ਵੱਡਾ ਅਮੀਰ ਸੀ, ਉਹ ਚਮੜੇ ਦਾ ਵਪਾਰ ਕਰਦਾ ਸੀ, ਹੰਕਾਰੀ ਸੀ। ਉਹ ਚਮੜਾ ਜਾ ਕੇ ਸੰਤਾਂ ਦੇ ਸਿਰ 'ਤੇ ਰੱਖਦਾ। ਆਕਾਸ਼ਵਾਣੀ ਹੋਈ ਕਿ ਇਸ ਨੇ ਸੰਤ ਜੀ ਬੇਅਦਬੀ ਕੀਤੀ ਹੈ, ਬੇੜੀ ਡੋਬਦੀ ਹੈ। ਕਹਿੰਦੇ ਮਹਾਰਾਜ ਬੇੜੀ ਵਾਲੇ ਡੋਬਦੇ ਨੇ, ਕੋਈ ਆਪਣਾ ਇਸਤਰੀ ਕੋਈ ਪੁੱਤਰ ਪਰਿਵਾਰ ਛੱਡ ਕੇ ਆਇਆ। ਇਸ ਬੰਦੇ ਨੂੰ ਸ੍ਰੇਸ਼ਟ ਬੁੱਧੀ ਦੇ ਦਿਓ, ਜੇ ਇਹਨੂੰ ਸਹੀ ਮੱਤ ਦਿੰਦੇ ਫਿਰ ਕਿਉਂ ਕਰਦਾ। ਮਹਾਰਾਜ ਨੂੰ ਦੇਣ ਲੱਗਾ ਕੋਈ ਦੇਰੀ ਨਹੀਂ, ਉਹ ਚਲੇ ਉਹ ਬੁੱਧ ਬਦਲ ਹੋਈ ਸਿੱਧ ਪਾਈ, ਮਾਫ਼ੀ ਨਭਿਆਚਾਰ ਨੂੰ ਬਣ ਕੇ ਬਖਸ਼ ਦਿਓ। ਕਹਿੰਦੇ ਬਖਸ਼ ਆ ਗਏ। ਇਸ ਕਰਕੇ ਜਿਹੜੇ ਮਹਾਤਮਾ ਹੈ ਉਹ ਐਸੇ ਅਤੇ ਆਪੇ ਨਿਰੰਕਾਰ ਮੱਤ ਦੇਣ ਵਾਲਾ, ਜੋ ਮੱਤ ਨਹੀਂ ਦਿੰਦਾ ਕੀ ਕਰੂਗਾ। ਆਪੇ ਬੋਲੋ, ਆਪੇ ਸ੍ਰੇਸ਼ਟ ਬੋਲਾਂ ਨੂੰ ਬੁਲਾਉਣ ਵਾਲਾ ਹੈ।
ہر آپ پنج تاتو اس سارا بھی تاتو پنج آپ پاوے سات سو بھی انگ تے کرپا کرتے ہیں پورن نرنکار نے آپ پنجاں تتان تو سنسار نے لب وسار کیتا ہے پھلاؤ کیتا آپ ہی وہ نرنکار انہوں جیوان دے من وچ پنج تاتو جڑے پنج وکار پا دیتے ہیں انہیں ایسا ایک کھیل وچ آیا لوی جڑا انہوں نے بچ جائے گا وہ مینوں مل جائے گا جڑا انہوں نے دین ہو گیا وہ جمن مرد چکر چکنے گا جان نانک سادگر میلے آپ پہ ہر اپنے چکر چکا گا پاس ہے کہندے وہ نرنکار جڑے سیو کے آ جانے انداز انہوں نے پورے برا نہ مڑا ہوں آپ کے نرنکار جڑے پانچ کام کرودہ کے جھگڑے پائے ہوئے ہیں انہوں تو چھٹکارا دوں آپ پہ انہوں کرپا کر کے دور کر دوں آپ کے نرنکار 84 لاکھ جوناں کا جڑا جھگڑا ہے یہ چتا دینا مکا دینا ہے بیراڑی ملا چوتھا جپ من رام نام نسارا جنہاں گرمکھن پرمیشر نام جپیا انہوں کا سنسار تو نسارا چھٹکارا ہو گیا تر گیا کہندے ہی من پرمیشر نام جپنا گا تیرا بھی نسارا سنسار تو ترنا ہو جائے گا کوٹ کوٹ انتر کے پاپ سب کو ویار پاپ جل پار اتارا نرنکار کا سمرن کروڑاں کروڑاں جنموں کے کیتے جڑے پاپ اناس ہو جان کے اناس کر دینا ہے وہ نرنکار جڑا سنسار ساگر تو جڑے جیو نام لے کے نام کے بیڑے چ بہندے ہیں انہوں نے مہاراج پار لگا دیں رہا کایا نگر بستر سوامی ہر نرپر نروے نرنکار وہ نرنکار کایا روپی نگری چ نواس کر رہا ہے آپ نرپے پہ تو رہتے ہیں پیر تو رہتے ہیں نر آکار نرنکار آکار تو رہتے ہیں نظر آ نہیں رہا ستا سفورتی دے بھی رہا ہر نگر بست سچ نظر نہ آئے ہر لادہ گردیسا وہ نرنکار نیڑے تو نیڑے ہو کے نواس کر دیا پر بدھی سے ایسا مارا پردہ پیا نظر نہیں ہوتا جدوں کہ یہ بدھی تو باروں دور کر دینا تو ساکھات اندروں نظر آتا باہر بھی ایسے نرنکار ساتورن سکھیا آدی بچار گرہن کر کے گرمکھ نے لب لیا پال لیا ہے ہر آپ صاف شراب رکھنا ہیرا ہر آپ پیا سارا نگو راجا سی بہت سندر باغ بگیچے بہت ترنی سینریاں پیدا کی تھی ایک مٹی کی ڈھیری سی وہ اندر پورا سی وہ چہ گیا یہ جڑا مینو لج رہا راج گدی جانی کوئی سروور چ نہا رہا کوئی کھیکن کا منا رہا کوئی بھوجن کھا رہا کوئی سیل سپٹے کوئی فل دیکھ رہا پھلواڑیاں باغ بگیچے پھلوں والے سے سینریاں دیکھ رہا کئی طرح دیا ایسا چیزاں پرلوبن والے بنا یہ کہہ بھی راجا کتنے ہوں کہ میں ہوں گا اتنے جلدی دیکھے ایک مٹی کی ڈھیری ہے تو ٹونٹ پالدیا دیکھا ایک پاس جی دیکھا تو دروازہ مل گیا اندر گیا تو راجا بیٹھا اس طرح سری مٹی کی ڈھیری ہے یہ سنسار کئی طرح دیا سینریاں انہیں پیدا کی پر جڑے گرم وہ کہتے باہر نہیں انتر تیرے ندان ہے وہ تو تیرے اندر ہی ہے پھر وہ جا ملیا تو اس نے پھر اس نے اپنے سوراج دیتا جڑا سری روپی ڈھیری بچوں لج لینا انہوں آتما کا سوراج مل جا ہر آپ سب سراف رتن ہیرا ہر آپ ہی آپ سر وہ نرنکار آپ گرو روپی شاہوکار سنت روپی سراف براگ روپی رتن نام روپی ہیرا نرنکار نے آپ ان سارا چیزوں کا پسارا پھلاؤ کیتا ہوا نانک جس کرپا کرے سو ہر نام بہا جے سو سب سچا بن جانا پاتشاہ کہتے جنہ کے نرنکار اپنی مہر کی نظر کرتا وہ نام روپی سودے نو بہا جے خریدے آ وہ نرنکار آپ سچا شاہوکار گرو روپیا آپ سچا بن جا رہا جگہ سورو بھی آپ بنیا ہوا ہے بیراڑی ملا چوتھا جپ من ہر نرنجن نرنکارا یہ من وہ نرنجن مایا روپی پاٹ تو رہ نرنکار اوکار تو رہ تو نام نو جپنا کر سدا سدا رتیائیے سو دادا جاگانت نے پارا بارا رہا وہ سکھان کا داتا نرنکار سدا سدا ہمیشہ ہمیشہ انہوں دھیان جس نرنکار کے پار اور آردا اج تھی کسی نے انت نہیں آیا انت نہیں آتا ہے رہا اگن کنٹ میں ارد اڈے بلاگا ہر راک ہے ادھر منجھارا یہ من اگ کا کنٹ تلا کہڑا سی یہ ماتا کا پیٹ سے وہ ارد یہ پٹھا لٹکا آیا سی اس ویل نرنکار جی کی لو لگی وہ جڑا بیلا سی نرنکار نے تینوں
ਮਾਤਾ ਦੇ ਪੇਟ ਵਿੱਚ ਜਿਹੜੀ ਜਠਰਾਗਨੀ ਸੀ ਉਹਤੋਂ ਬਚਾ ਕੇ ਰੱਖਿਆ। ਹੁਣ ਤੈਨੂੰ ਭੁੱਲ ਗਿਆ ਸਾਰਾ ਕੁਛ। ਸੋ ਐਸਾ ਹਰ ਸੇਵਾ ਮੇਰੇ ਮਨ ਹਰ ਅੰਤ ਸ਼ਰਾਵਣ ਹਰ ਇਹ ਮੇਰੇ ਮਨ ਐਸੇ ਨਿਰੰਕਾਰ ਦੀ ਸੇਵਾ ਕਰ ਉਹਦਾ ਭਜਨ ਕਰ। ਉਹ ਨਿਰੰਕਾਰ ਅੰਤ ਸਮੇਂ ਵੀ ਦੁੱਖਾਂ ਤੋਂ ਛੁਡਾਉਣ ਵਾਲਾ, ਜਿਹਨੇ ਮਾਤਾ ਦੀ ਰੱਖਿਆ ਕੀਤੀ ਬਾਹਰ ਵੀ ਰੱਖਿਆ ਕਰੇਗਾ। ਜਾ ਕੇ ਹਰਦੇ ਵਸਿਆ ਮੇਰਾ ਹਰ ਹਰ ਤੇ ਜਾਨ ਕਹੋ ਕਰੋ ਨਮਸਕਾਰਾਂ। ਜਿਹਨਾਂ ਗੁਰਮੁਖਾਂ ਦੇ ਹਿਰਦੇ ਮੇਰਾ ਪਿਆਰਾ ਵਾਹਿਗੁਰੂ ਵੱਸ ਗਿਆ, ਉਹਨਾਂ ਗੁਰਮੁਖ ਜਨਾਂ ਨੂੰ ਸੇਵਕਾਂ ਨੂੰ ਤੁਸੀਂ ਵੀ ਨਮਸਕਾਰ ਕਰੋ। ਧੰਨਿਆ ਜਿਹਨੇ ਮਨੁਸ਼ਿਆਂ ਨੂੰ ਸਫਲ ਕਰ ਲਿਆ ਹੈ। ਹਰ ਕਿਰਪਾ ਦੇ ਪਾਈਏ ਹਰ ਜਪ ਨਾਨਕ ਨਾਮ ਆਧਾਰਾਂ। ਨਾਮਕਾਰ ਦੀ ਕਿਰਪਾ ਨਾਲ ਨਾਮ ਦਾ ਸਿਮਰਨ ਜਿਹੜਾ ਇਹ ਬਰਕਤ ਹੈ, ਸਤਿਗੁਰ ਸੱਚੇ ਪੂਰੇ ਗੁਰਾਂ ਤੋਂ ਪਾਈਦੀ ਹੈ। ਪਾਤਸ਼ਾਹ ਜੀ ਕਹਿੰਦੇ ਹਨ ਸਾਨੂੰ ਤਾਂ ਵੀ ਕੇਵਲ ਇੱਕੋ ਇੱਕ ਨਾਮ ਦਾ ਆਧਾਰਾ ਆਸਰਾ ਆ, ਇਸ ਨਾਮ ਤੋਂ ਬਿਨਾਂ ਸਾਡਾ ਹੋਰ ਕੋਈ ਆਸਰਾ ਨਹੀਂ ਹੈ। ਬੈਰਾੜੀ ਮਹੱਲਾ ਚੌਥਾ, ਜਪ ਮਨ ਹਰ ਹਰ ਨਾਮ ਨਿਤਿਆਏ। ਮਨ ਨੂੰ ਸੰਬੋਧਨ ਕਰਕੇ ਕਹਿ ਰਿਹਾ ਪਰਮੇਸ਼ਰ ਨਾਮ ਜਪੋ, ਹਮੇਸ਼ਾ ਪਰਮਾਤਮਾ ਦਾ ਧਿਆਨ ਮਨ 'ਚ ਧਾਰਨਾ ਕਰੋ। ਜੋ ਇੱਛਾ ਹੈ ਸੋਈ ਫਲ ਪਾਵ ਹੈ, ਫਿਰ ਦੁੱਖ ਨਾ ਲੱਗੇ ਆਏ ਰਹੋ। ਜਿਹੜੀ ਵੀ ਤੂੰ ਮਨ 'ਚ ਗੁਰਮਤਿ ਅਨੁਸਾਰ ਇੱਛਾ ਕਰੇਗਾ ਉਹ ਫਲ ਜ਼ਰੂਰ ਪਾ ਲਵੇਗਾ। ਮੁੜ ਕੇ ਤੈਨੂੰ ਫਿਰ ਕੋਈ ਵੀ ਦੁੱਖ ਜਿਹੜਾ ਆ ਕੇ ਨਹੀਂ ਲੱਗੇਗਾ, ਦੁੱਖਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ। ਰਹੋ, ਵਿਸਰਾਮ ਦੇ ਕੇ ਕਿਰਪਾ ਕੀਤੀ ਹੈ। ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰਿ ਤੂੰ ਭੇਜਣਾ। ਉਹ ਜਪ ਕੀਤਾ ਉਹੀ ਤਪ ਉਹੀ ਵਰਤ ਉਹੀ ਪੂਜਾ ਸਫਲ ਹੁੰਦੀ ਹੈ, ਜਿਹਦੇ ਕਰਕੇ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਲੱਗ ਜਾਏ। ਜੇ ਪ੍ਰੀਤੀ ਨਹੀਂ ਲੱਗੀ ਤਾਂ ਕਈ ਵਾਰੀ ਹੰਕਾਰ ਹੀ ਪੈਦਾ ਹੋ ਜਾਂਦਾ, ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਖਿਨਵੇਂ ਬੇਸਰ ਸਭ ਜਾਏ। ਇਸ ਨਿਰੰਕਾਰ ਦੀ ਪ੍ਰੀਤੀ ਤੋਂ ਬਿਨਾਂ ਹੋਰ ਜਿੰਨੀਆਂ ਦੁਨਿਆਵੀ ਪ੍ਰੀਤੀਆਂ ਝੂਠੀਆਂ ਧੋਖਾ ਦੇਣ ਵਾਲੀਆਂ, ਜਿੱਥੇ ਬਹੁਤਾ ਪ੍ਰੇਮ ਹੋਵੇ ਬੈਰ ਵੀ ਉੱਥੇ ਪੈਂਦਾ। ਕਿਉਂ ਸਾਰੀਆਂ ਇਹ ਜਿੰਨੀਆਂ ਪ੍ਰੀਤੀਆਂ ਆ ਇਹ ਦੁਨਿਆਵੀ ਇੱਕ ਖਿੰਜ ਬੇਸਰ ਭੁੱਲ ਜਾਂਦੇ ਆ। ਸ੍ਰੀ ਰਾਜਾਗਾ ਕੱਲ੍ਹ ਨਹੀਂ ਨਾ ਪ੍ਰੀਤੀ ਕਰੋਗੇ, ਜਦੋਂ ਮਰ ਜਾਏਗਾ ਫਿਰ ਰੋਣਾ ਹੀ ਰਹੂਗਾ। ਜਾਂ ਜਿਉਂਦਾ ਹੀ ਵਿਛੜ ਗਿਆ ਫਿਰ ਹੁੰਦਾ ਵੀ ਅਸੀਂ ਇਹਦੇ ਨਾਲ ਇੰਨਾ ਕੀਤਾ, ਇਹਨੂੰ ਕੀ ਕੀਤਾ, ਧੋਖਾ ਦੇ ਗਿਆ। ਤੂੰ ਬੇਅੰਤ ਸਾਹਿਬ ਕੱਲ ਪੂਰਾ ਕੇ ਸ਼ਿੰਦ ਕਹਿਣੇ ਜਾ ਇਹ ਨਿਰੰਕਾਰ ਆਪ ਜੀ ਬੇਅੰਤ ਸਾਰੀਆਂ ਕੱਲ ਸ਼ਕਤੀਆਂ ਕਰਕੇ ਪਰਿਪੂਰਨ ਇਹ ਨਿਰੰਕਾਰ ਸਾਡੇ ਕੋਲੋਂ ਆਪ ਜੀ ਦੀ ਕੋਈ ਕੀਮਤ ਉਪਮਾ ਜਿਹੜੀ ਉਹ ਕਹਿ ਕੇ ਦੱਸੀ ਨਹੀਂ ਜਾ ਸਕਦੀ ਹੈ। ਤੁਹਾਡੀ ਉਪਮਾ ਤੁਸੀਂ ਆਪੇ ਉਪਮੇ ਆ, ਤੁਹਾਡੇ ਬਰਾਬਰ ਕੋਈ ਨਹੀਂ ਦੱਸੀ ਵੀ ਫਲਾਨਾ ਫਲਾਨੇ ਵਰਗਾ ਰੱਬ ਹੈਗਾ। ਨਾਨਕ ਸਾਨੂੰ ਤੁਮਾੜੀ ਹਰ ਜੀਓ ਪਾਵੈ ਜੀਓ ਪਾਵੈ ਤੇ ਛੜਾ। ਨਾਨਕ ਸਾਨੂੰ ਤੁਮਾਰੀ ਹਰ ਜੀ ਹਰ ਜੀਓ ਪਾਵੈ ਤੇ ਛੜਾ। ਨਾਨਕ ਸਾਨੂੰ ਤੁਮਾਰੀ ਹਰ ਜੀਓ, ਪਾਤਸ਼ਾਹ ਕਹਿੰਦੇ ਹੇ ਹਰੀ ਜੀਓ ਮੈਂ ਤਾਂ ਤੁਹਾਡੀ ਚਰਨ ਛਮਛਾ ਪਾਵੈ ਤੇ ਛੜਾ। ਜਿਵੇਂ ਆਪ ਜੀ ਨੂੰ ਪਾਉਂਦਾ ਉਵੇਂ ਕਹਿੰਦੇ ਸਾਨੂੰ ਛੁਡਾ ਲਓ। ਹਰ ਅਖਰ ਸਲੇਸ਼ ਹੈ ਦੋਹੀਂ ਪਾਸੇ ਜੀਓ ਜਿਉਂ ਭਾਵੇ ਤਿਵੇਂ ਛੜਾ। ਜਿਵੇਂ ਤੈਨੂੰ ਪਾਉਂਦਾ ਉਵੇਂ ਕਹਿੰਦੇ ਛੁਡਾ ਲੈਣਾ ਕੁੱਲ ਜਮਾਂ ਦੇ ਦੁੱਖਾਂ ਤੋਂ ਛੁਟਕਾਰਾ ਕਰਾ ਦਿਓ। ਰਾਗ ਬਰਾੜੀ ਮਹਿਲਾ ਪੰਜਵਾਂ ਘਰ ਪਹਿਲਾ, ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਹਨ। ਬਰਾੜੀ ਰਾਗ 'ਚ ਇੱਕ ਸ਼ਬਦ ਦੁਆਰਾ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਨਿਰ ਕਰਦੇ ਹਨ। ਪਹਿਲੇ ਘਰ 'ਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਂਝਣਾ ਮੇਰਾ ਹਰ ਜਸਕਾਰ ਅਸੀਂ ਸੰਤਾਂ ਮਹਾਂਪੁਰਖਾਂ ਨੂੰ ਮਿਲ ਕੇ ਹਰੀ ਨਾਮਕਾਰ ਦਾ ਜਸ ਗਾਉਣਾ ਕੀਤਾ ਹੈ। ਕੋਟ ਜਨਮ ਕੇ ਦੁੱਖ ਗਵਾਏ ਰਹੇ, ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਸੀ ਉਹ ਮਹਾਰਾਜ ਦੀ ਕਿਰਪਾ ਨੂੰ ਗਵਾ ਦਿੱਤੇ ਆ, ਨਾਸ ਕਰਕੇ ਦੂਰ ਕਰ ਦਿੱਤੇ ਹਨ। ਰਹੋ, ਇਸ ਜਨਮ ਕਰੋੜਾਂ ਦੁੱਖ ਜਿਹੜੇ ਉਹ ਵੀ ਨਾਮ ਜਪ ਕੇ ਦੂਰ ਕਰ ਲਏ। ਜੋ ਚਾਹ ਸੋਈ ਮਨ ਪਾਇਓ, ਕਰ ਕਿਰਪਾ ਨਾਮ ਦੁਆ। ਜਿਹੜਾ ਕੋਈ ਚਾਹੁੰਦੇ ਸੀ ਉਹ ਅਸੀਂ ਮਨ ਦੇ ਵਿੱਚੋਂ ਪਾ ਲਿਆ। ਨਿਰੰਕਾਰ ਨੇ ਕਿਰਪਾ ਕਰਕੇ ਸਤਿਗੁਰਾਂ ਕੋਲੋਂ ਸਾਨੂੰ ਇਹ ਨਾਮ ਦੀ ਜਿਹੜੀ ਦਾਤ ਹੈ ਇਹ ਦੁਆ ਦਿੱਤੀ। ਸਰਬ ਸੁਖਰ ਨਾਮ ਬੜਾਈ ਗੁਰਪ੍ਰਸਾਦ ਨਾਨਕ ਮਤ ਪਾਇਆ। ਨਿਰੰਕਾਰ ਦਾ ਸਿਮਰਨ ਵਿੱਚ ਭਜਨ ਵਿੱਚ ਸਾਰੇ ਸੁੱਖ ਸਾਰੀਆਂ ਬੜਿਆਈਆਂ ਪ੍ਰਾਪਤ ਹੋ ਜਾਂਦੀਆਂ। ਪਾਤਸ਼ਾਹ ਕਿਰਪਾ ਕਰਦੇ ਆ ਇਹ ਜਿਹੜੀ ਨਾਮ ਜਪਣ ਵਾਲੀ ਬੁੱਧੀ ਹੈ ਮਾਤਿਆ ਇਹ ਸਤਿਗੁਰੂ ਨੇ ਕਿਰਪਾ ਕੀਤੀ ਹੈ ਤਾਂ ਇਹ ਬੁੱਧੀ ਅਸੀਂ ਪ੍ਰਾਪਤ ਕੀਤੀ ਹੈ। ਬੈਰਾੜੀ ਰਾਗ ਦੀ ਸੰਪੂਰਨਤਾ ਹੋਈ ਅਤੇ ਕਿਉਂਕਿ ਪਹਿਲੀ ਜਿਹੜੀ ਸੰਚੀ ਹੈ ਉਹ 720 ਅੰਗ 'ਚ ਸੰਪੂਰਨ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਇਕੱਤੀ ਰਾਗ ਆ। ਇੱਥੇ ਤੱਕ 13 ਰਾਗ ਜਿਹੜੇ ਆ ਗਏ, ਕਿਉਂਕਿ ਬਰਾੜੀ ਰਾਗ ਦਾ 13ਵਾਂ ਨੰਬਰ ਹੈ। ਪਹਿਲਾ ਤੀਜਾ, ਦੂਜਾ ਮਾਝ, ਤੀਜਾ ਬੋੜੀ, ਚੌਥਾ ਆਸਾ, ਪੰਜਵਾਂ ਗੁਜਰੀ, ਛੇਵਾਂ ਦੇਵਨਦਾਰੀ, ਸੱਤਵਾਂ ਬਿਹਾਗੜਾ, ਅੱਠਵਾਂ ਬਡਾਂਸ, ਨੌਵਾਂ ਸੂਰਚਾ, ਦਸਵਾਂ ਬਨਾਤਰੀ ਹੈ, ਗਿਆਰਵਾਂ ਜੰਤਰੀ ਹੈ, ਬਾਰਵਾਂ ਟੋਡੀ ਆ, 13ਵਾਂ ਜਿਹੜਾ ਬਰਾੜੀ ਆ। ਗੁਰਬਾਣੀ ਦੀ ਮਹਿਮਾ ਬੜੀ ਅਲੌਕਿਕ ਹੈ। ਜੈਸੇ ਨੀਰ ਪੰਖ ਪਰ ਮੰਤਰ ਏ ਅਡੰਕ ਪਰ, ਮਹਾਂਵੀਰ ਲੰਕ ਪਰ ਭਾਣ ਕੰਮ ਨਾਠ ਹੈ, ਰਾਮ ਦਸ ਭਾਲ ਪਰ ਇੰਦਰ ਨਾਗਪਾਲ ਪਰ, ਪੌਣ ਕੰਨ ਜਾਲ ਪਰ ਕਾਲ ਯੋਗ ਆਠ ਹੈ, ਸ਼ੰਕਰ ਮਨੋਜ ਪਰ ਬਾਜ ਦੇਵ ਓਜ ਪਰ, ਸਸਰ ਸਰੋਜ ਪਰ ਸਵਾਨ ਸਿਰ ਲਾਠ ਹੈ, ਚੰਡੀ ਚੰਡ ਮੁੰਡ ਪਰ ਕੇਸਰੀ ਬਤੁੰਡ ਪਰ, ਐਸੇ ਅੱਗ ਝੁੰਡ ਪਰ ਗੁਰੂ ਗ੍ਰੰਥ ਪਾਠ ਹੈ, ਦੂਧ ਚਾਹੇ ਪੂਤ ਚਾਹੇ ਰਾਜਵਾਜ ਸੂਤ ਚਾਹੇ ਭਲੀ ਕਰਤੂਤ ਚਾਹੇ ਹਰਿਆ ਚਾਹੇ ਸੋਗ ਕੋ, ਸਤ ਸੰਤੋਖ ਚਾਹੇ ਗਿਆਨ।

0: बाज की, राज परी, जोग परी, भाग परी, भोग परी, पुन में प्रयोग परी, बाणी गुरु ग्रंथ महाराज की। भोग को भुगाना चाहे, सोह को मिटाना चाहे, गुरु लोक जाना चाहे, चाहे जस लोक को, त्रै लोक के पदार्थ जो सब ही को पाना चाहे, धर्म अर्थ काम और पाना चाहे मोह को, मोह को साधन बगैर होए शांति और गुरु ग्रंथ को दीदार करे हरे हृदय रोको, रोको मिटाए कर सुनो संत खालसा जी, सभी फल पाए जोई आए सुने भोग को। गुरु ग्रंथ साहब भोग का इतना महात्म है। वाहेगुरु जी का खालसा, वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰ ਦੀ ਜਨਮ ਸਫਲਾ ਪ੍ਰਾਣੀ ਦਾ
1: ਸਾਧਾ ਨਾਲ ਮਿਲੇ ਸਤ ਸੰਗ ਦੀ ਘੜੀ
0: ਕਰ ਦੀ ਜਨਮ ਸਫਲਾ ਪ੍ਰਾਣੀ ਦਾ
1: ਸਾਧਾ ਨਾਲ ਮਿਲੇ ਸਤ ਸੰਗ ਦੀ ਘੜੀ
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ
1: ਸਾਧਾ ਨਾਲ ਮਿਲੇ ਸਤ ਸੰਗ ਦੀ ਕੜੀ
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ
1: ਸਾਧਾ ਨਾਲ ਮਿਲੇ ਸਤ ਸੰਗ ਦੀ ਕੜੀ
0: ਸਤ ਸੰਗ

0: ਸਤਸੰਗ ਦਾ ਆਨੰਦ ਮਾਣਿਆ, ਜਾਣਿਆ ਜਿਨ੍ਹਾਂ ਨੇ ਉਹਨਾਂ ਨੇ ਹੀ ਜਾਣਿਆ।
1: ਬੈਠ ਕੇ ਇਕੱਠੇ ਗੁਰੂ ਜਸ ਗਾਈਦਾ, ਵਾਹਿਗੁਰੂ ਤੇ ਆਉਂਦੇ ਆਪਾਂ ਭੁੱਲ ਜਾਈਦਾ।
0: ਜਿਨ੍ਹਾਂ ਸਤਸੰਗ ਦਾ ਆਨੰਦ ਮਾਣਿਆ, ਜਾਣਿਆ ਉਹਨਾਂ ਨੇ ਜਿਨ੍ਹਾਂ ਨੇ ਹੀ ਜਾਣਿਆ।
1: ਬੈਠ ਕੇ ਇਕੱਠੇ ਗੁਰੂ ਜਸ ਗਾਈਦਾ, ਵਾਹਿਗੁਰੂ ਤੇ ਆਉਂਦੇ ਆਪਾਂ ਭੁੱਲ ਜਾਈਦਾ।
0: ਜਾਣੋ ਇੱਕ ਵੱਖਰਾ ਆਨੰਦ ਮਾਣੀਦਾ, ਜਾਣੋ ਇੱਕ ਵੱਖਰਾ।

0: ਅੱਗਾ ਸੱਚ ਸੰਗਤ ਸਵਾਰ ਦਿੰਦੀ ਏ, ਮਨ ਵਾਲੀ ਹੋ ਮੈਨੂੰ ਵੀ ਮਾਰ ਦਿੰਦੀ ਏ, ਪਾਪਾ ਵਾਲੀ ਮੈਲ ਧੋਤੀ ਜਾਂਦੀ ਮਨ ਚੋਂ, ਆਤਮਾ ਜਗਾਉਂਦੀ ਹੈ ਮਨੁੱਖੀ ਤਨ ਚੋਂ। ਅੱਗਾ ਸੱਚ ਸੰਗਤ ਸਵਾਰ ਦਿੰਦੀ ਏ, ਮਨ ਵਾਲੀ ਹੋ ਮੈਨੂੰ ਵੀ ਮਾਰ ਦਿੰਦੀ ਏ, ਪਾਪਾ ਵਾਲੀ ਮੈਲ ਧੋਤੀ ਜਾਂਦੀ ਮਨ ਚੋਂ, ਆਤਮਾ ਜਗਾਉਂਦੀ ਹੈ ਮਨੁੱਖੀ ਤਨ ਚੋਂ।
1: ਸੰਗਤ ਜੀ ਆ ਕੇ ਸੰਗਤ ਜੀ ਆ

0: ਸਾਧਕਾਂ ਨਾਲ ਮਿਲੇ ਸਤ ਸੰਗ ਦੀ ਘੜੀ।
1: ਸੱਚ ਹੈ ਭਜਨ ਇਹ ਗੁਰਾਂ ਦੀ ਬਾਣੀ ਦਾ,
0: ਸਾਧਕਾਂ ਨਾਲ ਮਿਲੇ ਸਤ ਸੰਗ ਦੀ ਘੜੀ,
1: ਸਤ

0: ਫਿਰ ਦੀ ਸੰਗਤ ਜਦੋਂ ਭਾਗ ਜਾਗਦੇ ਉੱਠਦੇ ਤੁਰਾਨੇ ਦਿਲੋਂ ਰੱਬੀ ਰਾਗਦੇ
1: ਕਰੋ ਸਾਡੇ ਉੱਤੇ ਕਿਰਪਾ ਦਤਾਰ ਜੀ ਸਾਡੇ ਤਪਦੇ ਦਿਲਾਂ ਨੂੰ ਦਿਓ ਠਾਰ ਜੀ
0: ਮਿਲਦੀ ਸੰਗਤ ਜਦੋਂ ਭਾਗ ਜਾਗਦੇ ਉੱਠਦੇ ਤੁਰਾਨੇ ਦਿਲੋਂ ਰੱਬੀ ਰਾਗਦੇ
1: ਕਰੋ ਸਾਡੇ ਉੱਤੇ ਕਿਰਪਾ ਦਤਾਰ ਜੀ ਸਾਡੇ ਤਪਦੇ ਦਿਲਾਂ ਨੂੰ ਦਿਓ ਠਾਰ ਜੀ
0: ਸਾਡੇ ਭਗਤੀ ਸਾਡੇ ਭਗਤੀ ਸਾਨੂੰ ਪੂਰੀ ਕਹਾਣੀ ਦਾ ਮੱਦੀ ਸੰਗ ਬੁਰੀ ਢਾਣੀ ਦਾ
1: ਪਾਗਾ ਨਾਲ ਮਿਲੇ ਸਤ ਸੰਗ ਦੀ ਘੜੀ
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ
1: ਪਾਗਾ ਨਾਲ ਮਿਲੇ ਸਤ ਸੰਗ ਦੀ ਘੜੀ
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ
1: ਪਾਗਾ ਨਾਲ ਮਿਲੇ ਸਤ ਸੰਗ ਦੀ ਘੜੀ
0: ਸਤ ਸੰਗ ਦੀ ਘੜੀ ਸਤ ਸੰਗ ਦੀ ਘੜੀ ਸਤ ਸੰਗ ਦੀ ਘੜੀ
2: ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਦੂਜੀ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਆ ਕੇ ਧਾਲੀਵਾਲ ਪਰਿਵਾਰ ਦੇ ਖੁਸ਼ੀਆਂ ਭਰੇ ਸਮਾਗਮ ਵਿੱਚ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀਦਾਰ ਕਰੀਏ ਅਤੇ ਆਪ ਜੀ ਨਾਲ ਕੁਛ ਮਿਲੇ ਗੁਰਮਤ ਦੇ ਵਿਚਾਰਾਂ ਦੀ ਸਾਂਝ ਕਰਦੇ ਹੋਏ ਅੱਜ ਦੇ ਸਮਾਗਮ ਦੇ ਪ੍ਰਥਾਏ ਚੰਦ ਇੱਕ ਸ਼ਬਦ ਆਪ ਜੀ ਨਾਲ ਸਾਂਝੇ ਕਰੀਏ ਇਸ ਤੋਂ ਪਹਿਲਾਂ ਕਿ ਆਪਣੇ ਵਿਚਾਰਾਂ ਨੂੰ ਅਗਾਂਹ ਤੋਰਾਂ ਆਓ ਫਤਿਹ ਦੇ ਸਿਮਰਨ ਦੁਆਰਾ ਆਪਣੇ ਮਨ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ ਕਿਉਂਕਿ ਮਨੁੱਖ ਦਾ ਸਮਾਂ ਉਹੀ ਸਫਲਾ ਹੁੰਦਾ ਜਦੋਂ ਮਨੁੱਖ ਆਪਣੇ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਆਓ ਮਨ ਨੂੰ ਪਵਿੱਤਰ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜੀਏ ਤਾਂ ਕਿ ਸਾਡਾ ਆਉਣਾ ਬੈਠਣਾ ਅਤੇ ਸਾਰਾ ਕਾਰਜ ਜਿਹੜਾ ਸਫਲਾ ਹੋ ਜਾਏ ਸਾਰੀ ਸੰਪਤੀ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਧਾਲੀਵਾਲ ਪਰਿਵਾਰ ਨੂੰ ਅੱਜ ਦੇ ਇਸ ਖੁਸ਼ੀਆਂ ਭਰੇ ਸਮਾਗਮ ਦੀ ਲੱਖ ਲੱਖ ਮੁਬਾਰਕਬਾਦ ਦਿੰਦੀ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਸਤਿਗੁਰੂ ਜੋ ਕੁਝ ਵੀ ਸਾਨੂੰ ਤੁਸੀਂ ਬਖਸ਼ਿਸ਼ ਕੀਤਾ ਆਪ ਜੀ ਦਾ ਕੋਟ ਕੋਟ ਧੰਨਵਾਦ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜਾ ਬੰਦਾ ਸਤਿਗੁਰੂ ਦੇ ਭੈ ਅਤੇ ਭਾਵ 'ਤੇ ਰਹਿੰਦਾ ਉਹ ਗੁਰੂ ਦਾ ਧੰਨਵਾਦ ਜ਼ਰੂਰ ਕਰਦਾ ਧੰਨਵਾਦ ਕਰਨਾ ਕਿਉਂ ਜ਼ਰੂਰੀ ਹੈ ਇਹਨੂੰ ਛੋਟੇ ਜਿਹੇ ਪ੍ਰਮਾਣ ਨਾਲ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਿਹਾ ਮੰਨ ਲਓ ਅਸੀਂ ਤੁਰੇ ਜਾ ਰਹੇ ਹਾਂ ਅਤੇ ਸਾਡੀ ਜੇਬ 'ਚ ਸਾਡੀ ਐਨਕ ਡਿੱਗ ਜਾਏ ਜਾਂ ਸਾਡਾ ਪਰਸ ਡਿੱਗ ਜਾਏ ਜਾਂ ਸਾਡਾ ਰੁਮਾਲ ਡਿੱਗ ਜਾਏ ਅਸੀਂ ਤੁਰੇ ਜਾਂਦੇ ਹਾਂ ਸਾਨੂੰ ਕੋਈ ਖਬਰ ਨਹੀਂ ਕਿ ਮੇਰਾ ਪਰਸ ਡਿੱਗ ਗਿਆ ਮੇਰਾ ਰੁਮਾਲ ਡਿੱਗ ਗਿਆ ਮੇਰੀ ਐਨਕ ਡਿੱਗ ਗਈ ਅਤੇ ਪਿੱਛੇ ਕੋਈ ਸੱਜਣ ਵੇਖਦਾ ਉਹ ਜਿਹੜਾ ਮੂਹਰੇ ਸੱਜਣ ਜਾ ਰਿਹਾ ਉਹਦੀ ਐਨਕ ਜਾਂ ਪਰਸ ਜਾਂ ਰੁਮਾਲ ਡਿੱਗ ਗਿਆ ਉਹ ਚੀਜ਼ ਨੂੰ ਚੁੱਕਦਾ ਅਤੇ ਸਾਡੇ ਕੋਲ ਜਾ ਕੇ ਕਹਿੰਦਾ ਭਾਈ ਸਾਹਿਬ ਜੀ ਆਹ ਤੁਹਾਡੀ ਐਨਕ ਡਿੱਗ ਗਈ ਚੀਜ਼ ਸੰਭਾਲੋ ਆਹ ਤੁਹਾਡਾ ਪਰਸ ਦੇ ਗਿਆ ਸੀ ਸਾਂਭੋ ਆਹ ਤੁਹਾਡਾ ਰੁਮਾਲ ਦੇ ਗਿਆ ਸੰਭਾਲੋ ਅਸੀਂ ਉਹਨੂੰ ਕੀ ਕਹਿੰਦੇ ਭਾਈ ਸਾਹਿਬ ਤੇਰਾ ਬਹੁਤ ਬਹੁਤ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਹੁਣ ਥੋੜ੍ਹੇ ਜਿਹੇ ਰੁਪਈਆਂ ਦੀ ਚੀਜ਼ ਉਹਨੇ ਸਾਡੀ ਸਾਨੂੰ ਵਾਪਸ ਕੀਤੀ ਅਤੇ ਅਸੀਂ ਉਹਦਾ ਕਈ ਵਾਰੀ ਧੰਨਵਾਦ ਕੀਤਾ ਪਰ ਇਹ ਗੁਰੂ ਜਿਹੜਾ ਬਿਨ ਮੰਗਿਆ ਇੰਨੀਆਂ ਦਾਤਾਂ ਦਿੰਦੇ ਇਹਦਾ ਧੰਨਵਾਦ ਕੋਈ ਗੁਰਮੁਖ ਪਰਿਵਾਰ ਕਰਦਾ ਜਿਹਦੇ ਉੱਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਏ ਕਿਰਪਾ ਹੋ ਜਾਏ ਕਿਉਂਕਿ ਦੁਨੀਆਂ ਦੀਆਂ ਜਿੰਨੀਆਂ ਵੀ ਦਾਤਾਂ ਨੇ ਸਮੇਤ ਮਨੁੱਖਾ ਜਨਮ ਦੇ ਪਹਿਲੀ ਗੱਲ ਤਾਂ ਮਨੁੱਖਾ ਜਨਮ ਪ੍ਰਾਪਤ ਹੋਣਾ ਹੀ ਸਤਿਗੁਰੂ ਦਾ ਕੋਟ ਕੋਟ ਧੰਨਵਾਦ ਹੈ ਮਨੁੱਖਾ ਜਨਮ ਮਿਲ ਗਿਆ 84 ਲੱਖ ਜੂਨ ਵਿੱਚੋਂ ਉੱਤਮ ਜੂਨੀ ਹੈ ਉਸ ਤੋਂ ਬਾਅਦ ਪਰਿਵਾਰ ਵਿੱਚ ਜਿੰਨੇ ਸੁੱਖ ਸਾਧਨ ਨੇ ਸਾਰੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਅਤੇ ਆਪਾਂ ਨੇ ਕਰਨੀ ਹੈ ਸ਼ੁਕਰਾਨੇ ਦੀ ਅਰਦਾਸ ਇੱਕ ਅਰਦਾਸ ਪਰਿਵਾਰ ਦੀ ਅਰਦਾਸ ਅਤੇ ਧਾਲੀਵਾਲ ਪਰਿਵਾਰ ਦੀ ਅਰਦਾਸ ਅਤੇ ਇੱਕ ਅਰਦਾਸ ਆਪਾਂ ਸਾਰਿਆਂ ਨੇ ਸੰਗਤੀ ਰੂਪ ਵਿੱਚ ਕਰਨੀ ਹੈ ਅਤੇ ਸੰਗਤੀ ਰੂਪ ਵਿੱਚ ਕਿਉਂਕਿ ਧਾਲੀਵਾਲ ਪਰਿਵਾਰ ਨੇ ਜਿਨ੍ਹਾਂ ਨੂੰ ਆਪ ਜੀ ਨੂੰ ਸੱਦਾ ਦਿੱਤਾ ਹੈ ਟੈਲੀਫੋਨ ਕੀਤੇ ਨੇ ਅਤੇ ਗੁਰੂ ਕੀ ਸੰਗਤ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਈ ਹੈ ਇਹ ਸੰਗਤ ਬਾਬਤ ਮਹਾਰਾਜ ਦੀ ਬਾਣੀ ਦਾ ਬਚਨ ਹੈ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਸੰਗਤ ਵਿੱਚ ਪਰਮਾਤਮਾ ਵਸਦੇ ਹੁਣ ਨਾ ਜਾਣੇ ਸਾਡੇ ਵਿੱਚ ਕੋਈ ਕਿੰਨਾ ਕੁ ਨਾਮ ਜਪਣ ਵਾਲਾ ਕਿੰਨੀ ਕੁ ਬਾਣੀ ਪੜ੍ਹਨ ਵਾਲਾ ਵਿੱਚ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਉਹ ਧਾਲੀਵਾਲ ਪਰਿਵਾਰ ਨੇ ਸੱਦਿਆ ਹੋਵੇ ਕੋਈ ਵੀ ਆ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਗੁਰੂ ਕੀ ਸੰਗਤ ਵਿੱਚ ਆਉਣਾ ਕਿਉਂ ਲਾਹੇ ਬੰਦਾ ਹੈ ਇੱਕ ਤਾਂ ਹੈ ਗੁਰੂ ਦਾ ਦੀਦਾਰ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਇਹ ਤੇ ਆਪਣੇ ਆਪ ਵਿੱਚ ਪੂਰਨ ਪੱਖ ਹੈ ਤੇ ਦੂਜਾ ਪੱਖ ਇਹ ਹੈ ਕਿ ਇਹ ਸੰਗਤ ਵਿੱਚ ਨਾ ਜਾਣੇ ਕੋਈ ਕਿੰਨੀ ਬਾਣੀ ਪੜ੍ਹਨ ਵਾਲਾ ਨਾਮ ਜਪਣ ਵਾਲਾ ਆ ਜਾਵੇ ਤੇ ਜਿਹੜੇ ਬੰਦੇ ਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਆਤਮਕ ਤੌਰ ਤੇ ਬਲਵਾਨ ਦੇ ਪਵਿੱਤਰ ਨੇ ਉਹਨਾਂ ਦੇ ਜਿਸਮਾਂ ਵਿੱਚੋਂ ਕੁਝ ਵਾਈਬ੍ਰੇਸ਼ਨ ਰੇਜ਼ ਨਿਕਲਦੀਆਂ ਨੇ ਕਿਰਨਾਂ ਨਿਕਲਦੀਆਂ ਨੇ ਉਹ ਜਿਸ ਬੰਦੇ ਨੂੰ ਟੱਚ ਕਰ ਜਾਂਦੀਆਂ ਨੇ ਉਹਦੇ ਮਨ ਵਿੱਚ ਵੀ ਰੱਬ ਦਾ ਪਿਆਰ ਪੈਦਾ ਕਰ ਦਿੰਦੀਆਂ ਹੁਣ ਆਪਾਂ ਸੰਗਤ ਰੂਪ ਵਿੱਚ ਕੋਈ ਭੈਣ ਕੋਈ ਭਰਾ ਨਾ ਜਾਣੇ ਕਿੰਨੀ ਕੁ ਬਾਣੀ ਪੜ੍ਹਨ ਵਾਲਾ
3: ਕਿੰਨੀ ਕੁ ਬੰਦਗੀ ਕਰਨ ਵਾਲਾ ਹੈ, ਕਿੰਨੀ ਉੱਚੀ ਅਵਸਥਾ ਦਾ ਮਾਲਕ ਹੈ। ਤੇ ਅੱਜ ਅਸੀਂ ਸੰਗਤ ਨੂੰ ਵਿੱਚ ਅਰਦਾਸ ਕਰਨੀ ਹੈ, ਜਦੋਂ ਉਹ ਪ੍ਰੇਮੀ ਜਣ ਅਰਦਾਸ ਕਰੇਗਾ ਨਾ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਏ। ਅਰਦਾਸ ਕੀ ਹੈ? ਅਰਦਾਸ ਇੱਕ ਉਹ ਮਾਧਿਅਮ ਹੈ ਜਦੋਂ ਸਾਡੀ ਗੱਲ ਸਾਡੇ ਗੁਰਾਂ ਕੋਲ ਜਾਣੀ ਹੈ। ਜੇ ਅਸੀਂ ਆਪਣੀ ਗੱਲ ਪਰਮਾਤਮਾ ਤੱਕ ਪਹੁੰਚਾਉਣੀ ਹੈ ਤਾਂ ਉਹਦਾ ਇੱਕੋ ਹੀ ਮਾਧਿਅਮ ਹੈ, ਇੱਕੋ ਤਰੀਕਾ ਹੈ ਅਰਦਾਸ। ਹੁਣ ਅਰਦਾਸ ਦੀ ਜਿਹੜੀ ਇਹਨੂੰ ਸਮਝਣ ਵਾਸਤੇ ਮੈਂ ਛੋਟਾ ਜਿਹਾ ਪ੍ਰਮਾਣ ਤੁਹਾਡੇ ਨਾਲ ਸਾਂਝਾ ਕਰਨਾ। ਉਹ ਕੀ ਹੈ ਕਿ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਦੋ ਵਾਰੀ ਕਿਉਂ ਕਰਦੇ? ਕੀ ਗੁਰੂ ਨੂੰ ਇੱਕ ਵਾਰੀ ਆਖੀ ਗੱਲ ਸੁਣਦੀ ਨਹੀਂ? ਬਹੁਤ ਗੰਭੀਰਤਾ ਨਾਲ ਵਿਚਾਰਨ ਵਾਲਾ ਇਹ ਮਸਲਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਕਿ ਪਰਮਾਤਮਾ ਹੈ ਜਿਹੜਾ ਉਹ ਬਿਨ ਬੋਲਿਆ ਸਭ ਕੁਛ ਜਾਣਦਾ, ਤਾਂ ਬਿਨਾਂ ਬੋਲਿਆ ਜਾਣਦਾ। ਫਿਰ ਅਸੀਂ ਅਰਦਾਸ ਕਿਉਂ ਕਰਦੇ ਹਾਂ? ਅੰਮ੍ਰਿਤ ਵੇਲੇ ਨਿਤਨੇਮ ਦੀ ਅਰਦਾਸ ਕਰਦੇ ਹਾਂ, ਸ਼ਾਮ ਨੂੰ ਰਹਿਰਾਸ ਸਾਹਿਬ ਦੀ ਅਰਦਾਸ ਕਰਦੇ ਹਾਂ। ਕੀ ਵਾਹਿਗੁਰੂ ਨੂੰ ਇੱਕ ਵਾਰੀ ਆਖੀ ਗੱਲ ਸੁਣਾਈ ਨਹੀਂ ਦਿੰਦੀ ਕਿ ਬਾਰ ਬਾਰ ਉਹਨੂੰ ਕਹਿਣਾ ਪੈਂਦਾ? ਇਹ ਗੁਰਮਤ ਦਾ ਬਹੁਤ ਗੰਭੀਰ ਵਿਸ਼ਾ ਹੈ, ਇਹਦੇ ਕੁਝ ਕਾਰਨ ਨੇ। ਮਿਸਾਲ ਵਜੋਂ ਮੈਂ ਤੁਹਾਨੂੰ ਗੱਲ ਸਮਝਾਉਣਾ ਕਿ ਮੈਂ ਤੁਹਾਨੂੰ ਆਖਾਂ ਕਿ ਭਾਈ ਸਾਹਿਬ ਜੀ, ਆਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੈਨੂੰ ਤੁਸੀਂ ਉਸ ਗੁਰਦੁਆਰਾ ਸਾਹਿਬ ਛੱਡ ਕੇ ਆਇਓ। ਤੁਸੀਂ ਆਖੋਗੇ ਗਿਆਨੀ ਜੀ ਛੱਡ ਆਵਾਂਗੇ, ਮੈਂ ਫਿਰ ਕਹਿ ਦੇ ਮੈਂ ਭਾਈ ਸਾਹਿਬ ਜੀ ਮੈਨੂੰ ਛੱਡ ਕੇ ਆਇਓ। ਤੁਸੀਂ ਆਖੋਗੇ ਛੱਡ ਆਵਾਂਗੇ ਗਿਆਨੀ ਜੀ, ਚਿੰਤਾ ਨਾ ਕਰੋ। ਤੀਜੀ ਵਾਰੀ ਮੈਂ ਫਿਰ ਕਹਿ ਦੇ ਮੈਂ ਭਾਈ ਸਾਹਿਬ ਜੀ ਮੈਨੂੰ ਛੱਡ ਕੇ ਆਇਓ ਉੱਥੇ। ਤੁਸੀਂ ਆਖੋਗੇ ਗਿਆਨੀ ਜੀ ਘਬਰਾਓ ਨਾ, ਛੱਡ ਆਵਾਂਗੇ। ਅਤੇ ਜਦੋਂ ਮੈਂ ਚੌਥੀ ਵਾਰੀ ਆਖਾਂਗਾ ਭਾਈ ਸਾਹਿਬ ਮੈਨੂੰ ਛੱਡ ਕੇ ਆਇਓ, ਅਤੇ ਜਿਹਨੂੰ ਆਖਾਂਗਾ ਉਹ ਆਖੇਗਾ ਭਾਈ ਸਾਹਿਬ ਮੈਂ ਬੋਲਾ ਤਾਂ ਨਹੀਂ, ਕਿਉਂ ਵਾਰ ਵਾਰ ਕਹੀ ਜਾਂਦਾ? ਜਦੋਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਛੱਡ ਆਵਾਂਗੇ, ਤੂੰ ਵਾਰ ਵਾਰ ਕਿਉਂ ਕਹੀ? ਅਤੇ ਮੇਰਾ ਸਵਾਲ ਇਹ ਹੈ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਵਾਰ ਵਾਰ ਅਰਦਾਸ ਕਿਉਂ ਕਰਦੇ? ਕਿਉਂਕਿ ਅੱਜ ਦੇ ਸਮਾਗਮ ਦਾ ਕੇਂਦਰੀ ਭਾਵ ਹੈ ਅਰਦਾਸ। ਇੱਕ ਧਾਲੀਵਾਲ ਪਰਿਵਾਰ ਦੀ ਅਰਦਾਸ, ਸ਼ੁਕਰਾਨੇ ਦੀ ਅਰਦਾਸ, ਇੱਕ ਸਾਡੀ ਸੰਗਤ ਦੀ ਅਰਦਾਸ। ਅਤੇ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਿਉਂ ਕਰਦੇ ਹਾਂ? ਇਹਦਾ ਇੱਕ ਬਹੁਤ ਵੱਡਾ ਸਪਸ਼ਟ ਪ੍ਰਮਾਣ ਹੈ ਕਿ ਜਿਹੜਾ ਸਾਡਾ ਮਨ ਹੈ, ਇਹ ਜਿਹੜੇ ਸੰਸਾਰ ਨੂੰ ਵੇਖਦਾ, ਇਹ ਉਸ ਸੰਸਾਰ ਨਾਲ ਜੁੜ ਜਾਂਦਾ। ਅਤੇ ਜਦੋਂ ਸੰਸਾਰ ਨਾਲ ਜੁੜ ਜਾਂਦਾ, ਫਿਰ ਇਹ ਨਿਰੰਕਾਰ ਨਾਲ ਟੁੱਟ ਜਾਂਦਾ। ਕਿਉਂਕਿ ਦੋ ਤਰ੍ਹਾਂ ਦੀ ਦੁਨੀਆ ਹੈ ਬੰਦੇ ਦੀ, ਇੱਕ ਸੰਸਾਰੀ ਦੁਨੀਆ ਹੈ, ਇੱਕ ਕਰਤਾਰੀ ਦੁਨੀਆ, ਰੱਬੀ ਦੁਨੀਆ ਹੈ। ਸੰਸਾਰ ਵਿੱਚ ਰਹਿੰਦੇ ਅਸੀਂ ਰੱਬ ਨਾਲੋਂ ਦੂਰ ਚਲੇ ਜਾਂਦੇ ਹਾਂ। ਪੈਸੇ ਦੀ ਚੱਕਾਚੌਂਦ, ਪਦਾਰਥਵਾਦ, ਦੁਨੀਆ ਦੀ ਮਾਇਆ ਸਾਨੂੰ ਆਪਣੇ ਵੱਲ ਲੈ ਜਾਂਦੀ ਹੈ। ਇਹ ਅਰਦਾਸ ਹੈ ਜਿਹੜੀ, ਇਹ ਸਾਨੂੰ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਨਾਲ ਜੋੜਦੀ ਹੈ। ਇਹ ਦੁਨੀਆ ਨਾਲ ਤੋੜ ਕੇ ਕੁਝ ਪਲ ਵਾਸਤੇ ਰੱਬ ਨਾਲ ਜੋੜਦੀ ਹੈ। ਤੇ ਆਓ ਆਪਣੇ ਧਿਆਨ ਨੂੰ ਹੁਣ ਰੱਬ ਨਾਲ ਜੋੜੀਏ। ਤੇ ਧਾਲੀਵਾਲ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਾਥੀ ਅਰਦਾਸ ਕਰਨ ਲੱਗੇ ਨੇ। ਅਰਦਾਸ ਦਾ ਕੱਲਾ ਕੱਲਾ ਸ਼ਬਦ ਗੌਰਨਰ ਸੁਣ ਵਾਲਾ ਹੈ, ਇਹ ਸਤਿਗੁਰੂ ਮਹਾਰਾਜ ਔਰ ਸਾਰੀਆਂ ਦਾਤਾਂ ਜਿਹੜੀਆਂ ਬਖਸ਼ਿਸ਼ ਕੀਤੀਆਂ ਨੇ, ਸਭ ਤੇਰੀ ਕਿਰਪਾ ਦਾ ਸਦਕਾ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸੰਗ ਕੀਰੇ ਹਮ ਥਾਪੈ। ਇਹ ਅਰਦਾਸ ਹੈ ਜਿਹੜੀ ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ ਇਹ ਪੇਸ਼ ਕਰਨਾ।

ਰੱਬ ਦਾ ਕਲੇਜਾ ਸਾਡਾ ਠਾਰ ਦੇ ਆਪਣੇ ਪਿਆਰਿਆਂ ਨੂੰ ਤਾਰ ਦੇ ਸੇਵਕਾਂ ਦੇ ਕਾਰਜ ਸਵਾਰ ਦੇ ਆਪਣੇ ਪਿਆਰਿਆਂ ਨੂੰ ਤਾਰ ਦੇ ਸੇਵਕਾਂ ਦੇ

0: ਤੇਰੀ ਕਿਰਪਾ ਦੇ ਨਾਲ ਪਿੰਗਲਾ ਪਹਾੜ ਚੜੇ ਗੁੰਗਾ ਦੱਸੇਗੀ ਸਾਡੇ ਗਿਆਨ ਨੂੰ
1: ਜਨਮ ਮਨੁੱਖਾ ਕਿਵੇਂ ਸਫਲਾ ਬਣਾਈਏ ਫੇਰ ਦੱਸ ਤੇ ਪਮਤੀਆਂ ਜਾਣ ਨੂੰ
0: ਤੇਰੀ ਕਿਰਪਾ ਦੇ ਨਾਲ ਪਿੰਗਲਾ ਪਹਾੜ ਚੜੇ ਗੁੰਗਾ ਦੱਸੇਗੀ ਸਾਡੇ ਗਿਆਨ ਨੂੰ
1: ਜਨਮ ਮਨੁੱਖਾ ਕਿਵੇਂ ਸਫਲਾ ਬਣਾਈਏ ਫੇਰ ਦੱਸ ਤੇ ਪਮਤੀਆਂ ਜਾਣ ਨੂੰ ਹੱਥ ਜੋੜ ਅਰਜ਼ਾਂ ਗੁਜ਼ਾਰ ਦੇ
0: ਮਨ ਚਲਾ ਲੈ ਬਾਦੀ ਬੰਦਵੀ

0: ਕਰ ਕੇ ਨਜ਼ਰ ਮੇਰਾ ਵਾਲਿਆ ਆਪਣੇ ਪਿਆਰਿਆਂ ਨੂੰ ਤਾਰਾ ਦੇ।
1: ਇੱਕ ਵਾਰੀ ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਨੇ ਅਰਦਾਸ ਕੀਤੀ ਹੈ ਕਿਉਂਕਿ ਅਰਦਾਸ ਨਾਲ ਹੀ ਗੁਰੂ ਦੇ ਦਰਬਾਰ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੈ। ਲਗਭਗ 10 ਮਿੰਟ ਬਕਾਇਆ ਹਨ ਤੇ ਉਹਦੇ ਵਿੱਚ ਮੈਂ ਆਪ ਜੀ ਦੇ ਸਨਮੁਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਗੱਲ ਕਰਨਾ। ਇਹ ਗੁਰਬਾਣੀ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰੇ ਹੋਏ ਸ਼ਬਦ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਦਾ ਇਸ ਰੂਪ ਹਾਜ਼ਰ ਨਾਜ਼ਰ ਜਗਤ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਵਿੱਚ ਮੌਜੂਦ ਹੈ। ਉਹਨਾਂ ਦੇ ਚਰਨਾਂ 'ਚ ਅਸੀਂ ਅਰਦਾਸ ਕੀਤੀ। ਇਹ ਗੁਰਬਾਣੀ ਕੀ ਹੈ? ਜਦੋਂ ਅਸੀਂ ਗੁਰਬਾਣੀ ਨੂੰ ਬਹੁਤ ਗੰਭੀਰਤਾ ਨਾਲ ਪੜ੍ਹਦੇ ਹਾਂ, ਕਈ ਵਾਰੀ ਅਸੀਂ ਪੜ੍ਹਦੇ ਪੜ੍ਹਦੇ ਗੱਲ ਕਹਿੰਦੇ ਹਾਂ ਕਿ ਬਾਣੀ ਪੜ੍ਹਦੇ ਤੇ ਹਾਂ ਪਰ ਬਾਣੀ ਨਾਲ ਮਨ ਨਹੀਂ ਜੁੜਦਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਵੀ ਸਾਡਾ ਖਿਆਲ ਕਈ ਵਾਰੀ ਦੂਰ ਉਡਾਰੀਏ ਮਰ ਜਾਂਦੇ। ਲੇਕਿਨ ਬਾਣੀ ਕੀ ਹੈ? ਬਾਣੀ ਪੜ੍ਹਨ ਨਾਲ ਮਨੁੱਖ ਨੂੰ ਪ੍ਰਾਪਤੀ ਹੁੰਦਾ ਦੁਨੀਆਂ ਦੇ ਚਾਰੇ ਸੁੱਖ। ਮੈਂ ਪਿਛਲੇ ਦੀਵਾਨ ਸੇ ਗੱਲ ਕਰੀ ਸੀ ਕਿ ਦੁਨੀਆਂ ਦੇ ਚਾਰੇ ਸੁੱਖ ਇਸ ਬਾਣੀ ਦੀ ਬਾਣੀ ਦੇ ਸਿਮਰਨ ਤੋਂ ਬਾਅਦ, ਬਾਣੀ ਦੇ ਅਭਿਆਸ ਤੋਂ ਬਾਅਦ ਇਹ ਦੁਨੀਆਂ ਦੇ ਚਾਰੇ ਸੁੱਖ ਸਾਨੂੰ ਪ੍ਰਾਪਤ ਹੋ ਜਾਂਦੇ। ਇਹ ਬਾਣੀ ਕੀ ਹੈ? ਇਹ ਬਾਣੀ ਨੇ ਹਿਰਦੇ ਵਿੱਚ ਆਪਣੀ ਥਾਂ ਕਿਵੇਂ ਬਣਾਉਣੀ ਹੈ? ਹੌਲੀ ਹੌਲੀ ਜਦੋਂ ਅਸੀਂ ਬਾਣੀ ਪੜ੍ਹਨ ਦੇ ਹੌਲੀ ਹੌਲੀ ਆਪਣੇ ਰੂਟੀਨ ਨੂੰ ਅਭਿਆਸ ਦੇ ਤੌਰ 'ਤੇ ਬਣਾ ਲਵਾਂਗੇ, ਬਾਣੀ ਫਿਰ ਸਾਡੇ ਹਿਰਦੇ ਵਿੱਚ ਥਾਂ ਬਣਾ ਲਵੇ। ਅਸੀਂ ਬਹੁਤ ਯਤਨ ਕਰਦੇ ਹਾਂ, ਕਾਹਲੀ ਕਰਦੇ ਹਾਂ ਕਿ ਬਾਣੀ ਜਲਦੀ ਕੀਤੀ ਆ, ਅੱਜ ਪੜ੍ਹੀਏ, ਕੱਲ੍ਹ ਪੜ੍ਹੀਏ ਅਤੇ ਕੱਲ੍ਹ ਨੂੰ ਸਾਨੂੰ ਫਲ ਪ੍ਰਾਪਤ ਹੋ ਜਾਵੇ। ਇੱਕ ਦੋ ਦਿਨ ਚਾਰ ਦਿਨ ਪੜ੍ਹਨ ਤੋਂ ਬਾਅਦ, ਮਹੀਨੇ ਦੋ ਮਹੀਨੇ ਤੋਂ ਪੜ੍ਹਨ ਤੋਂ ਬਾਅਦ ਅਸੀਂ ਕਹਿੰਦੇ ਆ ਵੀ ਦੋ ਮਹੀਨੇ ਹੋ ਗਏ ਬਾਣੀ ਪੜ੍ਹਦਿਆਂ ਨੂੰ ਮਿਲਿਆ ਕਿਉਂ ਨਹੀਂ ਕੁਝ? ਅਸੀਂ ਉਹਦੇ ਫੌਰੀ ਤੌਰ 'ਤੇ ਨਤੀਜੇ ਚਾਹੁੰਦੇ। ਲੇਕਿਨ ਬਾਣੀ ਦਾ ਅਭਿਆਸ, ਮੈਂ ਉਹਨਾਂ ਸ਼ੰਕਾਵਾਦੀ ਬੰਦਿਆਂ ਦੇ ਵਿਚਾਰ ਦਾ ਜਵਾਬ ਦੇਣ ਲੱਗਾ ਜਿਹੜੇ ਕਹਿੰਦੇ ਨੇ ਕਿ ਬਾਣੀ 'ਚ ਪੜ੍ਹਦੇ ਆ ਪਰ ਬਾਣੀ ਪੜ੍ਹਨ ਵਿੱਚ ਮਨ ਨਹੀਂ ਜੁੜਦਾ, ਮਨ ਨਹੀਂ ਲੱਗਦਾ। ਇਹ ਇੱਕ ਦੋ ਚਾਰ ਜਾਂ 20-30 ਦਿਨ ਦੀ ਗੱਲ ਨਹੀਂ, ਹੌਲੀ ਹੌਲੀ ਜਦੋਂ ਅਸੀਂ ਬਾਣੀ ਪੜ੍ਹਨ ਦੇ ਆਦੀ ਹੋ ਜਾਵਾਂਗੇ, ਬਾਣੀ ਹੌਲੀ ਹੌਲੀ ਇਸ ਦਿਲ ਵਿੱਚ ਆਪਣਾ ਥਾਂ ਬਣਾ ਲਈ। ਇਹਦਾ ਮੈਂ ਬਹੁਤ ਸੌਖਾ ਪ੍ਰਮਾਣ ਤੁਹਾਨੂੰ ਸਮਝਾਉਣ ਲੱਗਾ। ਜਿਹੜੇ ਪੰਜਾਬ ਤੋਂ ਅਸੀਂ ਚੱਲ ਕੇ ਆਏ ਹਾਂ, ਅੱਜ ਕੱਲ੍ਹ ਤਾਂ ਉੱਥੇ ਟੈਂਕੀਆਂ ਬੜੀਆਂ ਨੇ, ਟੂਟੀਆਂ ਦਾ ਪਾਣੀ ਆਉਂਦਾ, ਜਲ ਸਪਲਾਈ ਹੈ, ਜਲ ਸਿਹਤ ਵਿਭਾਗ ਚਲਾ ਰਹੇ। ਲੇਕਿਨ ਮੇਰੀ ਉਮਰ ਦੇ ਬੰਦੇ ਜਾਣਦੇ ਨੇ, ਜਿਹੜੇ ਲਗਭਗ 50 ਸਾਲਾਂ ਦੇ ਨੇੜੇ ਨੇ, ਕਿ ਸਾਡੇ ਪਿੰਡਾਂ ਵਿੱਚ ਖੂਹ ਹੁੰਦੇ ਸਨ ਜਿੱਥੋਂ ਅਸੀਂ ਪਾਣੀ ਕੱਢਦੇ ਸੀ, ਖੂਹ ਤੋਂ ਪਾਣੀ ਭਰੇ ਜਾਂਦੇ ਸਨ। ਸਾਂਝੇ ਥਾਵਾਂ 'ਤੇ ਖੂਹ ਜਾਂ ਖੂੰਝਾਂ ਹੁੰਦੀਆਂ ਸਨ, ਉਹ ਖੂਹ ਦੇ ਆਲੇ ਦੁਆਲੇ ਇੱਕ ਮੌਣ ਬਣੀ ਹੁੰਦੀ। ਸਾਡੇ ਇਲਾਕੇ ਵਿੱਚ ਉਹਨੂੰ ਮੌਣ ਕਹਿੰਦੇ ਨੇ, ਹੋ ਸਕਦਾ ਕਿਤੇ ਮਣ ਵੀ ਕਹਿੰਦੇ ਹੋਣ। ਉਸ ਮੌਣ ਦੇ ਉੱਤੇ ਪੌਣੀਆਂ ਗੱਡੀਆਂ ਹੁੰਦੀਆਂ ਸਨ, ਜਿਸ ਪੌਣੀ ਤੋਂ ਰਸਤਾ ਥੱਲੇ ਨੂੰ ਫੜਾ ਕੇ ਅਸੀਂ ਪਾਣੀ ਭਰਦੇ ਸਾਂ, ਡੋਲ ਬਾਲਟੀ ਥੱਲੇ ਨੂੰ ਫੜਾਉਂਦੇ ਸਾਂ, ਫਿਰ ਉਹਦੇ ਰਾਹੀਂ ਉੱਤੇ ਨੂੰ ਖਿੱਚਦੇ ਸਾਂ। ਉਹ ਰੱਸਾ ਸੀ ਜਿਹੜਾ ਉਹਨੂੰ ਸੁੱਕੜੇ ਦਾ, ਸਣ ਦਾ ਜਾਂ ਸੂਤ ਦਾ ਬਣਿਆ ਹੁੰਦਾ ਸੀ, ਅਤੇ ਜਿਹੜੀ ਉਹ ਖੂਹ ਦੀ ਮੌਣ ਸੀ ਉਹ ਪੱਥਰ ਦੀ, ਚੂਨੇ ਦੀ ਬਣੀ ਹੁੰਦੀ ਸੀ, ਇੱਟਾਂ ਦੀ ਬਣੀ ਹੁੰਦੀ ਸੀ। ਮੇਰੀ ਉਮਰ ਦੇ ਬੰਦਿਆਂ ਨੂੰ ਜਾਂ ਭੈਣਾਂ ਨੂੰ ਇਸ ਗੱਲ ਦਾ ਬਿਲਕੁਲ ਅਨੁਮਾਨ ਹੋਏਗਾ ਕਿ ਉਹ ਮੌਣ ਸੀ ਨਾ ਜਿਹੜੀ ਚੂਨੇ ਦੀ ਬਣੀ ਹੁੰਦੀ, ਉਹ ਰੱਸਾ ਜਿਹੜਾ ਹਰ ਰੋਜ਼ ਥੱਲੇ ਨੂੰ ਜਾਂਦਾ ਸੀ ਪਾਣੀ ਭਰਨ ਵਾਸਤੇ, ਹਰ ਰੋਜ਼ ਉੱਤੇ ਨੂੰ ਆਉਂਦਾ ਸੀ, ਉਹਨੇ ਉਸ ਚੂਨੇ ਵਿੱਚ, ਉਸ ਇੱਟਾਂ ਵਿੱਚ, ਉਸ ਸੀਮੈਂਟ ਵਿੱਚ ਆਪਣੀ ਥਾਂ ਬਣਾਈ ਹੁੰਦੀ ਸੀ। ਇੱਕ ਵਾਧਾ ਪੈ ਜਾਂਦਾ, ਮੌਣ ਵਿੱਚ ਇੱਕ ਘਾਸ ਪੈ ਜਾਂਦੀ ਸੀ ਰੱਸੇ ਦੀ। ਹੁਣ ਵੇਖੋ ਉਹ ਮੌਣ ਹੈ ਜਿਹੜੀ, ਉਹ ਚੂਨੇ ਦੀ ਹੈ, ਸੀਮੈਂਟ ਦੀ ਹੈ, ਇੱਟਾਂ ਦੀ ਹੈ, ਪੱਥਰ ਦੀ ਹੈ, ਪੱਕੀ, ਅਤੇ ਰੱਸਾ ਹੈ ਜਿਹੜਾ ਉਹ ਕੱਚਾ ਹੈ, ਸੂਤ ਵੀ ਕੱਚਾ ਹੁੰਦਾ, ਸੇਬੇ ਵੀ ਕੱਚੇ ਹੁੰਦੇ ਨੇ, ਨਸੁਕੜਾ ਵੀ ਕੱਚਾ ਹੁੰਦਾ, ਸਣ ਵੀ ਕੱਚਾ ਹੁੰਦਾ, ਉਹਦਾ ਬਣਿਆ ਹੋਇਆ ਰਸਤਾ ਹਰ ਰੋਜ਼ ਥੱਲੇ ਨੂੰ ਜਾਂਦਾ ਸੀ ਅਤੇ ਹਰ ਰੋਜ਼ ਉੱਪਰ ਨੂੰ ਆਉਂਦਾ ਸੀ, ਉਹਨੇ ਪੱਥਰ ਵਿੱਚ ਆਪਣਾ ਥਾਂ ਬਣਾ ਲਿਆ, ਇੱਕ ਘਾਟ ਪੈ ਗਈ। ਬਿਲਕੁਲ ਸਾਡਾ ਜਿਹੜਾ ਮਨ ਹੈ ਇਹ ਵੀ ਪੱਥਰ ਹੈ। ਜਦੋਂ ਅਸੀਂ ਹਰ ਰੋਜ਼ ਬਾਣੀ ਪੜ੍ਹਾਂਗੇ, ਹਰ ਰੋਜ਼ ਨਿਤਨੇਮ, ਕਿਉਂਕਿ ਸਿੱਖ ਦਾ ਜੀਵਨ ਨਿਮਿਤ ਕਰਮੀ ਨਹੀਂ ਕਿ ਸੰਗਰਾਂਦ ਵਾਲੇ ਦਿਨ ਆ ਗਿਆ ਅਤੇ ਬਾਣੀ ਪੜ੍ਹ ਲਈ, ਪੂਰਨਮਾਸੀ ਦਾ ਦਿਨ ਆ ਗਿਆ ਅਤੇ ਬਾਣੀ ਪੜ੍ਹ ਲਈ, ਸਿੱਖ ਦਾ ਜੀਵਨ ਹੈ ਨਿਤ ਕਰਮੀ, ਹਰ ਰੋਜ਼ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਬਾਣੀ ਪੜ੍ਹਨੀ, ਉਸ ਵਕਤ ਸ਼ਾਮ ਨੂੰ ਰਹਿਰਾਸ ਸ਼ਬਦ ਪਾਠ ਕਰਨਾ। ਇਹ ਬਾਣੀ ਜਦੋਂ ਅਸੀਂ ਰੋਜ਼ ਪੜ੍ਹਾਂਗੇ, ਇਹ ਬਾਣੀ ਫਿਰ ਹੌਲੀ ਹੌਲੀ ਸਾਡੇ ਪੱਥਰ ਰੂਪੀ ਦਿਲ ਵਿੱਚ, ਮਨ ਵਿੱਚ ਆਪਣਾ ਥਾਂ ਬਣਾ ਲਏ, ਅਤੇ ਜਦੋਂ ਬਾਣੀ ਦਾ ਥਾਂ ਸਾਡੇ ਮਨ ਵਿੱਚ ਬਣ ਗਿਆ, ਦਿਲ ਵਿੱਚ ਬਣ ਗਿਆ, ਸਾਡੇ ਜੀਵਨ ਦਾ ਰੂਟੀਨ ਬਣ ਗਿਆ, ਨਿਤਨੇਮ ਬਣ ਗਿਆ, ਫਿਰ ਦੁਨੀਆਂ ਦਾ ਕੋਈ ਵੀ ਦੁੱਖ ਹੈ ਜਿਹੜਾ ਉਹ ਸਾਨੂੰ ਸੰਤਾਵੇਗਾ ਨਹੀਂ, ਪਰੇਸ਼ਾਨ ਨਹੀਂ ਕਰੇਗਾ, ਅਤੇ ਦੁਨੀਆਂ ਦੇ ਸਾਰੇ ਸੁੱਖ ਨੇ ਜਿਹੜੇ ਉਹ ਸਾਨੂੰ ਪ੍ਰਾਪਤ ਹੋ ਜਾਣਗੇ, ਕਿਉਂਕਿ ਦੁੱਖਾਂ ਦੀ ਦਾਰੂ ਵੀ ਇਹ ਗੁਰਬਾਣੀ ਹੈ ਅਤੇ ਸੁੱਖਾਂ ਦਾ ਖਜ਼ਾਨਾ ਵੀ ਇਹ ਬਾਣੀ ਹੈ। ਜੇ ਦੁਨੀਆਂ ਦੇ ਸੁੱਖ ਲੈਣੇ ਨੇ ਇਹ ਬਾਣੀ ਦਾ ਜਾਪ ਕਰੀਏ, ਦੁਨੀਆਂ ਦੇ ਸੁੱਖ ਮਿਲਦੇ ਨੇ। ਜੇ ਕਿਸੇ ਕਾਫੀ ਪਰੇਸ਼ਾਨ ਹਾਂ ਇਹ ਬਾਣੀ ਦਾ ਜਾਪ ਕਰੀਏ ਅਤੇ ਦੁੱਖਾਂ ਨੂੰ ਦੂਰ ਕਰਦੀ ਹੈ। ਆਓ ਇਹ ਗੁਰਬਾਣੀ ਕੀ ਹੈ, ਇਹ ਗੁਰਬਾਣੀ ਦੁਨੀਆਂ ਨੂੰ ਕਿਵੇਂ ਚਾਨਣ ਦਿੰਦੀ ਹੈ। ਆਖਰੀ ਕਵਿਤਾ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜੱਥਾ ਅਤੇ ਉਹਦੇ ਸਾਥੀ ਦਰਸ਼ਨ ਸਿੰਘ ਬਲ ਮੁੱਲਾਪੁਰ, ਸੁਖਨੰਦਨ ਸਿੰਘ ਸੁਮਣ ਮਾਣੂਕੇ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦ ਦੀ, ਸਤਿਗੁਰੂ ਮਹਾਰਾਜ ਦੀ ਇਸ ਬਾਣੀ ਦੀ ਉਸਤਤ ਆਪ ਸੰਗਤਾਂ ਦੇ ਸਾਹਮਣੇ ਇਉਂ ਕਰਨਾ।

0: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
1: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
0: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
1: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
0: ਜੀ ਉਸ ਬੰਦੇ ਨੇ ਆਪਣਾ ਜਨਮ ਸਵਾਰ ਲਿਆ
1: ਉਸ ਬੰਦੇ ਨੇ ਆਪਣਾ ਜਨਮ ਸਵਾਰ ਲਿਆ
0: ਉਹ ਹੋ ਗਿਆ ਜਨਮ ਸਕਾਰ ਤੇ ਉਸ ਪ੍ਰਾਣੀ ਦਾ ਕੁੱਲ ਦੁਨੀਆ ਵਿੱਚ ਚਾਨਣ ਹੈ ਗੁਰਬਾਣੀ ਦਾ ਕੁੱਲ ਦੁਨੀਆ ਵਿੱਚ

0: ਕੁੱਲ ਦੁਨੀਆ ਵਿੱਚ ਚਾਨਣ ਹੈ ਗੁਰਬਾਣੀ ਦਾ, ਕੁੱਲ ਦੁਨੀਆ ਵਿੱਚ ਚਾਨਣ ਹੈ ਗੁਰਬਾਣੀ ਦਾ।
1: ਆਓ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੜ ਲੱਗੀਏ, ਬਾਣੀ ਅਤੇ ਬਾਣੀ ਦੇ ਧਾਰਨੀ ਬਣੀਏ ਤਾਂ ਕਿ ਸਾਡਾ ਮਨੁੱਖਾ ਜਨਮ ਸੌਰ ਜਾਏ। ਇੰਨੇ ਵਿਚਾਰ ਸਾਂਝੇ ਕਰਦਾ ਹੋਇਆ ਮੈਂ ਆਪਣੇ ਵਿਚਾਰਾਂ ਨੂੰ ਸੰਕੋਚ ਕੇ ਸਮਾਪਤੀ ਵੱਲ ਲੈ ਕੇ ਆ ਰਿਹਾ। ਵਿਚਾਰ ਸਾਂਝੇ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਣਗੀਆਂ, ਉਹਨਾਂ ਦੀ ਆਪ ਜੀ ਕੋਲੋਂ ਖਿਮਾ ਚਾਹੁੰਦਾ ਹਾਂ। ਕਈ ਵਾਰੀ ਗੁਰਬਾਣੀ ਦੇ ਸ਼ਬਦ ਉਚਾਰ ਕਰਨ ਲੱਗਿਆ ਲਾਂ ਦੀ ਥਾਂ ਤੇ ਦਲਾਂ ਬੋਲੀ ਜਾਂਦੀ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸੱਚਮੁੱਚ ਤੁਹਾਡੇ ਪੈਰਾਂ ਵਿੱਚ ਰੁਲਣ ਵਾਲਿਆਂ ਨੂੰ ਤੁਸੀਂ ਬਹੁਤ ਸਾਰਾ ਸਨਮਾਨ ਦਿੱਤਾ, ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਧਾਲੀਵਾਲ ਪਰਿਵਾਰ ਨੂੰ ਇੱਕ ਵਾਰੀ ਫਿਰ ਇੱਕ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਆਪਣੇ ਵਿਚਾਰਾਂ ਨੂੰ ਇੱਥੇ ਸੰਕੋਚ ਕੇ ਸਮਾਪਤ ਕਰਦਾ ਹਾਂ। ਫਿਰ ਜਦੋਂ ਸਮਾਂ ਮਿਲਿਆ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਰੱਖਾਂਗਾ। ਸਮੁੱਚੀ ਮੈਨੇਜਮੈਂਟ ਦਾ ਧੰਨਵਾਦ, ਨੌਜਵਾਨ ਜੋ ਯੂਥ ਸੇਵਾ ਕਰ ਰਹੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨ ਕਰਕੇ ਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM. Broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Guru Nanak Dev Ji Maharaj da jeevan bahu pakhi hai, unj te har vyakti apni zindagi da kuch hissa samajik rakhda hai, dharmik rakhda hai, ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਣਾ ਦੇਣ ਵਾਲੇ ਹੋਣ, ਅਨੰਦ ਅਤੇ ਸੁੱਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ ਕਿ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਕਰਦਾ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਵਿੱਚ ਦੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ, ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ, ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ, ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ, ਫਿਰ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਅਤੇ ਏਕੇ ਨੂੰ ਸਮਝੇ। ਤਾਂ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਅਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਵਿੱਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਵਿੱਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ, ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਅਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਵਿੱਚ ਬਲਕਿ ਸਾਰੀ ਦੁਨੀਆਂ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ, ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਂਕਵੀ ਤੁਲਸੀ ਦਾ ਕਹਿਣਾ ਹੈ, ਜਬ ਜਬ ਹੋਏ ਧਰਮ ਕੀ ਹਾਨੀ, ਬਹੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸਰੀਰਾ, ਹਰੇ ਕਿਰਪਾ ਨਿਧ ਸੱਜਣ ਵੀਰਾ। ਦਸਮ ਗ੍ਰੰਥ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਵਿੱਚ ਅਨਰਥ ਹੁੰਦਾ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਆਉਂਦਾ ਹੀ ਰਹਿੰਦਾ, ਮੈਂ ਆਉਂਦਾ ਹੀ ਰਹਿੰਦਾ। ਦਰਅਸਲ ਉਹ ਪਰਿਪੂਰਨ ਪਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਵਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ਼ ਹੈ, ਸੇਕ ਹੈ, ਲੋਹ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਵਿੱਚ ਦੇਰੀ ਨਹੀਂ, ਹੁਣ ਵਰਖਾ ਦੇ ਹੋਣ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇੱਥੇ ਕੋਈ ਸੂਰੀਏ ਆਇਆ ਹੈ, ਇੱਥੇ ਕੋਈ ਆਫਤਾਬ ਆਇਆ ਹੈ, ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਅਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆਂ ਅਤੇ ਮੁਸਕਰਾਹਟ ਹੋ ਗਏ। ਅਗਰ ਰੁਖਸਤ ਹੋਣ ਲੱਗਿਆਂ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤਾਂ ਅਕਸਰ ਮਨੁੱਖੀ ਬੱਚੇ ਜਗਤ ਦੇ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ 'ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਆਇਆ ਹੈ, ਔਰ ਪੁਰਸ਼ਾਂ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ 'ਤੇ ਮੁਸਕਰਾਹਟ ਹੈ, ਚਿਹਰੇ 'ਤੇ ਨੂਰ ਹੈ, ਹਾਸਾ ਹੈ, ਖਿੜਖਿੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕੁਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਉਣਾ ਹੈ, ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਉਣਾ ਹੈ ਅਤੇ ਖੁਸ਼ੀਆਂ ਪਾਉਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਤਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ ਇਹ ਤੇ ਨਾਨਕਿਆਂ ਦੀ, ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤਾਂ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ। ਨਾਂ ਪੈ ਗਿਆ ਨਾਨਕੀ, ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਦੇ ਦੂਸਰੀ ਔਲਾਦ ਦਾ ਜਨਮ ਹੋਇਆ, ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ, ਔਰ ਇੱਕ ਨਾਮ ਮਾਤਾ ਦੀ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦੇ ਉੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ, ਔਰ ਦੁਨੀਆਂ ਦੇ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੀ ਬਾਣੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰੂਫਤ ਜੋ ਰਾਹੇ ਖੁਸ਼ਾ। ਜਗਤ ਦੇ ਇੱਕ ਨਾਨਕ ਨਾਮ ਦਾ ਖੁਦਾਵੰਦ ਤਾਲਾ ਦਾ ਨਜ਼ਦੀਕ, ਖੁਦਾ ਦੇ ਰਾਜ਼ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆਂ ਦੇ ਉੱਤੇ ਖੁਦਾ ਦੇ ਗੁੱਝੇ ਦੇ ਮਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ, ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ, ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ, ਖੇਡਦੇ ਚ ਵੀ ਗੱਲ ਪਰਮਾਤਮਾ ਦੀ ਕੱਢਣ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ, ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡ ਗਿਆ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ, ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ, ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਉਣ ਦੀ ਜਾਚ ਆਈ, ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਹਨਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਹਾਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ। ਗੋਪਾਲ ਜੀ ਆਪ ਇਹਨਾਂ ਨੂੰ ਵਕਤ ਦੀ ਵਿੱਦਿਆ ਪੜ੍ਹਾਓ, ਵਕਤ ਦਾ ਗਿਆਨ ਦਿਓ, ਪਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਤਸ਼ਾਲਾ ਦੇ ਜਦ ਗੁਰੂ ਨਾਨਕ ਦੀ ਤਖਤੀ ਦਿੱਤੇ, ਗੋਪਾਲ ਪਾਂਧੇ ਨੇ ਊੜਾ ਲਿਖਿਆ, ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ, ਔਰ ਇਹ ਲਿਪੀ ਕੁਛ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਹਨ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਵਿੱਚ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ, ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜ੍ਹਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ, ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ। ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅੱਖਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਪਾਂਧਾ ਜੀ ਕਿ ਊੜਾ ਬੇਮੈਨੀ ਹੈ, ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ ਹੈ, ਔਰ ਇਸ ਦੁਨੀਆਂ ਦੇ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ, ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰਦੇਵ ਜੀ ਮਹਾਰਾਜ ਕਹਿਣ ਲੱਗੇ ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ ਹੈ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਹੈ ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਭਾਂਡਾ ਔਰ ਉਹ ਕਹਿੰਦਾ ਹੈ ਕਿ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮੈਨੇ ਹੋ, ਕੋਈ ਅਰਥ ਹੋਵੇ, ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਡੇ ਦੇ ਸਾਹਮਣੇ ਪੱਟੀ ਲਿਖੀ ਹੈ ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸਾ ਰਾਗ ਦੇ ਅੰਦਰ ਦਰਜ ਹੈ ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ ਜਿਸ ਨੂੰ ਪੜ੍ਹ ਕੇ ਪਾਂਧਾ ਸਮਾਧੀ ਵਿੱਚ ਚਲਾ ਗਿਆ। ਸਸਤੇ ਸੋਏ ਸ੍ਰਿਸ਼ਟ ਜਿਨਸਾ ਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸਸਤੇ ਤੂੰ ਇਹ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸਸਤੇ ਤੂੰ ਇਹ ਪ੍ਰੇਰਣਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਣਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਖੇ ਤਾਏ ਨਾ ਮਾਨਾ। ਊੜੇ ਤੋਂ ਮੈਂ ਇਹ ਪ੍ਰੇਰਣਾ ਲੈ ਕਿ ਉਹ ਜੋ ਉਹ ਅਹੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅਹੰਕਾਰ ਦੀ ਪ੍ਰੇਰਣਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅਹੰਕਾਰ ਦੇ ਨਾਲ ਜੁੜਿਆ ਔਰ ਮੈਨੂੰ ਇਸ ਊੜੇ ਨੇ ਏਕੇ ਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ ਹੈ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਦੇ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਗਤ ਦੇ ਸਾਰੇ ਸੰਜੋਗ ਨਿਜੋਗ ਗਿਆਨ ਧਿਆਨ ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ, ਨਾ ਦਾਰਸ਼ਨਿਕ ਹੋ ਸਕਦਾ, ਨਾ ਸੰਗੀਤਕਾਰ ਹੋ ਸਕਦਾ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸਰ ਨਹੀਂ ਹੈ। ਤੇ ਅਕਸਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਔਰ ਲਿੱਤਾ ਜਾਂਦਾ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਵਿੱਚ ਗੀਤ ਹੋਵੇ, ਅੱਖਰਾਂ ਵਿੱਚ ਗਿਆਨ ਹੋਵੇ ਕਿ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਵਿੱਚ ਕੋਈ ਮਹਿਨਾ ਹੈ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਣਾ ਹੈ ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ। ਆਖਣ ਲੱਗਾ, ਪਟਵਾਰੀ ਜੀ, ਮਹਿਤਾ ਜੀ, ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜ੍ਹਾਉਣ ਵਾਸਤੇ ਆਇਆ, ਇਹ ਕੁਛ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ੍ਹ ਦਿੱਤੇ ਨੇ, ਅੱਜ ਮੇਰੇ ਦੁਆਰ ਮੇਰੇ ਕਪਾਟ ਖੁੱਲ੍ਹ ਗਏ ਨੇ, ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ। ਮੈਂ ਬਹੁਤ ਕੁਛ ਪੜ੍ਹਾਇਆ, ਬਹੁਤ ਕੁਛ ਪੜ੍ਹਾਇਆ, ਪਰ ਅਫਸੋਸ ਮੈਂ ਤਾਂ ਇੱਕ ਅੱਖਰ ਵੀ ਨਹੀਂ ਪੜ੍ਹਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜ੍ਹਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜ੍ਹਾ ਦਿੱਤਾ, ਇੱਕ ਅੱਖਰ ਵਿੱਚ ਬਹੁਤ ਕੁਛ ਪੜ੍ਹਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਧਾ ਨਹੀਂ ਪੜ੍ਹਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ, ਆਖਿਆ ਮੌਲਵੀ ਸਾਹਿਬ ਤੁਸੀਂ ਪਰਚਨ ਪੜਾਓ ਇਹਨਾਂ ਨੂੰ। ਫਾਰਸੀ ਪੜਾਓ ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠੇ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਨਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਵਿੱਚ ਹੈ, ਇਤਨੀ ਇਕਾਗਰਤਾ ਵਿੱਚ ਹੈ, ਇਤਨੀ ਮਸਤੀ ਵਿੱਚ ਹੈ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪ ਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਧੇ ਨੇ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਦੇ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ, ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ। ਔਰ ਪਿਤਾ ਔਖਾ ਹੀ ਰਿਹਾ, ਜੈਸੇ ਜਗਤ ਦੇ ਰਹਿਬਰੀ ਪੁਰਖਾਂ ਤੋਂ ਮਾਂ ਬਾਪ ਔਖੇ ਰਹੇ ਨੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ, ਪ੍ਰਥਮ ਮਾਂ ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ, ਇਸ ਵਾਸਤੇ ਉਹ ਉੱਪਰੋਂ ਉੱਪਰੋਂ ਵੇਖ ਲੈਣ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤੋ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਵਿੱਚ ਉਹ ਪੁੱਤਰ ਆ ਗਿਆ ਹੈ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦੱਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ, ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ ਹੈ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ ਹੈ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ ਹੈ, ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿਧਰਨ ਵਿੱਚ ਕਿਸੇ ਪਾਸੇ ਬੈਠਣ, ਘਰ ਦੇ ਚ ਨੇ ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ। ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ, ਇੱਕ ਦੀ ਗੱਲ ਕਰਦਾ ਹੈ, ਇੱਕ ਵਿੱਚ ਲੀਨ ਹੈ, ਔਰ ਇੱਕ ਵਿੱਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ, ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ, ਧੰਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧੰਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ 'ਤੇ ਮੁਕੰਮਲ ਹੋਵੇ, ਸਮਾਜਿਕ ਤੌਰ 'ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ 'ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਕਿ ਜਗਤ ਦੇ ਕੁਛ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ 'ਤੇ ਮੁਕੰਮਲ ਸਨ, लेकिन समाजिक तौर पर बिल्कुल टूटे हुए, आर्थिक दुनिया नू बिल्कुल छड़ गए, नैतिक दुनिया नाल दूर का भी संबंध ना रखिया, जिसका जिक्र भाई गुरदास जी इस तरह करते ने कि सिद्ध छप बैठे पर्वती कौन जगत को पार उतारा। सिद्ध पुरुष तो मुराद वो सिद्ध जो गल नू समझदे ने, जीवन नू समझदे ने, जीवन की बारीकियां दे जिन्होंने बहुत झात मारी है, जिन्होंने असलियत का पता है, जीवन का पता है, अगर उही जिंदगी तो किनारा कश होके ते पहाड़ां दी कंदरां दे जा बैठन तां किसे हद तक मनुख की जिंदगी ते कंदर ही बन के रह जाएगी। मनुखता केवल पहाड़ां दीआं कंदरां ही बन के रह जाएगी। हू बहू गुरु नानक देव जी महाराज दे वक्त यही हालत सी। साहिब श्री गुरु नानक देव जी महाराज ने संसार की खातर निरंकार नहीं छड़िया और निरंकार की खातर संसार नहीं छड़िया। अक्सर ऐसा देखा गया है, एक मनुख धन की खातर धर्म छड़ देता है, दूजा मनुख धर्म की खातर धन छड़ देता है, पर गुरु नानक देव जी महाराज ने दोहां नू कबूल किया और आख्या धन लोक की खुशी है, धर्म परलोक की खुशी है। धन तो बिना संसार विच विचरना औखा है और धर्म तो बिना अध्यात्मिक आनंद माणना बहुत औखा है। तो पूर्ण मनुख भी होई है जिदे कुल लोकल जिंदगी संपूर्ण है ते जिदे कुल परलोक दा आनंद भी संपूर्ण तौर ते मौजूद है। साहिब श्री गुरु नानक देव जी महाराज तो साहिब श्री गुरु नानक देव जी महाराज बचपन तो ही यही सूझ बूझ अकाल पुरख परिपूर्ण परमात्मा तो लेके आए, इसलिए बचपन विच भी आप दी यही सुरत रही। सहजे सहजे जब आप वड्डे होए ते वड्डे होंदियां धार्मिक बिरतियां भी आप दीआं वड्डियां होईआं, नैतिक बिरतियां भी आप दीआं वड्डियां होईआं, समाजिक सूझ भी आप दी वड्डी होंदी गई ते जवान होंदियां जैसे कहनन जवानी च जोश प्रधान होंदा है तो जवानी दे नाल नाल धर्म दा जोश भी आप दे अंदर प्रधान होया। इतना प्रधान कि आप किरत कर रहे ने, मोदी खाना चला रहे ने, दिन भर आप रसद देंदे ने नवाब दे नौकरां नू और प्रजा नू। एक दिन ऐसा होया धर्म दे जोश ने सुरत नू इतना उच्चा कीता, एक गिणिया दो गिणिया तीन गिणिया यारह बारह ते जद तेरह का हिंसा जबान तो निकलिया तो सुरत तेरे विच ही लीन पै गई। तेरह तो बाद अगे नहीं जा सके, तेरा तेरा सब कुछ तेरा तेरा तेरा इसे धुन विच खो गए, इसे विच ही लीन हो गए। किरत करदे हां कीर्ति नहीं भुले, जो किरत करदे हां कीर्ति नहीं भुलिया उहदी किरत भी धर्म है, उहदी किरत भी बंदगी है। अक्सर पूर्ण पुरखां दा धंधा भी धर्म आउंदा है पर अधूरे मनुखां दा ते धर्म भी धंधा आउंदा है। उहनां दे धर्म विचों भी संसार की बदबू आउंदी है जदके पूर्ण मनुख दे धंधे विचों भी निरंकार की सुगंधी आउंदी है, खुशबू आउंदी है, महक आउंदी है। तो साहिब श्री गुरु नानक देव जी महाराज जब इस ढंग नाल बैरागमयी अवस्था दे अपनी जिंदगी बतीत कर रहे ने तो दूर दृष्टि दे नाल समग्र जगत नू वेख्या, आप नू जल्दी सब पृथ्वी दिस आई, हर पासे नैतिक दुनिया दे धार्मिक दुनिया दे समाजिक दुनिया दे आर्थिक दुनिया दे आप नू अग लगी हुई दिखाई दिती। नाम दी मश्क लैके इस अग नू बुझाण दा तहिया आपने सुल्तानपुर दे ही कीता। लंबी सोचनी तो बाद आपने लंबियां उदासियां नू जन्म दिता, एक एक उदासी बारह बारह साल दी। कई दफा प्रश्न खड़ा होंदा है कि गुरु नानक ने इतना भ्रमण क्यों किया। इतिहासकारां दे कथन अनुसार गालबन 82,000 मील का यह पैदल सफर बनता है, ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਦੇ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪਨੇ ਭਰਮਣ ਕੀਤਾ ਔਰ ਪਹੁੰਚੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ? ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ ਹੈ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌਂ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੋਇਆ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਤੇ ਜਦ ਸਾਰੀ ਦੁਨੀਆਂ ਦਾ ਗਮ, ਸਾਰੀ ਦੁਨੀਆਂ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸੀ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਦੇ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ ਤੇ ਥਾਂ ਥਾਂ ਤੇ ਆ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਹੀਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਦਿਨ ਨੂੰ ਰਾਤ ਨੂੰ, ਤੋ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ। ਹਰ ਦਿਨ ਕੁਛ ਐਸਾ ਹੋ ਜਾਂਦਾ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਕਿ ਹਰ ਰਾਤ ਕਿਆਮਤ ਦਿਖਾਈ ਦਿੰਦੀ ਹੈ। ਤੋ ਦਿਨ ਜਾਲ ਬਣ ਗਿਆ, ਰਾਤ ਜਾਲ ਬਣ ਗਈ ਔਰ ਇਸ ਜਾਲ ਦੇ ਸਾਰੀ ਮਨੁੱਖਤਾ ਆਪ ਨੂੰ ਫਸੀ ਹੋਈ ਦਿਖਾਈ ਦਿੱਤੀ। ਫਿਰ ਮਨੁੱਖੀ ਮਨ ਬਾਰੇ ਸਤਿਗੁਰਾਂ ਦੇ ਇਹ ਵਿਚਾਰ ਕਿ ਕਾਇਆ ਅਹਿਰਨ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ। ਕਿ ਕਾਇਆ ਤੇ ਅਹਿਰਨ ਹੈ ਔਰ ਮਨ ਲੋਹਾ ਹੈ,
4: इस मन लोहे नूं पंज अग्नियां हर वक्त तपा के रख दी, तपया ही रहिंदा है लोहा। क्रोध की अगन, लोभ की अगन, काम की अगन, मोह की अगन, अहंकार की अगन। काया अहरन मन विच लोहा पंच अगन, तित लाग रही कोयले पाप पड़े किस ऊपर, मन जलिया सन्नी चिंत भई। जे किधरे अग ठंडी पैंदी है, कोयले मध्यम पैंदे ने, अग बुझन लगती है, तो सतगुरु कहंदे ने पाप दे कोले होर पा दिते जांदे। और इंज ए पंजे अग्निया पूरन जोबन दे उते भड़क उठदियां ने, ते सन्नी की है जेदे नाल लोहे नूं परती दा, परत परत के रखी दा। साहिब कहंदे ने मन जलिया सन्नी चिंत भई, सन्नी ते चिंता। तो चिंता विच मन उलट पुलट होंदा रहिंदा है। कबाबे सीख हैं हम करवटे हर सू बदलते हैं, जो जल जाता है ये पहलू तो वो पहलू बदलते हैं। तो चिंता मन नू कदी इस पासे कदी उस पासे इंज पलटती रहती है, ते मन दियां ही करवटा तन दियां करवटा बन जांदियां। जद अंदर चिंता है तो मन करवटा लैंदा है, ते जद मन करवटा लैंदा है तो बंदा आराम नाल किस तरह सो सकेगा, तन भी करवटा लैंदा रहेगा। जेड़ा बंदा सारी रात करवट लैंदा रहे, कदी इस करवट ते कदी उस करवट, वो ते समझ लो सारी रात वर्जिश करता रहे, एक्सरसाइज करता रहे, वो ते थकिया होया होगा। सवेरे ज्यों उठेगा उसके शरीर की ताजगी नहीं होगी, उसके शरीर में स्फूर्ति नहीं होगी। क्यों? वो ते सारी रात मेहनत करता रहे, करवटा बदलता रहे। क्यों करवटा बदलता रहा? दरअसल मन पासे बदलता रहा है। ते मन क्यों पासे बदलता रहा है? दरअसल मन चिंता दे हथां च, ते चिंता दी सन्नी मन नूं बदलदी रही है, कदी सज्जे कदी खब्बे, तो तन भी करवटा बदलता रहा है। इस वास्ते चिंतातुर बंदे कोल विश्राम नहीं होंदा, चिंतातुर बंदे कोल दुख ही दुख होंदा है, बेचैनियां ही बेचैनियां आउंदियां ने। तो साहिब कहिंदे ने मन जलिया सन्नी चिंत भई। इस जलन दे और इस चिंता दी सन्नी दी पकड़ दे सारे जगत दा मन से आप दे मन दे तरस दया। तो ए दया इस तरस ने आप नू घर दे आराम नाल बैठन नहीं दिता, आप थां थां ते भ्रमण करके लोगां नू उस सच शीतल नाल जोड़न दा उपराला करदे रहे, जिस नाल जुड़ना ही जिंदगी दा मकसद है, जिस नाल जुड़ना ही जिंदगी दा ध्येय है। साहिब श्री गुरु नानक देव जी महाराज दियां मूल रचनावां जप जी ते सिद्ध गोष्ठ ने, किसे हद तक जप जी साहब दा भी बहुत सारा हिस्सा सिद्ध चर्चा है, जोगियां नाल चर्चा है। और ए उस वक्त दा सिरमौर धर्म सी, जोग मत और समुचे भारत दे ए छाए हुए सन। रिधियां सिद्धियां होने के नाते इन्हां दी पूजा प्रतिष्ठा भी बड़ी सी, सन्मान भी बड़ी बड़ा सी, लेकिन जीवन विच रस नहीं सी, आनंद नहीं सी, खेड़ा नहीं सी। कहिंदे ने जद साहिब श्री गुरु नानक देव जी महाराज पीलीभीत दे नेड़े उस स्थान ते पहुंचे जिसका नाम अजकल नानक मथा है, पर नानक मते तो पेशतर इस स्थान का नाम सी गोरख मथा। जद पहुंचे ने मेरे पातशाह उत्थे, तां जोगियां ने गुलाब दा फुल आप नूं पेश कीता। मर्दाना कहण लग्या, महाराज बड़े आव भगत नाल पेश आए ने जोगी, बड़ा सम्मान कर रहे ने, आप नूं गुलाब दा फुल भेट कीता है। तो सतगुरु कहण लगे, नहीं मर्दानिया, हमेशा दी तरह जोगी हुण भी चर्चा ही कर रहे हैं, भैस कर रहे हैं। हमेशा की तरह हुण भी इन्होंने एक बहुत वड्डा प्रश्न खड़ा कर दिता है, इन्होंने फुल भेट नहीं किया, एक प्रश्न भेट किया, एक सवाल भेट किया और उसका असी जवाब देना है। महाराज ने उस फुल नू वेखिया।

ਅਸੀਂ ਇਹ ਪ੍ਰਸ਼ਨ ਰੱਖਿਆ, ਨਾਨਕ ਜੀ ਜਦ ਤੁਸੀਂ ਇਤਨੇ ਵੱਡੇ ਹੋ, ਇਤਨੇ ਮਹਾਨ ਹੋ ਤੇ ਤੁਸੀਂ ਜੋਗੀ ਬਣ ਜਾਓ, ਅਸੀਂ ਤੁਹਾਨੂੰ ਸਿਰਮੌਰ ਬਣਾ ਦੇਵਾਂਗੇ, ਮੁਖੀ ਬਣਾ ਦੇਵਾਂਗੇ। ਦਰਸ਼ਨ ਵੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, ਬਾਰੇ ਅੰਦਰ ਏਕ ਸਰੇਵ ਖਟ ਦਰਸ਼ਨ ਇੱਕ ਪੰਥਾ। ਜੇ ਤੁਸੀਂ ਮੁੰਦਰਾ ਧਾਰਨ ਕਰ ਲਓ, ਝੋਲੀ ਧਾਰਨ ਕਰ ਲਓ, ਖੜਾਵਾਂ ਪਹਿਨ ਲਓ, ਜੋਗੀਆਂ ਵਾਲੇ ਚਿੰਨ ਧਾਰਨ ਕਰੋ ਤੇ ਅਸੀਂ ਤੁਹਾਨੂੰ ਨਾਥ ਬਣਾ ਦੇਵਾਂਗੇ, ਜੋਗੀਆਂ ਦਾ ਮੁਖੀ ਬਣਾ ਦੇਵਾਂਗੇ, ਸਿਰਮੌਰ ਬਣਾ ਦੇਵਾਂਗੇ। ਔਰ ਵੇਖੋ ਨਾਨਕ ਜੀ, ਜੋਗ ਮਤ ਦੇ ਚਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮਤ ਵਿੱਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ, ਤੇ ਨਾਨਕ ਨੂੰ ਫਲ ਚਾਹੀਦਾ ਹੈ। ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ। ਤੇ ਮੈਂ ਜਗਤ ਦੀ ਝੋਲੀ ਦੇ ਉਹ ਫੁੱਲ ਪਾਉਣਾ ਹੈ ਜਿਸ ਫੁੱਲ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਉਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ਼ ਕਰ ਰਿਹਾ ਸ਼ੰਕਰ। ਓੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹ ਹੀ ਹੋਇਆ, ਅਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓੰਕਾਰ ਨਹੀਂ ਇੱਕ ਓੰਕਾਰ, ਇੱਕ ਓੰਕਾਰ, ਇੱਕ ਹੀ ਆਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ਼ ਹੋ ਰਿਹਾ। ਸੰਸਾਰ ਦਾ ਫਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਗਾਰ ਚੱਲ ਰਿਹਾ ਹੈ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਉਹਨੂੰ ਨਾਸ਼ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ਼ ਕਰ ਰਿਹਾ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ? ਤਾਂ ਸਤਿਗੁਰ ਕਹਿੰਦੇ ਨੇ, ਖੇਲ ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ ਨੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਵਿੱਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆਂ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ, ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ, ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜ ਖੜਾ ਕੇ ਬਣਾ ਰਹੇ ਸਨ ਔਰ ਖਿੜ ਖੜਾ ਕੇ ਤੋੜ ਰਹੇ ਸਨ, ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤਾਂ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਕੋਈ ਮੁੱਦਾ ਨਹੀਂ ਹੁੰਦਾ, ਖੇਲ ਦੇ ਕੋਈ ਮਕਸਦ ਨਹੀਂ ਹੁੰਦਾ, ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪਰਮਾਤਮਾ ਦਾ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨੀ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤਮਾਸ਼ਾ ਹੈ, ਖੇਲ ਹੈ। ਮੈਂ ਹੋਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਛ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ, ਜਾਂ ਆਮ ਸੰਸਾਰੀ ਕਿਰਤ ਦੇ ਵਿੱਚ
کوئی بندہ بے ایمانی کرے

ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵੇਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕੇ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਨਾਨਕੇ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਸ ਜੀਓ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤਿਨਕੇ ਮੁਖ ਸਾਜਿ ਉਜਲੇ, ਤਿਤ ਸੱਚੇ ਦਰਬਾਰ ਹਰ ਹਰ ਨਾਮ ਜਪੰਤਿਆਂ, ਕਛ ਨਾ ਕਹੇ ਜਮ ਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤ ਹੈ ਮਿਲੇ ਗੋਪਾਲ, ਜਉ ਸੁਖੋ ਚਾਹੀ ਸਦਾ, ਸ਼ਰਣ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ ਰਾਮ ਨਾਮ ਉਰ ਮੈਂ ਗਹੋ, ਜਾਂ ਕੈ ਸਾਮ ਨਹੀਂ ਕੋਏ, ਜੈ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋਰਠ ਮਹੱਲਾ ਪੰਜਵਾਂ, ਸਤਿਗੁਰ ਪੂਰੈ ਭਾਣਾ, ਤਾਂ ਜਪਿਆ ਨਾਮ ਰਮਾਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸਾਹਿਬ ਸ੍ਰੀ ਹਜ਼ੂਰ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਣੋ, ਗੁਰੂ ਕੇ ਪਿਆਰਿਓ, ਗੁਰੂ ਕੇ ਰਾਜ ਦੁਲਾਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਤ ਸੰਗਤ ਜੀਓ, ਅਸੀਂ ਮਨੁੱਖ ਹਾਂ ਤੇ ਮਨੁੱਖ ਜਨਮ ਵਾਹਿਗੁਰੂ ਜੀ ਦੀ ਭਗਤੀ ਕਰਨ ਵਾਸਤੇ ਪ੍ਰਾਪਤ ਹੋਇਆ। ਵਾਹਿਗੁਰੂ ਜੀ ਦੀ ਭਗਤੀ ਇਸ ਲਈ ਜ਼ਰੂਰੀ ਹੈ ਕਿ ਮਨੁੱਖ ਦਾ ਮਨ ਸਦਾ ਅਸ਼ਾਂਤ ਰਹਿੰਦਾ, ਦੁਖੀ ਰਹਿੰਦਾ। ਮਨੁੱਖ ਅਮੀਰ ਹੋਵੇ, ਗਰੀਬ ਹੋਵੇ, ਗਿਆਨੀ ਹੋਵੇ ਜਾਂ ਅਗਿਆਨੀ ਹੋਵੇ, ਸੋਹਣਾ ਹੋਵੇ ਜਾਂ ਸੋਹਣਾ ਨਾ ਹੋਵੇ, ਪੜ੍ਹਿਆ ਹੋਵੇ ਜਾਂ ਅਨਪੜ੍ਹ ਹੋਵੇ, ਮਨੁੱਖ ਸਦਾ ਅਸ਼ਾਂਤ ਹੀ ਰਹਿੰਦਾ। ਮਨੁੱਖ ਨੂੰ ਸੁੱਖ ਤਾਂ ਹੀ ਮਿਲ ਸਕਦਾ ਜੇ ਉਹ ਵਾਹਿਗੁਰੂ ਜੀ ਦੀ ਭਗਤੀ ਕਰੇ। ਵਾਹਿਗੁਰੂ ਜੀ ਦੀ ਭਗਤੀ ਇਸ ਲਈ ਵੀ ਜ਼ਰੂਰੀ ਹੈ ਕਿ ਮਨ ਕਰਕੇ ਅਸੀਂ ਵਾਹਿਗੁਰੂ ਜੀ ਤੋਂ ਵਿਛੜੇ ਹੋਏ ਹਾਂ। ਕਬੀਰ ਸਾਹਿਬ ਦਾ ਮਤ ਏ, ਕਹੋ ਕਬੀਰ ਇਹ ਰਾਮ ਕੀ ਅਨਸ। ਅਸੀਂ ਵਾਹਿਗੁਰੂ ਜੀ ਦੀ ਅਨਸ ਹਾਂ, ਅਕਾਲ ਪੁਰਖ ਅੰਤਰਯਾਮੀ ਸਤਿਗੁਰੂ ਜੀ ਦੇ ਅਸੀਂ ਬੱਚੇ ਹਾਂ। ਜਿੰਨੀ ਦੇਰ ਤੱਕ ਸਾਨੂੰ ਆਪਣਾ ਘਰ ਨਹੀਂ ਪ੍ਰਾਪਤ ਹੁੰਦਾ, ਆਪਣੇ ਪਿਤਾ ਨਹੀਂ ਮਿਲਦੇ, ਆਪਣੇ ਆਪ ਦਾ ਸਾਨੂੰ ਗਿਆਨ ਨਹੀਂ ਹੁੰਦਾ, ਉਨੀ ਦੇਰ ਤੱਕ ਮਨ ਭਟਕਦਾ ਰਹਿੰਦਾ ਤੇ ਭਟਕਣ ਵਿੱਚ ਸਾਨੂੰ ਮਨ ਨੂੰ ਦੁੱਖ ਹੀ ਰਹਿੰਦਾ। ਅਸੀਂ ਪਤਾ ਨਹੀਂ ਕਿਤਨੇ ਕੁ ਜਨਮਾਂ ਤੋਂ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ। ਵਿਛੜ ਕੇ ਅਸੀਂ 84 ਲੱਖ ਜੂਨ ਵਿੱਚ ਭਟਕੇ ਹਾਂ। ਮਨੁੱਖ ਹੀ ਐਸਾ ਜੂਨ ਹੈ, ਐਸੀ ਜਨਮ ਹੈ ਜਿਸ ਵਿੱਚ ਮਨ ਕਰਮ ਕਰਨ ਤੋਂ ਸੁਤੰਤਰ ਹੈ, ਬਾਕੀ ਦੀਆਂ ਜੂਨਾਂ ਭੋਗੀ ਹਨ। ਜਿਹੋ ਜਿਹਾ ਉਹਨਾਂ ਦਾ ਲੇਖ ਲਿਖਿਆ ਹੁੰਦਾ, ਭਾਗਾਂ ਵਿੱਚ ਲਿਖਿਆ ਹੁੰਦਾ, ਉਹਨਾਂ ਨੇ ਉਹੀ ਖਾਣਾ ਹੁੰਦਾ, ਉੱਥੇ ਹੀ ਜਾਣਾ ਹੁੰਦਾ ਤੇ ਸਮੇਂ ਦੇ ਅਨੁਸਾਰ ਜਨਮ ਲੈਣਾ ਹੁੰਦਾ, ਸਮੇਂ ਦੇ ਅਨੁਸਾਰ ਮਰ ਜਾਣਾ ਹੁੰਦਾ। ਭੋਗੀ ਜੂਨਾਂ ਆਪਣੇ ਆਪ 'ਚ ਕੁਝ ਕਰ ਨਹੀਂ ਸਕਦੀਆਂ। ਕੇਵਲ ਮਨੁੱਖ ਹੀ ਜੂਨ ਐਸੀ ਹੈ ਜੋ ਪੂਰਵਲੇ ਕਰਮ ਕੀਤੇ ਦੇ ਅਨੁਸਾਰ ਭੋਗਦੀ ਵੀ ਹੈ, ਪਰ ਕੁਝ ਸਮਾਂ ਇਹ ਨਵੇਂ ਕਰਮ ਕਰ ਸਕਦੀ ਹੈ। ਕਰਮ ਕਰਨ 'ਚ ਮਨ ਸੁਤੰਤਰ ਹੈ, ਤੋ ਇਸ ਸੁਤੰਤਰਤਾਈ ਦੇ ਵਿੱਚ ਜੇ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਤਾਂ ਸਾਨੂੰ ਆਪਣੇ ਇਸ ਜੀਵਨ ਵਿੱਚ ਸੁੱਖ ਹੋ ਸਕਦਾ, ਉਸ ਮਾਲਕ ਦੀ ਪਛਾਣ ਹੋ ਸਕਦੀ ਜੋ ਸਾਡੇ ਸਰੀਰ ਦੇ ਅੰਦਰ ਹੀ ਬੈਠਾ ਇਸ ਸਰੀਰ ਨੂੰ ਚਲਾ ਰਿਹਾ ਹੈ। ਇਸ ਸਰੀਰ ਰੂਪੀ ਹੱਟੀ ਦੇ ਅੰਦਰ ਜੋ ਸੌਦਾ ਹੈ ਉਸ ਨੂੰ ਵੇਚ ਰਿਹਾ ਹੈ ਮਨ ਕਰਕੇ। ਮਨ ਇੱਕ ਨੌਕਰ ਹੈ, ਇਹ ਜਿਹੜਾ ਸਰੀਰ ਹੈ ਘਾਟੀ ਹੈ, ਇਹਦੇ ਵਿੱਚ ਅਨੰਤ ਕਰਮ ਜੋ ਅਸੀਂ ਕਰਦੇ ਹਾਂ ਇਹ ਸੌਦਾ ਹੈ, ਤੇ ਇਹ ਸੌਦਾ ਵੇਚਣ ਵਾਲਾ ਤੇ ਮਨ ਹੀ ਹੈ, ਪਰ ਸੌਦੇ ਦਾ ਮਾਲਕ ਸਵਾਮੀ ਆਪ ਹੈ। ਮਨ ਤੋਂ ਕੇਵਲ ਨੌਕਰ ਹੈ, ਔਰ ਨੌਕਰ ਜਿਹੜਾ ਹੈ ਉਹ ਕਦੇ ਮਾਲਕ ਨਹੀਂ ਹੁੰਦਾ, ਉੱਥੇ ਆਪਣੇ ਸਵਾਮੀ ਦੇ ਅਧੀਨ ਹੀ ਹੁੰਦਾ। ਸਾਡਾ ਮਨ ਜਿਹੜਾ ਹੈ ਉਹ ਆਪਣੀ ਆਤਮਾ ਦੇ ਅਧੀਨ ਹੀ ਹੈ। ਜਿੰਨੇ ਆਤਮਾ ਨੇ ਸਾਨੂੰ ਸਵਾਸ ਦਿੱਤੇ ਹਨ ਉਨੇ ਹੀ ਸਵਾਸ ਲੈ ਸਕਦੇ ਹਾਂ। ਜਿੰਨੀ ਸਾਨੂੰ ਵੇਖਣ ਦੀ ਤਾਕਤ ਦਿੱਤੀ ਹੈ, ਬਿਨਾਈ ਵੇਖਣ ਦੀ ਤਾਕਤ ਜਿਤਨੀ ਅੱਖਾਂ ਵਿੱਚ ਹੈ ਉਤਨਾ ਹੀ ਵੇਖ ਸਕਦੇ ਹਾਂ। ਜਿਤਨਾ ਕੁ ਸੁਣਨ ਦੀ ਤਾਕਤ ਆਤਮਾ ਨੇ ਦਿੱਤੀ ਹੈ ਉਤਨਾ ਹੀ ਸੁਣ ਸਕਦੇ ਹਾਂ, ਉਤਨਾ ਹੀ ਬੋਲ ਸਕਦੇ ਹਾਂ। ਹੱਥਾਂ ਪੈਰਾਂ ਦੇ ਵਿੱਚ ਵੀ ਜਿਤਨੀ ਤਾਕਤ ਹੈ ਮਾਲਕ ਨੇ ਦਿੱਤੀ ਉਹੀ ਵਰਤ ਸਕਦੇ ਹਾਂ, ਪਰ ਇੱਕ ਗੱਲ ਮਨ ਵੇਖਦਾ ਹੈ ਕਿ ਤਾਕਤ ਘਟਦੀ ਜਾਂਦੀ ਹੈ। ਸਮੇਂ ਦੇ ਅਨੁਸਾਰ ਸਰੀਰ ਦਾ ਬਲ ਘਟਦਾ, ਬੁੱਧੀ ਦਾ ਬਲ ਘਟਦਾ, ਅੱਖਾਂ ਦੇ ਵੇਖਣ ਦਾ ਬਲ ਘਟਦਾ, ਕੰਨਾਂ ਦੇ ਸੁਣਨ ਦਾ ਬਲ ਘਟਦਾ, ਬੋਲਣ ਦਾ ਬਲ ਵੀ ਘਟਦਾ ਤੇ ਬੰਦਾ ਥੱਕਦਾ ਜਾਂਦਾ, ਥੱਕ ਥੱਕ ਕੇ ਚੂਰ ਹੁੰਦਾ ਜਾਂਦਾ, ਪਰ ਦੁੱਖ ਵੱਧਦਾ ਜਾਂਦਾ, ਸੁੱਖ ਘਟਦਾ ਜਾਂਦਾ। ਸਾਡਾ ਮਨ ਕਦੀ ਇਹ ਵੀ ਸੋਚਦਾ
कि असी हुण मुक जाना है, साडा इत्थे कौन रह गया है, साडे जिन्ने संगी हन उस बिछड़ जाणगे, सानू कल्या ही जाना पएगा। सो मन इस चिंता विच भी ग्रस्त रहिंदा है, ते जदों जदों ये चिंता इस मन नू आके ग्रस्ती, उदों मन होर दुखी हुंदा है। विचार ए है कि मन इकला है, मन खुंझिया होया है, मन नू अपने शरीर दा स्वरूप दा ज्ञान नहीं, मन नू सिर्फ इतना की ज्ञान है जितनी कि सोजी दे अनुसार ये अपना परिवार पालदा है, माया कमाउंदा है, पर मन ये भी जानदा है एक दिन ये परिवार बिछड़दा है और एक दिन ये माया भी इहदे हत्थों निकल जांदी है, इहदा शरीर भी कुछ दिन का ही मेहमान रह जांदा है, मन ये भी जान लैंदा है, उस हालत विच मन बहुता दुखी हुंदा है। तां कि ये मन जदों 50 साल की आयु भोगण तो बाद वृद्ध हुंदा है तां ज्यादा दुखी हो जांदा। जवानी विच तां ये दुखी घट हुंदा है क्योंकि शरीर और मन विच बल बहुत हुंदा है, उस बल दे कारण मस्ती हुंदी है, मस्ती अज्ञानता दा दूजा नाम है, जिस दे कारण इहनूं दुख घट महसूस हुंदा है। पर जदों ये जवानी की मस्ती मुकदी है, बुढ़ापा आउंदा है, कमजोरी आउंदी है, इहनूं अपना जाना याद आउंदा है, चलना याद आउंदा है, कल्लापन इसनूं महसूस हुंदा है, उस हालत विच ये जदों हजूर महाराज कोल आउंदा है ते सतगुरु जी कहिंदे ने, बेटा तू ते आए ही सिमरन करन वास्ते सै, तैनू ये मनुखा जन्म जो मिलिया सी इसे लिए मिलिया सी कि तू वाहिगुरु जी का नाम जप लवें, पर वेख तू जपया नहीं। सतसंगत हर बंदा पछताउंदा है और पछताणा तो जड़ा है शायद साडी तकदीर ही है, जदों जदों असीं सिमरन नहीं करांगे वो धन नहीं एकत्र करांगे, जिस धन नूं एकत्र करन वास्ते असीं इत्थे आए हाँ, फिर साड़ी की गति होवेगी, ये तुसीं आप सोच लवो। इसलिए संत सतगुरु जी सदा सदा ये समझाउंदे आए हन कि भाई नाम जपो, संत सतगुरु की ये बाणी जो श्री गुरु ग्रंथ साहिब दे विच लिखी है, इसका इकला कला शब्द यही दसदा है, ऐ प्राणी तू ते नाम जपण वास्ते आया है, नाम जपण नाल ही तेनू सुख होवेगा, बिना सिमरन तो तेरी लाइफ इस तरह की होगी जिस तरह सर्प की आरजा होंगी है। सर्प जड़ा है ना, ये अपनी मौत घट मरदा है, इनू मार ही दिता जाता है, अगर कोई सर्प नू मारे ना तो दसते ने सदा जिंदा ही रहिंदा, बड़ी लंबी उम्र होंगी है, सर्प के अंदर जहर ही जहर होंदा है, इसलिए जलदा रहिंदा है, ठंडी थाऊं भालदा है। इस तरह यह जिहड़ा मन है और इस मन की आरजा है, महाराज गुरु अर्जन साहब जी कहते हैं सर्प दे न्याई है, बंदा मरना तो चाहता नहीं इसलिए ये सर्प वांगू ज्यादा देर रहना चाहता है, पर बंदा सर्प वांगू जलदा भी रहिंदा, कलेश विच रहिंदा, क्रोध विच रहिंदा, वासना पूरी कर करके इन्हें अपने आप नू थका लिया, हुण वासना हो ही नहीं सकती पूरी, इसलिए मन बहुत दुखी हुंदा है। सतगुरु जी कहिंदे ने बिना सिमरन तो इस मन नू ठंड नहीं पैंदी, बिना हरी भजन तो इस मन नू शांति नहीं आउंदी, इसलिए ऐ प्राणी जे तू सुख चाहुंदा है ते वाहिगुरु दा सिमरन करिया कर, केवल सिमरन करन नाल ही सुख होवेगा, सिमरन करन नाल ही अपने स्वरूप की पछाण होवेगी, सिमरन करन नाल ही मुक्त हो जावेगा, सिमरन करन नाल ही तेरा अग्गा पिछा समर जावेगा, सिमरन करन नाल ही मुख उजला होवेगा, सिमरन करन नाल ही नाम दी दात तेरे मन विच आ टिकेगी, जिस दात नूं कोई वंडा नहीं सकेगा, जिहड़ी नाम दी दात तू अर्जित करेगा वह तेरे नाल जाएगी, तेरा शरीर भी छुट्टेगा, शरीर दे विच रहण वाला मन भी छुट्टेगा, तेरा यह सारा संसार छुट जाएगा, पर नाम वस्तु जो तेरे मन विच होवेगी वह कदे नहीं छुट्टेगी, उस नाम दे कारण तेरी जय जयकार होवेगी। सत दा घर जिहड़ा जिन्हों सच खंड के है, जिन्हों गुरुद्वारा साहब के है, जिन्हों हरिद्वार के है, जिन्हों बेगमपुरा के है, उस विच रहण दा थाऊं मिल जाएगा। जिस तरह आप नवेडा शहर रहिंदे हो,
ਤੁਸੀਂ ਆਪਣੇ ਆਪਣੇ ਘਰਾਂ ਵਿੱਚ ਰਹਿੰਦੇ ਹੋ, ਆਪਣਾ ਘਰ ਹੋਣ ਕਰਕੇ ਤੁਹਾਨੂੰ ਸੁੱਖ ਹੈ, ਸ਼ਾਂਤੀ ਹੈ। ਪਰ ਇਸ ਨਵੇੜੇ ਵਿੱਚ ਕੋਈ ਆਇਆ ਹੋਵੇ ਜਿਸ ਦਾ ਆਪਣਾ ਘਰ ਨਾ ਹੋਵੇ, ਉਹ ਕਿੱਥੇ ਰਹੇਗਾ ਭਾਈ? ਤੇ ਅਸ਼ਾਂਤ ਰਹੇਗਾ, ਉਹ ਢੂੰਡੇਗਾ ਕਿ ਮੈਨੂੰ ਵੀ ਇੱਥੇ ਕੋਈ ਘਰ ਮਿਲ ਜਾਵੇ। ਇਸ ਤਰ੍ਹਾਂ ਅਸੀਂ ਪ੍ਰਾਹੁਣੇ ਆਏ ਹੋਏ ਹਾਂ, ਘਰੋਂ ਬੇਘਰ ਹੋਏ ਹੋਏ ਹਾਂ, ਮਾਤ ਲੋਕ ਤੇ ਆਏ ਹੋਏ ਹਾਂ, ਇੱਥੇ ਸਾਡਾ ਘਰ ਨਹੀਂ ਹੈ। ਇੱਥੇ ਤਾਂ ਅਸੀਂ ਘੁੰਮਦੇ ਫਿਰਦੇ ਹਾਂ, ਦਿਨ ਰਾਤ ਘੁੰਮਦੇ ਫਿਰਦੇ ਹਾਂ, ਵਕਤ ਪਾਸ ਕਰਦੇ ਫਿਰਦੇ ਹਾਂ, ਲੋੜਦੇ ਹਾਂ ਵੀ ਇਸ ਧਰਤੀ ਤੇ ਵੀ ਸਾਡਾ ਘਰ ਬਣ ਜਾਵੇ। ਵਾਹਿਗੁਰੂ ਦੀ ਕਿਰਪਾ ਨਾਲ ਇਹ ਘਰ ਬਣਦਾ, ਵਾਹਿਗੁਰੂ ਦੀ ਕਿਰਪਾ ਨਾਲ ਇਹ ਘਰ ਬਣਦਾ, ਤੇ ਜਿਸ ਨੂੰ ਘਰ ਪ੍ਰਾਪਤ ਹੋ ਜਾਂਦਾ ਉਹ ਸ਼ਾਂਤ ਹੋ ਜਾਂਦਾ, ਉਸਦੇ ਮਨ ਵਿੱਚ ਫਿਰ ਚਿੰਤਾ ਨਹੀਂ ਰਹਿ ਜਾਂਦੀ। ਉਹਨੂੰ ਗਿਆਨ ਹੁੰਦਾ ਕਿ ਮੈਨੂੰ ਘਰ ਮਿਲ ਗਿਆ, ਮੈਂ ਜਦ ਵੀ ਮੁਸਾਫਰੀ ਤੋਂ ਥੱਕ ਜਾਵਾਂਗਾ ਆਪਣੇ ਘਰੇ ਆ ਕੇ ਵਿਸਰਾਮ ਕਰਾਂਗਾ, ਘਰ ਵਰਗਾ ਬਹੁਤ ਸੁੱਖ ਕਿਸੇ ਹੋਰ ਥਾਂ ਨਹੀਂ ਹੁੰਦਾ। ਇਸ ਲਈ ਸਿਆਣਿਆਂ ਦਾ ਮਤ ਹੈ, ਹੋਮ ਇਜ਼ ਸਵੀਟ ਹੋਮ। ਘਰ ਵਰਗਾ ਸੁੱਖ ਕਿਸੇ ਹੋਰ ਥਾਂ ਨਹੀਂ ਹੁੰਦਾ, ਇਹ ਬੜਾ ਮਿੱਠਾ ਸੁੱਖ ਹੈ। ਸੋ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਨਾ, ਉਹ ਆਪਣੇ ਘਰੇ ਚਲੇ ਜਾਂਦੇ ਨੇ, ਸਤਿਗੁਰਾਂ ਦੇ ਦੇਸ਼ ਚਲੇ ਜਾਂਦੇ ਨੇ। ਉੱਥੇ ਉਹਨਾਂ ਨੂੰ ਨਿੱਜ ਥਾਂ, ਆਪਣੇ ਨਿੱਜ ਸਥਾਨ ਤੇ ਬਹਿਣ ਦਾ ਥਾਂ ਮਿਲ ਜਾਂਦਾ, ਸੀਟ ਰਿਜ਼ਰਵ ਹੋ ਜਾਂਦੀ ਹੈ, ਉਹਨਾਂ ਦਾ ਅੱਗਾ ਪਿੱਛਾ ਸੰਵਰ ਜਾਂਦਾ। ਬਸ ਇਹ ਕਰਮ ਕਰਨ ਵਾਸਤੇ ਅਸੀਂ ਇਸ ਮਨੁੱਖ ਜਨਮ ਚ ਆਏ ਹਾਂ। ਸੋ ਸਤਸੰਗ ਸਿਮਰਨ ਕਰਿਆ ਕਰੋ, ਕਰਨਾ ਵੀ ਚਾਹੀਦਾ, ਆਪਣੇ ਨੂੰ ਵੀ ਸੁੱਖ ਹੁੰਦਾ, ਪਰਾਏ ਨੂੰ ਵੀ ਸੁੱਖ ਹੁੰਦਾ। ਜਿਸ ਘਰ ਆਏ ਹਾਂ ਉਸ ਘਰ ਦੇ ਮੈਂਬਰਾਂ ਨੂੰ ਵੀ ਸੁੱਖ ਹੋਵੇਗਾ, ਸਾਡਾ ਅੱਗਾ ਵੀ ਸਮਰ ਜਾਏਗਾ, ਸਾਡਾ ਪਿੱਛਾ ਵੀ ਸਮਰ ਜਾਏਗਾ, ਸਾਨੂੰ ਗੁਰੂ ਵੱਲੋਂ ਵੀ ਸ਼ਾਬਾਸ਼ ਮਿਲੇਗੀ, ਤੇ ਅੰਤੋਂ ਗਥਵਾ ਅਸੀਂ ਵਾਹਿਗੁਰੂ ਦੇ ਦੇਸ਼ ਜਾ ਕੇ ਪੂਰਨ ਵਿਸਰਾਮ ਪ੍ਰਾਪਤ ਕਰਾਂਗੇ। ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤ ਕੁਰਬਾਨ। ਆਪੋ ਆਪਣੇ ਮਨ ਦਾ ਵਿਚਾਰ ਕਰੋ, ਮਨ ਨੂੰ ਪੁੱਛੋ, ਐ ਮਨ ਤੂੰ ਇਤਨਾ ਸਮਾਂ ਇਸ ਸਰੀਰ ਵਿੱਚ ਰਹਿੰਦਾ ਰਿਹਾ, ਇਸ ਸਰੀਰ ਨੂੰ ਭੋਗਿਆ ਹੈ, ਹਰ ਪ੍ਰਕਾਰ ਨਾਲ ਤੈਨੂੰ ਸੁੱਖ ਰਿਹਾ, ਦੱਸ ਤੂੰ ਸੁਖੀ ਹੈ, ਤੂੰ ਚਿੰਤਾ ਤੋਂ ਮੁਕਤ ਹੋ ਗਏ ਹੈ? ਮਨ ਬੋਲੇਗਾ ਨਹੀਂ, ਨਾ ਮੈਂ ਚਿੰਤਾ ਤੋਂ ਮੁਕਤ ਹੋਇਆ, ਨਾ ਹੀ ਮੈਂ ਸੁਖੀ ਹੈ, ਦਿਨ ਰਾਤ ਮੇਰਾ ਦੁੱਖ ਵੱਧਦਾ ਜਾਂਦਾ। ਸਤਸੰਗ ਜਦੋਂ ਮਨ ਇਹ ਉੱਤਰ ਦੇਵੇ ਕਿ ਦੁੱਖ ਵੱਧਦਾ ਜਾਂਦਾ ਹੈ, ਤਾਂ ਫਿਰ ਸਤਿਗੁਰੂ ਦਾ ਵਚਨ ਮੰਨੋ। ਇੱਕੋ ਹੀ ਗੱਲ ਸਤਿਗੁਰੂ ਜੀ ਕਹਿੰਦੇ ਨੇ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰਹੇ ਮਨਾ ਦੁਰਲਭ ਮਾਨਸ ਦੇ। ਇਹ ਮਨੁੱਖ ਦੇਹੀ ਦੁਰਬਲ ਹੈ, ਦੁਰਲਭ ਹੈ, ਬਾਰ ਬਾਰ ਪ੍ਰਾਪਤ ਨਹੀਂ ਹੁੰਦੀ। ਇਸ ਦੇਹੀ ਵਿੱਚ ਨਾਮ ਜਪਿਆ ਜਾ ਸਕਦਾ ਹੈ, ਇਸ ਲਈ ਹੈ ਪ੍ਰਾਣੀ ਤੂੰ ਨਾਮ ਜਪ, ਤਾਂ ਜੋ ਤੈਨੂੰ ਸਦਾ ਸੁੱਖ ਹੋ ਜਾਵੇ। ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਗੁਰੂ ਚਰਨਾਂ 'ਚ ਬੈਠੇ ਹਾਂ। ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਸਾਨੂੰ ਵਿਚਾਰ ਸਮਝਾ ਰਹੇ ਹਨ, ਨਾਮ ਬਾਣੀ ਦੇ ਪਰਥਾਏ, ਉਹ ਸਮਝਣ ਦਾ ਯਤਨ ਕਰੋ, ਤੇ ਨਾਲ ਦੀ ਨਾਲ ਵਾਹਿਗੁਰੂ ਨਾਮ ਵੀ ਜ਼ਰੂਰ ਜਪੋ, ਜੋ ਸਾਡਾ ਨਿੱਤ ਦਾ ਕਰਮ ਹੈ। ਮਹਾਰਾਜ ਜੀ ਫਰਮਾਉਂਦੇ ਨੇ, ਸਤਿਗੁਰ ਪੂਰੇ ਭਾਣਾ। ਹੁਣ ਪ੍ਰਸ਼ਨ ਭਗਤੀ ਦਾ ਹੋਇਆ। ਭਗਤੀ ਤਾਂ ਅਸੀਂ ਆਪੋ ਆਪਣੇ ਹਿਸਾਬ ਨਾਲ ਸਾਰੇ ਹੀ ਕਰਦੇ ਹਾਂ, ਕੋ ਰਾਮ ਕਹਿੰਦਾ, ਕੋ ਰਹੀਮ ਕਹਿੰਦਾ, ਕੋ ਅੱਲਾ ਕਹਿੰਦਾ, ਕੋ ਓਮ ਸ਼ਿਵਾਏ ਕਹਿੰਦਾ, ਕੋ ਵਾਲੈਕਮ ਸਲਾਮ ਕਹਿੰਦਾ, ਕੋਈ ਆਪਣੇ ਰੱਬ ਨੂੰ ਮੱਕੇ 'ਚ ਮੰਨਦਾ, ਕੋਈ ਜਗਨਨਾਥਪੁਰੀ ਮੰਨਦਾ, ਕੋਈ ਤੀਰਥਾਂ 'ਤੇ ਜਾਂਦਾ। ਹਰੇਕ ਵਿਸ਼ਵਾਸ ਦੇ ਅਨੁਸਾਰ ਹਰੇਕ ਪ੍ਰਾਣੀ ਆਪੋ ਮਤ ਦੇ ਹਿਸਾਬ, ਆਪਣੀ ਮਨ ਦੀ ਮਰਜ਼ੀ ਦੇ ਹਿਸਾਬ ਵਾਹਿਗੁਰੂ ਦਾ ਨਾਮ ਸਿਮਰਦਾ ਹੈ। ਪਰ ਭਗਤੀ ਤਾਂ ਸਤਿਗੁਰੂ ਦੀ ਦਇਆ ਮੇਰ ਨਾਲ ਸ਼ੁਰੂ ਹੁੰਦੀ ਹੈ। ਪਹਿਲਾਂ ਜੀਵਨ ਵਿੱਚ ਸਾਨੂੰ ਸਤਿਗੁਰੂ ਮਿਲਣ, ਅਸੀਂ ਸਤਿਗੁਰੂ ਦੇ ਵਚਨ 'ਤੇ ਵਿਸ਼ਵਾਸ ਕਰੀਏ, ਤਾਂ ਭਗਤੀ ਸ਼ੁਰੂ ਹੋਵੇਗੀ। ਸਤਸੰਗ ਜਿਤਨੇ ਵੇਦ ਲਿਖੇ ਗਏ ਹਨ, ਨੀਤੀ ਸ਼ਾਸਤਰ ਲਿਖੇ ਗਏ ਹਨ, ਜਿੰਨੀਆਂ ਧਰਮ ਪੋਥੀਆਂ ਹਨ, ਇਹਨਾਂ ਨੂੰ ਪੜ੍ਹੋ ਸੁਣੋ। ਪੜ੍ਹਨ ਸੁਣਨ ਨਾਲ ਮਨ ਨੂੰ ਇਸ ਵਿਚਾਰ ਦਾ ਪਤਾ ਲੱਗਦਾ ਹੈ ਭਈ ਅਸੀਂ ਵਾਹਿਗੁਰੂ ਦੀ ਅੰਸ਼ ਹਾਂ, ਵਾਹਿਗੁਰੂ ਦੀ ਔਲਾਦ ਹਾਂ,
ਵਾਹਿਗੁਰੂ ਨੇ ਸਾਨੂੰ ਜਨਮ ਦਿੱਤਾ ਹੈ, ਭਗਤੀ ਕਰਨ ਵਾਸਤੇ ਦਿੱਤਾ ਹੈ। ਇਹ ਗੱਲ ਸਮਝ ਆਵੇਗੀ, ਸਾਨੂੰ ਵਾਹਿਗੁਰੂ ਤੇ ਵਿਸ਼ਵਾਸ ਕਰਨਾ ਆਵੇਗਾ। ਹੁਣ ਵਾਹਿਗੁਰੂ ਜੀ ਕਿਵੇਂ ਪ੍ਰਾਪਤ ਹੁੰਦੇ ਨੇ, ਇਹ ਗੱਲ ਇੱਕ ਅਲੱਗ ਹੈ। ਵਾਹਿਗੁਰੂ ਜੀ ਕਿਵੇਂ ਪ੍ਰਾਪਤ ਹੁੰਦੇ ਨੇ, ਇਹ ਸਾਨੂੰ ਸਤਿਗੁਰੂ ਜੀ ਦੱਸਣਗੇ। ਇਸ ਲਈ ਆਪਣੇ ਜੀਵਨ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਆਓ, ਬੇਨਤੀ ਕਰੋ, ਐ ਸਤਿਗੁਰੂ ਜੀ ਮੈਂ ਆਪਦਾ ਬੱਚਾ ਹਾਂ, ਮਨੁੱਖ ਜਨਮ ਵਿੱਚ ਆਇਆ ਹਾਂ, ਮੈਨੂੰ ਭਗਤੀ ਦੀ ਦਾਤ ਬਖਸ਼ੋ। ਸਤਿਗੁਰੂ ਪੂਰੇ ਭਾਣਾ, ਸਤਿਗੁਰੂ ਦੇ ਮਨ ਨੂੰ ਭਾ ਜਾਵੇ, ਪੂਰਾ ਸਤਿਗੁਰੂ ਹੀ ਭਗਤੀ ਕਰਵਾ ਸਕਦਾ ਹੈ। ਇੱਕ ਗੱਲ ਮੰਨਣਾ, ਅਧੂਰਾ ਸਤਿਗੁਰੂ ਭਗਤੀ ਨਹੀਂ ਕਰਵਾ ਸਕਦਾ। ਅਧੂਰੇ ਸਤਿਗੁਰੂ ਇਸ ਕਲਯੁਗ ਦੇ ਸਮੇਂ 'ਚ ਬਹੁਤ ਨੇ। ਕੱਚਾ ਸਤਿਗੁਰੂ, ਅਧੂਰਾ ਸਤਿਗੁਰੂ, ਊਰਾ ਸਤਿਗੁਰੂ, ਇਹ ਵਚਨ ਬਾਣੀ ਵਿੱਚ ਆਏ ਹਨ। ਪੂਰੇ ਸਤਿਗੁਰੂ ਦਾ ਵਚਨ ਵੀ ਬਾਣੀ ਵਿੱਚ ਆਇਆ ਹੈ। ਤੋ ਗੁਰੂ ਗਰੀਬ ਨਿਵਾਜ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ ਵੀ ਪੂਰਾ ਸਤਿਗੁਰੂ ਜੇ ਉਸਦੇ ਮਨ ਨੂੰ ਚੰਗਾ ਲੱਗੇ ਵੀ ਇਹ ਸ਼ਿਸ਼ ਜਿਹੜਾ ਇਹ ਭਗਤੀ ਕਰੇਗਾ, ਫਿਰ ਭਗਤੀ ਸ਼ੁਰੂ ਹੁੰਦੀ ਹੈ। ਇਹਦਾ ਅਰਥ ਹੈ ਗੁਰੂ ਚਾਹੇ, ਗੁਰੂ ਇੱਛਾ ਕਰੇ ਕਿ ਮੇਰਾ ਇਹ ਬੱਚਾ ਭਗਤੀ ਕਰੇ, ਫਿਰ ਇਹ ਬੱਚਾ ਭਗਤੀ ਕਰ ਸਕਦਾ। ਇਸ ਲਈ ਜਦੋਂ ਵੀ ਆਪ ਗੁਰਦੁਆਰੇ ਆਉਂਦੇ ਹੋ, ਇਹ ਬੇਨਤੀ ਕਰਿਆ ਕਰੋ ਹੱਥ ਜੋੜ ਕੇ, ਮਹਾਰਾਜ ਜੀ ਸਾਨੂੰ ਭਗਤੀ ਦਾਨ ਦੇਵੋ। ਅਸੀਂ ਸਿਮਰਨ ਕਰੀਏ, ਲੋੜਾਂ ਤੇ ਸਾਨੂੰ ਬਹੁਤ ਰਹਿੰਦੀਆਂ। ਲੋੜ ਵੀ ਜੇ ਤੁਹਾਡੇ ਮਨ ਵਿੱਚ ਹੈ ਤੇ ਮੰਗ ਲਵੋ ਇਸ ਦਰਬਾਰ ਚੋਂ, ਜੋ ਮੰਗੇ ਠਾਕੁਰ ਆਪਣੇ ਦੀ ਸੋਈ ਸੋਈ ਦੇਵੇ। ਸਤਿਗੁਰੂ ਤਾਂ ਸਭ ਕੁਝ ਦੇਣਗੇ, ਪਰ ਸਭ ਤੋਂ ਜਿਹੜੀ ਵੱਡੀ ਲੋੜ ਹੈ ਉਹ ਵੀ ਮੰਗ ਲਿਆ ਕਰੋ, ਉਹ ਵੀ ਭਗਤੀ ਹੈ। ਐ ਮਹਾਰਾਜ ਜੀ ਅਸੀਂ ਮਨੁੱਖਾਂ ਭਗਤੀ ਕਰਨ ਵਾਸਤੇ ਇਸ ਚੋਲੇ ਵਿੱਚ ਆਏ ਹਾਂ, ਸਾਨੂੰ ਭਗਤੀ ਦਾ ਦਾਨ ਦੇਵੋ। ਜਦੋਂ ਸਤਿਗੁਰੂ ਜੀ ਕਿਰਪਾ ਕਰਨਗੇ, ਫਿਰ ਭਗਤੀ ਕਰਨ ਨੂੰ ਮਨ ਕਰਦਾ। ਸਤਿਗੁਰੂ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ, ਦੂਜਾ ਸ਼ਬਦ ਕਹਿੰਦੇ ਨੇ ਤਾਂ ਜਪਿਆ। ਜਪਦੇ ਤਾਂ ਭਾਈ ਸਾਰੇ ਹੀ ਨੇ, ਵਾਹਿਗੁਰੂ ਨੂੰ ਦਾ ਨਾਮ ਜਪਦੇ ਨੇ, ਪਰ ਰਮਾਣਾ ਨਾਮ ਕੀ ਹੈ? ਤਾਂ ਜਪਿਆ ਨਾਮ ਰਮਾਣਾ, ਨਾਮ ਜਿਹੜਾ ਹੈ ਉਹ ਵਾਹਿਗੁਰੂ ਦਾ ਜਪਣਾ ਹੁੰਦਾ। ਵਾਹਿਗੁਰੂ ਇੱਕ ਹਨ, ਵਾਹਿਗੁਰੂ ਸਰਵ ਵਿਆਪਕ ਹਨ, ਵਾਹਿਗੁਰੂ ਅਜਨਮਾ ਹਨ, ਵਾਹਿਗੁਰੂ ਕਰਤਾ ਪੁਰਸ਼ ਹਨ, ਵਾਹਿਗੁਰੂ ਨਿਰਭਉ ਹਨ, ਵਾਹਿਗੁਰੂ ਨਿਰਵੈਰ ਹਨ, ਵਾਹਿਗੁਰੂ ਕਾਲ ਤੋਂ ਪਰੇ ਹਨ, ਭਾਵ ਉਹਨਾਂ ਦੀ ਮ੍ਰਿਤਯੂ ਕਦੇ ਨਹੀਂ ਹੁੰਦੀ। ਵਾਹਿਗੁਰੂ ਕਿਸੇ ਦੇ ਅਧੀਨ ਨਹੀਂ ਹਨ, ਸਵੈਮ ਪ੍ਰਕਾਸ਼ੀ ਹਨ, ਸੈਭੰਗ। ਇਹ ਗੁਣ ਜਿਸ ਵਿੱਚ ਹੋਣ ਉਸਦਾ ਨਾਮ ਜਪਣਾ ਚਾਹੀਦਾ। ਵਾਹਿਗੁਰੂ ਦਾ ਸਰੂਪ ਕੀ ਹੈ? ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਮਹਾਰਾਜ ਦਾ ਸਰੂਪ ਕੀ ਹੈ? ਗੁਰੂ ਨਾਨਕ ਮਹਾਰਾਜ ਨੇ ਵਾਹਿਗੁਰੂ ਦਾ ਸਰੂਪ ਆਪਣੇ ਮੂਲ ਮੰਤਰ ਵਿੱਚ ਲਿਖਿਆ, ਉਹਦੇ ਸੱਤ ਗੁਣ ਨੇ। ਵਾਹਿਗੁਰੂ ਦਾ ਨਾਮ ਸੱਤ ਹੈ, ਕੇਵਲ ਵਾਹਿਗੁਰੂ ਦਾ ਹੀ ਨਾਮ ਸੱਤ ਹੈ, ਬਾਕੀ ਨਾਮ ਸਾਰੇ ਝੂਠੇ ਹਨ। ਵਾਹਿਗੁਰੂ ਜੀ ਕਰਤਾ ਪੁਰਸ਼ ਹਨ, ਕਰਨ ਵਾਲੇ ਹਨ। ਹੀ ਇਜ਼ ਦਾ ਮੇਕਰ ਆਫ ਦਾ ਵਰਲਡ, ਜੋ ਕੁਛ ਬਣਾਇਆ ਹੈ ਉਹ ਵਾਹਿਗੁਰੂ ਨੇ ਬਣਾਇਆ ਹੈ, ਕਿਸੇ ਹੋਰ ਨੇ ਕੁਛ ਨਹੀਂ ਬਣਾਇਆ। ਈਵਨ ਗੁਰੂ ਜਨ ਨੇ ਵੀ ਕੁਛ ਨਹੀਂ ਬਣਾਇਆ, ਸੰਤਾਂ ਵੀ ਕੁਝ ਨਹੀਂ ਬਣਾਇਆ। ਸੂਰਜ, ਚੰਦਰਮਾ, ਹਵਾ, ਪੌਣ, ਪਾਣੀ, 84 ਲੱਖ ਜੂਨ, ਇਹ ਸਭ ਵਾਹਿਗੁਰੂ ਨੇ ਬਣਾਈ, ਕਰਤਾ ਪੁਰਸ਼ ਨੇ। ਫਿਰ ਵਾਹਿਗੁਰੂ ਆਪ ਹੀ ਨਿਰਭਉ ਹਨ, ਦੁਨੀਆਂ ਵਿੱਚ ਕੋਈ ਆਦਮੀ ਨਿਰਭਉ ਨਹੀਂ। ਜੇ ਹੁੰਦਾ ਉਹ ਹੀ ਨਿਰਭਉ ਹੋ ਸਕਦਾ ਜੋ ਵਾਹਿਗੁਰੂ ਵਿੱਚ ਸਮਾ ਜਾਏ। ਇਸ ਲਈ ਵਾਹਿਗੁਰੂ ਨਿਰਭਉ ਹਨ, ਬਾਕੀ ਸਾਰੇ ਭੈ ਵਿੱਚ ਹਨ। ਸੂਰਜ ਵੀ ਭੈ ਵਿੱਚ, ਚੰਦਰਮਾ ਵੀ ਭੈ ਵਿੱਚ, ਤਾਰਾ ਮੰਡਲ ਵੀ ਭੈ ਵਿੱਚ, ਹਵਾ ਵਿੱਚ, ਹਵਾ ਵੀ ਭੈ ਵਿੱਚ ਚੱਲਦੀ ਹੈ, ਅਗਨੀ ਵੀ ਜਿਹੜੀ ਹੈ ਭੈ ਵਿੱਚ ਜਲਦੀ ਹੈ, ਧਰਤੀ ਵਿੱਚ ਭੈ ਵਿੱਚ ਚੱਲ ਰਹੀ ਹੈ, ਜੀਵ ਜੰਤੂ ਸਭ ਭੈ ਵਿੱਚ ਡਰ ਵਿੱਚ ਚੱਲ ਰਹੇ ਨੇ। ਹਰੇਕ ਨੂੰ ਹਰੇਕ ਤੋਂ ਡਰ ਹੈ। ਇਸਤਰੀ ਪਤੀ ਤੋਂ ਡਰਦੀ ਹੈ, ਪਤੀ ਆਪਣੇ ਪਿਓ ਤੋਂ ਡਰਦਾ ਜਾਂ ਇਸਤਰੀ ਤੋਂ ਡਰਦਾ, ਬੱਚਾ ਪਿਓ ਤੋਂ ਡਰਦਾ, ਪਿਓ ਬੱਚੇ ਤੋਂ ਡਰਦਾ, ਭਰਾ ਭਰਾ ਤੋਂ ਡਰਦਾ, ਮਿੱਤਰ ਮਿੱਤਰ ਤੋਂ ਡਰਦਾ, ਸਾਰੇ ਡਰੇ ਹੋਏ ਨੇ। ਇੱਕ ਵਾਹਿਗੁਰੂ ਨਿਰਭਉ ਹੈ। ਵਾਹਿਗੁਰੂ ਵਿੱਚ ਹੋਰ ਵੀ ਇੱਕ ਗੁਣ ਹੈ ਕਿ ਉਹ ਨਿਰਵੈਰ ਹੈ। ਵਾਹਿਗੁਰੂ ਦੇ ਮਨ ਵਿੱਚ ਕਿਸੇ ਦੇ ਲਈ ਕੋਈ ਵੈਰ ਨਹੀਂ, ਇਹ ਵਾਹਿਗੁਰੂ ਦੀ ਬਹੁਤ ਵੱਡੀ ਖਾਸੀਅਤ ਹੈ। ਆਪਣੇ ਮਨ ਨੂੰ ਟੋਲ ਕੇ ਵੇਖੋ ਸਤਸੰਗਤ, ਅਸੀਂ ਕਿਸੇ ਨਾ ਕਿਸੇ ਲਈ ਵੈਰ ਰੱਖਦੇ ਹਾਂ,
ਜ਼ਰੂਰ ਰੱਖਦੇ ਹਾਂ ਅਸੀਂ, ਜਾਂ ਗੁਆਂਢੀ ਲਈ ਵੈਰ ਰੱਖਾਂਗੇ, ਜਾਂ ਮਾਵਾਂ ਆਪਣੀਆਂ ਨੋਹਾਂ ਲਈ ਵੈਰ ਰੱਖਣਗੀਆਂ, ਜਾਂ ਇਸਤਰੀ ਪਤੀ ਲਈ ਵੈਰ ਰੱਖਦੀ, ਪਤੀ ਇਸਤਰੀ ਲਈ ਵੈਰ ਰੱਖਦਾ ਹੈ, ਜ਼ਰੂਰ ਕੋਈ ਨਾ ਕੋਈ ਮੰਦੀ ਵਾਸਨਾ ਸਾਡੇ ਮਨ ਵਿਚ ਰਹਿੰਦੀ ਹੈ। ਅੱਛਾ, ਹੋਰ ਸਮਝ ਲਓ ਜੇ ਸਾਡਾ ਆਪਸ ਵਿੱਚ ਪਿਆਰ ਵੀ ਹੋਵੇ, ਤੁਸੀਂ ਤਾਂ ਬਹੁਤ ਅਮੀਰ ਆਦਮੀ ਨੂੰ ਨੌਕਰ ਚਾਕਰ ਰੱਖੇ ਹੋਣਗੇ, ਮੈਂ ਕੋਈ ਘਰ ਐਸਾ ਨਹੀਂ ਵੇਖਿਆ ਜਿਹੜਾ ਨੌਕਰ ਨੂੰ ਪਿਆਰ ਕਰਦਾ ਹੋਵੇ। ਨੌਕਰ ਲਈ ਵੈਰ ਸਭ ਦੇ ਹੁੰਦੇ, ਸਭ ਦੇ ਮਨ ਵਿੱਚ ਇਹ ਹੁੰਦਾ ਇਹ ਨੌਕਰ ਹੈ, ਇਹ ਸਾਡੇ ਅਧੀਨ ਹੈ, ਅਸੀਂ ਮਨ 'ਚ ਵੈਰ ਰੱਖਦੇ ਹਾਂ। ਵਾਹਿਗੁਰੂ ਐਸੇ ਹਨ ਜਿਹੜੇ ਆਪਣੇ ਮਨ ਵਿੱਚ ਕਿਸੇ ਦੇ ਲਈ ਵੈਰ ਨਹੀਂ ਰੱਖਦੇ ਹਨ। ਫਿਰ ਅਜੂਨੀ, ਅਜੂਨੀ ਦਾ ਅਰਥ ਹੈ ਜਿਹਦਾ ਜਨਮ ਨਾ ਹੁੰਦਾ ਹੋਵੇ। ਵਾਹਿਗੁਰੂ ਅਜਨਮਾਂ ਨੇ, ਉਹਨਾਂ ਦਾ ਕਦੀ ਜਨਮ ਨਹੀਂ ਹੁੰਦਾ। ਜਿਸ ਦਾ ਜਨਮ ਹੁੰਦਾ ਉਹ ਵਾਹਿਗੁਰੂ ਨਹੀਂ ਹੁੰਦਾ, ਇਹ ਮੰਨ ਕੇ ਚੱਲਣਾ। ਜਿਸ ਦਾ ਜਨਮ ਹੁੰਦਾ ਉਹ ਵਾਹਿਗੁਰੂ ਨਹੀਂ ਹੁੰਦਾ। ਹਜ਼ੂਰ ਗੁਰੂ ਨਾਨਕ ਜੀ ਕਹਿੰਦੇ ਨੇ ਜਿਸ ਦਾ ਜਨਮ ਨਹੀਂ ਨਾ ਹੋਇਆ ਉਸ ਦਾ ਸਿਮਰਨ ਕਰੋ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਿਮਰਨ ਵੀ ਮਨੇ ਕੀਤਾ ਵੀ ਮੇਰਾ ਨਾ ਕਰਿਓ ਜੇ, ਮੈਂ ਦਾਸ ਹਾਂ, ਮੈਂ ਗੁਰੂ ਵੀ ਨਹੀਂ ਹਾਂ, ਮੈਂ ਅਕਾਲ ਪੁਰਖ ਦਾ ਦਾਸ ਹਾਂ। ਇੱਕ ਅਕਾਲ ਪੁਰਖ ਜਨਮਾਂ ਨੇ ਉਸਦਾ ਸਿਮਰਨ ਕਰਿਓ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ। ਦਸਾਂ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਹੈ। ਈਵਨ ਦਸਮ ਪਾਤਸ਼ਾਹ ਨੇ ਤੇ ਕਹਿਤਾ ਹੈ ਕਿ ਜਿਹੜਾ ਮੈਨੂੰ ਪਰਮੇਸ਼ਰ ਮੰਨੇਗਾ ਉਹ ਨਰਕਾਂ ਦਾ ਭਾਗੀ ਹੋਏਗਾ। ਮੈਂ ਕੌਣ ਹਾਂ ਇਹ ਵੀ ਦੱਸਿਆ, ਮੈਂ ਹੂੰ ਪਰਮ ਪੁਰਖ ਕਾ ਦਾਸਾ, ਦੇਖਣ ਆਇਓ ਜਗਤ ਤਮਾਸਾ, ਮੈਂ ਤਮਾਸਾ ਵੇਖਣ ਵਾਸਤੇ ਆਇਆ, ਮੈਂ ਉਸਦਾ ਦਾਸ ਹਾਂ। ਸੋ ਦਾਸ ਬਣ ਕੇ ਰਹੋ, ਨਿਮਾਣੇ ਬਣ ਕੇ ਰਹੋ, ਤੇ ਵਾਹਿਗੁਰੂ ਵਿੱਚ ਸਰਬ ਸ੍ਰੇਸ਼ਟ ਗੁਣ ਜਿਹੜਾ ਉਹ ਹੈ ਸਵਾਏ ਭੰਗ, ਆਪਣੇ ਆਪ ਵਿੱਚ ਜੋ ਆਪ ਹੋਵੇ। ਜਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ, ਜੋ ਆਪਣੇ ਆਪ ਵਿੱਚ ਆਪ ਹੋਵੇ, ਆਪਣੀ ਤਾਕਤ ਦਾ ਆਪ ਹੀ ਮਾਲਕ ਹੋਵੇ, ਜੋ ਆਪਣੀ ਮਰਜ਼ੀ ਕਰਨਾ ਜਾਣਦਾ ਹੋਵੇ, ਜਿੱਥੇ ਕਿਸੇ ਦੀ ਹੋਰ ਦੀ ਮਰਜ਼ੀ ਨਾ ਚੱਲਦੀ ਹੋਵੇ, ਗੁਰੂ ਨਾਨਕ ਜੀ ਕਹਿੰਦੇ ਨੇ ਉਸਦਾ ਸਿਮਰਨ ਕਰੋ। ਰਮਾਣਾ ਉਸ ਨੂੰ ਕਹਿੰਦੇ, ਰਮਾਣਾ ਸ਼ਬਦ ਖਿਆਲ ਰੱਖਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਇਆ ਹੈ, ਹੋਰ ਕਿਸੇ ਨੀਤੀ ਸ਼ਾਸਤਰ 'ਚ ਰਮਾਣਾ ਸ਼ਬਦ ਨਹੀਂ ਆਇਆ। ਰਮਾਣਾ ਦਾ ਮਤਲਬ ਹੁੰਦਾ ਰਮਿਆ ਹੋਇਆ। ਸਭ ਤੋਂ ਜ਼ਿਆਦਾ ਸ਼ਬਦ ਰਾਮ ਨਾਮ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਰਾਮ ਨਾਮ ਦਾ ਮਤਲਬ ਹੀ ਹੈ ਰਮਿਆ ਹੋਇਆ ਰਾਮ। ਰਾਮ ਦਾ ਮਤਲਬ ਦਸਰ ਦਾ ਪੁੱਤਰ ਰਾਮ ਨਹੀਂ, ਰਾਮ ਦਾ ਮਤਲਬ ਹੈ ਰਮਿਆ ਹੋਇਆ ਰਾਮ। ਰਮਾਣਾ ਜਿਹੜਾ ਸਰਵ ਵਿਆਪਕ ਹੈ, ਜਿਸਨੇ ਕਈ ਦਸ਼ਰਥ ਦੇ ਪੁੱਤਰਾਂ ਨੂੰ ਜਨਮ ਦੇ ਦਿੱਤਾ, ਜਿਹਨੇ ਕਈ ਕ੍ਰਿਸ਼ਨ ਭਗਵਾਨ ਬਣਾ ਦਿੱਤੇ, ਜਿਹਨੇ ਕਈ ਗੁਰੂ ਨਾਨਕ ਬਣਾ ਦਿੱਤੇ, ਕਈ ਗੁਰੂ ਗੋਬਿੰਦ ਸਿੰਘ ਬਣਾ ਦਿੱਤੇ, ਇਹੋ ਜਿਹਾ ਵਾਹਿਗੁਰੂ ਉਹਨੂੰ ਰਮਾਣਾ ਕਹੀਦਾ। ਭਾਵ ਜਿਸ ਤੋਂ ਕ੍ਰਿਸ਼ਨ ਬਣੇ, ਰਾਮ ਬਣੇ, ਈਸਾ ਬਣੇ, ਮੁਹੰਮਦ ਬਣੇ, ਸੰਤ ਬਣੇ, ਜਿਸ ਤੋਂ ਸੂਰਜ ਬਣੇ। ਇਹ ਸੂਰਜ ਇੱਕ ਨਹੀਂ ਹੈਗਾ, ਅਲੱਗ ਅਲੱਗ ਧਰਤੀਆਂ ਤੇ ਅਲੱਗ ਅਲੱਗ ਸੂਰਜ ਨੇ, ਔਰ ਕਈ ਧਰਤੀਆਂ। ਚੰਦਰਮਾ ਵੀ ਇੱਕ ਨਹੀਂ ਹੈਗਾ, ਚੰਦਰਮਾ ਇੱਕ ਨਹੀਂ ਹੈ, ਕਈ ਚੰਦਰਮਾ ਨੇ। ਇੱਕ ਧਰਤੀ ਦੇ ਇੱਕ ਚੰਦਰਮਾ ਹੁੰਦਾ, ਕਈ ਚੰਦਰਮਾ ਨੇ ਔਰ ਕਈ ਤਾਰਾ ਮੰਡਲ ਨੇ। ਇਸ ਲਈ ਮਹਾਰਾਜ ਦਸਮ ਪਾਤਸ਼ਾਹ ਨੇ ਕਿਹਾ ਨਮੋ ਸੂਰਜ ਹੈ ਸੂਰਜ ਹੈ, ਮੈਂ ਵੱਡੇ ਸੂਰਜ ਨੂੰ ਨਮਸਕਾਰ ਕਰਦਾ ਜੋ ਸਾਰਿਆਂ ਸੂਰਜਾਂ ਨੂੰ ਚਾਨਣ ਦੇਣ ਵਾਲਾ ਹੈ। ਨਮੋ ਚੰਦਰ ਚੰਦਰ ਹੈ, ਮੈਂ ਹਜ਼ਾਰਾਂ ਲੱਖਾਂ ਚੰਦਰਮਾ ਦਾ ਜੋ ਤੇਜ ਹੈ ਉਸ ਨੂੰ ਨਮਨ ਕਰਦਾ ਹਾਂ ਜੋ ਸਾਰੇ ਚੰਦਰਮਾ ਨੂੰ ਰੋਸ਼ਨੀ ਦੇਣ ਵਾਲਾ ਹੈ। ਨਮੋ ਇੰਦਰ ਇੰਦਰੇ, ਕਰੋੜਾਂ ਹੀ ਇੰਦਰ ਨੇ। ਹਜ਼ੂਰ ਕਹਿੰਦੇ ਨੇ ਕਰੋੜਾਂ ਹੀ ਇੰਦਰਾਂ ਨੂੰ ਜਿਹੜਾ ਤਾਕਤ ਦੇਣ ਵਾਲਾ ਹੈ, ਸ਼ਕਤੀ ਦੇਣ ਵਾਲਾ ਹੈ। ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਨੂੰ ਨਮਨ ਕਰਦਾ ਹਾਂ। ਸੋ ਵਾਹਿਗੁਰੂ ਐਸਾ ਨਾਮ ਹੈ ਜੋ ਰਮਾਣਾ ਹੈ, ਵਾਹਿਗੁਰੂ ਐਸਾ ਨਾਮ ਹੈ ਜੋ ਰਮਾਣਾ ਹੈ, ਜੋ ਚੌਂ ਯੁੱਗਾਂ ਵਿੱਚ ਜਪਿਆ ਗਿਆ ਹੈ। ਵਿਸ਼ਨੂੰ ਬਣ ਕੇ ਜਪਿਆ ਗਿਆ, ਗੋਬਿੰਦ ਬਣ ਕੇ ਜਪਿਆ ਗਿਆ, ਹਰੀ ਹਰੀ ਬਣ ਕੇ ਜਪਿਆ ਗਿਆ, ਰਾਮ ਰਾਮ ਬਣ ਕੇ ਜਪਿਆ ਗਿਆ। ਜਦੋਂ ਗੁਰੂ ਨਾਨਕ ਸਾਹਿਬ ਹਜ਼ੂਰ ਇੱਥੇ ਆਏ, ਉਹਨਾਂ ਚਾਰੇ ਯੁੱਗਾਂ ਦਾ ਨਾਮ ਇੱਕ ਕਰਕੇ ਵਾਹਿਗੁਰੂ ਮੰਤਰ ਬਣਾ ਦਿੱਤਾ, ਤਾਂ ਤੇ ਵਾਹਿਗੁਰੂ ਨਾਮ ਰਮਾਣਾ ਹੈ। ਇਸ ਵਾਸਤੇ ਨਾਮ ਤੇ ਦੁਨੀਆਂ ਦੇ ਅਲੱਗ ਅਲੱਗ ਨੇ। ਸ਼ਿਵ ਦਾ ਨਾਮ ਅਲੱਗ ਹੈ, ਵਿਸ਼ਨੂੰ ਦਾ ਅਲੱਗ ਹੈ, ਮਾਤਾ ਦਾ ਨਾਮ ਅਲੱਗ ਹੈ, ਖੁਦਾ ਦਾ ਨਾਮ ਅਲੱਗ ਹੈ, ਰਾਮ ਦਾ ਨਾਮ ਅਲੱਗ ਹੈ। ਇਹ ਸਾਰੇ ਨਾਮ ਵੱਖਰੇ ਵੱਖਰੇ ਨੇ। ਜੈ ਗੁਰਦੇਵ ਨਾਮ ਵੀ ਵੱਗ ਹੈ, ਇਹ ਗੁਰੂ ਦਾ ਨਾਮ ਹੈ, ਪਰ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਜਾਂ ਤੇ ਰਾਮ ਨਾਮ ਹੈ, ਰਮਿਆ ਹੋਇਆ ਰਾਮ, ਤੇ ਜਾਂ ਫਿਰ ਵਾਹਿਗੁਰੂ ਨਾਮ ਹੈ।
ਇਸ ਲਈ ਗੁਰੂ ਕੇ ਪਿਆਰਿਓ, ਗੁਰੂ ਨਾਨਕ ਨੂੰ ਮਤ ਨੂੰ ਸਾਹਮਣੇ ਰੱਖ ਕੇ ਆਪ ਵਾਹਿਗੁਰੂ ਜੀ ਦਾ ਨਾਮ ਜਪਣਾ। ਔਰ ਅਸੀਂ ਵਾਹਿਗੁਰੂ ਦੇ ਬੱਚੇ ਹਾਂ। ਵਾਹਿਗੁਰੂ ਦਾ ਨਾਮ ਜਪਣ ਵਾਲੇ ਸਮਝਣ ਵੀ ਅਸੀਂ ਸਾਰੇ ਹੀ ਵਾਹਿਗੁਰੂ ਦੇ ਬੱਚੇ ਹਾਂ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਬੇਦੀ ਸੋਢੀ ਹੈ, ਚਾਹੇ ਕੋਈ ਨੀਵਾਂ ਉੱਚਾ, ਚਾਹੇ ਕੋਈ ਪੜ੍ਹਿਆ ਅਨਪੜ੍ਹਿਆ ਹੈ, ਅਸੀਂ ਸਾਰੇ ਹੀ ਵਾਹਿਗੁਰੂ ਦੇ ਬੱਚੇ ਹਾਂ। ਜਿਹੜਾ ਵਾਹਿਗੁਰੂ ਦਾ ਨਾਮ ਜਪਣ ਵਾਲਾ ਹੈ ਉਹ ਇਹ ਮੰਨ ਕੇ ਚੱਲੇ ਕਿ ਜਿਹੜਾ ਮੇਰਾ ਅਕਾਲ ਪੁਰਖ ਹੈ ਉਹ ਸਭ ਦਾ ਅਕਾਲ ਪੁਰਖ ਹੈ, ਜਿਹੜਾ ਮੇਰਾ ਪਿਤਾ ਹੈ ਉਹ ਸਭ ਦਾ ਪਿਤਾ ਹੈ, ਗੁਰੂ ਨਾਨਕ ਸਭ ਦਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੇ ਗੁਰੂ ਹਨ, ਵਾਣੀ ਸਾਰਿਆਂ ਦਾ ਗੁਰੂ ਹੈ, ਇਹ ਮੰਨ ਕੇ ਚੱਲਣਾ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ ਵੀ ਇਹ ਮਨੁੱਖ ਹੋ, ਇਹ ਗੁਰੂ ਕੇ ਸਿੱਖੋ, ਭਗਤੀ ਤਾਂ ਬਣਦੀ ਏ ਜੇ ਵਾਹਿਗੁਰੂ ਕਿਰਪਾ ਕਰੇ, ਭਗਤੀ ਤਾਂ ਸ਼ੁਰੂ ਹੁੰਦੀ ਏ ਜੇ ਸਤਿਗੁਰੂ ਚਾਹੇ। ਤੇ ਭਗਤੀ ਕਿਸ ਦੀ ਕਰਨੀ ਏ? ਉਸ ਵਾਹਿਗੁਰੂ ਦੀ ਕਰਨੀ ਏ ਜੋ ਕਰਤਾ ਪੁਰਸ਼ ਹੈ, ਉਸ ਵਾਹਿਗੁਰੂ ਦੀ ਕਰਨੀ ਏ ਜਿਸ ਨੂੰ ਕਦੀ ਮੌਤ ਨਹੀਂ ਆਉਂਦੀ, ਉਸ ਵਾਹਿਗੁਰੂ ਦੀ ਕਰਨੀ ਏ ਜਿਸ ਦਾ ਨਾਮ ਸਦਾ ਸੱਤ ਹੈ, ਬਾਕੀ ਨਾਮ ਸਾਰੇ ਝੂਠੇ। ਮੇਰਾ ਨਾਮ ਵੀ ਝੂਠਾ ਹੈ, ਮੇਰਾ ਨਾਮ ਵੀ ਕਲਪਤ ਹੈ, ਮੇਰੇ ਮਾਂ ਪਿਓ ਨੇ ਰੱਖ ਦਿੱਤਾ ਹੈ, ਮੇਰਾ ਨਾਮ ਝੂਠਾ ਹੈ, ਕਲਪਤ ਹੈ, ਪਰ ਵਾਹਿਗੁਰੂ ਨਾਮ ਸੱਤ ਹੈ। ਇਸ ਲਈ ਵਾਹਿਗੁਰੂ ਨਾਮ ਸੱਤ ਮੰਨਣਾ, ਵਾਹਿਗੁਰੂ ਨਾਮ ਜਪਣਾ, ਪਰ ਇੱਕ ਖਿਆਲ ਮਨ ਵਿੱਚ ਜ਼ਰੂਰ ਰੱਖਣਾ, ਅਸੀਂ ਸਾਰੇ ਹੀ ਵਾਹਿਗੁਰੂ ਦੇ ਬੱਚੇ ਹਾਂ। ਏਕ ਪਿਤਾ ਏਕ ਸਕੇ ਹਮ ਬਾਰਗ, ਤੂੰ ਮੇਰਾ ਗੁਰਹਾਈ। ਐ ਵਾਹਿਗੁਰੂ, ਤੂੰ ਹੀ ਸਾਡਾ ਗੁਰੂ ਹੈ, ਤੂੰ ਹੀ ਸਾਡਾ ਪਿਤਾ ਹੈ, ਤੂੰ ਹੀ ਸਾਡਾ ਮਾਲਕ ਹੈ, ਅਸੀਂ ਤੇਰੇ ਕੋਲੋਂ ਹੀ ਜਨਮ ਲਿਆ, ਤਾਂ ਤੇ ਅਸੀਂ ਸਾਰੇ ਬੱਚੇ ਹਾਂ। ਮੇਰਾ ਕਹਿਣ ਦਾ ਤਤਪਰਿਆ ਇਹ ਹੈ ਵੀ ਵਾਹਿਗੁਰੂ ਨਾਮ ਜਪਣ ਵਾਲਿਓ, ਤੁਸੀਂ ਸਾਰਿਆਂ ਦੇ ਨਾਲ ਪ੍ਰੇਮ ਕਰਨਾ, ਸਾਰੀ ਮਨੁੱਖ ਜਾਤੀ ਨਾਲ ਪ੍ਰੇਮ ਕਰਨਾ, ਈਵਨ ਡੰਗਰਾਂ ਨਾਲ ਵੀ ਪ੍ਰੇਮ ਕਰਨਾ, 84 ਲੱਖ ਜੂਨ ਨਾਲ ਵੀ ਪ੍ਰੇਮ ਕਰਨਾ, ਪਰਿੰਦਿਆਂ ਨਾਲ ਵੀ ਪ੍ਰੇਮ ਕਰਨਾ, ਜਾਨਵਰਾਂ ਨਾਲ ਵੀ ਪ੍ਰੇਮ ਕਰਨਾ। ਜੇ ਜਾਨਵਰਾਂ ਨਾਲ ਪ੍ਰੇਮ ਕਰਨਾ ਸਿੱਖ ਜਾਓਗੇ, ਮਾਸ ਨਹੀਂ ਖਾਓਗੇ, ਜਾਨਵਰ ਨਹੀਂ ਮਾਰੋਗੇ, ਸ਼ਿਕਾਰ ਨਹੀਂ ਕਰੋਗੇ, ਮਾਰ ਕੁੱਟ ਕੇ ਨਹੀਂ ਖਾਓਗੇ ਭਾਈ, ਜਦੋਂ ਵੀ ਸਭ ਨਾਲ ਪ੍ਰੇਮ ਕਰੋਗੇ, ਕਿਉਂਕਿ ਸਾਰਿਆਂ ਦੇ ਵਿੱਚ ਰਾਮ ਹੈ, ਸਾਰਿਆਂ ਦੇ ਵਿੱਚ ਵਾਹਿਗੁਰੂ ਹੈ, ਸਾਰਿਆਂ ਨੂੰ ਜਿਉਣ ਦਾ ਹੱਕ ਹੈ, ਸਾਰੇ ਜਿਉਣਾ ਚਾਹੁੰਦੇ ਨੇ, ਔਰ ਬਣਾਉਣ ਵਾਲਾ ਵਾਹਿਗੁਰੂ ਆਪ ਹੈ। ਜੇ ਵਾਹਿਗੁਰੂ ਆਪ ਹੀ ਬਣਾਉਣ ਵਾਲਾ, ਤੇ ਯਾਦ ਰੱਖਣਾ ਮਾਰਨ ਵਾਲਾ ਵੀ ਉਹ ਆਪ ਹੈ, ਬਣਾਉਣ ਵਾਲਾ ਵੀ ਉਹ ਆਪ ਹੈ ਤੇ ਮਾਰਨ ਵਾਲਾ ਵੀ ਉਹ ਆਪ ਹੈ। ਅਸੀਂ ਕਿਸੇ ਜੀਵ ਨੂੰ ਮਾਰ ਕੇ ਖਾ ਨਹੀਂ ਸਕਦੇ ਹਾਂ, ਕਿਉਂਕਿ ਅਸੀਂ ਉਹਨੂੰ ਜਨਮ ਨਹੀਂ ਦੇ ਸਕਦੇ ਹਾਂ। ਜੇ ਤੁਸੀਂ ਜਿਵਾਲ ਸਕਦੇ ਹੋ ਮਾਰ ਕੇ, ਤਾਂ ਫਿਰ ਤੁਸੀਂ ਉਸਨੂੰ ਮਾਰ ਕੇ ਖਾ ਸਕਦੇ ਹੋ। ਜਦੋਂ ਅਸੀਂ ਜਿਵਾਲ ਨਹੀਂ ਸਕਦੇ, ਪੈਦਾ ਨਹੀਂ ਕਰ ਸਕਦੇ, ਜਨਮ ਨਹੀਂ ਦੇ ਸਕਦੇ, ਤੇ ਸਾਨੂੰ ਮਾਰਨ ਦਾ ਵੀ ਕੋਈ ਹੱਕ ਨਹੀਂ। ਇਸ ਲਈ ਯਥਾ ਸੰਭਵ ਜੋ ਮਿਲ ਜਾਵੇ ਸਬਰ ਸ਼ੁਕਰ ਕਰਕੇ ਖਾਇਓ। ਜੇ ਗੁਰਦੁਆਰੇ ਵੀ ਸਾਨੂੰ ਕੀ ਮਿਲਦਾ? ਦਾਲ ਮਿਲਦੀ, ਸਬਜ਼ੀ ਮਿਲਦੀ, ਚਾਵਲ ਮਿਲਦੇ, ਚਟਨੀ ਮਿਲਦੀ, ਕੜਾ ਪ੍ਰਸਾਦ ਮਿਲਦਾ, ਬਸ ਇਹ ਵੀ ਖਾਇਓ। ਜੇ ਗੁਰੂ ਘਰ ਵਿੱਚ ਸਭ ਕੁਛ ਇਹੀ ਮਿਲਦਾ, ਤੇ ਘਰ ਵੀ ਗੁਰੂ ਹੋਈ ਬੈਠਾ, ਘਰ ਵਿੱਚ ਵੀ ਇਹੀ ਬਣਾਓ ਤੇ ਖਾਓ, ਸਿੱਧੀ ਜੀ ਗੱਲ ਹੈ। ਤਾਂ ਤੇ ਤੁਸੀਂ ਵਾਹਿਗੁਰੂ ਸਿਮਰਨ ਕਰਨ ਵਾਲੇ ਹੋ, ਤੇ ਜੇ ਵਾਹਿਗੁਰੂ ਸਿਮਰਨ ਕਰਕੇ ਸ਼ਰਾਬ ਪੀਂਦੇ ਹੋ, ਵਾਹਿਗੁਰੂ ਸਿਮਰਨ ਕਰਕੇ ਮੀਟ ਖਾਂਦੇ ਹੋ, ਵਾਹਿਗੁਰੂ ਸਿਮਰਨ ਕਰਕੇ ਦੂਜੇ ਨਾਲ ਨਫ਼ਰਤ ਕਰਦੇ ਹੋ, ਵਾਹਿਗੁਰੂ ਸਿਮਰਨ ਕਰਦੇ ਘਰ ਚ ਨੌਕਰ ਨਾਲ ਨਫ਼ਰਤ ਦੀ ਨਿਗਾਹ ਨਾਲ ਉਹਨੂੰ ਵੇਖਦੇ ਹੋ, ਤੁਹਾਡਾ ਬਿਹੇਵੀਅਰ ਗਲਤ ਹੈ, ਤੇ ਇਹਨੂੰ ਅੱਛਾ ਵਾਹਿਗੁਰੂ ਸਿਮਰਨ ਨਾ ਹੀ ਕਰੋ। ਵਾਹਿਗੁਰੂ ਸਿਮਰਨ ਕਰਨ ਵਾਲਾ ਸਭ ਦਾ ਪਿਆਰਾ ਹੁੰਦਾ ਹੈ, ਵਾਹਿਗੁਰੂ ਸਿਮਰਨ ਕਰਨ ਵਾਲਾ ਸਭ ਤੇ ਦਇਆਵਾਨ ਹੁੰਦਾ ਹੈ, ਵਾਹਿਗੁਰੂ ਸਿਮਰਨ ਕਰਨ ਵਾਲਾ ਇੱਕ ਅੱਖ ਨਾਲ ਸਭ ਨੂੰ ਵੇਖਦਾ, ਚਾਹੇ ਮਾੜਾ ਹੋਵੇ ਚਾਹੇ ਚੰਗਾ ਹੋਵੇ, ਉਹਨੂੰ ਤਾਂ ਦੂਜਾ ਦਿਸਦਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ, ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਦੇ ਵਿੱਚ ਪਰਮੇਸ਼ਰ ਹੀ ਬੋਲਦਾ, ਜਿਹੜਾ ਸਾਰਿਆਂ ਵਿੱਚ ਬੋਲਣ ਵਾਲਾ ਹੈ ਨਾ, ਉਹਨੂੰ ਰਮਿਆ ਹੋਇਆ ਰਾਮ ਕਹੀਦਾ। ਇਸ ਲਈ ਰਾਮ ਨਾਮ ਦੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਨਾਲੋਂ ਵੱਧ ਗਾਈ ਗਈ ਹੈ, ਸਭ ਨੂੰ ਵੱਧ ਗਾਈ ਗਈ ਹੈ, ਸਭ ਨੂੰ ਵੱਧ ਗਾਈ ਗਈ ਹੈ। ਇਸ ਲਈ ਪ੍ਰੇਮ ਨਾਲ ਭਾਈ ਰੇ ਰਾਮ ਕਹੋ, ਚਿੱਤ ਲਾਏ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿਣਾ, ਤੇ ਅਰਦਾਸ ਕਰਿਓ ਜੇ ਮਹਾਰਾਜ ਜੀ ਜੋ ਤੁਸੀਂ ਦੇਵੋ ਖਾਈਏ, ਜੋ ਤੁਸੀਂ ਪਹਿਨਾਓ ਪਹਿਨੀਏ,
ਜਿੱਥੇ ਆਪ ਲੈ ਜਾਓ ਜਾਈਏ, ਜੋ ਆਪ ਬੁਲਾਓ ਬੋਲੀਏ, ਜੋ ਆਪ ਦੁਖਾਓ ਮਹਾਰਾਜ ਜੀ ਉਹ ਵੇਖੀਏ, ਅਸੀਂ ਆਪਣੀ ਮਨ ਦੀ ਮਰਜ਼ੀ ਨਾਲ ਕੁਛ ਨਾ ਕਰੀਏ। ਇਹ ਅਰਦਾਸ ਕਰਿਆ ਜੋ ਫਿਰ ਖਾਲਸੇ ਬਣ ਜਾਓਗੇ, ਭਗਤ ਬਣ ਜਾਓਗੇ, ਰਾਮ ਦੇ ਭਗਤ ਬਣ ਜਾਓਗੇ, ਸੁੱਖ ਹੀ ਸੁੱਖ ਹੋ ਜਾਏਗਾ। ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ, ਗੋਵਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ। ਵਾਹਿਗੁਰੂ ਜਿਹੜੇ ਜਪਦੇ ਨੇ ਉਹਨਾਂ ਤੇ ਫਿਰ ਵਾਹਿਗੁਰੂ ਦੀ ਕਿਰਪਾ ਹੁੰਦੀ ਏ, ਉਹਨਾਂ ਦੀ ਪੈਜ ਰਹਿ ਜਾਂਦੀ ਏ, ਮੁਕਤੀ ਮਿਲਦੀ ਏ। ਸਤਿਗੁਰੂ ਜੀ ਕੰਡ ਤੇ ਹੱਥ ਰੱਖਦੇ ਨੇ, ਨਿਗਾਹਬਾਨ ਹੋ ਜਾਂਦੇ ਨੇ। ਨਿਗਾਹਬਾਨ ਸਮਝਦੇ ਹੋ ਕਿ ਗਾਈਡ ਹੋ ਜਾਂਦੇ ਨੇ, ਤੁਹਾਨੂੰ ਕੋਈ ਇੱਛਾ ਹੀ ਨਹੀਂ ਕਰਨੀ ਪਏਗੀ, ਜੋ ਚਾਹੋਗੇ ਆਪਣੇ ਆਪ ਹੀ ਮਿਲਦਾ ਜਾਏਗਾ, ਐਸੀ ਕਿਰਪਾ ਹੋ ਜਾਏਗੀ। ਜਦ ਤੁਸੀਂ ਵਾਹਿਗੁਰੂ ਦੇ ਹੋ ਜਾਓਗੇ, ਮਾਣ ਨਾਲ ਕਹੋ ਸਾਡੇ ਗੁਰੂ ਨਾਨਕ ਪਿਤਾ ਹਨ, ਸਾਡੇ ਗੁਰੂ ਨਾਨਕ ਆਸਰਾ ਹਨ, ਸਾਡੇ ਗੁਰੂ ਨਾਨਕ ਪ੍ਰਾਣ ਦਾਤਾ ਹਨ, ਸਾਡੇ ਗੁਰੂ ਨਾਨਕ ਸੁੱਖਾਂ ਦੇ ਮਾਲਕ ਹਨ, ਅਸੀਂ ਗੁਰੂ ਨਾਨਕ ਦੇ ਬੱਚੇ ਹਾਂ। ਇਹ ਫਖਰ ਨਾਲ ਜੀਵੋ, ਔਰ ਇਹ ਜੀਵਣਾ ਤਾਂ ਹੀ ਜੀ ਸਕਦੇ ਹੋ ਜੇ ਪ੍ਰੇਮ ਨਾਲ ਵਾਹਿਗੁਰੂ ਮੰਤਰ ਦਾ ਅਭਿਆਸ ਕਰੋ। ਘੱਟ ਤੋਂ ਘੱਟ 20 ਮਿੰਟ ਕਰੋ, ਵੱਧ ਤੋਂ ਵੱਧ ਜਿੰਨਾ ਵੀ ਕਰ ਸਕਦੇ ਹੋ ਕਰੋ। ਜੇ ਰਿਟਾਇਰ ਹੋਏ ਹੋ ਤਾਂ ਫੇਰ ਭਾਈ ਹਰ ਸਵਾਸ ਨਾਲ ਕਰੋ, ਸਾਰਾ ਦਿਨ ਹੀ ਕਰੋ, ਫਿਰ ਤਾਂ ਕੋਈ ਕੰਮ ਹੀ ਨਹੀਂ। ਜੇ ਪੈਨਸ਼ਨ ਮਿਲਦੀ ਹੈ ਤਾਂ ਹੋਰ ਵੀ ਚੰਗੀ ਗੱਲ ਹੈ, ਫਿਰ ਤਾਂ ਵਾਧੂ ਦੀ ਪੈਨਸ਼ਨ ਆਉਂਦੀ ਹੈ, ਉਹਦੇ ਵਿੱਚ ਗੁਜ਼ਾਰਾ ਕਰੋ, ਕਿਸੇ ਦਾ ਹੱਕ ਨਾ ਖੋ, ਵਾਹਿਗੁਰੂ ਵਾਹਿਗੁਰੂ ਕਰੋ। ਔਰ ਵਾਹਿਗੁਰੂ ਵੇਖੋ ਕਿੰਨਾ ਦਿਆਲ ਹੈ, ਤੁਸੀਂ ਰਿਟਾਇਰ ਹੋ ਗਏ ਹੋ, ਤੁਹਾਨੂੰ ਪੈਨਸ਼ਨ ਮਿਲਦੀ ਆ, ਕਿਸੇ ਗੱਲ ਦੀ ਕਮੀ ਨਹੀਂ। ਜੇ ਧਨ ਕੋਈ ਤੁਹਾਡੇ ਪਾਸ ਜਮਾ ਤਾਂ ਵੀ ਭਾਗਾਂ ਵਾਲੇ ਹੋ, ਬੱਚੇ ਸੈਟਲਡ ਨੇ, ਫਿਰ ਭਜਨ ਜ਼ਰੂਰ ਕਰੋ, ਫਿਰ ਤਾਂ ਤੁਸੀਂ ਇਕੱਲੇ ਹੋ ਗਏ ਹੋ। ਬੱਚਿਆਂ ਨੇ ਨਾਲ ਨਹੀਂ ਜਾਣਾ, ਕੋਠੀਆਂ ਨੇ ਨਾਲ ਨਹੀਂ ਜਾਣਾ, ਨਾ ਧਨ ਨੇ ਨਾਲ ਜਾਣਾ, ਨਾ ਬੈਂਕ ਨੇ ਨਾਲ ਜਾਣਾ, ਨਾ ਸਰੀਰ ਨੇ ਨਾਲ ਜਾਣਾ, ਨਾ ਮਨ ਨੇ ਜਾਣਾ, ਨਾ ਬੁੱਧੀ ਨੇ ਜਾਣਾ। ਤੁਸੀਂ ਬਿਲਕੁਲ ਕੁਛ ਨਾਲ ਨਹੀਂ ਲਿਜਾ ਸਕੋਗੇ, ਇੱਕ ਵਾਹਿਗੁਰੂ ਨਾਮ ਜਪਿਆ ਨਾਲ ਜਾਏਗਾ। ਇਸ ਲਈ ਵਾਹਿਗੁਰੂ ਬੋਲੋ ਤੇ ਸਦਾ ਹੀ ਸੁਖੀ ਰਹੋ। ਹਜ਼ੂਰ ਕਹਿੰਦੇ ਨੇ ਗੋਬਿੰਦ ਕਿਰਪਾ ਤਾਰੇ ਪ੍ਰਭ ਰਾਖੀ ਪੈਜ ਹਮਾਰੀ। ਪੈਜ ਹਮਾਰੀ ਲਾਜ ਰਹਿ ਜਾਏ, ਲਾਜ ਉਸ ਦੀ ਰਹਿੰਦੀ ਜੋ ਨਾਮ ਜਪਦਾ, ਦੂਜੇ ਦੀ ਲਾਜ ਨਹੀਂ ਜੇ ਰਹਿੰਦੀ, ਨਾ ਬਾਦਸ਼ਾਹ ਦੀ, ਨਾ ਵਜ਼ੀਰ ਦੀ, ਨਾ ਉਮਰਾਓ ਦੀ, ਨਾ ਕੋ ਠਾਕੁਰ ਦੀ, ਨਾ ਕੋ ਵੱਡੇ ਵਡੇਰੇ ਦੀ, ਕਿਸੇ ਦੀ ਲਾਜ ਨਹੀਂ ਰਹਿੰਦੀ। ਔਰ ਉਹ ਜਮ ਜਿਹੜਾ ਉਹ ਏਡਾ ਖਤਰਨਾਕ ਹੈ, ਕਿਹੜੇ ਤੁਸੀਂ ਮਰਦੇ ਨੂੰ ਵੇਖੋ ਨਾ, ਉਹਨਾਂ ਨਾਲ ਕੀ ਹਾਲਤ ਹੁੰਦੀ ਹੈ, ਤੇ ਤੁਸੀਂ ਤੁਹਾਨੂੰ ਨੀਂਦ ਹੀ ਨਹੀਂ ਆਵੇਗੀ। ਦਸ ਨੇ ਤਾਂ ਸਭ ਕੁਝ ਵੇਖਿਆ, ਗੰਨਾ ਪੀੜਦੇ ਵੇਖਿਆ ਆਪਨੇ, ਗੰਨਾ ਪੀੜਦੇ ਕਿਹੜੇ ਮਸ਼ੀਨ ਚ ਜਦੋਂ ਗੰਨੇ ਦਾ ਰਸ ਨਿਕਲਦਾ ਆਪਨੇ ਵੇਖਿਆ ਹੋਵੇਗਾ। ਏਦਾਂ ਬੰਦੇ ਨੂੰ ਪਕੜ ਕੇ ਪੀੜ ਦਿੱਤਾ ਜਾਂਦਾ, ਉਹਦੀ ਰੱਤ ਕੱਢ ਦਿੱਤੀ ਜਾਂਦੀ। ਨਾ ਵੇਖਿਆ ਜਾਂਦਾ ਹੈ ਵਜ਼ੀਰ ਹੈ, ਨਾ ਵੇਖਿਆ ਜਾਂਦਾ ਹੈ ਪੜ੍ਹਿਆ ਲਿਖਿਆ, ਨਾ ਵੇਖਿਆ ਜਾਂਦਾ ਜੇ ਪੁੱਤਰ ਬੜੇ ਲਾਇਕ ਨੇ, ਕੁਛ ਨਹੀਂ ਵੇਖਿਆ ਜਾਂਦਾ। ਕਰਮਾਂ ਦੀ ਗਤੀ ਦੇ ਅਨੁਸਾਰ ਇਹ ਕੁਝ ਹੁੰਦਾ। ਇਸ ਲਈ ਜਿਨ੍ਹਾਂ ਨਾਮ ਜਪਿਆ ਹੁੰਦਾ ਉਹਨਾਂ ਦੇ ਮਸਤਕ ਤੇ ਨਾਮ ਦੀ ਕਣੀ ਹੁੰਦੀ ਆ, ਉਹਨਾਂ ਨੂੰ ਮਾਣ ਮਿਲਦਾ, ਇੱਜ਼ਤ ਮਿਲਦੀ ਏ। ਇਸ ਲਈ ਜੈ ਜੈਕਾਰ ਹੋਵੇਗੀ, ਪੈਜ ਰਹੇਗੀ, ਇਸ ਲਈ ਨਾਮ ਜ਼ਰੂਰ ਜਪਣਾ। ਇਹ ਮੇਰੇ ਜੀਵਨ ਦਾ ਤਜਰਬਾ ਹੈ, ਫਾਇਦਾ ਜ਼ਰੂਰ ਉਠਾਓ। ਇਸ ਲਈ ਜਿਵੇਂ ਕਿਵੇਂ ਹੋ, ਜਿੱਥੇ ਬੈਠੇ ਹੋ, ਪ੍ਰੇਮ ਨਾਲ, ਕੋਈ ਔਖਾ ਨਹੀਂ ਨਾਮ ਜਪਣਾ, ਇੱਕ ਮਨ ਬਣਾ ਲਓ। ਜਦੋਂ ਮਨ ਬਣ ਗਿਆ ਫਿਰ ਤੁਸੀਂ ਆਰਾਮ ਨਾਲ ਜਪੋਗੇ, ਬਹਿੰਦਿਆਂ ਉੱਠਦਿਆਂ, ਕੁਰਸੀ ਦੇ ਬਹਿ ਜਾਓ ਆਰਾਮ ਕੁਰਸੀ ਦੇ ਬਹਿ ਜਾਓ, ਖੜੇ ਜਪੀ ਜਾਓ, ਕਾਰਜ ਬੈਠੇ ਜਪੀ ਜਾਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਹੀ ਤੋਂ ਕਹਿਣਾ, ਮੂੰਹ ਵਿੱਚ ਕਿਸੇ ਨੂੰ ਸੁਣਾਉਣਾ ਨਹੀਂ, ਆਪਣੇ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਿਨ ਰਾਤ ਬਸ ਇਹ ਮਨ ਹੀ ਮਨ ਵਿੱਚ ਕਹਿੰਦੇ ਰਹੋ, ਇਹੀ ਭਗਤੀ ਹੈ। ਔਰ ਜੇ ਕੋਈ ਵਿਹਾਰ ਕਰਦੇ ਹੋ ਤਾਂ ਜੀ ਸਕੇ ਕਰੋ, ਤੇ ਜੇ ਵਿਹਾਰ ਤੋਂ ਰਿਟਾਇਰ ਹੋ ਗਏ ਹੋ ਤੇ ਹੋਰ ਵੀ ਅੱਛਾ, ਫਿਰ ਤੋਂ 24 ਘੰਟੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ। ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛੈ ਸੋਈ ਫਲ ਪਾਵੈ, ਬਿਰਥੀ ਆਸ ਨ ਜਾਈ। ਹਰੀ ਦੇ ਚਰਨ ਕੀ ਹੁੰਦੇ ਨੇ, ਇਹ ਮੈਂ ਆਪ ਨੂੰ ਡਿਫਾਈਨ ਕਰਾਂ।
कि वाहिगुरु दे नाल प्यार हो जाना ही हरी दे चरण ने। हरी दे चरण पैर नहीं होंदे। हरी इज नॉट इन ए बॉडी, ईश्वर बॉडी लैस है। उहदे पैर नहीं होंदे, ना उहदा कोई मुंह होंदा, ना उहदी कोई जबान होंदी है। वह जिस वे चाहे बोल लैंदा है, उहनूं ब्रह्म ज्ञान दे के उहदी जबान तो बोल लैंदा है, जिवें ईसा की जबान तो बोले, मूसा की जबान तो बोले, मुहम्मद साहब की रचना तो बोले, कृष्ण भगवान की रचना तो बोले, राम जी की रचना तो बोले, संतां की रचना तो हर वक्त बोलते। संत दा ऐसे अवतार होंदे ने जो नित्ता प्रति रहिंदे ने। संतां दा तां काम ही इक्को हुंदा, नाम जपना ते नाम जपाउणा। इक्को कारज लई आए ने, खुद नाम जपदे ने, दूजे नूं जे जो चाहे उहनूं नाम जपा देंदे ने। जे कुछ चाहे, जे नहीं चाहेगा तो फिर क्यों जपेगा भाई, क्यों जपाएगा। बच्चा पढ़ना चाहुंदा तो पढ़ लेगा, जे बच्चा पढ़ना ही नहीं चाहुंदा, नाम को जपना नहीं चाहुंदा, फिर क्यों संत जपाउणगे भाई। असली नाम जपना चाहोगे तां, एक शर्त है, बच्चा पढ़ेगा तां, पढ़ना चाहेगा तां। ऐसे बच्चे भी होंदे ने जो नहीं पढ़ते, ऐसे बच्चे होंदे ने जो नहीं पढ़ते। मेरे नाल एक संत रहे ने, वो 6 साल पढ़ते रहे, वो आप ही कहते ने मैं कच्ची वेच ही रहा, कच्ची तो पक्की ही नहीं होया, 6 साल पढ़ते रहे। अखीर मास्टर ने जवाब देता भी तू चलिया जा भाई, तू नहीं पढ़ सकता। अंदे 6 साल विच मैं अलबे नहीं पढ़ सकया, सारी अलबे नहीं याद हुई, उर्दू का अल्फाबैट 6 वरिया च उन्हूं याद होया ही नहीं। अखीर मास्टर ने जवाब दे दिता, मास्टर की करे, प्यो की करे भाई, 6 साल पढ़ते रहे, उन्हूं कुछ ना याद होया। लेकिन ऐसे बच्चे भी होंदे ने जड़े एक और अल्फाबैट उन्होंने पढ़ा दियो, सारी उम्र लई याद हो जाता, सारी उम्र लई बिल्कुल याद उन्होंने हो जाता। मैं 1932 अलबे पढ़ी सी, 1932 अज सुन लो मेरे मुंह तुम, अज मैं तुम अलबे सुना सकता। 1932 पढ़ी, 1937 मैं ABC पढ़ी, वो भी सुना सकता, अज भी सुना सकता, पढ़ी सी तो सुना सकता ना। कभी फेल नहीं होया जिंदगी भर, पहली तो लेके मैं MA तक कभी फेल नहीं होया, हमेशा फर्स्ट डिवीजन च पास होंदा रहा, हमेशा विदाउट एनी ट्यूशन, कभी ट्यूशन नहीं लई। ये किसकी कृपा, ये उस वाहिगुरु की कृपा। बस इको एक गुण मेरे विच सी कि मैं पढ़ना चाहुंदा सी, इको एक जरूरत है सतगुरु नूं कि बच्चा पढ़ना चाहुंदा होवे। और वाहिगुरु की कृपा नाल जदों दी दास ने भगती शुरू की है, इट वॉज स्टार्टेड इन द ईयर ऑफ 1950, 1950 मैं भगती शुरू की, अज तक जारी है। अज तक 1950 तो लैके अज तक मैं कभी फेल नहीं होया भगती विच भी। ऐसी गुरु की कृपा, ऐसी गुरु नानक की कृपा, और चढ़दियां कलां विच सतगुरु।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ, ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਹਨਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਣਾ ਦੇਣ ਵਾਲੇ ਹੋਣ, ਅਨੰਦ ਅਤੇ ਸੁੱਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ ਕਿ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਝ ਕਰਦੇ ਨੇ, ਨਾ ਅਨੇਕ, ਜਿਹਦੇ 'ਚ ਅਨੇਕਤਾ ਨਹੀਂ, ਜਿਸਦੇ 'ਚ ਦੂਜੀ ਗੱਲ ਨਹੀਂ, ਜਿਸਦੇ 'ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਕਰਦਾ, ਇੱਕ ਨੂੰ ਸੁਪਨਿਆਂ ਦੇ 'ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਵਿੱਚ ਦੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ, ਨਾ ਅਨੇਕ, ਜਿਹਦੇ 'ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪਰਿਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ, ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ, ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਅਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਅਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ 'ਚ ਅਨੇਕਤਾ ਨਹੀਂ, ਅਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਰ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਵਿੱਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਵਿੱਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ, ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ, ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਵਿੱਚ ਬਲਕਿ ਸਾਰੀ ਦੁਨੀਆ ਦੇ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ, ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਂਕਵੀ ਤੁਲਸੀ ਦਾ ਕਹਿਣਾ, ਜਬ ਜਬ ਹੋਏ ਧਰਮ ਕੀ ਹਾਨੀ, ਬਹੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧੜ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਦਸਮ ਗ੍ਰੰਥ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਆਉਂਦਾ ਹੀ ਰਹਿੰਦਾ, ਮੈਂ ਆਉਂਦਾ ਹੀ ਰਹਿੰਦਾ। ਦਰਅਸਲ ਉਹ ਪਰਿਪੂਰਨ ਪਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ। ਬਹੁਤੀ ਗਰਮੀ, ਬਹੁਤੀ ਤਪਸ, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ ਹੈ, ਸੇਕ ਹੈ, ਲੂਹ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ, ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਦਾਈ ਦੇ ਮੁਖਾਰਬਿੰਦ ਤੋਂ ਹੀ ਨਿਕਲੇ ਬਚਨ, ਇਹ ਤੇ ਕੋਈ ਸੂਰੀ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ ਹੈ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। और ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਹੈ ਅਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਅਤੇ ਮੁਸਕਰਾਹਟ ਹੋ ਗਏ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ 'ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ, ਔਰ ਪੁਰਸ਼ਾਂ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ 'ਤੇ ਮੁਸਕਰਾਹਟ ਹੈ, ਚਿਹਰੇ 'ਤੇ ਨੂਰ ਹੈ, ਹਾਸਾ ਹੈ, ਖਿੜਖਿੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕੁਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਉਣਾ ਹੈ, ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਉਣਾ ਹੈ ਅਤੇ ਖੁਸ਼ੀਆਂ ਪਾਉਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਅਤੇ ਨਾਨੀ ਦੀ ਰਚਨਾ ਤੋਂ ਨਿਕਲਿਆ ਇੱਥੇ ਨਾਨਕਿਆਂ ਦੀ, ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤਾਂ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇੱਥੇ ਨਾਨਕਿਆਂ ਦੀ, ਨਾਂ ਪੈ ਗਿਆ ਨਾਨਕੀ। ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਦੇ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਦੇ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਅਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ, ਔਰ ਇੱਕ ਨਾਮ ਮਾਤਾ ਦੀ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦਿੱਤੇ ਨਿਰੰਕਾਰ ਦੀ ਛਾਪ, ਕਰਤਾਰ ਦੀ ਛਾਪ, ਪਰਮਾਤਮਾ ਦੀ ਛਾਪ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ, ਔਰ ਦੁਨੀਆਂ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੀ ਬਾਣੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ ਹੈ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ ਹਾਏ ਮਾਰੂਫਤ ਜੋ ਰਾਹੇ ਖੁਸ਼ਾ। ਜਗਤ ਵਿੱਚ ਇੱਕ ਨਾਨਕ ਨਾਮ ਦਾ ਖੁਦਾਵਨ ਤਾਲਾ ਦਾ ਨਜ਼ਦੀਕ, ਖੁਦਾ ਦੇ ਰਾਜ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆਂ ਦੇ ਉੱਤੇ ਖੁਦਾ ਦੇ ਗੁੱਝੇ ਦੇ ਮਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ। ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ, ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ, ਖੇਡਦੇ ਚ ਵੀ ਗੱਲ ਪਰਮਾਤਮਾ ਦੀ ਕੱਢਣ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡਾਉਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ, ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡ ਗਿਆ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ, ਔਰ ਬੱਚੇ ਵੀ ਸਮਾਧੀ ਲੀਨ ਹੋ ਰਹੇ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ, ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਉਣ ਦੀ ਜਾਚ ਆਈ, ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਹਨਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਹਾਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ, ਗੋਪਾਲ ਜੀ ਆਪ ਇਹਨਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਜਦ ਗੁਰੂ ਨਾਨਕ ਦੀ ਤਖਤੀ ਦਿੱਤੇ, ਗੋਪਾਲ ਪਾਂਧੇ ਨੇ ਊੜਾ ਲਿਖਿਆ, ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ, ਔਰ ਇਹ ਲਿਪੀ ਕੁਛ ਐਸੀਆਂ ਪੁਸਤਕਾਂ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਗਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਵਿੱਚ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ, ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਅਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜ੍ਹਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ, ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ, ਤੋਂ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ, ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋਂ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ, ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ, ਔਰ ਇਸ ਦੁਨੀਆਂ ਦੇ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ, ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਹੀ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰਦੇਵ ਜੀ ਮਹਾਰਾਜ ਕਹਿਣ ਲੱਗੇ, जे अर्थ आउंदे होवन ते उड़ा भी किसी दिशा की प्रेरणा देंदी है, ऐड़ा भी किसी मार्ग की सूचना देंदा, सस्था भी किसी होंद नाल जोड़दा है, ते कक्का भी किसी दुनिया दे पहुंचांदा है। तो हैरान हो गया पांडा और वो कहिंदा है कि नामुमकिन है, ऐसा नहीं हो सकता कि एक अक्षर दे भी कोई मैंने हो कोई अर्थ हो लिख के दसो मैनू दसो। तो मेरे पातशाह ने अपने उस्ताद के सामने पट्टी लिखी है, पांडे के सामने पट्टी लिखी है और ये पट्टी गुरु ग्रंथ साहब जी महाराज के आस्था राग के अंदर दर्ज है और जिसका सिरलेख है आस्था मल्ला पहला पट्टी लिखी। गुरु नानक ने तख्ती लिखी, गुरु नानक ने पट्टी लिखी, जिसन पढ़ के पांडा समाधि में चला गया। सस्ते सोए श्रिष्ट जिनता जी सबना कारण एक भया। ऐ पांडे तू सस्ते तू ए प्रेरणा क्यों नहीं लैंदा कि उसने ही सारी सृष्टि की साजना की है, वही साजनहार है। सस्ते तू ए प्रेरणा लै के साजनहार है, वो सृष्टि का रचयिता है। गुरु ग्रंथ साहब जी महाराज के आप दी पट्टी है, गुरु अर्जन देव जी महाराज की 52 अखरी है, ते भगत कबीर जी महाराज की भी 52 अखरी है। एक एक, एक, एक अखर तो परमात्मा की दिशा की प्रेरणा लैनी, जैसे भगत कबीर भी कहने ओ अंकार आदमे जाना लिखे अर मेठे ताए न माना। उड़े तो मैं ये प्रेरणा ले कि वो जो ओ अंकार है वो अनादि है, वो मेटिया नहीं जा सकता, वो बनाया नहीं जा सकता, वो आकार तो रहत है। मैं कूड़े तो वो अंकार की प्रेरणा ली है, मैं कूड़े तो वो अंकार दे नाल जुड़े हैं और मैंने इस कूड़े ने एक एदा बोध करा दिता है। दरअसल कबीर का तो ऐसा कहना है अखर अंदर त्रिभुवन धारे, अखरों के ही तो तीन लोगों का ज्ञान है। तो गुरु नानक देव जी महाराज का भी प्रमाण अखरी नाम अखरी साला अखरी ज्ञान गीत गुणगा अखरी लेखन बोलन बाण अखरा सिर संजोग वखाण जगत के सारे संजोग मिजोग ज्ञान ध्यान संगीत गाना बजाना इहदी सारी विद्या अखरों के विच है। इस वास्ते गुंगा मनुख ना कवि हो सकता है, ना दार्शनिक हो सकता है, ना संगीतकार हो सकता है। जिंदगी दे हर पहलू दे द्वार गुंगे लई बंद हो जाते हैं क्योंकि उहदे कोल अखर कोई नहीं, आवाज है अल्फाज नहीं है, धुन ते है पर अक्षर नहीं है। ते अक्षरां दे नाल ही ते जगत दा ज्ञान दिता जांदा है और लिता जांदा है। इस वास्ते गुरु बाबा ते दावे नाल कहिंदे ने अखरी नाम अखरी साला अखरी ज्ञान गीत गुण गा। अखरां दे गीत होवे, अखरां दे ज्ञान होवे, ते अखरां दे बोध नाल परमात्मा दा बोध मिले, वो अखर बेमैने नहीं हो सकते। एक एक अखर दे कोई मैना है, एक एक अखर किसी दिशा की प्रेरणा है और एक एक अखर दे अमृत रस भरिया होया है। अगर अखरां दा बोध हो उस तख्ती नूं पढ़ के उस पट्टी नूं पढ़ के गुरु नानक दी बांह पकड़ के पांडा पिता कल्याण दास जी पास आया और आखण लगा पटवारी जी मेहता जी थोड़े इस बालक नूं मैं नहीं पढ़ा सकता और हकीकत यह है सच्चाई यह है कि जगत विच पढ़न वास्ते नहीं आया, पढ़ाने वास्ते आया है, ये कुछ समझन लई नहीं आया, ये समझान लई आया है। जन्मा जन्मांतरां दे बंद द्वार अज इसने मेरे खोल दिते ने, अज मेरे द्वार मेरे कपाट खुल गए ने, अज मैनू हकीकत दा बोध होया। मैं बहुत कुछ पढ़ाया, बहुत कुछ पढ़ाया, पर अफसोस मैं तो एक अक्षर भी नहीं पढ़िया। पर अज ये जो मेरे कोल बालक पढ़न आया है इन्हें मैनू बहुत कुछ पढ़ा दिता, एक अक्षर विच बहुत कुछ पढ़ा दिता, बहुत सारा बोध करा दिता, बहुत सारा ज्ञान करा दिता। तो साहिब श्री गुरु नानक देव जी महाराज नूं जद इस ढंग नाल पांडा नहीं पढ़ा सकिया तो मजबूर होके पिता कल्याण दास जी ने मौलवी पास बिठाया, आख्या मौलवी साहब तुसीं परशियन पढ़ाओ इन्हां नूं। ਫਾਰਸੀ ਪੜ੍ਹਾਓ ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਹਿਨੇ ਨਹੀਂ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠੇ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤਾਂ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਨਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਵਿੱਚ ਹੈ, ਇਤਨੀ ਇਕਾਗਰਤਾ ਵਿੱਚ ਹੈ, ਇਤਨੀ ਮਸਤੀ ਵਿੱਚ ਹੈ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪ ਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਤੇ ਇਹ ਅਲਫ ਹੀ ਅੱਲਾ ਨਾਲ ਪ੍ਰਗਟ ਕਰਦਾ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਧੇ ਨੇ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਦੇ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ, ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ। ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ। ਔਰ ਪਿਤਾ ਔਖਾ ਹੀ ਹੈ, ਜੈਸੇ ਜਗਤ ਦੇ ਰਹਿਬਰੀ ਪੁਰਸ਼ਾਂ ਤੋਂ ਮਾਂ ਬਾਪ ਔਖੇ ਰਹਿ ਰਹੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ, ਪ੍ਰਥਮ ਮਾਂ ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ, ਇਸ ਵਾਸਤੇ ਉਹ ਉੱਪਰੋਂ ਉੱਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤਾਂ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਹੈ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ, ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ ਹੈ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ ਹੈ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ ਹੈ ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿਧਰਨ ਵਿੱਚ ਕਿਸੇ ਪਾਸੇ ਬੈਠਣ, ਘਰ ਦੇ ਚ ਨੇ ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ। ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ, ਇੱਕ ਦੀ ਗੱਲ ਕਰਦਾ, ਇੱਕ ਵਿੱਚ ਲੀਨ ਹੈ ਔਰ ਇੱਕ ਵਿੱਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ, ਧਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ 'ਤੇ ਮੁਕੰਮਲ ਹੋਵੇ, ਸਮਾਜਿਕ ਤੌਰ 'ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ 'ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਕਿ ਜਗਤ ਦੇ ਕੁਛ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, लेकिन समाजिक तौर से बिल्कुल टूटे हुए, आर्थिक दुनिया नूं बिल्कुल छड़ गए, नैतिक दुनिया नाल दूर का भी संबंध ना रखिया, जिसका जिक्र भाई गुरदास जी इस तरह करते ने कि सिद्ध छप बैठे पर्वती कौन जगत को पार उतारा। सिद्ध पुरुष तो मुराद वो सिद्ध जो गल नूं समझदे ने, जीवन नूं समझदे ने, जीवन की बारीकियां दे जिन्होंने बहुत झात मारी है, जिन्हों असलीयत का पता है, जीवन का पता है, अगर उ जिंदगी तो किनारा कश होके पहाड़ा की कंधर से जा बैठन तो किसी हद तक मनुख की जिंदगी तो कंधर ही बन के रह जाएगी। मनुखता केवल पहाड़ा दिया कंधर ही बन के रह जाएगी। हू बहू गुरु नानक देव जी महाराज के वक्त यही हालत थी। साहिब श्री गुरु नानक देव जी महाराज ने संसार की खातर निरंकार नहीं छड़िया और निरंकार की खातर संसार नहीं छड़िया। अक्सर ऐसा देखा गया एक मनुख धन की खातर धर्म छड़ देता है, दूजा मनुख धर्म की खातर धन छड़ देता है, पर गुरु नानक देव जी महाराज ने दोहां नूं कबूल किया और आख्या धन लोक की खुशी है, धर्म परलोक की खुशी है। धन तो बिना संसार विच विचरना औखा है और धर्म तो बिना अध्यात्मिक आनंद माणना बहुत औखा है। तो पूर्ण मनुख भी होई है जिदे कुल लोकल जिंदगी संपूर्ण है ते जिदे कुल परलोक दा आनंद भी संपूर्ण तौर ते मौजूद है। साहिब श्री गुरु नानक देव जी महाराज तो साहिब श्री गुरु नानक देव जी महाराज बचपन तो ही यही सूझबूझ अकाल पुरख परिपूर्ण परमात्मा तो लेके आए, इसलिए बचपन विच भी आप दी यही सुरत रही। सहजे सहजे जब आप वड्डे होए ते वड्डे होंदिया धार्मिक बिरतियां भी आप दी वड्डियां होईयां, नैतिक बिरतियां भी आप दी वड्डियां होईयां, समाजिक सूझ भी आप दी वड्डी होंदी गई ते जवान होंदिया जैसे कहने जवानी च जोश प्रधान होंदा है तो जवानी दे नाल नाल धर्म दा जोश भी आप दे अंदर प्रधान होया। इतना प्रधान कि आप किरत कर रहे हैं, मोदी खाना चला रहे हैं, दिन भर आप रसद देंदे ने नवाब दे नौकरां नूं और प्रजा नूं। एक दिन ऐसा होया धर्म दे जोश ने सुरत नूं इतना उच्चा कीता, एक गिणिया दो गिणिया तीन गिणिया यारां बारां ते जद तेरां दा हिंसा जबान तो निकलिया तो सुरत तेरे विच ही लीन रह गई। तेरां तो बाद अगे नहीं जा सके, तेरा तेरा सब कुछ तेरा तेरा तेरा इसे ही धुन विच खो गए, इसे विच ही लीन हो गए। किरत करदिआं कीर्ति नहीं भुले, जो किरत करदे हां कीर्ति नहीं भुलिया उहदी किरत भी धर्म है, उहदी किरत भी बंदगी है। अक्सर पूर्ण पुरखां दा धंधा भी धर्म आउंदा है,

ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਆਰਥਿਕ ਦੁਨੀਆਂ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪਨੇ ਸੁਲਤਾਨਪੁਰ ਦੇ ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ। ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਆਉਂਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਦੇ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ? ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ ਹੈ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ, ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌਂ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੈ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਤੇ ਜਦ ਸਾਰੀ ਦੁਨੀਆਂ ਦਾ ਗਮ, ਸਾਰੀ ਦੁਨੀਆਂ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸੀ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਦੇ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ ਤੇ ਥਾਂ ਥਾਂ ਤੇ ਆ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਹੀਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਤੇ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਦਿਨ ਨੂੰ ਰਾਤ ਨੂੰ, ਤੋ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ।

ਤਕੇ ਸਮਨਾਹਿਨ ਇਹ ਵਿਦ ਵੇਦ ਬਤਾਵੈ ਸੁਖ ਦੁਖ ਰਹਿਤ ਸਵਾ ਨਿਰਲੇਪੀ ਜਾ ਸੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹਿਲਾ ਨਾਵਾਂ ਮਾਈ ਮੈਂ ਕੇਵਿਦ ਲਖੋ ਗੁਸਾਈ ਮਾ ਮੋ ਅਗਿਆਨ ਸਿਮਰ ਮੋ ਮਨ ਰਹੋ ਉਰਝਾਈ ਰਹਾਓ ਸਗਲ ਜਨਮ ਪਰਮ ਹੀ ਪਰਮ ਕੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਖਤ ਰਹੋ ਨਿਸਬਾਸਰ ਨਹਿ ਛੂਟੀ ਅਦਮਾਈ ਸਾਧ ਸੰਗ ਕਬੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋ ਗੁਣ ਰਾਖ ਲਿਹੋ ਸਰਨਾਈ ਸੁਰਠ ਮਹਿਲਾ ਨਾਵਾਂ ਮਾਈ ਮਨ ਮੇਰੋ ਬਸ ਨਾਹੇ ਨਿਸਬਾਸਰ ਵਿਖਿਅਨ ਕੋ ਤਾਵਤ ਕੇ ਬਿਜਰੋ ਕੋ ਤਾਹੇ ਰਹਾਓ ਵੇਦ ਪੁਰਾਣ ਸਿਮਰਤ ਕੇ ਮਤ ਸੁਨ ਨਿਮਖ ਨਾਹੀ ਏ ਬਸਾਵੈ ਪਰ ਤਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕਹਿ ਪਯੋ ਬਾਵਰੋ ਸੂਜਤ ਨਹਿ ਕਛ ਗਿਆਨਾ ਕਟ ਹੀ ਪੀਤਰ ਬਤ ਨਿਰੰਜਨ ਤਾਂ ਕੋ ਮਰਮ ਨਾ ਜਾਣਾ ਜਬ ਹੀ ਧਰਮ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮਕੀ ਫਾਸੀ ਸੋਰਠ ਮਹਿਲਾ ਨਾਵਾਂ ਰੇ ਨਾਰ ਏ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰਹਾਓ ਬਾਰੂ ਪੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ ਅਜਮੂ ਸਮਝ ਕਛ ਬਿਗੜਿਓ ਨਾਹਿਨ ਭਜਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਤੋ ਪਾਕਿਓ ਤੋਹੇ ਪੁਕਾਰ ਸੋਰਠ ਮਹਿਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ

ਬੁਰਬਿਨ ਅਲਖ ਨਾ ਲਕੀਐ ਪਾਏ ਜਗ ਬੂਡੇ ਪਤ ਖੋਏ ਮੇਰੇ ਠਾਕੁਰ ਹਾਥ ਵਡਾਈਆਂ ਪਾਈ ਜੈ ਪਾਵੈ ਤੈਂਦੇ ਬੈਸਰ ਬੋਲੇ ਮੀਠਲੀ ਪਾਈ ਸਾਚ ਕਹਿ ਫਿਰ ਪਾਏ ਬਿਰਹਿ ਬੇਦੀ ਸਚ ਵਸੀ ਪਾਈ ਅਧਿਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਪਾਈ ਗੁਰਤੇ ਬੂਜੈ ਸੁਜਾਨ ਜੋ ਵੀ ਦੇ ਉਬਰੇ ਪਾਈ ਸਬਦ ਸੱਚਾ ਨਿਸ਼ਾਨ ਈਦਨ ਅਧਿਕ ਸਕੇਲੀਐ ਪਾਈ ਪਾਵਕ ਰੰਚਕ ਪਾਏ ਖਿਨ ਪਲ ਨਾਮ ਹਿਰਦੈ ਵਸੈ ਪਾਈ ਨਾਨਕ ਮਿਲਣ ਸੁਭਾਏ ਸੋਰਠ ਮਹਿਲਾ ਤੀਜਾ ਕਰ ਪਹਿਲਾ ਤਿਤਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ ਹਰਨਾਥ ਸੁਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਰਹਾਓ ਭਗਤਾਂ ਨੂੰ ਜਮ ਜੋ

ਹੋਏ ਪਟਿਆ ਪਿਆਰੇ ਕਿਸੇ ਉਪਜਿਆ ਸੋਗ ਰੋਗ ਪੁੰਚਾਏ ਪੁਲਾਇਨ ਪਿਆਰੇ ਉਤਰੈ ਨਾਹੀਂ ਵਿਜੋਗ ਜੋ ਗੁਰਮੇਲ ਉਧਾਰਿਆ ਪਿਆਰੇ ਤਿੰਨ ਤੁਰੇ ਪਿਆ ਸੰਜੋਗ ਮਾਇਆ ਲਾਲ ਕੱਟਿਆ ਪਿਆਰੇ ਕਿਤਨਾ ਵੇ ਮੂਲ ਜਿਨ ਤੂੰ ਵਿਸਰੈ ਪਾਰ ਬ੍ਰਹਮ ਸਵਾਮੀ ਸੇ ਤਨ ਹੋਏ ਧੂੜ ਬਿਨ ਲਾਜ ਕਰੈ ਬਹੁ ਤੇਰਿਆ ਪਿਆਰੇ ਉਤਰੈ ਨਾਹੀਂ ਸੂਲ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਕਾ ਰਹਿਆ ਮੂਲ ਸਾਕਤ ਸੰਗ ਨ ਕੀਜਈ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੋਹਿ ਕਾਲੈ ਉਠ ਜਾਏ ਮਨ ਮੁਖ ਟੋਈ ਨਹਿ ਮਿਲੈ ਪਿਆਰੇ ਦਰਗਹਿ ਮਿਲੈ ਸਜਾਏ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿ ਸਿਆਣ ਪਾ ਪਿਆਰੇ ਇੱਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲਾਗੈ ਗਾਲ ਹੋਂਦੀ ਵਸ ਨਾ ਜਾਤੀਆਂ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਇਨ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੋ ਨਦਰ ਕਰੇ ਆਂਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਪਵਜਲ ਭਾਰ ਪਰੇ ਜਿਸ ਪਾਵੈ ਤਿਸ ਮੇਲ ਲੈ ਪਿਆਰੇ ਤੇਈ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾ ਤਿਸਕਾ ਤਾਣ ਤਿਸ ਤਰਨਾਈ ਟੈ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਹਲਕ ਪਲਕ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨ ਵਿਸਰੈ ਪਿਆਰੇ ਨਾਨਕ ਸਦ ਕੁਰਬਾਨ ਸੋਰਠ ਮਹਿਲਾ

ਕਿਸ ਲਾਏ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚੋਂ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੈ ਆਪਣਾ ਹਸਿਨ ਬਲਿਹਾਰੈ ਜਾਉ ਮਹਿਲਾ ਤੀਜਾ ਮਨ ਮੁਖ ਮਨ ਅਜਿਤ ਹੈ ਦੂਜੇ ਲੱਗੈ ਜਾਏ ਕਿਸਨੋ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਹਾਏ ਘਰ ਘਰ ਪੜ ਪੜ ਪੰਡਲ ਥਕੇ ਸਿੱਧ ਸਮਾਧ ਲਗਾਏ ਇਹ ਮਨ ਵਸ ਨਾ ਆਵੇ ਥਕੇ ਕਰਮ ਕਮਾਏ ਪੇਖ ਤਾਰੀ ਪੇਖ ਕਰ ਥਕੇ ਹਰ ਹਰ ਤੀਰਤ ਨਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਤੁਲਾਏ ਗੁਰ ਪ੍ਰਸਾਦੀ ਪਉ ਪਿਆ ਵਡ ਭਾਗ ਵਸਿਆ ਮਨ ਆਏ ਪੈ ਪੈ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕੁਸੰਭ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪੱਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸਲੋਕ ਮਹਿਲਾ ਤੀਜਾ ਸਤਿਗੁਰ ਤੇ ਜੋ ਹੋ ਫਿਰੇ ਤੇ ਬੱਦੇ ਦੁੱਖ ਸਹਾਏ ਫਿਰ ਮਿਲਣ ਨਾ ਪਾਏ ਨੀ ਜੰਮੇ ਤੇ ਮਰ ਜਾਏ ਸਹਿਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਏ ਨਾਨਕ ਨਦਰੀ ਬਖਸ਼ ਲੇ ਸਭ ਦੇ ਮੇਲ ਮਿਲਾਏ ਮਹਿਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਠਾਓ ਜਿਉਂ ਛੁੱਟੜ ਕਰ ਕਰ ਫਿਰੈ ਦੋ ਚਾਰਨ ਬਦਨਾਓ ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ ਪੌੜੀ ਜੋ ਸੇਵੈ ਸਤ ਮੁਰਾਰ ਸੇ ਪਵਜਲ ਤਰ ਗਿਆ ਜੋ ਬੋਲੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗੈ ਪੈਂਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਹਰ ਸੇਵੈ ਸੇ ਪੁਰਖ ਜਿਨ੍ਹਾਂ

Hans Kaste. Now, dearie, the day. Karma mein chala gaya, vihara mein chala gaya, phir naal pee liya, khak liya, vikara mein chala gaya, andar bhi chala gaya. Andron baron ka mitra ho gaya. Andron baron ek ho gaya, bar bhi amar, andar bhi amar. Kehne lage jis din andron te baron तू अमृत हो जाए गुरु रहमत करके तेनू अंदरों बाहरों अमृत नाल सिंज देवे जिसनू भी सिंज देवे ओदी प्राप्ति दे गुरु सुख है हर पाया गुरु सुखिया उन्हें अंदरों बाहरों अमृत नाल सिंज दिता तेरे विचार ते विहार जड़े ने गुरु शब्द ते हरि नाम दे अमृत दे अनुकूल हो गए उनके अंदर सच समा गया विचार भी सच्चे हो गए विहार भी सच्चे हो गए जिवें गुरु ने आख्या सच करनी सच्चा की रहत हो गया सच हिरदे सतमुख कहत हो गया कहन लगे उदो पता ही गुर तुठे हर पाया झूके धक धके ਜਿਹੜਾ ਥਾਂ ਥਾਂ ਖੇਡੇ ਖਾਂਦਾ ਫਿਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਕਹਿਣ ਲੱਗੇ ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ ਦਸਤ ਹੂ ਦਿਸ ਧਾਵਤ ਆਸਾ ਲਾਗੀ ਧਾਨ ਕੀ ਪਟਕਣਾ ਦਿਨ ਰਾਤ ਪਦਾਰਥਾਂ ਦੀ ਦੌੜ ਪਿੱਛੇ ਥਾਂ ਥਾਂ ਭਟਕ ਰਿਹਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਨਾਲ ਹੀ ਇਸ ਗੱਲ ਦਾ ਜਵਾਬ ਵੀ ਦੇ ਦਿੱਤਾ ਇੱਕ ਪਾਸੇ ਆਖਿਆ ਨਾ ਲੋਭ ਗ੍ਰਸਤੇ ਦਸ ਊਂ ਜਿਸ ਦਾਵਤ ਆਸਾ ਲਾਗੀ ਧਣਕੀ ਉੱਥੇ ਵੀ ਗੱਲ ਧਣਦੀ ਸੀ ਤੇ ਇੱਧਰ ਜਦੋਂ ਧਨ ਬਦਲਿਆ ਉਦੋਂ ਇਹ ਵੀ ਗੱਲ ਆਖ ਦਿੱਤੀ ਮਾਈ ਮੈਂ ਧਨ ਪਾਇਓ ਹਰ ਨਾਮ ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਾਈ ਮੈਂ ਧਨ ਪਾਇਓ ਹਰ ਨਾਮ ਲੇਕਿਨ ਇਸ ਧਨ ਨਾਲ ਕੀ ਹੋਇਆ ਮਨ ਮੇਰੋ ਧਾਵਨ ਤੇ ਛੁੱਟਿਓ ਉੱਥੇ ਸੀ ਲੋਭ ਗ੍ਰਸਤ ਉਦਾਸੂ ਜਿਸ ਭਾਵਤ ਇੱਥੇ ਉਸਦੇ ਉਲਟ ਹੋ ਗਿਆ ਇੱਥੇ ਟਿਕਾਓ ਦੇ ਦਿੱਤੇ ਮਨ ਮੇਰੋ ਧਾਵਨ ਤੇ ਛੂਪਿਓ ਕਰ ਬੈਠੋ ਵਿਸਰਾਮ ਚੂਕੇ ਧੱਕ ਧੱਕੇ ਧੱਕੇ ਉਸੇ ਨੂੰ ਆਪਾਂ ਕਹਿੰਦੇ ਜਿਹੜਾ ਫਜ਼ੂਲ ਪੁਰਿਆ ਉਸਨੇ ਕੋਈ ਪ੍ਰਾਪਤੀ ਨਾ ਹੋਵੇ ਆਪਾਂ ਕਹਿੰਦੇ ਧੱਕੇ ਖਾਂਦਾ ਪੀਂਦਾ ਜਨਮ ਜੀਵਨ ਜਿਹੜਾ ਦਰਬਦਾਰ ਭਟਕ ਰਿਹਾ ਸੀ ਕੁਛ ਵੀ ਪ੍ਰਾਪਤੀ ਨਹੀਂ ਸੀ ਫਜ਼ੂਲ ਤੇ ਥਾਕਾ ਥਕਾਵਟ ਸੀ ਜੀਵਨ ਦੀ ਗੁਰੂ ਕਹਿੰਦੇ ਨੇ ਉਹਦੇ ਧੱਕ ਧੱਕੇ ਖਤਮ ਹੋ ਗਏ ਚੁੱਕ ਗਏ ਖਤਮ ਹੋ ਗਏ

0: हर हर होया नानक हर टिके।
1: हरी जान हरी विच समा गया, वखरा नहीं होंगे वर्गा बने आ फर्क नहीं। इसे लिए अखीर से गल कह दी नानक हर इक्के हर हो गया। ये नहीं कि हरिजन के हरिजन जरा बराबर का एक होर हर बन के बह गया। हर थां से सतगुरु ने बड़ी स्पष्ट की हरिजन जरा है वो हरी विच समा गया, एक वखरा हर बन के नहीं बैठा। ਇਹ ਨਹੀਂ ਕਿ ਆਪਣੀ ਗੱਦੀ ਕੋਲ ਲਾ ਪਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਖਿਆ ਵੀ ਗੁਰੂ ਹੈ ਮੈਂ ਵੀ ਇੱਕ ਮੱਥਾ ਉਹਨੂੰ ਟੇਕ ਲੈ ਕੇ ਮੈਨੂੰ ਟੇਕ ਲੈ। ਇੱਕ ਵੱਖਰਾ ਹਰੀ ਬਣ ਕੇ ਬਹਿ ਜਾਏ, ਇੱਕ ਵੱਖਰਾ ਗੁਰੂ ਬਣ ਕੇ ਬਹਿ ਜਾਏ ਤੇ ਆਖੇ ਮੈਂ ਵੀ ਗੁਰੂ ਹਾਂ ਤੇ ਲੋਕ ਵੀ ਆਖਣ ਲੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੋਈ ਸਮਝ ਥੋੜਾ ਆਉਂਦੀ ਜਿੰਨੀ ਦੇਰ ਸਾਨੂੰ ਗੁਰੂ ਨਾ ਮਿਲੇ ਉਹ ਸਾਨੂੰ ਸਮਝਾਏ ਨਾ। ਹੁਣ ਨਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਬੈਠੇ ਨੇ, ਨਾਲ ਉਹਦੇ ਸਮਝਾਉਣ ਵਾਲੇ ਨਾਲ ਜੁੜੇ ਬੈਠੇ ਨੇ, ਇੱਕ ਬਰਾਬਰ ਖਾਓ। ਪਰ ਗੁਰੂ ਕਹਿੰਦੇ ਨੇ ਹਰੀ ਜਨ ਹਰੀ ਵਿੱਚ ਸਮਾਇਆ ਪਰ ਹਰੀ ਇੱਕੋ ਹੀ ਰਿਹਾ, ਦੂਜਾ ਹਰੀ ਬਰਾਬਰ ਤੇ ਨਹੀਂ ਬੈਠਾ। ਉਹਨੂੰ ਇਹ ਅਧਿਕਾਰ ਨਹੀਂ ਕਿ ਵੱਖਰਾ ਹਰੀ ਬਣ ਕੇ ਬਹਿ ਜਾਏ। ਇਸੇ ਲਈ ਹਰ ਇੱਕੇ ਫਿਰ ਕਹਿ ਦਿੱਤਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ। ਉਸ ਇੱਕੇ ਵਿੱਚ ਆਪਾਂ ਅਭੇਦ ਕਰ ਦਿੱਤਾ, ਮਿਟਾ ਦਿੱਤਾ, ਖਤਮ ਕਰ ਦਿੱਤਾ। ਕਹਿੰਦੇ ਜਦੋਂ ਹਰੀ ਜਨ ਹਰੀ ਵਿੱਚ ਆਪਣੀ ਮੱਤ ਸਮਾ ਦੇਵੇ, ਆਪ ਗਵਾਈਏ ਤਾਂ ਉਹ ਪਾਈਏ ਔਰ ਕੈਸੀ ਚਤਰਾਈ ਦੀ ਮੰਜ਼ਿਲ ਪੂਰੀ ਕਰ ਲੈ, ਸ਼ਰਤ ਪੂਰੀ ਕਰ ਲੈ, ਉਦੋਂ ਫਿਰ ਉਹਨੂੰ ਉਸ ਹਰੀ ਦੀ ਲੀਲਾ ਦਿਸਦੀ, ਫਿਰ ਰਾਮ ਲੀਲਾ ਦੇਖਣ ਦੀ ਲੋੜ ਨਹੀਂ ਪੈਂਦੀ। ਉਦੋਂ ਉਹਨੂੰ ਹਰੀ ਦੀ ਲੀਲਾ ਦਿਸਦੀ, ਉਹ ਵੇਖਦਾ ਕਿ ਮੇਰਾ ਰੱਬ ਮੇਰਾ ਪ੍ਰਭੂ ਮੇਰਾ ਹਰੀ ਸੰਸਾਰ ਅੰਦਰ ਹਰ ਜੀਵ ਨੂੰ ਕਿਸ ਤਰ੍ਹਾਂ ਸਾਜ ਰਿਹਾ ਹੈ ਕਿ ਸਾਜ ਕੇ ਫਿਰ ਉਹਨੂੰ ਸੰਭਾਲ ਰਿਹਾ, ਉਹਨੂੰ ਪਾਲ ਰਿਹਾ, ਉਹਦੀ ਸੰਭਾਲ ਨਾ ਕਰ। ਇੰਨੀ ਵੱਡੀ ਲਿਸਟ ਉਹਦੇ ਕੋਲ ਹੈ, ਦੋ ਚਾਰ ਦਸ ਵੀਹ ਪੰਜਾਹ ਆਦਮੀ ਦੇ ਪਰਿਵਾਰ ਨੂੰ ਸੰਭਾਲਣਾ ਔਖਾ ਹੁੰਦਾ ਹੈ। ਵਿਆਹ ਸ਼ਾਦੀ ਵਿੱਚ ਪਤਾ ਨਹੀਂ ਕਿੰਨੇ ਕਿੰਨੀ ਅਣਗਿਣਤ ਦੁਨੀਆਂ ਅਤੇ ਅਣਗਿਣਤ ਜੀਵ ਜੰਤ ਨੇ ਜਿਹਨਾਂ ਨੂੰ ਪੈਦਾ ਕੀਤੇ ਸੁਖ ਟਾਈਮ ਅਤੇ ਸਭ ਨੂੰ ਰੋਜ਼ੀ ਦੇ ਸਾਧਨ ਬਣਾ ਦਿੱਤੇ। ਗੁਰੂ ਨਾਨਕ ਨੇ ਆਖਿਆ ਹੱਕਾ ਹੇ ਮੇਰੇ ਰੱਬ, ਹੱਕਾ ਹੱਕ ਭਾਵ ਰੱਬ ਪ੍ਰਭੂ ਅੱਲਾ, ਹੱਕਾ ਕਬੀਰ ਕਰੀਮ ਤੂੰ, ਤੂੰ ਵੱਡਾ ਵੀ ਹੈ ਤੇ ਰਹਿਮਤ ਕਰਨ ਵਾਲਾ ਵੀ ਹੈ। ਕਬੀਰ ਵੱਡਾ, ਕਰੀਮ ਕਰਮ ਕਰਨ ਵਾਲਾ, ਰਹਿਮਤ ਕਰਨ ਵਾਲਾ, ਤੂੰ ਐਸਾ ਬੇਐਬ ਹੈ ਤੇਰੇ ਵਿੱਚ ਐਬ ਕੋਈ ਆ ਹੀ ਨਹੀਂ ਸਕਦਾ, ਕੋਈ ਮਹਿਲ ਹੈ ਹੀ ਨਹੀਂ ਤੇ ਫਿਰ ਤੂੰ ਪਰਵਤ ਘਰ ਵੀ ਹੈ। ਸੰਸਾਰ ਨੂੰ ਰੋਜ਼ੀ ਦੇ ਰਹੇ ਹੈ ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਲੋਕ ਸ਼ੁਰੂ ਕਰ ਦਿੱਤਾ, ਕਹਿਣ ਲੱਗੇ ਜਦੋਂ ਹਰ ਜਨ ਹਰ ਹਰ ਹੋਇਆ ਨਾ ਉਹਨੂੰ ਕੀ ਦਿੱਤਾ

Ene kurk. Ene birk. Ene tirthate vasne wale log. Tirth. Una de kinare. Badal. Khet fasla. Hun har ek cheez di lod te apni apni hai. ਹਰ ਇੱਕ ਦੀ ਲੋੜ ਆਪਣੀ ਪੁਰਖਾਂ ਦੀ ਲੋੜ ਹੋਰ ਹੈ ਜਿਹੜੀ ਖੇਤਾਂ ਦੀ ਲੋੜ ਨਹੀਂ ਜਿੰਨੀ ਚੀਜ਼ ਆਕਾਰ ਵਾਲੀ ਹੈ ਨਾ ਉਹਦੀ ਜਦੋਂ ਫਾਰਮ ਬਦਲਦੀ ਹੈ ਨਾ ਖਿਆਲ ਕਰਿਓ ਨਾਲ ਦੀ ਨਾਲ ਉਹਦੀ ਲੋੜ ਬਦਲ ਜਾਂਦੀ ਹੈ ਬਲਕਿ ਮੈਂ ਤਾਂ ਇੱਕ ਵਾਰ ਕੀਤੀ ਸੀ ਇੱਕੋ ਜਨਮ ਵਿੱਚ ਹੀ ਇੱਕੋ ਮਨੁੱਖ ਦੇ ਜੀਵਨ ਦੇ ਸਮੇਂ ਨਾਲ ਲੋੜ ਬਦਲਦੀ ਹੈ ਬਚਪਨ ਦੀ ਲੋੜ ਹੋਰ ਹੈ ਜਵਾਨੀ ਦੀ ਲੋੜ ਹੋਰ ਹੈ ਬੁਢੇਪੇ ਦੀ ਲੋੜ ਹੋਰ ਹੈ ਬਚਪਨ ਦੀਆਂ ਲੋੜਾਂ ਜਿਹੜੀਆਂ ਨੇ ਉਹ ਜਵਾਨੀ ਨਾਲ ਸੰਬੰਧ ਨਹੀਂ ਰੱਖਦੀਆਂ ਜਵਾਨ ਆਦਮੀ ਵਾਲੇ ਪਰੌਂਠੇ ਤੁਸੀਂ ਬੱਚੇ ਨੂੰ ਨਹੀਂ ਖਵਾ ਸਕਦੇ ਉਹਨੂੰ ਦੁੱਧ ਦੀ ਲੋੜ ਤੇ ਬੁਢੇਪੇ ਨੂੰ ਫਿਰ ਸੰਭਾਲ ਦੀ ਲੋੜ ਹੈ ਸਹਾਰੇ ਦੀ ਲੋੜ ਹੈ ਲੋੜ ਬਦਲਦੀ ਹੈ ਇੱਕੋ ਜੀਵਨ ਵਿੱਚ ਬਦਲਦੀ ਹੈ ਪਰ ਹੇ ਮੇਰੇ ਰੱਬ ਤੂੰ ਕਿੱਦਾਂ ਸਿਆਣਾ ਮੈਂ ਜਦੋਂ ਕਿਹੜੀ ਤਬਲੀਲਾ ਵੱਲ ਦੇਖਣਾ ਤੂੰ ਇੱਕੋ ਮਨੁੱਖ ਦੇ ਜੀਵਨ ਦੇ ਤਿੰਨ ਸਮਿਆਂ ਵਿੱਚ ਬਾਲ ਜਵਾਨੀ ਔਰ ਬਿਰਧ ਹੁਣ ਤਿੰਨ ਅਵਸਥਾ ਜਾਣ ਤਿੰਨੋਂ ਸਮਿਆਂ ਵਿੱਚ ਤਿੰਨੋਂ ਵੱਖ ਵੱਖ ਲੋੜਾਂ ਨੂੰ ਪੂਰਾ ਕਰ ਰਿਹਾ

哎，这里有点累了。मैंने कोई होर लीला खेडन वाला आ गुण किसे अपने पात्र विच लिखा देवे। गुरु कहिंदे जिहड़ा हरी जन हरी नाल एक हुंदा ना हरी विच समांदा उहनू हरी दी लीला दिसदी है। ओ कहिंदा कोई जीव दे तीन पड़ा ने ते उहदे तिन्ने पड़ावां विच उहदियां लोड़ां बदल रहियां ने उहदी हर समें दी लोड़ पूरी कर रहियां। इह तां इक जीव दी गल है ना, जीव पता नहीं किन्ने ने, मेरे जीव नहीं पदार्थ वस्तुआं किन्नियां ने, जिहड़ियां जड़ वस्तुआं ने उहनां दी भी लोड़ अपनी है। हुण बिरखां दी अपनी लोड़ है, उहनां नूं ऑक्सीजन चाहिए, पानी चाहिए, उहनां नूं साडे वांगू रोटी कपड़े नहीं चाहिए, हर की लोड़ अपनी, उहनां नूं ऑक्सीजन चाहिए, पानी चाहिए, दे रहे ਜਦੋਂ ਦਰਖਤ ਵੱਡੇ ਹੋ ਜਾਂਦੇ ਨੇ, ਜਦੋਂ ਛੋਟੇ ਹੁੰਦੇ ਨੇ, ਹਰ ਇੱਕ ਦੀ ਆਪਣੀ ਲੋੜ ਹੈ। ਮੈਂ ਇੱਕ ਵਾਰ ਕੀਤੀ ਸੀ ਕਿ ਮਾਲੀ ਨੂੰ ਜਦੋਂ ਬੂਟੇ ਛੋਟੇ ਹੁੰਦੇ ਨੇ ਉਦੋਂ ਬਰਫੀਲੀਆਂ ਹਵਾਵਾਂ ਤੋਂ ਬਚਾਉਣ ਵਾਸਤੇ ਸਰਦੀਆਂ ਦੇ ਦਿਹਾੜਿਆਂ ਵਿੱਚ ਵਾੜਾਂ ਕਰਨੀਆਂ ਪੈਂਦੀਆਂ ਨੇ, ਪੜਦੇ ਬਣਾਉਣੇ ਪੈਂਦੇ। ਜਦੋਂ ਉਹ ਦਰਖਤ ਜਵਾਨ ਹੋ ਜਾਂਦੇ ਨੇ, ਹੁਣ ਉਹਨਾਂ ਨੂੰ ਉਹ ਡਰ ਨਹੀਂ ਰਹਿੰਦਾ, ਚੁੱਕ ਦਿੰਦਾ, ਲੋੜ ਬਦਲ ਗਈ। ਗੁਰੂ ਕਹਿੰਦੇ ਨੇ ਪਰ ਮੇਰੇ ਹੇ ਰੱਬ, ਇਹ ਸਾਰਾ ਸਿਸਟਮ ਜੇ ਤੂੰ ਪੈਦਾ ਕੀਤਾ ਇਸ ਸੰਸਾਰ ਨੂੰ, ਤੇ ਇਹ ਸਾਰਾ ਸਿਸਟਮ ਵੀ ਤੂੰ ਅਜੀਬ ਬਣਾ

ਜੀ ਮੈਂ ਚੀਜ਼ਾਂ ਨੂੰ ਤਵੱਜੋ ਨਹੀਂ ਦੇ ਰਿਹਾ। ਸਾਡੀ ਜ਼ਿੰਦਗੀ ਕੇਵਲ ਆਪਣੇ ਘੇਰੇ ਵਿੱਚ ਜੀ ਰਹੀ। ਅਸੀਂ ਆਪਣੇ ਬੱਚੇ ਦੇ ਦੁੱਖ ਸੁੱਖ ਨੂੰ ਜਾਣਨੇ ਆ, ਅਸੀਂ ਆਲਮਿਆਂ ਵਿੱਚ ਬੈਠੇ ਹੋਏ ਪੰਛੀਆਂ ਦੇ ਦੁੱਖ ਸੁੱਖ ਨੂੰ ਕਦੀ ਵਿਚਾਰਿਆ ਹੀ ਨਹੀਂ। ਦਰਖਤਾਂ ਦੇ ਦੁੱਖ ਸੁੱਖ ਨੂੰ ਕਦੀ ਸਾਂਝ ਹੀ ਨਹੀਂ ਪਾਈ। ਹਾਂਜੀ, ਪਰ ਕਦੀ ਖਿਆਲ ਕਰਕੇ ਵੇਖਿਓ, ਐਵੇਂ ਨਹੀਂ ਕਰਦੇ ਕੁਦਰਤੀ। ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋਵੇ, ਜਦੋਂ ਉਹਦੇ ਵਿੱਚੋਂ ਕਾਦਰ ਦਿੱਤੇ, ਗੱਲਾਂ ਕਰਕੇ ਵੇਖੋ ਕਿਸੇ ਦਰਖਤ ਨਾਲ। ਮੈਨੂੰ ਛੋਟੀਆਂ ਛੋਟੀਆਂ ਭਾਵਨਾਵਾਂ ਨੂੰ ਪੜ੍ਹੋ, ਇਹ ਮਨੁੱਖ ਦੀ ਰੁਚੀ ਹੈ ਜਿੱਥੇ ਪਹੁੰਚ ਜਾਏ। ਗੁਰੂ ਨੇ ਆਖਿਆ, ਜਦੋਂ ਮੈਂ ਕੁਦਰਤ ਦੇ ਨਜ਼ਾਰੇ ਵੇਖਣਾ, ਮੈਨੂੰ ਮੇਰਾ ਮਾਲਿਕ ਕਾਦਰ

ਦੀਪਾਂ ਲੋਹਾਂ ਮੰਡਲਾਂ ਜਿਹੜੇ ਜਿਹੜੇ ਬਣਾ ਦਿੱਤੇ ਉੱਥੇ ਜਿਉਂ ਜਿਉਂ ਲੋੜ ਹੈ ਸੰਭਾਲ ਕਰੀ ਜਾਂਦਾ। ਕਹਿਣ ਲੱਗੇ ਇੱਥੇ ਬਸ ਨਹੀਂ, ਚਾਰ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ। ਅੰਡਜ ਜੇ ਉਸ ਦਿਨ ਕੁਕਾਈ, ਅੰਡਜ ਜੇਰਜ ਉਤ ਭੁਜ ਸੇਤਜ, ਅੰਡਜ ਜੇਰਜ ਉਤ ਭੁਜਾਂ ਖਾਣੀ ਸੇਤਜਾਂ। ਇਹ ਜਿਹੜੇ ਚਾਰੇ ਖਾਣੀਆਂ ਦੇ ਜੰਤ ਨੇ ਇਹਨਾਂ ਦੀਆਂ ਵੀ ਆਪਣੀਆਂ ਲੋੜਾਂ ਨੇ। ਹੁਣ ਜਿਹੜੇ ਪੰਛੀ ਨੇ ਉਹਨਾਂ ਨੂੰ ਤਾਂ ਸਾਡੇ ਵਰਗੇ ਮਹੱਲ ਨਹੀਂ ਚਾਹੀਦੇ, ਕਮ ਸੇ ਕਮ ਉਹਦਾ ਆਲਣਾ ਤਾਂ ਨਟਾ ਉਹਦੀ ਲੋੜ ਹੈ। ਆਪਣੇ ਵਾਸਤੇ ਮਹੱਲ ਬਣਾ ਕੇ ਵਸਣ ਵਾਲੇ ਹਾਂ, ਤੂੰ ਉਹਦਾ ਆਲਣਾ ਵੀ ਬਰਦਾਸ਼ਤ ਨਹੀਂ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਗੱਲ ਕਿਉਂ ਆਖੀ? ਕਹਿਣ ਲੱਗੇ ਜਦੋਂ ਮੈਂ ਦਰਖਤ ਵੱਲ ਵੇਖਣਾ ਤੇ ਦਰਖਤ ਦੀ ਇੱਕ ਗੱਲ ਸੁਣਨਾ ਤੇ ਮਨ ਬੜਾ ਹੈਰਾਨ ਹੁੰਦਾ। ਦਰਖਤ ਆਖਦਾ, ਉਹ ਭਲਿਓ ਤੁਸੀਂ ਇੰਨੀ ਦੁਨੀਆਂ ਇੰਨੀ ਧਰਤੀ ਤੁਹਾਡੇ ਲਈ ਛੱਡ ਦਿੱਤੀ, ਮੈਂ ਤੇ ਕੇਵਲ 2-4 ਫੁੱਟ ਧਰਤੀ ਮੱਲੀ ਆਪਣਾ ਆਸਣ ਲਗਾਉਣ ਲਈ, ਆਪਣੀ ਜੜ ਲਗਾਉਣ ਲਈ। ਤੇ ਨਿਰੀ 4 ਫੁੱਟ ਧਰਤੀ ਨਹੀਂ ਮੱਲੀ, ਉਹਦੇ ਬਦਲੇ ਵਿੱਚ ਸੁੱਖ ਤੁਹਾਨੂੰ 50 ਫੁੱਟ ਵਿੱਚ ਦਿੱਤਾ। 4 ਫੁੱਟ ਵਿੱਚ ਉੱਗਿਆ ਧਰਤੀ ਨਾ ਮੱਲੀ ਜਾਏ, ਇਸ ਲਈ ਸਿੱਧਾ ਉੱਪਰ ਚਲਾ ਗਿਆ। ਉੱਪਰ ਦਾ ਤੇ ਛਾਵਾ ਛਾਇਆ 50 ਫੁੱਟ ਬਣਾ ਦਿੱਤੀ ਹੈ, ਤਾਂ ਕਿ ਜੇ ਮੈਂ ਤੁਹਾਡੀ 4 ਫੁੱਟ ਛਾਂ ਮੱਲਦੀ ਹੈ ਤੁਹਾਨੂੰ 50 ਫੁੱਟ ਵਿੱਚ ਛਾਂ ਤਾਂ ਦਿਆਂ, ਤੁਹਾਡਾ ਕੀ ਗੁਆਇਆ? ਤੁਸੀਂ ਫਿਰ ਵੀ ਕੁਹਾੜੇ ਲੈ ਕੇ ਮੇਰੇ ਉਬਾਲੇ ਹੋਏ ਸਮਝੋ। ਪੈਸਾ ਪੈ ਗਈ ਨਹੀਂ ਆਇਆ, ਗੁਰੂ ਨੇ ਵੀ ਹੋ ਗੱਲ ਰੱਖੀ। ਹਰ ਇੱਕ ਚੀਜ਼ ਦੀ ਆਪਣੀ ਲੋੜ ਹੈ, ਕਿਸੇ ਦੀ ਥੋੜੀ ਹੈ ਕਿਸੇ ਦੀ ਜ਼ਿਆਦਾ ਹੈ। ਉਹਦੀ ਲੋੜ ਅਸੀਂ ਨਹੀਂ ਪਛਾਣਦੇ, ਅਸੀਂ ਉਹਦਾ ਲਿਹਾਜ਼ ਨਹੀਂ ਕਰਦੇ, ਪਰ ਪ੍ਰਭੂ ਮਹਾਨ ਹੈ ਜਿਹੜਾ ਉਹਦੀ ਹਰ ਇੱਕ ਲੋੜ ਨੂੰ ਪਛਾਣ ਕੇ ਉਹਦੀ ਲੋੜ ਉਹਨੂੰ ਫੀਡ

ਉਹ ਸਾਰਿਆਂ ਨੂੰ ਜਾਣਦਾ ਤੇ ਸਾਰਿਆਂ ਦੀ ਲੋੜਾਂ ਨੂੰ ਪਛਾਣਦਾ। ਇਸ ਲਈ ਦੁਨੀਆਂ ਦੇ ਲੋਕੋ ਅਸੀਂ ਕਿਉਂ ਫਿਕਰ ਕਰੀਏ, ਉਹ ਮਾਲਕ ਏਡਾ ਮਹਾਨ ਹੈ ਜਿਹੜਾ ਸਾਰਿਆਂ ਨੂੰ ਸਾਜ ਕੇ ਸਾਰਿਆਂ ਨੂੰ ਸੰਭਾਲ ਰਿਹਾ।

ਹੁਣ ਤਾਂ ਮੈਂ ਜਿਉਂ ਜਿਉਂ ਉਹਦੀ ਕੁਦਰਤ ਵੇਖਣਾ, ਸਾਰੇ ਭੈ, ਸਾਰੇ ਫਿਕਰ, ਸਾਰੀਆਂ ਚਿੰਤਾਵਾਂ ਖਤਮ ਹੁੰਦੀਆਂ ਜਾਂਦੀਆਂ, ਬਲਕਿ ਉਹਦੀ ਵਡਿਆਈ ਤੇ ਉਹਦੀ ਲੀਲਾ ਦੇਖ ਕੇ ਸਿਰ ਝੁਕ ਜਾਂਦਾ। ਇਸ ਜੁਹਾਰੀ ਉਹਦੇ ਅੱਗੇ ਨਮਸਕਾਰ, ਕਿਉਂ ਸਵਸਥ ਤੇ ਸਵਸਥ ਦਾ ਮਤਲਬ ਹੁੰਦਾ ਜਿੰਦੀ ਬਾਂ ਦੀਵਾਨ ਜਿਹੜੀ ਹੈ, ਜਿੰਦੇ ਵਡਿਆਈ ਜਿਹੜੀ ਹੈ, ਜਿੰਦੀ ਸ਼ਕਤੀ ਹੈ, ਸਵਸਥ ਹੋ ਗਈ। ਅਸਤ ਦਾ ਮਤਲਬ ਹੁੰਦਾ ਖਤਮ ਹੋਣਾ, ਐਂਡ ਹੋਣਾ, ਛੁੱਪ ਜਾਣਾ। ਉਦੈ ਅਸਤ ਦੋ ਲਫ਼ਜ਼ ਨੇ, ਜਦੋਂ ਸੂਰਜ ਚੜ੍ਹਦਾ ਆਪਾਂ ਆਖਦੇ ਹਾਂ ਸੂਰਜ ਉਦੈ ਹੋ ਗਿਆ, ਜਦੋਂ ਸੂਰਜ ਦਾ ਦਿਨ ਦਾ ਸਫ਼ਰ ਖਤਮ ਹੁੰਦਾ ਛੁੱਪਦਾ ਉਹਨੂੰ ਕਹਿੰਦੇ ਹੁਣ ਸੂਰਜ ਅਸਤ ਹੋ ਗਿਆ। ਇੱਥੇ ਅਸਤ ਨਹੀਂ ਸਵਸਥ, ਜਿੰਦੀ ਦੀਵਾਨ ਹੈ ਨਾ, ਜਿਹੜੀ ਜਿੰਦੀ ਸ਼ਕਤੀ ਹੈ, ਜਿੰਦਾ ਦਰਬਾਰ ਹੈ, ਉਹ ਸਵਸਥ ਹੈ, ਖਤਮ ਨਹੀਂ ਹੋਣਾ, ਉਹਦੇ ਖਜ਼ਾਨੇ ਖਤਮ ਨਹੀਂ ਹੋਣ ਵਾਲੇ। ਸਾਰੀ ਦੁਨੀਆ ਪੈਦਾ ਕੀਤੀ, ਮੁੱਢ ਤਾਂ ਗੁਜ਼ਰ ਗਈਆਂ ਨੇ, ਯੁੱਗ ਬੀਤ ਗਏ, ਦੇਈ ਜਾਂਦਾ, ਦੇਈ ਜਾਂਦਾ, ਦਿੰਦਾ ਦੇ ਲੈਂਦੇ ਤੱਕ ਪਾਏ, ਜੁਗਾ ਜੁਗੰਤਰ ਖਾਈ, ਦੋ ਲੋਕ ਖਾਂਦੇ ਖਾਂਦੇ, ਪੰਛੀ ਖਾਂਦੇ ਖਾਂਦੇ ਥੱਕ ਗਏ, ਪਰ ਸੰਸਾਰ ਤੇ ਪਦਾਰਥ ਖਤਮ ਨਾ ਹੋਏ। ਤੁਹਾਨੂੰ ਪਤਾ ਹੈ ਜਿਹਨੇ ਪੈਦਾ ਕੀਤਾ ਉਹਨੇ ਦੇਣਾ ਵੀ।

ਕਹਿਣ ਲੱਗੇ। ਇਸ ਲਈ ਉਸ ਮਾਲਕ ਨੂੰ ਪ੍ਰਸੰਨ ਕਰਨ ਲਈ, ਉਹਦੀ ਪ੍ਰਾਪਤੀ ਲਈ ਉਹਦਾ ਨਾਮ ਹੀ ਭਾਵ ਉਹਦੀਆਂ ਵਡਿਆਈਆਂ ਹੀ, ਉਹਦੇ ਗੁਣਾਂ ਨੂੰ ਚੇਤੇ ਕਰਨਾ ਹੀ ਸਭ ਕੁਛ ਹੈ। ਅਤੇ ਜੇ ਉਹਦੇ ਗੁਣਾਂ ਨੂੰ ਛੱਡ ਕੇਵਲ ਪੱਗ ਪਾ ਕੇ ਅਤੇ ਜਨੇਊ ਪਾ ਕੇ ਮੱਥੇ 'ਤੇ ਟਿੱਕਾ ਲਵਾ ਕੇ ਅਤੇ ਤੂੰ ਆਖੇ ਮੈਂ ਧਰਮੀ ਹੋ ਗਿਆ, ਹੁਣ ਮੈਂ ਰੱਬ ਨਾਲ ਮੇਰਾ ਸੰਬੰਧ ਹੋ ਗਿਆ, ਕਹਿਣ ਲੱਗੇ ਬਿਲਕੁਲ ਨਹੀਂ। ਇਹਨਾਂ ਜਨੇਊ ਪਾਉਣ ਨਾਲ, ਸੂਤ ਦੇ ਜਨੇਊ ਪਾਉਣ ਨਾਲ, ਪੱਗ ਪਹਿਨਣ ਨਾਲ ਅਤੇ ਮੱਥੇ ਟਿੱਕੇ ਲਵਾਉਣ ਨਾਲ ਰੱਬ ਨਾਲ ਸੰਬੰਧ ਨਹੀਂ ਕਾਇਮ ਹੋਣੇ, ਜੇ ਤੂੰ ਉਹਦੀ ਵਡਿਆਈ ਨਹੀਂ ਜਾਣਦਾ।

ਕਹਿਣ ਲੱਗੇ ਟਿੱਕਾ ਤੇ ਤੱਗ ਤਾਂ ਕਿਤੇ ਰਿਹਾ ਬਲਕਿ ਬਿਨਾਂ ਗੁਰੂ ਦੀ ਰਹਿਮਤ ਤੇ ਨਾਮ ਤੋਂ ਤਾਂ ਜਿੰਨੀਆਂ ਚੰਗਿਆਈਆਂ ਕਰਨ ਵਾਲੇ ਚੰਗੇ ਪੁਰਸ਼ ਵੀ ਸੰਸਾਰ ਤੇ ਬੈਠੇ ਨੇ ਨਾ ਤੇ ਜਿਨ੍ਹਾਂ ਨੂੰ ਕੇਵਲ ਆਪਣੀਆਂ ਚੰਗਿਆਈਆਂ ਦਾ ਮਾਣ ਹੈ ਕਿਉਂਕਿ ਇਹ ਵੀ ਉਹ ਮੈਂ ਸਵੇਰੇ ਵੀ ਆਇਆ ਗੁਰੂ ਕਹਿੰਦੇ ਨੇ ਇਹਨਾਂ ਨੇ ਜਦੋਂ ਉਹਨਾਂ ਵੱਲ ਵੀ ਦੇਖਣਾ

ਤੋਂ ਭਲਿਆ ਤੇਰਾ ਵੀ ਆਵਣ ਜਾਣ ਜੇ ਤੂੰ ਭਾਵੇਂ ਵੀਰ ਯੋਧਾ ਬਣ ਕੇ ਆਇਆ ਭਾਵੇਂ ਤੂੰ ਚੰਗਾ ਗਿਆਨੀ ਬਣ ਕੇ ਆਇਆ ਭਾਵੇਂ ਤੂੰ ਵੇਦ ਸ਼ਾਸਤਰ ਦਾ ਪਾਠੀ ਬਣ ਕੇ ਆਇਆ ਵਿਸ਼ਵਾਸ ਕਰ ਉਹ ਵੇਦ ਸ਼ਾਸਤਰ ਵੀ ਪੜ੍ਹਨ ਨਾਲ ਕੁਛ ਨਹੀਂ ਬਣਦਾ ਪੜ੍ਹਨ ਨਾਲ ਕੁਛ ਨਹੀਂ ਬਣਦਾ ਇਹ ਤੇਰਾ ਆਉਣ ਜਾਣ ਵੀ ਉਹਨੇ ਲਿਖ ਦਿੱਤਾ ਇਸ ਤਰ੍ਹਾਂ ਦੇ ਹਰ ਤਰ੍ਹਾਂ ਦੇ ਲੋਕ ਮੇਰੇ ਰੱਬ ਦੇ ਪੈਦਾ ਕੀਤੇ ਹੋਏ ਆ ਰਹੇ ਹਨ।

ਗੱਲ ਫਿਰ ਉੱਥੇ ਨਾਮ ਤੇ ਆ ਗਈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਹਿੰਦਾ। ਕਹਿਣ ਲੱਗੇ ਸਾਰੇ ਗੁਣਾਂ ਵਾਲੇ ਪਾਸਰ ਨੂੰ ਸੰਸਾਰ ਅੰਦਰ, ਪਰ ਇਹ ਸਾਰੀਆਂ ਮੱਤਾਂ ਜਿਹੜੀਆਂ ਨੇ ਮਿੱਥਿਆ ਨੇ। ਜਿਹੜਾ ਸੱਚਾ ਕਰਮ ਹੈ ਨਾ, ਉਹ ਅਸਲ ਨਿਸ਼ਾਨ ਮੋਹਰ ਬਣਦਾ। ਗੁਰੂ ਕਹਿਣ ਲੱਗੇ

0: ਕਹਿਣ ਲੱਗੇ ਹੇ ਸੱਚਾ ਸਾਹਿਬ ਤੇਰੇ ਕੋਲ ਸੱਚ ਹੈ, ਤੇਰੇ ਖਜ਼ਾਨੇ ਸੱਚੇ ਨੇ, ਤੂੰ ਸੱਚ ਵਰਤਾਉਣਾ ਤੇ ਵਰਤਾਉਣਾ ਕਿੰਦੇ ਰਾਹੀਂ ਹੈ, ਤੇਰਾ ਮੋਦੀ ਕੌਣ ਹੈ, ਤੇਰਾ ਖਜ਼ਾਨਚੀ ਕੌਣ ਹੈ ਉਹ ਗੁਰੂ
1: ਖਜ਼ਾਨਚੀ ਜਿਹਦੇ ਕੋਲ ਖਜ਼ਾਨੇ ਨੀ ਚਾਹੀਦੇ ਖਜ਼ਾਨਾ ਤੇਰਾ ਹੈ।

0: واحگرو جی کا خالصہ واحگرو جی کی فتح.
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call
4: 250-392-3874. ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਜੋਤੀ ਸਰੂਪ ਲੋਕ ਪ੍ਰਲੋਕ ਦੇ ਸਹਾਇਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਅਵਤਾਰ ਪੁਰਬ ਦੀ ਖੁਸ਼ੀ ਨੂੰ ਲੈ ਕੇ, ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਨੂੰ ਲੈ ਕੇ, ਗੁਰੂ ਚਰਨਾਂ ਵਿੱਚ ਸੱਜ ਬੈਠੇ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਮੇਰੇ ਤੋਂ ਪਹਿਲਾਂ ਸਿੱਖ ਧਰਮ ਦਾ ਭਵਿੱਖ, ਆਉਣ ਵਾਲੀ ਪਨੀਰੀ, ਆਉਣ ਵਾਲੇ ਗੁਰੂ ਕੇ ਲਾਲ ਗੁਰੂ ਕੇ ਬੱਚੇ, ਉਹਨਾਂ ਦੀ ਰਸਨਾ ਤੋਂ ਤੁਰਕੀ ਬਾਣੀ ਦੇ ਕੀਰਤਨ ਕਵਿਤਾਵਾਂ ਵਿਚਾਰਾਂ ਸਰਵਣ ਕਰ ਰਹੇ ਸੋ, ਆਓ ਕੁਝ ਕੁ ਸਮੇਂ ਵਾਸਤੇ ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਆਪਾਂ ਕੁਝ ਗ੍ਰਹਿਣ ਕਰਨ ਦਾ ਯਤਨ ਕਰੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਗੁਰਦਾਸ ਜੀ ਰਹਿਮਤ ਕਰਦੇ ਹਨ ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਸਦਕੇ ਹਾਂ, ਮੈਂ ਕੁਰਬਾਨ ਹਾਂ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਗੁਰੂ ਦੀ ਭੈ ਭਾਵਨੀ ਵਿੱਚ ਪ੍ਰੇਮਾ ਭਗਤੀ ਸਹਿਤ ਗੁਰਪੁਰਬਾਂ ਦੀਆਂ ਖੁਸ਼ੀਆਂ 'ਚ ਸ਼ਮੂਲੀਅਤ ਕਰਦੇ ਹਨ, ਗੁਰੂ ਮਤ ਗ੍ਰਹਿਣ ਕਰਨ ਦਾ ਯਤਨ ਕਰਦੇ ਹਨ, ਆਪਣੇ ਬੱਚਿਆਂ ਆਉਣ ਵਾਲੇ ਭਵਿੱਖ ਨਾਲ ਆਉਣ ਵਾਲੇ ਭਵਿੱਖ 'ਚ ਗੁਰਸਿੱਖੀ ਦਾ ਨਿਸ਼ਾਨ ਬੁਲੰਦ ਰੱਖਣ ਵਾਸਤੇ ਜਿਹੜੇ ਹਰ ਵੇਲੇ ਯਤਨਸ਼ੀਲ ਹਨ, ਇੱਕ ਗੱਲ ਜਿਹਨ ਚ ਪਰਪੱਕ ਕਰ ਲੈਣੀ, ਗੁਰੂ ਨਾ ਜੰਮਦਾ ਹੈ, ਗੁਰੂ ਨਾ ਮਰਦਾ ਹੈ। ਗੁਰੂ ਪ੍ਰਕਾਸ਼ ਹੁੰਦਾ ਹੈ, ਗੁਰੂ ਜੋਤੀ ਜੋਤ ਸਮਾਉਂਦਾ ਹੈ। ਇਸ ਤਰ੍ਹਾਂ ਕਹੀਏ ਗੁਰੂ ਪ੍ਰਗਟ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਹ ਪੰਕਤੀਆਂ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਇੱਥੇ ਪ੍ਰਗਟਿਆ ਸ਼ਬਦ ਹੈ। ਧੰਨ ਗੁਰੂ ਗੋਬਿੰਦ ਸਿੰਘ ਵਾਸਤੇ ਵੀ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਭਾਈ ਗੁਰਦਾਸ ਜੀ ਦੂਜੇ, ਉਹਨਾਂ ਦੀਆਂ ਪੰਕਤੀਆਂ ਹਨ। ਵਹਿ ਪ੍ਰਗਟਿਓ ਪੁਰਖ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪ੍ਰਗਟਿਓ, ਇਹਦਾ ਭਾਵ ਹੈ ਪ੍ਰਗਟ ਹੁੰਦਾ ਹੈ, ਜੋਤੀ ਜੋਤ ਸਮਾਉਂਦਾ ਹੈ। ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਆਪਾਂ ਅੰਦਰ ਆਪਣੀ ਰਿਸਰਚ ਕਰਨ ਦਾ ਵੀ ਯਤਨ ਕਰਨਾ ਹੈ, ਆਪਣੇ ਅੰਦਰ ਵੀ ਝਾਤੀ ਮਾਰਨ ਦਾ ਯਤਨ ਕਰਨਾ ਹੈ ਕਿ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਇਸ ਚਾਰ ਪੰਜ ਦਿਨਾਂ 'ਚ ਕੁਝ ਮੇਰੇ ਹਿਰਦੇ 'ਚ ਵੀ ਪ੍ਰਕਾਸ਼ ਹੋਇਆ ਕਿ ਨਹੀਂ। ਕੋਈ ਗੁਰਮਤ ਦੀ ਕਿਰਨ, ਕੋਈ ਗੁਰਮਤ ਦਾ ਚਾਨਣ ਮੇਰੇ ਇਸ ਤਮ ਦੀ ਕੋਠੜੀ ਵਿੱਚ, ਇਸ ਹਨੇਰੇ ਕੋਠੜੀ ਵਿੱਚ ਕਿਤੇ ਗੁਰੂ ਦੀ ਕਿਸੇ ਮਤ ਦਾ ਮੇਰੇ ਅੰਦਰ ਪ੍ਰਕਾਸ਼ ਹੋਇਆ ਕਿ ਨਹੀਂ। ਬਸ ਇਸ ਚਾਨਣ ਵਿੱਚ ਆਪਾਂ ਕੁਝ ਕੁ ਮਿੰਟ, ਸਤਿਗੁਰੂ ਜੀ ਦਾ ਬਚਨ ਹੈ ਕਿਉਂਕਿ ਸਾਂਝਾਂ 'ਤੇ ਪੈ ਚੁੱਕੀਆਂ ਹਨ, ਸਤਿਗੁਰੂ ਜੀ ਦਾ ਅਵਤਾਰ ਧਾਰਨਾ, ਤਲਵੰਡੀ ਦੇ ਕੌਤਕ। ਅੱਗੇ ਵੀ ਮੈਂ ਆਪ ਜੀ ਨਾਲ ਕੁਝ ਸਾਂਝੀਆਂ ਕਰ ਚੁੱਕਾ ਹਾਂ, ਜਿੱਥੇ ਮੈਂ ਇਹ ਸੂਖਮ ਯਤਨ ਕਰਾਂਗਾ ਉੱਥੇ ਆਓ ਯਤਨ ਕਰੀਏ। ਸਤਿਗੁਰੂ ਜੀ ਦਾ ਸ੍ਰੀ ਰਾਗ ਵਿੱਚ ਬਚਨ ਹੈ, ਨਾਨਕ ਸਤਿਗੁਰ ਐਸਾ ਜਾਣੀਐ ਜਿਸ ਸਭ ਸੈ ਲਏ ਮਿਲਾਏ ਜੀਓ। ਪੂਰਨ ਸਤਿਗੁਰੂ ਕੌਣ ਹੈ? ਜਿਹੜਾ ਸਾਰਿਆਂ ਨੂੰ ਮਿਲਾ ਲਏ, ਜਿਹਦੇ ਸੰਪਰਕ ਵਿੱਚ ਕੋਈ ਕਿਰਨਾ ਨਾ ਕਰੇ, ਸਭ ਜਾਤਾਂ ਪਾਤਾਂ ਦੇ ਬੰਧਨ ਟੁੱਟ ਜਾਣ, ਸਭ ਧਰਮਾਂ ਦੀਆਂ ਕੰਧਾਂ ਟੁੱਟ ਜਾਣ, ਜਿਹਨੂੰ ਸਭ ਪ੍ਰਵਾਨ ਕਰ ਲੈ। ਸੱਚ ਹੈ, ਜੇ ਕਿਤੇ ਵੇਖਣਾ ਹੋਵੇ ਨਾ, ਇਹ ਸਿਰਫ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਵਿੱਚੋਂ ਹੀ ਵੇਖ ਸਕਦੇ ਹੋ ਕਿ ਕਿਸੇ ਫਿਰਕੇ ਕਿਸੇ ਜਾਤ ਨੇ ਇਸ ਕੰਧ ਦੀ ਪਰਵਾਹ ਨਹੀਂ ਕੀਤੀ, ਅਸੀਂ ਕਿਹਦੇ ਕੋਲ ਚੱਲੇ ਹਾਂ। ਤਾਂ ਹੀ ਗੁਰੂ ਦੀ ਡੈਫੀਨੇਸ਼ਨ ਕਰਦੇ ਹਾਂ, ਸਿਆਣੇ ਸੱਜਣਾਂ ਨੇ ਕਹਿ ਦਿੱਤਾ ਗੁਰੂ ਇੱਕ ਜੋਤ ਹੈ, ਗੁਰੂ ਇੱਕ ਜੁਗਤ ਹੈ, ਕੇਵਲ ਸਰੀਰ ਤੱਕ ਸੀਮਤ ਨਾ ਰਹੀਏ। ਗੁਰੂ ਇੱਕ ਜੀਵਨ ਹੈ, ਇਸ ਤਰ੍ਹਾਂ ਕਹੀਏ ਗੁਰੂ ਇੱਕ ਐਨ ਪ੍ਰਤੱਖ ਸੱਤ ਹੈ, ਜਿਹੜੇ ਸੱਤ ਦੀਆਂ ਕਦੀ ਵੰਡੀਆਂ ਨਹੀਂ ਪੈਂਦੀਆਂ। ਜਿਹੜਾ ਸੱਤ ਸਦੀਵੀ ਹੈ ਉਹਦਾ ਵੰਡੀਆਂ ਨਹੀਂ ਪੈਂਦੀਆਂ। ਕਿਵੇਂ? ਜਿਵੇਂ ਸੂਰਜ ਦੀ ਰੋਸ਼ਨੀ ਇਹ ਸਭ ਵਾਸਤੇ ਹੈ, ਜਿਵੇਂ ਹਵਾ ਇਹ ਕੋਈ ਨਹੀਂ ਕਹੇਗਾ ਮੇਰੇ ਦੇਸ਼ ਦੀ ਹੈ, ਇਹ ਮੇਰੇ ਪ੍ਰਾਂਤ ਦੀ ਹੈ, ਇਹ ਲਾਈਟ ਮੇਰੇ ਪ੍ਰਾਂਤ ਦੀ ਹੈ, ਦੇਸ਼ ਦੀ ਹੈ। ਜਿਵੇਂ ਪੌਣ ਸਭ ਦੀ ਹੈ, ਜਿਵੇਂ ਪਾਣੀ ਸਭ ਦਾ ਹੈ, ਜਿਵੇਂ ਸੂਰਜ ਸਭ ਦਾ ਹੈ, ਬਸ ਸੱਚ ਹੈ ਪੂਰਾ ਗੁਰੂ ਵੀ ਸਭ ਦਾ ਹੈ। ਅੱਲਾ ਯਾਰ ਖਾਂ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਹੈ ਯੂ ਤੋ ਬਹੁਤ ਪਾਰਸਾਂ ਹੋਏ ਇਸ ਜਹਾਂ ਮੇਂ, ਬੜੀਆਂ ਪੂਜਨੀਕ ਸਿੱਖਿਅਤਾਂ ਹੋਈਆਂ ਇਸ ਸ੍ਰਿਸ਼ਟੀ ਵਿੱਚ, ਬਹੁਤ ਸੇ ਰਹਿਨਮਾ ਹੋਏ ਇਸ ਜਹਾਂ ਮੇਂ, ਵਲੀ ਨਬੀ ਦੇਵਤਾ ਹੋਏ ਇਸ ਜਹਾਂ ਮੇਂ, ਮਗਰ ਉਨਕੇ ਪੈਰੋਂ ਉਹਨੇ ਮੰਨਤੇ ਹੈ, ਤੁਝ ਕੋ ਸਭੀ ਗੁਰੂ ਜਾਣਤੇ ਹੈ।
5: ਉਹਨਾਂ ਦੇ ਤੇ ਪੈਰੋਕਾਰ ਹੀ ਉਹਨਾਂ ਨੂੰ ਮੰਨਦੇ ਹਨ। ਪਰ ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਨੂੰ ਸਭ ਨੇ ਜਾਹਰ ਪੀਰ ਜਗਤ ਗੁਰ ਬਾਬਾ ਕਿਹਾ ਹੈ। ਅੱਗੇ ਹੋਰ ਕਹਿੰਦਾ ਹੈ, ਤੇਰੀ ਗੁਫ਼ਤਗੂ ਸਭ ਕੋ ਭਾਈ ਨਾ ਹੋਤੀ ਤੋ ਮੁਸੱਲਮ ਤੇਰੀ ਰਹਿਨਮਾਈ ਨਾ ਹੋਤੀ। ਜੇ ਤੇਰੀ ਵਿਚਾਰਧਾਰਾ ਸਤਿਗੁਰੂ ਸਭ ਨੂੰ ਚੰਗੀ ਨਾ ਲੱਗਦੀ, ਇਹ ਨਹੀਂ ਸੀ ਹੋ ਸਕਦਾ। ਸਾਰੇ ਬਹੁਤ ਮੁਸਲਮਾਨ ਤੇ ਬਹੁਤ ਹਿੰਦੂ ਤੈਨੂੰ ਪ੍ਰਵਾਨ ਕਰ ਲੈਂਦੇ ਤੇ ਬਹੁਤ ਵਿਰੋਧੀ ਸਨ ਇੱਕ ਦੂਜੇ। ਤੇਰੀ ਗੁਫ਼ਤਗੂ ਸਭ ਕੋ ਭਾਈ ਨਾ ਹੋਤੀ ਤੋ ਮੁਸੱਲਮ ਤੇਰੀ ਰਹਿਨਮਾਈ ਨਾ ਹੋਤੀ। ਅਗਰ ਤੁਝ ਪੈ ਸ਼ਾਇਦ ਆ ਖੁਦਾਈ ਨਾ ਹੋਤੀ, ਤੇਰੀ ਲਾਸ਼ ਪੈ ਹੱਥ ਆ ਪਾਈ ਨਾ ਹੋਤੀ, ਕਦੀ ਕਿਸੇ ਦੇ ਆਖਰ ਦੇ ਸਮੇਂ ਜੋਤੀ ਜੋਤ ਸਮਾਉਣ ਸਮੇਂ, ਇਸ ਸੰਸਾਰ ਨੂੰ ਛੱਡਣ ਸਮੇਂ, ਕਦੀ ਕਿਸੇ ਪੈਗੰਬਰ ਦੇ ਆਖਰੀ ਸਮੇਂ ਝਗੜਾ ਨਹੀਂ ਹੋਇਆ। ਨਾ ਹਿੰਦੂ ਜਲਾਨੇ ਪੇ ਅਸਰਾਰ ਕਰਤੇ, ਨਾ ਮੁਸਲਮ ਦਫਨ ਪੇ ਤਕਰਾਰ ਕਰਤੇ। ਜੇ ਮਾਲਕ ਤੂੰ ਸਭ ਦਾ ਸਾਂਝਾ ਨਾ ਹੁੰਦੋ ਤੇ ਇਹ ਨਹੀਂ ਸੀ ਹੋ ਸਕਦਾ। ਹਿੰਦੂ ਕਹਿੰਦੇ ਸਾਡੇ ਸਤਿਗੁਰੂ ਹਨ, ਇਹ ਨਹੀਂ ਸੀ ਹੋ ਸਕਦਾ। ਮੁਸਲਮਾਨ ਕਹਿੰਦੇ ਸਾਡੇ ਪੀਰ ਹਨ, ਨਹੀਂ ਦੋਵੇਂ ਝਗੜਦੇ ਹਨ, ਸਾਡੇ ਪੀਰ ਹਨ। ਉਹ ਕਹਿੰਦੇ ਸਾਡੇ ਗੁਰੂ ਹਨ। ਮੈਂ ਤੇ ਕਹਿੰਦਾ ਸ੍ਰਿਸ਼ਟੀ ਚ ਮੈਨੂੰ ਇੱਕ ਕਹਾਣੀ ਛੋਟੀ ਯਾਦ ਆ ਗਈ। ਡਾਕਟਰ ਰਾਧਾ ਕ੍ਰਿਸ਼ਨਨ ਦੂਜੇ ਰਾਸ਼ਟਰਪਤੀ ਹਿੰਦੁਸਤਾਨ ਦੇ, ਕਦੀ ਰੂਸੀ ਦੌਰੇ ਤੇ ਗਏ। ਉੱਥੋਂ ਦੇ ਉਸ ਵੇਲੇ ਦੇ ਨੇਤਾ ਸਟਾਲਿਨ, ਉਹਨੇ ਇੱਕ ਬਹੁਤ ਅਹਿਮ ਸਵਾਲ ਕੀਤਾ ਸੀ। ਕਹਿਣ ਲੱਗਾ, ਤੁਸੀਂ ਹਿੰਦੁਸਤਾਨ 'ਚ ਜਿਹੜੀ ਅਮੀਰਾਂ ਅਤੇ ਗਰੀਬਾਂ ਦੇ ਵਿੱਚ ਬਹੁਤ ਵੱਡੀ ਖਾਈ ਪੈ ਗਈ, ਬਹੁਤ ਵੱਡਾ ਪਾੜਾ ਪੈ ਗਿਆ, ਇਸ ਨੂੰ ਕਿਵੇਂ ਪੂਰੋਗੇ? ਡਾਕਟਰ ਰਾਧਾ ਕ੍ਰਿਸ਼ਨ ਨੇ ਆਪਣੇ ਮਨ ਦਾ ਬੈਲੈਂਸ ਠੀਕ ਰੱਖਦਿਆਂ ਤੱਟ ਫੱਟ ਉਸੇ ਵੇਲੇ ਜਵਾਬ ਦਿੱਤਾ। ਕਹਿਣ ਲੱਗਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਸਲਮਾਨ ਤੇ ਹਿੰਦੂ ਇਕੱਠੇ ਕਰ ਦਿੱਤੇ, ਜਿਵੇਂ ਉਹਨਾਂ ਸਭ ਦੇ ਜਾਤ ਪਾਤ ਪਤਾ ਨਹੀਂ ਇਹ ਲੋਕ ਤੋੜ ਸਕਣ, ਮੈਂ ਤੇ ਕਹਿੰਦਾ ਅੱਜ ਅਸੀਂ ਨਹੀਂ ਤੋੜ ਪਾ ਰਹੇ। ਗੁਰੂ ਨਾਨਕ ਸਾਹਿਬ ਜੀ ਦੇ ਕਹਾਉਣ ਵਾਲੇ ਅਸੀਂ ਵੀ ਇਹਨਾਂ ਬੰਧਨਾਂ ਵਿੱਚ ਹਾਂ। ਪਰ ਉਹਨੇ ਇੱਕ ਬੜਾ ਆਪਣੇ ਮਨ ਦਾ ਬੈਲੈਂਸ ਰੱਖਦਿਆਂ ਕਿਹਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਹਿੰਦੁਸਤਾਨ ਨੂੰ ਲਾਗੇ ਇੱਥੋਂ ਤੱਕ ਏਸ਼ੀਆ ਦੀਪ ਨੂੰ ਸਤਿਗੁਰੂ ਜੀ ਨੇ ਇੱਕ ਲੜੀ 'ਚ ਪਰੋ ਦਿੱਤਾ। ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਦੀ ਉਹ ਮਤ, ਉਹ ਮੈਨੂੰ ਕਦੀ ਯਾਦ ਆਈ, ਹੁਣੇ ਹੀ ਪੜ੍ਹ ਰਹੇ ਸਨ ਜਦੋਂ ਚਪੇੜਾਂ ਦਾ ਸ਼ਬਦ ਪੜ੍ਹ ਰਹੀਆਂ ਸਨ ਬੱਚੀਆਂ, ਉਸ ਵੇਲੇ ਮੇਰਾ ਮਨ ਦੀ ਵਿਚਾਰਧਾਰਾ, ਮੈਂ ਇੱਥਾਂ ਸੋਚ ਰਿਹਾ ਸਾਂ ਤੇ ਰਾਏ ਬੁਲਾਰ ਨੇ ਕਦੀ ਨਾ ਮਹਿਤਾ ਕਾਲੂ ਕੋਲੋਂ ਸੁਭਾਵਿਕ ਜਿਵੇਂ ਅਸੀਂ ਪੁੱਛਦੇ ਹਾਂ, ਸੁਣਾ ਭਾਈ ਕੀ ਹਾਲ ਚਾਲ ਹੈ। ਕਹਿਣ ਲੱਗੇ, ਕਾਲੂ ਜੀ ਕੀ ਹਾਲ ਚਾਲ ਹੈ ਤੁਹਾਡਾ? ਕਹਿਣ ਲੱਗੇ, ਤੁਹਾਡੇ ਵਰਗੇ ਬੰਦੇ ਨਾਲ ਮੇਰੀ ਸਾਂਝ ਹੋਵੇ। ਰਾਏ ਬੁਲਾਰ ਉਸ ਵੇਲੇ ਮੌਕੇ ਦਾ ਰਾਜਾ ਸੀ ਉੱਥੋਂ ਦਾ। ਤੁਹਾਡੇ ਵਰਗੇ ਬੰਦੇ ਨਾਲ ਮੇਰੀ ਸਾਂਝ ਹੋਵੇ ਤੇ ਇੱਥੋਂ ਤੱਕ ਤੁਸੀਂ ਮੈਨੂੰ ਪਟਵਾਰ ਦੀ ਜ਼ਿੰਮੇਵਾਰੀ ਦਿੱਤੀ ਹੋਵੇ, ਫਿਰ ਮੇਰੇ ਘਰ ਨਾਨਕੀ ਵਰਗੀ ਬੱਚੀ ਪੈਦਾ ਹੋਈ ਹੋਵੇ। ਵੇਖੋ, ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣ ਨੂੰ ਤਿਆਰ ਨਹੀਂ। ਮੇਰੇ ਘਰ ਨਾਨਕੀ ਵਰਗੀ ਬੱਚੀ ਪੈਦਾ ਹੋਈ ਹੋਵੇ ਤੇ ਕਹਿਣ ਲੱਗਾ ਵੀ ਇਹਨੂੰ ਕੋਈ ਘਾਟ ਨਹੀਂ, ਹੁਣ ਤੇ ਇੱਕ ਹੀ ਜੋਦੜੀ ਹੈ, ਕਿਤੇ ਰੱਬ ਵੀ ਮੇਰੇ ਘਰ 'ਚ ਆ ਜਾਏ ਤੇ ਮੈਂ ਗਦਗਦ ਹੋ ਜਾਵਾਂ। ਹੱਸ ਪਏ ਰਾਏ ਬੁਲਾਰ ਜੀ, ਕਹਿਣ ਲੱਗੇ, ਹੱਸ ਕੇ ਕਹਿਣ ਲੱਗੇ, ਮੇਰੀ ਵੀ ਇੱਕ ਜੋਦੜੀ ਹੈ, ਮੈਂ ਵੀ ਇੱਕ ਬੇਨਤੀ ਕਰਨਾ। ਹੇ ਮਾਲਕ, ਤੂੰ ਆਵੇਂ ਤੇ ਸਾਨੂੰ ਨਾਲ ਦੀਦੇ ਦੇ ਦੇਵੀਂ, ਅਸੀਂ ਤੈਨੂੰ ਪਛਾਣ ਸਕੀਏ। ਕਾਲੂ ਜੀ, ਰੱਬ ਤੁਹਾਡੇ ਘਰ ਹੈ, ਤੁਹਾਨੂੰ ਪਛਾਣਨਾ ਹੀ ਨਹੀਂ ਆਇਆ। ਸੱਚ ਹੈ, ਸਿੱਖ ਕੌਮ ਗੁਰੂ ਕੇ ਸਿੱਖੋ, ਰੱਬ ਸਾਡੇ ਕੋਲ ਬੈਠੇ ਸਨ। ਇੱਕ ਵਾਰੀ ਬੜਾ ਭਿੱਜ ਕੇ ਗਏ ਸਨ ਬਚਨ ਭਾਈ ਜਸਵੀਰ ਸਿੰਘ ਜੀ ਖੰਨੇ ਵਾਲਿਆਂ ਸਰਕਾਰ ਬਰੋ ਗੁਰਦੁਆਰਾ ਟੋਰਾਂਟੋ ਉੱਥੇ ਨਾ ਦੀਵਾਨ ਸੱਜਦੇ ਸਨ ਅੰਮ੍ਰਿਤ ਵੇਲੇ ਸ਼ਾਮ ਦੇ ਵੀ। ਮੈਂ ਪਹਿਲੋਂ ਕਥਾ ਦੀ ਹਾਜ਼ਰੀ ਭਰਦਾ ਸਾਂ, ਭਾਈ ਸਾਹਿਬ ਕੀਰਤਨ ਤੇ ਕਥਾ ਦੋਵੇਂ ਕਰਦੇ ਹਨ। ਭਾਈ ਸਾਹਿਬ ਜੀ ਕਹਿਣ ਲੱਗੇ, ਗੁਰੂ ਕੇ ਸਿੱਖੋ ਦੱਸੋ ਰੱਬ ਵੇਖਣਾ ਚਾਹੁੰਦੇ ਹੋ? ਆਪਣੇ ਮਨ ਦਾ ਭਰੋਸਾ ਕਰਕੇ ਦੱਸਿਓ ਰੱਬ ਵੇਖਣਾ ਚਾਹੁੰਦੇ ਹੋ? ਕਹਿਣ ਲੱਗੇ ਹਾਂ ਜੀ। ਕਹਿਣ ਲੱਗੇ ਫਿਰ ਉੱਤੇ ਧਿਆਨ ਤਰੋ ਤੇ ਪਾਲਕੀ ਦੇ ਅੰਦਰ ਝਾਤੀ ਮਾਰੋ, ਅਸੀਂ ਗੁਰਪੁਰਬ ਮਨਾ ਰਹੇ ਹਾਂ। ਮੈਂ ਮੇਰੇ ਕਹਿਣ ਤੋਂ ਭਾਵ ਸੀ, ਇੱਕ ਉਰਦੂ ਦਾ ਅਦੀਬ ਬੜਾ ਸੁੰਦਰ ਕਹਿੰਦਾ ਹੈ, ਉਹ ਕਹਿੰਦਾ ਹੈ, ਹਮ ਜਬ ਵੀ ਤੁਮਾਰੇ ਦਰ ਪੇ ਗਏ ਹੱਥੋਂ ਮੇਂ ਲੇਕਰ ਫੂਲ ਗਏ। ਅਸੀਂ ਜਦੋਂ ਵੀ ਤੇਰੇ ਦਰ ਤੇ ਆਏ, ਕੁਝ ਨਾ ਕੁਝ ਸਿੱਖ ਦੀ ਸ਼ਰਧਾ ਮੈਂ ਲੈ ਕੇ ਜਾਵਾਂ ਤਾਂ ਕਿ ਮੇਰਾ ਤਨ ਸਫਲ ਹੋ ਜਾਏ। ਹਮ ਜਬ ਵੀ ਤੁਮਾਰੇ ਦਰ ਪੈ ਗਏ ਹੱਥੋਂ ਮੇਂ ਲੇਕਰ ਫੂਲ ਗਏ, ਵੋ ਫਿਰਨਾ ਹਰ ਸੂ ਮੱਕੇ ਕਾ, ਵੋ ਰੁਕਨਾ ਗਿਰਤੇ ਪਰਬਤ ਕਾ, ਹਰ ਬਾਤ ਤੁਮਾਰੀ ਯਾਦ ਰਹੀ ਪੈਗਾਮ ਤੁਮਾਰਾ ਭੁੱਲ ਗਏ। ਹੇ ਮਾਲਕ, ਤੇਰੀਆਂ ਕਹਾਣੀਆਂ ਤੇ ਸਾਨੂੰ ਯਾਦ ਰਹਿ ਗਈਆਂ, ਪਰ ਜੋ ਤੁਸੀਂ ਸਾਨੂੰ ਬਣਾਉਣਾ ਚਾਹੁੰਦੇ ਸੋ, ਜੋ ਸਾਨੂੰ ਸੁਨੇਹਾ ਦੇਣਾ ਚਾਹੁੰਦੇ ਸੋ, ਜੋ ਚਾਹੁੰਦੇ ਸੋ ਕਿ ਸਿੱਖ ਇੱਕ ਮਾਡਰਨ ਹੋਵੇ, ਇੱਕ ਰੋਲ ਮਾਡਲ ਹੋਵੇ ਦੁਨੀਆਂ ਵਾਸਤੇ। ਸਤਿਗੁਰੂ ਜੀ, ਕਹਾਣੀਆਂ ਸਾਨੂੰ ਯਾਦ ਰਹਿ ਗਈਆਂ, ਪਰ ਤੁਹਾਡਾ ਸੁਨੇਹਾ ਅਸੀਂ ਭੁੱਲ ਗਏ। ਬਸ ਪਹਿਲੀ ਗੱਲ, ਸਾਨੂੰ ਪਹਿਚਾਣ ਆ ਜਾਏ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਂ। ਹਰ ਵੇਲੇ ਅਸੀਂ ਹਰ ਵੇਲੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਹਾਂ। ਪਹਿਲੀ ਗੱਲ ਤੇ ਇਹ। ਵੈਸੇ ਦਾਤ ਮੰਗੀ ਸੀ ਰਾਏ ਬੁਲਾਰ ਨੇ ਤੇ ਸਾਰੀ ਸੇਵਾ ਲੁੱਟ ਕੇ ਲੈ ਗਈ ਸੀ ਬੇਬੇ ਨਾਨਕੀ। ਇਹ ਨਹੀਂ ਕਿ ਰਾਏ ਬੁਲਾਰ ਨੂੰ ਪਛਾਣ ਨਹੀਂ ਆਈ, ਉਹਨੂੰ ਵੀ ਆ ਗਈ, ਪਰ ਸੱਚ ਹੈ ਜਿੰਨਾ ਬੇਬੇ ਨਾਨਕੀ ਨੇ ਪਹਿਚਾਣੇ ਹਨ ਨਾ, ਉਨਾ ਹੋਰ ਨਹੀਂ। ਕਦੀ ਯਾਦ ਕਰੋ, ਉਹ ਤਿੰਨ ਦਿਨ ਦਾ ਸਤਿਗੁਰੂ ਜੀ ਦਾ ਅਲੋਪ ਹੋਣਾ ਸੁਲਤਾਨਪੁਰ, ਉਸ ਵੇਲੇ ਜਦੋਂ ਦੌਲਤ ਰਾਏ ਵੀ ਦੌਲਤ ਖਾਂ ਵੀ ਕਮਲਾ ਹੋਇਆ ਫਿਰਦਾ ਹੈ, ਮੈਂ ਕਿੱਥੋਂ ਲੱਭਾਂਗਾ ਐਸਾ? ਅੱਜ ਤੱਕ ਤੇ ਮੈਨੂੰ ਨਹੀਂ ਪਿੱਛੇ ਲੱਭਾ ਐਸਾ ਮੋਦੀ ਤੇ ਐਸਾ ਰੱਬ ਨਾਲ ਜੋੜਨ ਵਾਲਾ ਨਾਲ ਹੋਵੇ, ਮੈਂ ਕਿੱਥੋਂ ਲੱਭਾਂਗਾ? ਸਾਰਾ ਸੁਲਤਾਨਪੁਰ ਅਫਸੋਸ ਡੁੱਬ ਗਿਆ। ਇੱਥੋਂ ਤੱਕ ਭਾਈਆ ਜੈ ਰਾਮ ਆਏ, ਚੌਂਕੇ 'ਚ ਬੈਠੀ ਬੇਬੇ ਨਾਨਕੀ, ਉਹਨਾਂ ਦੇ ਕੋਲ ਬੜੇ ਮਯੂਸੇ ਚਿਹਰੇ ਨਾਲ, ਬੜਾ ਉਦਾਸੀ ਨਾਲ ਭਰੇ ਹੋਏ, ਹੌਲੀ ਜੀ ਕਹਿਣ ਲੱਗੇ, ਨਾਨਕੀ ਹੁਣ ਕੀ ਬਣੇਗਾ? ਸਾਰਾ ਸੁਲਤਾਨਪੁਰ ਕਹਿ ਰਿਹਾ ਹੈ ਨਾਨਕ ਡੁੱਬ ਗਿਆ, ਨਾਨਕੀ ਹੁਣ ਕੀ ਬਣੇਗਾ? ਮੈਂ ਕਹਿੰਦਾ ਕਿਤੇ ਉਹ ਭਰੋਸੇ ਦਾ ਤਿਣਕਾ ਸਾਡੇ 'ਚ ਵੀ ਕਿਤੇ ਆ ਜਾਏ। ਕਹਿ ਦਿੱਤਾ ਸੀ ਬੇਬੇ ਨਾਨਕੀ ਨੇ, ਕਿਉਂ ਡੋਲਦੇ ਹੋ? ਕਿਉਂ ਐਸਾ ਮਨ ਕਰ ਰਹੇ ਹੋ ਆਪਣਾ ਉਦਾਸੀ ਵਿੱਚ? ਇੰਨੇ ਭਰਮ 'ਚ ਕਿਉਂ ਪੈ ਰਹੇ ਹੋ? ਯਕੀਨ ਕਰੋ, ਮੇਰਾ ਵੀਰ ਡੁੱਬਿਆ ਨਹੀਂ, ਡੁੱਬਿਆਂ ਨੂੰ ਤਾਰਨ ਗਿਆ ਹੋਵੇ। ਇਹਦਾ ਭਾਵ ਭਰੋਸਾ ਇਸ ਤਰ੍ਹਾਂ ਦਾ, ਬਸ ਉਹ ਭਰੋਸਾ ਕਿਤੇ ਆ ਜਾਏ, ਉਹ ਮਤ ਆ ਜਾਏ, ਜਿਵੇਂ ਸਤਿਗੁਰੂ ਕਹਿੰਦੇ ਹਨ ਪੜ੍ਹਾਉਣ ਵਾਲਿਆ, ਜਿੱਥੇ ਦੁਨੀਆਂ ਦੀ ਪੜ੍ਹਾਈ ਪੜ੍ਹਾ ਰਿਹਾ ਨਾ, ਕੇਵਲ ਗੋਪਾਲ ਪਾਂਧੇ ਨੂੰ ਨਹੀਂ ਸੀ ਆਖਿਆ, ਨਰਮਦਾ ਦੇ ਕੰਢੇ ਉਸ ਪੰਡਿਤ ਨੂੰ ਵੀ ਆਖਿਆ ਸੀ, ਓਂਕਾਰ ਦੀ ਬਾਣੀ ਜਿੱਥੇ ਸਤਿਗੁਰੂ ਨੇ ਉਚਾਰਨ ਕੀਤੀ ਹੈ ਨਾ, ਉੱਥੇ ਕਹਿੰਦੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਮੈਂ ਕਹਿੰਦਾ ਕਿਤੇ ਹਰ ਸਕੂਲ ਵਿੱਚ ਆਹ ਪੜ੍ਹਾਈ ਨਾਲ ਲਾਗੂ ਹੋ ਜਾਏ, ਹਰ ਭੈਣ ਜੀ, ਹਰ ਮਾਸਟਰ, ਘੱਟੋ ਘੱਟ ਸਿੱਖ। ਉਹ ਜਿੱਥੇ ਅਸੀਂ ਦੁਨੀਆਂ ਦੀ ਪੜ੍ਹਾਈ ਬੱਚਿਆਂ ਨੂੰ ਪੜ੍ਹਾਉਣੀ ਅਤਿ ਜ਼ਰੂਰੀ ਹੈ, ਅਸੀਂ ਸੰਸਾਰ ਦੇ ਹਾਣੀ ਬਣਾਉਣਾ ਇਹਨਾਂ ਨੂੰ ਹਾਣੀ ਕੀ, ਮੈਂ ਤੇ ਕਹਿੰਦਾ ਇੰਨੀ ਅਸੀਂ ਨਿੱਗਰ ਵਿਦਿਆ ਦਈਏ ਤਾਂ ਕਿ ਬੱਚੇ ਸਾਡੇ ਆਉਣ ਵਾਲੇ ਸਮੇਂ 'ਚ ਸਾਡਾ ਨਾਂ ਰੌਸ਼ਨ ਕਰਨ, ਸਿੱਖੀ ਦਾ ਨਾਂ ਰੌਸ਼ਨ ਕਰਨ, ਦੁਨਿਆਵੀ ਵਿਦਿਆ ਵੀ। ਪਰ ਯਾਦ ਰੱਖਿਓ, ਐਸਾ ਨਾ ਹੋਵੇ ਜੀਵਨ ਦਾ ਬੈਲੈਂਸ ਹੀ ਵਿਗੜ ਜਾਵੇ। ਨਾਲ ਦੀ ਨਾਲ ਕਿਤੇ ਇਹੋ ਜਿਹੇ ਟੀਚਰ, ਇਹੋ ਜਿਹੇ ਅਧਿਆਪਕ, ਇਹੋ ਜਿਹੇ ਉਸਤਾਦ ਮਿਲ ਜਾਣ ਜਿਹੜੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਲੈਣ। ਜਿਹੜੇ ਬੱਚੇ ਇਸ ਉਮਰ 'ਚ ਜੁੜ ਜਾਣਗੇ ਨਾ, ਬਸ ਇਹ ਸਿੱਖਣ ਦੀ ਲੋੜ ਹੈ। ਅਸੀਂ ਬੱਚੇ ਨੂੰ ਕਿਤੇ ਵਿੱਦਿਆ ਦੇਣ ਲੱਗਿਆ ਇਹ ਧਿਆਨ ਰੱਖੀਏ, ਦੁਨਿਆਵੀ ਖੇਡ 'ਚ ਖੇਡਦਿਆਂ ਬੱਚਾ ਐਸਾ ਨਾ ਹੋਵੇ ਧਰਮ ਨੂੰ ਭੁੱਲ ਜਾਏ। ਖੈਰ, ਤੁਸੀਂ ਇਸ ਕਰ ਵਾਸਤੇ, ਇਸ ਕੰਮ ਵਾਸਤੇ ਬੜੇ ਅੱਗੇ, ਫਿਰ ਅੱਗੇ ਹੋਰ ਬੱਚੇ ਹੀ ਪੜ੍ਹ ਰਹੇ ਸਨ। ਜਦੋਂ ਪੜ੍ਹਿਆ ਨਾ, ਪੁੱਛਣ ਫੋਲ ਕਤੇਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਮੁਸਲਮਾਨ ਹੀ ਸਨ। ਕਹਿਣ ਲੱਗੇ ਇਹ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ? ਸਤਿਗੁਰੂ ਨੇ ਚੱਕ ਹੋ ਕੇ ਕਹਿੰਦੇ ਹਨ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਕੀ ਉਹਨਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਕਿਹਾ, ਸਾਨੂੰ ਨਹੀਂ ਕਿਹਾ? ਨਹੀਂ, ਮੈਂ ਤੇ ਕਹਿੰਦਾ ਅੱਜ ਸਾਨੂੰ ਕਿਹਾ ਚੰਗੀ ਤਰ੍ਹਾਂ। ਸਤਿਗੁਰੂ ਜੀ ਦਾ ਦੋਵਾਂ ਵੱਲ ਬਹੁਤ ਖਿਆਲ ਚੰਗੀ ਤਰ੍ਹਾਂ ਸੀ। ਇੱਕ ਗੁਰਦੁਆਰੇ ਦਾ ਪ੍ਰਬੰਧਕ ਤੇ ਇੱਕ ਗੁਰਦੁਆਰਾ, ਇੱਕ ਧਰਮ ਦਾ ਪ੍ਰਬੰਧਕ, ਇੱਕ ਧਰਮ ਦਾ ਪ੍ਰਚਾਰਕ। ਸਤਿਗੁਰੂ ਜੀ ਨੇ ਇਹਨਾਂ ਦੋਨਾਂ ਵੱਲ ਬਹੁਤ ਖਿਆਲ ਦਿੱਤਾ, ਕਿਉਂਕਿ ਸੱਚ ਹੈ ਮੇਰੇ ਸਤਿਗੁਰੂ ਦੇ ਆਉਣ ਤੋਂ ਪਹਿਲੋਂ ਨਾ ਉਹਨਾਂ ਹੈ ਤੇ ਸਿਆਸਤ ਨੇ ਵੀ ਜੋ ਕੁਝ ਕੀਤਾ ਉਹ ਸਤਿਗੁਰੂ ਨੇ ਬਾਣੀ ਵਿੱਚ ਵੀ, ਬਾਬਰ ਬਾਣੀ 'ਚ ਲਿਖਿਆ, ਜੋ ਕਰ ਰਹੀ ਸੀ ਉਸ ਵੇਲੇ ਦੀਆਂ ਸਰਕਾਰਾਂ। ਪਰ ਜੋ ਧਰਮ ਦੀ ਤਸਵੀਰ ਸੀ ਨਾ, ਉਹ ਅਤੀ ਖਤਰਨਾਕ। ਸਤਿਗੁਰੂ ਜੀ ਕਹਿੰਦੇ ਹਨ, ਕਿਸੇ ਨਾਸਤਕ ਨੇ ਉਹਨਾਂ ਧਰਮ ਦਾ ਨੁਕਸਾਨ ਨਹੀਂ ਕੀਤਾ, ਜਿਨ੍ਹਾਂ ਧਰਮ ਨੂੰ ਮੰਨਣ ਵਾਲਿਆਂ ਨੇ ਕੀਤਾ ਹੈ, ਜਿਹੜੇ ਵੇਖਣ ਨੂੰ ਧਰਮੀ ਲੱਗਦੇ ਸਨ। ਜੇ ਐਸਾ ਨਾ ਹੁੰਦਾ ਸਤਿਗੁਰੂ ਕਦੀ, ਉਸ ਵੇਲੇ ਤਿੰਨ ਸਨ ਬਹੁਤ ਮੁਖੀ, ਇੱਕ ਸੀ ਮੁੱਲਾ, ਸਭ ਤੋਂ ਪਹਿਲੋਂ ਕਾਜੀ ਮੁੱਲਾ, ਕਾਜੀ, ਕਾਜੀ ਦਾ ਰਤਬਾ ਉੱਚਾ ਹੁੰਦਾ ਥੋੜ੍ਹਾ, ਜਿਵੇਂ ਸਹਾਇਕ ਗ੍ਰੰਥੀ ਨਾਲ ਹੁੰਦਾ, ਮੁੱਲਾ ਜ਼ਰਾ ਥੋੜ੍ਹਾ ਥੱਲੇ ਹੁੰਦਾ, ਕਾਜੀ ਨਿਆਮ ਹੀ ਕਰਦਾ ਹੈ। ਇੱਕ ਕਾਜੀ, ਦੂਸਰਾ ਬ੍ਰਾਹਮਣ, ਹਿੰਦੂ ਜਗਤ ਵਿੱਚੋਂ ਬ੍ਰਾਹਮਣ ਤੇ ਯੋਗੀ ਤੀਸਰਾ ਫਿਰਕਾ ਸਨ, ਉਹਨਾਂ ਵਿੱਚੋਂ ਇਹ ਸਿੱਧ ਯੋਗੀ ਸਨ। ਸਤਿਗੁਰੂ ਜੀ ਨੇ ਤਿੰਨਾਂ ਦੀ ਤਸਵੀਰ ਤਨਾਸਰੀ ਰਾਗ ਵਿੱਚ ਕਹਿੰਦੇ ਹਨ, ਕਾਜੀ ਕੂੜ ਬੋਲ ਮਲ ਖਾਏ। ਵੈਸੇ ਕੂੜ ਬੋਲਣ ਵਾਲੇ ਨੂੰ, ਕੂੜ ਨੂੰ ਕਿਹਾ ਜਾਂਦਾ ਕੁਫਰ, ਤੇ ਕੂੜ ਜਿਹੜਾ ਬੋਲੇ ਉਹਨੂੰ ਕਹਿੰਦੇ ਸਨ, ਇਹ ਕਾਜੀ ਕਹਿੰਦੇ ਸਨ ਕਾਫਰ। ਤੇ ਸਭ ਤੋਂ ਵੱਡਾ ਉਦੋਂ ਕਾਫਰ ਕੌਣ ਸੀ? ਕਾਜੀ ਆਪ। ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਬ੍ਰਾਹਮਣ ਨੇ ਰਸਤਾ ਦੱਸਣਾ ਸੀ, ਇਹ ਪੰਡਿਤ ਪਾੜੀ ਬਾਤ। ਵੇਦ ਪੜ੍ਹ ਰਿਹਾ ਜੋ ਅੱਜ ਅਸੀਂ ਕਰ ਰਹੇ ਹਾਂ ਨਾ, ਕੇਵਲ ਰੋਜੀ ਵਾਸਤੇ, ਇੱਥੋਂ ਤੱਕ ਨਹੀਂ, ਨਾ ਆਪ ਚੱਲ ਰਿਹਾ ਸੀ, ਨਾ ਕਿਸੇ ਨੂੰ ਧਰਮ ਦੇ ਰਸਤੇ ਤੇ ਜਾਣ ਵਾਸਤੇ ਪ੍ਰੇਰਣਾ ਦੇ ਰਿਹਾ ਸੀ। ਬਸ ਤੀਸਰਾ ਯੋਗੀ ਜੁਗਤ ਨਾ ਜਾਣੈ ਅੰਧ। ਹੁਣ ਤਿੰਨਾਂ ਨੂੰ ਇਕੱਠਿਆਂ ਕਹਿੰਦੇ ਹਨ ਸਤਿਗੁਰੂ, ਤਿੰਨੇ ਉਜਾੜੇ ਕਾ ਬੰਧ। ਧਰਮ ਵਿੱਚ ਇਹੀ ਉਜਾੜੇ ਦਾ ਬੰਧ ਬਣੇ ਹੋਏ ਸਨ। ਤੇ ਉਸ ਵੇਲੇ ਪ੍ਰਬੰਧਕ ਸੀ ਦੌਲਤ ਖਾਂ। ਸਤਿਗੁਰੂ ਜੀ ਜਦੋਂ ਉੱਥੇ ਸਨ ਨਾ ਸੁਲਤਾਨਪੁਰ, ਉਦੋਂ ਦੌਲਤ ਖਾਂ ਪ੍ਰਬੰਧਕ ਸੀ, ਭਾਵੇਂ ਉਹ ਮੁਖੀਆ ਵੀ ਸੀ, ਧਾਰਮਿਕ ਤੌਰ ਤੇ ਵੀ ਨਾਲ ਪ੍ਰਬੰਧਕ ਸੀ। ਉਹ ਵੀ ਨਾਲ ਜਾਂਦਾ ਸੀ ਨਮਾਜ਼ ਪੜ੍ਹਨ। ਪਰ ਸੱਚ ਹੈ ਦੋਨਾਂ 'ਚ ਕਿਤੇ ਸੁਧਾਰ ਹੋ ਜਾਏ ਨਾ, ਪ੍ਰਚਾਰਕ, ਪ੍ਰਬੰਧਕ ਤੇ ਤੀਸਰੇ ਪੇਰੈਂਟਸ, ਕਿਤੇ ਮਾਤਾ ਪਿਤਾ। ਬਸ ਜੋ ਅੱਜ ਮਾਤਾ ਪਿਤਾ ਕੋਲੋਂ ਖੁਰਾਕ ਮਿਲਣੀ ਹੈ ਨਾ, ਮੈਂ ਬੇਨਤੀ ਕਰਾਂ, ਜਿੱਥੇ ਕਿਤੇ ਬੂਟੇ ਹਰੇ ਦਿਸ ਰਹੇ ਹਨ ਸਿੱਕੀ ਦੇ, ਉਹ ਮੈਂ ਤੇ ਮੂਲ ਰੂਪ 'ਚ ਵੇਖਣਾ, ਇਹ ਸਾਡੇ ਪ੍ਰਚਾਰ ਕਰਕੇ ਨਹੀਂ, ਇਹ ਕੇਵਲ ਮਾਤਾ ਪਿਤਾ ਦੀ ਕਮਾਈ ਤੇ ਮੇਰੇ ਗੁਰੂ ਦੀ ਰਹਿਮਤ। ਜਿਨ੍ਹਾਂ ਪਰਿਵਾਰਾਂ ਤੇ ਮਾਤਾ ਪਿਤਾ ਕਿਤੇ ਜੁੜੇ ਹੁੰਦੇ ਹਨ, ਉਹ ਜੁੜ ਜਾਂਦੇ ਹਨ। ਮੈਂ ਕਵਾਂ, ਬੇਨਤੀ ਕਰਾਂ, ਸਤਿਗੁਰੂ ਜੀ ਦੀ ਮਤ ਲੈਣ ਵਾਸਤੇ ਕਿਤੇ ਆਪਾਂ ਕਿਤੇ ਇੱਕ ਹੀ ਸਤਿਗੁਰੂ ਜੀ ਦਾ, ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਸੀ ਦੀਵਾ ਮੇਰਾ ਏਕ ਨਾਮ। ਮੈਂ ਕਹਿੰਦਾ ਉਸ ਗਿਆਨ ਦੇ ਦੀਵੇ ਦਾ ਚਾਨਣ ਕਿਤੇ ਸਾਡੇ ਅੰਦਰ ਵੀ ਹੋ ਜਾਏ, ਹੋਵੇਗਾ। ਸਤਿਗੁਰੂ ਕਹਿੰਦੇ ਜਿਉਂ ਜਿਉਂ ਨਾਮ ਅਭਿਆਸ ਕਰੋਗੇ, ਜਿਉਂ ਜਿਉਂ ਬਾਣੀ ਪਵਿੱਤਰ ਨਾਲ ਜੁੜੋਗੇ, ਜਿਉਂ ਜਿਉਂ ਬਾਣੀ ਦੇ ਭਾਵਾਂ ਨਾਲ ਜੁੜੋਗੇ, ਪਹਿਲੋਂ ਅਸੀਂ ਬਾਣੀ ਪੜ੍ਹਨੀ ਹੈ, ਫਿਰ ਬਾਣੀ ਵਿਚਾਰਨੀ ਹੈ, फिर बाणी का सुनेहा समझना सतगुरु सानू कहना की चाहते हैं, सानू कितना जीण वास्ते रहमत करते हैं। जिथे असी सतगुरु जी दे पावन पवित्र इस पुरब से आप सांझ पा रहे हैं, उत्थे अज थोड़ा लेट हो गए आप। निशान साहब की भी सेवा, चोला साहब की सेवा होएगी थोड़े समय, शायद डेढ़ बजे दो बजे, क्योंकि बंदोबस्त किया है। मैं बेनती करा निशान साहब कौम, ये वैसे निशान जां जिन्हों आप झंडा कह दें आम बोली च, सिक्खी च निशान साहब है, आम बोली च झंडा भी है। ते वैसे असी ना अरदास विच भी यही बोली वरतने हैं, चौंकियां झंडे बुंगे जुगो जुग अटल, ये आपां उत्थे भी झंडा ही बोली बोलने। बेनती है ये जिउंदियां कौमां दे, मरियां कौमां दे नहीं हुंदे निशान, जिउंदियां जागदियां जिहड़े गैरत वाले अड़ख वालियां कौमां हुंदियां हन उहनां दे निशान। निशान हर कौम की आजादी का वाचक हुंदा है। निशान साहब नूं सलामी देनी देखने आ, अज एक ढंग नाल एक प्रचार वैसे सुचेत करना सिख कर्म कांडा च ना पै जाए तो जरूरी है, ये तो सुचेत करना जरूरी है। पर ऐसा ना होवे सुचेत करदे करदे असी गुरु दे मूल नालों अपने आप नूं तोड़ के बैठ जाइए, असी सुचेत करदे करदे गुरु नालों किते बच्चियां दी श्रद्धा तोड़ के रख देईए। जे आम एक देश का झंडा उन्हू सलामी देन लग्या किन्नी फौज ते किन्नियां तोपां हुंदियां हन, किन्ना कुछ करदे हन लोक ताकि साडे देश का झंडा बुलंद रहे। फिर निशान साहब सिक्खी दी शान है, मैं बेनती करा कई बार विचार आउंदी होवेगी शायद गुरु हर गोबिंद साहब जी तो शुरू होए, नहीं बाणी विच्चों सानू कुछ फरमान डॉक्टर जसवंत सिंह नेकी ने बड़ा सुंदर लिखिया। वह कहिंदे हन प्रतीत हुंदा धन गुरु गुरु अमरदास जी दे वेले गोइंदवाल साहब चिट्टे रंग दा झंडा चलदा सी, फिर धन गुरु गुरु अर्जन देव जी गुरु रामदास जी, हां गुरु हरगोबिंद साहब जी ने मीरी पीरी दी बख्शिश कर दिती। ते सच है इस झंडे नूं निशान साहब नूं दसवें पातशाह तक जांदे आ गुरु गोबिंद सिंह महाराज जी ने जिवें लिखिया ना, अस कृपान खंडो खड़ग तुपक तबर अर तीर सैब सरोही सहती यह हमारे पीर। हुण पीर ते की हुंदा, पीर ते सतगुरु जी का शब्द गुरु ही सी, ते फिर दूसरा पीर किवें कह दिता सतगुरु जी ने, एदा भाव अत सत्कार कीता शास्त्र, जिथे शास्त्र का सत्कार उथे शस्त्र का भी सत्कार सतगुरु जी ने किया। सिख शस्त्र बंद होवे शस्त्र दी इहनूं ट्रेनिंग होवे, सतगुरु कहिंदे पीर हन साडे, जिवें उहनां नूं पीर कहा ना। धन गुरु गोबिंद सिंह जसवंत सिंह जी नेकी ने बड़ी खोजना लिखिया, सतगुरु आप निशान साहब दीआं परिक्रमा करदे सन। पुरातन सिंह मैं ते अज तक भी वेखना शरदावान निशान साहब नूं चुक के पहलो गुरु ग्रंथ साहब दीआं परिक्रमा जाण लगे जाके निशान साहब नूं। कदी ओह कहानी पढ़ो आनंदपुर साहब जी दी दूसरी लड़ाई, उहदे विच भाई आलम सिंह जी, ये भाई आलम सिंह ओह नहीं जिहड़े चमकौर साहब शहीद होए सन, ये भाई आलम सिंह होर है। भाई आलम सिंह जदों अगे वधदे गए ना झंडा हथ सी, झंडा उन्हां दे हथ सी, ते कहिंदे हन जदों अगे वधदे गए ना अपनी फौज तो बहुत अगे चले गए, क्योंकि ये हर फौज नूं हुक्म हुंदा कि झंडा बरदार नूं ना कोई तीर ना कोई गोली ना कोई कृपान कदी ना कोई वार करे, ये किसे फौज दे भी नहीं हुंदा, इहदे ते कोई वार ना करे फौज दी फौज नाल लड़ाई। पर कहिंदे जदों अगे वध गए ना फौज दे मुखी ने कहा वो झंडा सुट दे, ये निशान अपना झंडा सुट दे थले। कहन लगा बिल्कुल नहीं, ये झंडा साडी जिंद है साडी जान है, इनू बिल्कुल नहीं मैं थले सुटांगा। कहन लगा तेरे हथ कट दिते जाणगे। भाई साहब जी ने कहा तुसी हथ कटोगे ਮੈਂ ਆਪਣੀਆਂ ਲੱਤਾਂ ਤੇ ਪੈਰਾਂ ਦੇ ਆਸਰੇ ਵੀ ਨਿਸ਼ਾਨ ਸਾਹਿਬ ਨੂੰ ਝੁਲਦਾ ਰੱਖਾਂਗਾ। ਮੇਰੀਆਂ ਲੱਬਾਵਾਂ ਭਾਵੇਂ ਕੱਟੀਆਂ ਹੋਣਗੀਆਂ, ਨਿਸ਼ਾਨ ਸਾਹਿਬ ਨੂੰ ਫਿਰ ਵੀ ਪੁੰਜੇ ਦੀ ਡਿੱਗਣ ਦੇਵਾਂਗਾ। ਕਹਿਣ ਲੱਗੇ ਤੇਰੇ ਪੈਰ ਕੱਟ ਦਿੱਤੇ ਜਾਣਗੇ, ਲੱਤਾਂ ਕੱਟ ਦਿੱਤੀਆਂ ਜਾਣਗੀਆਂ। ਕਹਿਣ ਲੱਗੇ ਮੈਂ ਮੂੰਹ ਚ ਦੰਦਾਂ ਦੇ ਆਸਰੇ ਨੂੰ ਖੜਾ ਰੱਖਾਂਗਾ। ਸੱਚ ਹੈ, ਕਾਨੂੰਨ ਦੀ ਨਾ ਪਰਵਾਹ ਕਰਦਿਆਂ ਉਹਨੇ ਵਾਰ ਕਰ ਦਿੱਤਾ ਭਾਈ ਸਾਹਿਬ ਜੀ ਤੇ। ਭਾਈ ਸਾਹਿਬ ਜੀ ਦਾ ਸੀਸ ਉਹਨੇ ਗਰਦਨ ਧੜ ਨਾਲੋਂ ਵੱਖ ਕਰ ਦਿੱਤਾ ਸੀਸ। ਇਧਰੋਂ ਵਾਰ ਕਰਨ ਦੀ ਦੇਰ ਸੀ, ਪਰ ਝੰਡਾ ਬਾਬਾ ਅਜੀਤ ਸਿੰਘ ਜੀ ਨੇ ਨਹੀਂ ਡਿੱਗਣ ਦਿੱਤਾ। ਐਨ ਮੌਕੇ ਤੇ ਪਹੁੰਚ ਗਏ, ਝੰਡਾ ਜਾ ਕੇ ਫਿਰ ਸਿੱਖ ਕੌਮ ਦਾ ਬੁਲੰਦ ਰੱਖਿਆ। ਉਸੇ ਨਾਲ ਦੂਜੇ ਹੱਥ ਨਾਲ ਵਾਰ ਕੀਤਾ, ਫੌਜ ਦਾ ਉਹ ਮੁਖੀ ਜਿਹੜਾ ਉਹਨੂੰ ਉੱਥੇ ਖਤਮ ਕੀਤਾ। ਮੈਂ ਕਹਿੰਦਾ ਇੰਨੀ ਸ਼ਾਨ, ਜਿਸ ਝੰਡੇ ਦੀ ਆਵਾਜ਼ ਫਰਾ ਦੂਰੋਂ ਆਵਾਜ਼ਾਂ ਮਾਰਦਾ, ਕੋਈ ਧਰਮ ਕਰਮ ਵਾਲਾ ਆਵੇ, ਇੱਥੇ ਕਿਸੇ ਨੂੰ ਕੋਈ ਪਾਬੰਦੀ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸਭ ਦੇ ਨਾਲ ਪਿਆਰ ਕੀਤਾ ਜਾਏਗਾ। ਮੈਂ ਕਹਿੰਦਾ ਜਿਸ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਪੁਰਬ ਮਨਾ ਰਹੇ ਹਾਂ, ਕਿ ਵਾਕਿਆ ਹੀ ਸਤਿਗੁਰੂ ਜੀ ਨੇ ਤੇ ਦੂਸਰੇ ਧਰਮਾਂ ਨੂੰ ਪ੍ਰੇਰ ਕੇ ਸਿੱਖੀ ਨਾਲ ਜੋੜ ਦਿੱਤਾ। ਮਨਾ ਕਿਤੇ ਅੰਦਰ ਝਾਤੀ ਮਾਰੀਏ, ਅਸੀਂ ਸਿੱਖਾਂ ਨੂੰ ਹੀ ਨਹੀਂ ਤਰੀਕ ਕਿਤੇ ਤੋੜ ਰਹੇ, ਅਸੀਂ ਆਪਣਿਆਂ ਨੂੰ ਕਿਤੇ ਤੋੜਨਾ ਤਾਂ ਨਹੀਂ ਸ਼ੁਰੂ ਕਰ ਦਿੱਤਾ। ਗੁਰੂ ਕਿਰਪਾ ਕਰਨ, ਅਸੀਂ ਕਿਤੇ ਜੋੜ ਸਕੀਏ। ਨਿਸ਼ਾਨ ਸਾਹਿਬ ਦਾ ਉਹ ਚੱਕਰ ਖੰਡੇ ਦਾ ਕਿਰਪਾਨਾਂ ਦੇ ਰੂਪ ਵਿੱਚ ਉਹ ਸੁਨੇਹਾ ਦਿੰਦਾ ਹੈ, ਗੁਰੂ ਕੇ ਸਿੱਖਾ ਗੁਰੂ ਕੀ ਮਰਿਆਦਾ ਵਿੱਚ ਆ। ਫਿਰ ਨਿਸ਼ਾਨ ਸਾਹਿਬ ਦਾ ਉਹ ਕੱਪੜਾ, ਉਹ ਗੰਢਾਂ ਉੱਤੇ ਦਿੱਤੀਆਂ ਇਹ ਪ੍ਰਤੀਤ ਕਰਾਉਂਦੀਆਂ ਹਨ ਸਿੱਖਾ, ਜਿਵੇਂ ਉਹ ਗੰਢਾਂ ਪੀੜੀਆਂ ਹਨ, ਗੁਰੂ ਨਾਲ ਆਪਣੀ ਪ੍ਰੀਤੀ ਨੂੰ ਪੀੜਿਆ ਕਰ, ਆਪਣੀ ਪ੍ਰੀਤੀ ਨੂੰ ਪੱਕਿਆ ਕਰ। ਬਸ ਇਹ ਨਿਸ਼ਾਨ ਸਾਹਿਬ ਦਾ ਖੱਟਾ ਰੰਗ, ਪੀਲਾ ਰੰਗ, ਇਹ ਸ਼ਹੀਦਾਂ ਦੇ ਖੂਨ ਦੀ ਸਾਨੂੰ ਚੇਤਾਵਨੀ ਦਿੰਦਾ ਹੈ। ਆਓ, ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾ ਰਹੇ ਹਾਂ, ਉੱਥੇ ਆਪਾਂ ਨਿਸ਼ਾਨ ਸਾਹਿਬ ਦੀ ਇਸ ਪਵਿੱਤਰ ਸ਼ਾਨ, ਜਿਹਨੂੰ ਬੁਲੰਦ ਰੱਖਣ ਵਾਸਤੇ ਸਿੱਖ ਕੌਮ ਨੇ ਅਨੇਕਾਂ ਸ਼ਹੀਦੀਆਂ ਅਤੇ ਅਨੇਕਾਂ ਵਾਰੀ ਆਪਣੇ ਆਪ ਦੀਆਂ ਅਹੁਤੀਆਂ ਕੁਰਬਾਨ ਹੋਏ, ਆਪਾਂ ਸਦਕੇ ਜਾਈਏ ਨਿਸ਼ਾਨ ਸਾਹਿਬ ਤੋਂ, ਸਦਕੇ ਜਾਈਏ ਗੁਰੂ ਕੇ ਪੈਗਾਮਾਂ ਤੋਂ, ਜਿਨ੍ਹਾਂ ਨੇ ਸਾਡੀ ਸ਼ਾਨ ਸੰਸਾਰ ਵਿੱਚ ਉੱਚੀ ਤੇ ਸੁੱਚੀ। ਨਾਲ ਦੀ ਨਾਲ ਮੈਂ ਇਹ ਜ਼ਰੂਰ ਫਿਰ ਕਹਿਣਾ ਚਾਹਾਂਗਾ, ਐਸੇ ਸਕੂਲਾਂ ਵਿੱਚ, ਐਸੀਆਂ ਜਥੇਬੰਦੀਆਂ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਟੱਚ ਕਰੋ, ਤਾਂ ਕਿ ਬੱਚੇ ਸੌਖੇ। ਪੁਰਾਣੇ ਬਜ਼ੁਰਗ ਇੱਕ ਕਹਿੰਦੇ ਹੁੰਦੇ ਸਨ, ਕੋਈ ਕਹੇ ਖਰਬੂਜ਼ਾ ਨਹੀਂ ਪੱਕਦਾ, ਕਹਿੰਦੇ ਪੱਕਿਆਂ ਕੋਲ ਰੱਖ ਦਿਓ। ਮੈਂ ਕਹਿੰਦਾ ਜੇ ਬੱਚਿਆਂ ਨੂੰ ਸਿੱਖੀ ਦੇਣੀ ਚਾਹੁੰਦੇ ਹੋ ਨਾ, ਤੇ ਜ਼ਰੂਰੀ ਹੈ ਇਹਨਾਂ ਬੱਚਿਆਂ ਦੀ ਸੰਗਤ ਵਿੱਚ, ਉਹ ਬੱਚੇ ਜਿਹੜੇ ਕਿਤੇ ਆਸਥਾ ਜੀ ਦੀ ਵਾਰ ਦੇ ਕੀਰਤਨ ਵਿੱਚ ਜੁੜਦੇ ਹਨ, ਜਿਹੜੇ ਗੁਰੂ ਦੇ ਪਿਆਰ 'ਚ ਜੁੜਦੇ ਹਨ, ਆਓ ਬੱਚਿਆਂ ਨੂੰ ਸਿੱਖੀ ਦੇਣ ਵਾਸਤੇ ਜ਼ਰੂਰੀ ਹੈ, ਆਪਾਂ ਵੀ ਇਹਨਾਂ 'ਚ ਸ਼ਮੂਲੀਅਤ ਕਰੀਏ। ਹੋਈਆਂ ਗਲਤੀਆਂ ਮੁਆਫ ਜੀ, ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तार दर्शन सुख होए। अम्बरी बेदन तू जानता शाह अवर क्या

ਖੰਡਾਂ ਬ੍ਰਹਿਮੰਡਾਂ ਦੇ ਮਾਲਕ ਜੋਤੀ ਸਰੂਪ ਲੋਕ ਪਰਲੋਕ ਦੇ ਸਹਾਇਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਗੁਰੂ ਬਖਸ਼ਿਸ਼ ਗੁਰੂ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਆਪ ਸਾਰੇ ਧੰਨਤਾ ਯੋਗ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਆਪ ਜੀ ਨੇ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਧੁਰ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਬਖਸ਼ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਸਾਂਝ ਵਿਚਾਰ ਕਰਵਾ ਲੈਣੀ ਜੀ। ਸੰਭੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸਾ ਰਾਗ 9ਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਰਚਨਹਾਰ ਸ਼ਾਂਤੀ ਦੇ ਪੁੰਜ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੰਤ ਟਾਈਟਲ ਥੱਲੇ ਸਰਲੇਖ ਥੱਲੇ ਪਹਿਲਾ ਸ਼ਬਦ ਦੋ ਪਦੇ ਵਿਚਾਰੇ ਜਾ ਚੁੱਕੇ ਹਨ, ਅੱਜ ਤੀਸਰਾ ਪਦਾ। ਸਤਿਗੁਰੂ ਜੀ ਉਸ ਘਣੇ ਆਨੰਦ ਨੂੰ ਪਹਿਲੇ ਪਦੇ 'ਚ ਰਹਿਮਤ ਕੀਤੀ, ਦੂਸਰਾ ਜਿਹੜੀ ਜੀਵ ਇਸਤਰੀ ਵਰੀ ਜਾਣੀ ਹੈ, ਜਿਸ ਘਰ ਵਿੱਚ ਮਾਲਕ ਨੇ ਬੈਠਣਾ ਹੈ, ਉਹ ਘਰ ਦੀ ਪਿਆਰੀ ਐਸੇ ਪ੍ਰਾਹੁਣੇ ਜਿਹੜੇ ਸਤਸੰਗੀ ਜਨ ਹਨ ਉਹਨਾਂ ਨਾਲ ਭਰਾ ਪਿਆਰ ਮਿਲਾਪ ਜਦੋਂ ਉਹ ਹਿਰਦਾ ਸਵਾਰ ਦਿੰਦੇ ਹਨ, ਗੁਰੂ ਦੀ ਸੰਗਤ ਦੀ ਬਰਕਤ ਗੁਰੂ ਦੀ ਬਖਸ਼ਿਸ਼। ਆਖਰੀ ਪੰਕਤੀ ਰਹਿਮਤ ਕੀਤੀ ਸੀ ਸਤਿਗੁਰਾਂ ਨੇ ਰਾਤ, ਕਹੋ ਨਾਨਕ ਸਹੋ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ। ਮੇਰੇ ਹਿਰਦੇ ਰੂਪੀ ਘਰ ਵਿੱਚ ਮਾਲਕ ਬੈਠ ਗਿਆ, ਉਹਦਾ ਆਸਣ ਲੱਗ ਗਿਆ। ਮੇਰੇ ਸਾਰੇ ਦਰਵਾਜ਼ੇ ਇੰਦਰੇ ਇਹ ਵੀ ਸ਼ੋਭਨੀਪ ਹੋ ਗਏ, ਮੇਰਾ ਘਰ ਸੁੰਦਰ ਲੱਗਣ ਲੱਗ ਗਿਆ। ਅੱਜ ਬਖਸ਼ਿਸ਼ ਕਰਦੇ ਹਨ ਨਵ ਨਿਧੇ ਨੌ ਨਿਧੇ, ਮੇਰੇ ਘਰ ਮੈਂ ਆਈ ਰਾਮ। ਮੇਰਾ ਮਾਲਕ ਮੇਰਾ ਪਤੀ ਮੇਰੇ ਘਰ 'ਚ ਬੈਠ ਗਿਆ। ਨੌ ਨਿਧੀਆਂ ਪਦਮ ਮਹਾਪਦਮ ਮਕਰ ਸੰਖ ਆਦਿਕ ਇਹ ਖਜ਼ਾਨੇ ਵੈਸੇ ਗਿਣੇ ਹਨ ਦੁਨੀਆਦਾਰ ਲੋਕਾਂ ਨੇ। ਬਾਣੀ 'ਚ ਜ਼ਿਕਰ ਵੀ ਆਇਆ ਹੈ, ਇਸ਼ਾਰਾ ਗਾਏ ਬਗਾਏ ਆਉਂਦਾ ਹੈ। ਨੌ ਨਵ ਨਿਧੇ ਨੌ ਨਿਧੇ, ਮੇਰੇ ਘਰ ਮੈਂ ਆਈ ਰਾਮ। ਮੇਰਾ ਮਾਲਕ ਬੈਠ ਗਿਆ, ਮੇਰਾ ਵਾਹਿਗੁਰੂ ਘਰ ਆ ਗਿਆ। ਮੇਰੇ ਗੁਰੂ ਨੇ ਮੇਰੇ ਹਿਰਦੇ ਆਸਣ 'ਤੇ ਡੇਰਾ ਲਾ ਲਿਆ। ਦੁਨੀਆਂ ਦੇ ਕੁੱਲ ਖਜ਼ਾਨੇ ਆ ਗਏ। ਆਮ ਦੁਨਿਆਵੀ ਦ੍ਰਿਸ਼ਟਾਂਤ ਵੀ ਵੇਖੀਏ ਨਾ, ਜਿਸ ਕਿਸੇ ਨਗਰ ਵਿੱਚ ਕਿਸੇ ਇਲਾਕੇ ਦਾ ਮੋਤਬਰ, ਉਹ ਭਾਵੇਂ MP ਦਾ ਰੂਪ ਹੈ MLA ਦਾ ਰੂਪ ਹੈ,
ਮੈਂ ਤੇ ਕਹਿੰਦਾ ਇਸ ਤਰ੍ਹਾਂ ਹੀ ਕਹਿ ਲਓ ਭਾਵੇਂ ਮੁੱਖ ਮੰਤਰੀ ਹੈ ਕਿਸੇ ਪ੍ਰਾਂਤ ਦਾ, ਜਿੱਥੇ ਕਿਤੇ ਉਸਨੇ ਆਉਣਾ ਹੈ ਨਾ, ਪਤਾ ਹੈ ਇਸ ਨਗਰ ਚ ਇਸ ਦਿਨ ਇਸ ਸ਼ਹਿਰ ਵਿੱਚ ਇਸ ਨਗਰ ਵਿੱਚ ਇਸ ਦਿਨ ਮੁੱਖ ਮੰਤਰੀ ਆ ਰਿਹਾ ਹੈ। ਹੁੰਦਾ

ਜਿੱਥੇ ਮੇਰੇ ਗੁਰੂ ਨੇ ਬੈਠਣਾ ਹੋਵੇ, ਜਿੱਥੇ ਮੇਰੇ ਵਾਹਿਗੁਰੂ ਜੀ ਨੇ ਆਸਣ ਲਾਉਣਾ ਹੋਵੇ, ਕੀ ਉਸ ਘਰ ਵਿੱਚ ਕਦੀ ਕੋਈ ਘਾਟਾ ਰਹਿ ਜਾਏਗਾ? ਨਹੀਂ ਰਹਿ ਸਕਦਾ। ਭਰੋਸਾ ਨਾ ਬਣਿਆ ਹੋਵੇ ਤੇ ਵੱਖਰੀ ਗੱਲ ਹੈ। ਜਿੱਥੇ ਵਾਹਿਗੁਰੂ ਨੇ ਆਸਣ ਲਾਉਣਾ, ਕੋਈ ਘਾਟਾ ਮਤਲਬ ਹੀ ਨਹੀਂ ਹੈ। ਦੁਨਿਆਵੀ ਤੌਰ ਤੇ ਵੈਸੇ ਅਵਸਥਾ ਹੈ ਇੱਕ, ਜਿਹੜੀ ਪਤੀ ਵ੍ਰਤਾ ਇਸਤਰੀ ਹੈ ਨਾ, ਉਹ ਕਹੇਗੀ ਤੁਸੀਂ ਘਰ ਵਿੱਚ ਮੇਰੇ ਵਾਸਤੇ ਸਾਰੇ ਇੱਕ ਜਾਨੇ ਦੁਨੀਆਂ ਦੇ ਘਰ ਬਣ ਜਾ। ਕਦੀ ਯਾਦ ਕਰੀਏ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਭਾਈਆ ਜੈ ਰਾਮ ਲੈਣ ਗਏ ਨਾ, ਕਹਿਣ ਲੱਗੇ ਨਾਨਕ ਜੀ ਮੈਂ ਗੱਲ ਕੀਤੀ ਹੈ ਦੌਲਤ ਖਾਂ ਨਾਲ, ਤੁਸੀਂ ਚੱਲੋ। ਕਹਿੰਦੇ ਹਨ ਸਾਡੇ ਮਾਤਾ ਜੀ ਸਤਿਗੁਰੂ ਜੀ ਦੇ ਧਰਮ ਸੁਪਤਨੀ, ਬੇਨਤੀ ਕੀਤੀ ਕਿਰਪਾ ਕਰੋ ਮੈਨੂੰ ਵੀ ਲੈ ਚੱਲੋ, ਮੈਂ ਵੀ ਚੱਲਾਂ ਨਾਲ। ਸਤਿਗੁਰੂ ਕਹਿੰਦੇ ਹਨ ਪਰਮੇਸ਼ਰ ਕੀ ਏ ਸੁਲੱਖਣੀ, ਵੇਖ ਮੇਰੇ ਰੁਜ਼ਗਾਰ ਦੀ ਜਿੰਨਾ ਚਿਰ ਗ੍ਰਿਸਤਨ ਮੈਂ ਤੂੰ ਵੱਡੋ ਗ੍ਰਿਸਤੀ, ਗ੍ਰਿਸਤੀ ਦੇ ਜੋ ਫਰਜ਼ ਹਨ, ਵੇਖ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤੇ ਮੈਂ ਜ਼ਰੂਰ ਸੱਦ ਲਵਾਂਗਾ, ਪਰ ਭੈਣ ਤੇ ਭਾਰਾ ਪਾਉਣਾ ਬਹੁਤਾ ਯੋਗ ਨਹੀਂ, ਭੈਣ ਤੇ ਇੰਨਾ ਬੋਝ ਪਾਉਣਾ ਬਹੁਤ ਯੋਗ ਨਹੀਂ। ਵੈਸੇ ਇਹ ਤੇ ਜਿਹੜੇ ਸ਼ਬਦ ਮੇਰੇ ਸਤਿਗੁਰਾਂ ਕਹੇ ਧੰਨ ਹਨ ਮਾਤਾ ਸੁਲੱਖਣੀ ਜੀ, ਜੋ ਉਹਨਾਂ ਦੇ ਬੋਲ ਸਨ। ਕਹਿਣ ਲੱਗੇ ਤੁਸੀਂ ਘਰ ਵਿੱਚ ਹੋ, ਮੇਰੇ ਭਾ ਦੀ ਦੁਨੀਆਂ ਦੀ ਸਾਰੀ ਪਾਤਸ਼ਾਹੀ ਮੇਰੇ ਕੋਲ ਹੈ, ਘਰ ਵਿੱਚ ਹੋ ਸਭ ਖਜ਼ਾਨੇ ਮੇਰੇ ਕੋਲ ਹਨ, ਪਤੀ ਵ੍ਰਤਾ ਇਸਤਰੀ ਉਹਦਾ ਜੀਵਨ, ਬਸ ਤੁਸੀਂ ਘਰ ਵਿੱਚ ਹੋ। ਸੱਚ ਹੈ ਮੇਰੇ ਗੁਰੂ ਨਾਲ ਮੇਰੇ ਪਿਆਰ ਦਾ ਕੋਈ ਫਰਕ ਨਾ ਰਵੇ, ਸਿੱਖ ਦੀਆਂ ਬਾਕੀ ਮੰਗਾਂ ਤੇ ਟੁੱਟੀ ਜਾਂਦੀਆਂ ਹਨ। ਕਹਿੰਦਾ ਉਹਨੂੰ ਇਹ ਪ੍ਰਤੀਤ ਹੁੰਦਾ ਜਿੱਥੇ ਮੇਰਾ ਗੁਰੂ ਵਸੇਗਾ ਕਦੀ ਹੋ ਹੀ ਨਹੀਂ ਸਕਦਾ ਉੱਥੇ ਕੋਈ ਘਾਟਾ ਰਹਿ ਜਾਏ, ਹੋ ਹੀ ਨਹੀਂ ਸਕਦਾ, ਇਹ ਅਸੰਭਵ ਹੈ। ਸਤਿਗੁਰੂ ਰਹਿਮਤ ਕਰਦੇ ਹਨ ਨਵ ਨਿੱਧੇ, ਮੇਰਾ ਮਾਲਕ ਮੇਰੇ ਹਿਰਦੇ ਘਰ ਤੇ ਬੈਠ ਗਿਆ, ਮੇਰੇ ਘਰ ਮੈਂ ਆਈ ਰਾਮ ਸਭ ਕੁਛ ਆ ਗਿਆ। ਹਾਂ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ। ਹੁਣ ਮੈਂ ਨਾਮ ਦਾ ਧਿਆਨ ਕਰਦਾ ਹਾਂ, ਹੁਣ ਮੈਂ ਆਪਣੇ ਖਸਮ ਨੂੰ ਯਾਦ ਕਰਦਾ ਹਾਂ, ਆਪਣੇ ਮਾਲਕ ਦੀ ਯਾਦ ਵਿੱਚ ਹਾਂ, ਬਸ ਮੈਂ ਸਾਰਾ ਕੁਝ ਹੀ ਪਾ ਲਿਆ, ਮੈਨੂੰ ਸਭ ਕੁਛ ਹੀ ਮਿਲ ਗਿਆ, ਮੇਰਾ ਮਾਲਕ ਆ ਗਿਆ ਮੇਰੇ ਹਿਰਦੇ 'ਚ, ਮੈਨੂੰ ਸਭ ਕੁਛ ਹੀ ਮਿਲ ਗਿਆ। ਹੈ ਵੀ ਐਸਾ ਹੀ, ਨੌ ਨਿਧੀਆਂ ਮੈਂ ਖਜ਼ਾਨੇ ਦੱਸੇ ਹਨ, ਵਾਹਿਗੁਰੂ ਜੀ ਨਾ ਮੇਰੇ ਸਤਿਗੁਰੂ ਜੀ ਆਪ ਰੋਜ਼ ਵੀ ਪਾਠ ਕਰਦੇ ਹੋ ਨਿਤਨੇਮ 'ਚ, ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ। ਮੇਰੇ ਮਾਲਕ ਨੇ ਤਲੀ ਤੇ ਰੱਖੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ, ਨਾ ਆਪਣੀ ਤਲੀ ਤੇ ਰੱਖੀ ਦਾ ਕੀ ਮਤਲਬ ਹੁੰਦਾ? ਜਦੋਂ ਮੇਰਾ ਬੱਚਾ ਮੰਗੇ, ਮੇਰੇ ਧੀ ਪੁੱਤਰ ਨੂੰ ਲੋੜ ਪਵੇ, ਮੇਰੇ ਕੋਲੋਂ ਡੇਰ ਨਾ ਹੋ ਜਾਏ, ਫੱਟ ਫੜਾ ਦੇਣਾ। ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਮਾਲਕ ਤੇਰੇ ਘਰ ਜਿੱਥੇ ਤੂੰ ਹੈ, ਜਿੱਥੇ ਤੇਰਾ ਵਾਸ ਹੈ, ਕੋਈ ਘਾਟਾ ਨਹੀਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਜੋ ਹਰ ਹਿਰਦੈ ਸਦਾ ਵਸਾਏ। ਮਾਲਕ ਦੀ ਯਾਦ ਵਸ ਗਈ, ਭਰੋਸਾ ਪੂਰਨ ਹੈ। ਤੇ ਸੱਚ ਹੈ ਨੌ ਨਿਧੀਆਂ ਸਿੱਖ ਦੀ ਇਹਦਾ ਨਾਲ ਪਕੜ ਨਹੀਂ, ਸਿੱਖ ਤੇ ਸਮਝਦਾ ਰਿੱਧ ਸਿੱਧ। ਮੇਰੇ ਸਤਿਗੁਰੂ ਕਹਿੰਦੇ ਰਿੱਧ ਸਿੱਧ ਨਾਵੈ ਕੀ ਦਾਸੀ, ਇਹ ਨਾਮ ਦੀਆਂ ਦਾਸੀਆਂ ਹਨ,

0: दूसरे बनने, रिद्ध सिद्ध सब मोह है। जे एदे चक्कर च पै गया ना सिख, ते सच है ये रुक जाएगा रस्ते च, ये अपनी मंजिल तक नहीं जा सकेगा। वैसे ये नाम जिथे नाम टिक जाता है, जिथे नाम का वासा हो गया, मेरे गुरु का वासा हो गया, एटोमैटिकली ये सब कुछ आवेगा। पर सिख नू एदी पकड़ नहीं है। निद सिद्ध रिद सब, वो सब कुछ है जो तेरे मन पाए मालिक, जो तेनू पा गए, जो तेनू चंगे लगे उन्हां घरां विच, सब कुछ इन्हां हिरदे रूपी घरां विच सब कुछ आ जाता है। कदी इन्हां बरकतां नू, वैसे इन्हां बरकतां दा सिद्धां दा खास तौर पर जीवन जदों पढ़िए ना, बस यही कुछ, हर थां करामात, हर थां माया, हर थां इस इन्हां दी खेड। सतगुरु जी ने इन्हां नू रद्द किया है। जीवन पढ़िए उन्हां गुरसिखां दा, मैं बेनती कर रहा सा, नौ निधि अठारह सिद्धि, ये करामाती शक्तियां भी, दुनियावी खजाने भी। कभी पाई गोदड़ी आ जी, ये गुरु हर राय साहब महाराज जी दे गुरसिख उस वेले सिख होए हैं, बड़ी कमाई वाले। नाम दी बरकत, जप जी साहब दा पाठ करते रहिंदे सन, जप बहुत पढ़ते सन, टिक के वाहिगुरु नाम अभ्यास करते रहिंदे सन। ते ए वैसे सेवक सन, प्यार विच सेवक सन, कुछ लैके सेवक नहीं सन। मैं एक दिन भाई साहब जी नूं सुना रहा सा, कई ऐसियां प्यार वालियां बख्शियां रूहां हुंदियां हन, जेड़ा गुरु दे प्यार वाली रूह होवे ना, उहदे तो सदके जांदे हन। कई बारी दा वी प्यार होवे मेरे वर्गा, उस तरह ही भावें बोल रहा होवे, अगले कहिंदे हन चल गुरु के दर दा ते बोलदा ही है। मैं वैसे निजी घटना सुनाउणी ते कुछ शोभा नहीं पाउंदी। मैं एक दिन नगरों कथा करके रूटीन अनुसार बाहर निकलिया, एक बुजुर्ग जेड़े बिल्कुल तकरीबन 85 साल दे होणगे मेरा ख्याल, अज नहीं, मेरे रस्ते च मैं साइकिल रोक लिया। कहन लगे भाई साहब मैं अज बेनती एक करनी है, मेरी बेनती तुसीं मोड़नी नहीं, पहलो तुसीं ये दसो कि तुसीं मोड़ोगे तो नहीं। मैं क्या दसो तो सही, मैं क्या गल करो, जो कुछ मैं कर सकता होया मैं कभी ना नहीं करांगा। कहने लगे भाई साहब जी मैनू इजाजत दे दिओ, अज तो लैके तुहाडे पशुआं नू पट्ठे मैं पाया करने। मेरी पैरां थल्ले जमीन निकल गई। मैं आख्या बुजुर्ग मेरे बाप नालों भी वड्डी उम्र दे, ते बस इन्नी प्यार वाली रूह सी गुरु ग्रंथ साहिब जी दी हजूरी च, उहनां सवाद छड्डे सन। पाठ सुनना भावें किसी गरीब दे घर होना, उत्थे भी तीन दिन का चौंकड़ा लग जाना, सेवा करनी चौंकड़ा ला लेना। घरदियां दी भावें विरोधता होवे, किसे अमीर दे गरीब दे, उन्होंने जिथे गुरु ग्रंथ साहिब जी पहुंचने उत्थे ही पहुंच जाना, ते फिर सेवा करनी। ऐसे सन भाई गोदड़िया जी, इहो जिहियां रूहां दियां जिहड़ियां इहो जिहियां रूहां होंदियां हन ना, इन्हां दी रसना ते बरकत वसदी है। जेड़े गुरु दे प्यार वाले हुंदे हन, जेड़े साडे वर्गे केवल बोलण तक अपने जीवन च ओह गल नहीं, ओह करम नहीं, हो सकदा सारी उम्र बोलदे रह जाण, बरकत दे पात्र बणनी ना। पर ऐसियां रूहां भाई गोदड़िया जी उहनां चों सन। भाई गोदड़िया जी इहदी सेवा करदे सन, चलो एक गुरसिख है इन्हां नूं गुरु ने बख्शिया होया। वैसे भाई गौरा जी ਉਹ ਗੁਰਸਿੱਖ ਭਾਈ ਭਗਤੂ ਜੀ ਧੰਨ ਗੁਰੂ ਗੁਰੂ ਰਾਮਦਾਸ ਜੀ ਨੇ ਕਦੀ ਬਖਸ਼ਿਸ਼ ਕੀਤੀ ਸੀ ਭਾਈ ਆਦਮ ਜੀ 'ਤੇ। ਕਹਿਣ ਲੱਗੇ ਮੇਰਾ ਚੌਥਾ ਪੁੱਤਰ ਆਪਣੇ ਘਰੋਂ ਬਖਸ਼ਿਸ਼ ਕੀਤੀ ਸੀ, ਮੇਰੀ ਭਗਤੀ ਦਾ ਫਲ ਤੁਹਾਡੇ ਘਰ ਬੱਚਾ ਪੈਦਾ ਹੋਵੇਗਾ। ਉਹ ਭਾਈ ਭਗਤੂ ਜੀ ਉਹਨਾਂ ਵਿੱਚੋਂ, ਭਾਈ ਗੌਰਾ ਜੀ ਉਹਨਾਂ ਦੀ ਔਲਾਦ, ਉਹਨਾਂ ਦੇ ਖਾਨਦਾਨ ਵਿੱਚੋਂ ਹੈ ਸਨ। ਗੁਰਸਿੱਖ ਹੋਰ ਵੀ ਨੌਕਰ ਸਨ। ਕਹਿੰਦੇ ਹਨ ਇੱਕ ਦਿਨ ਇੱਕ ਨੌਕਰ ਉਹਦੇ ਕੋਲੋਂ ਉਹਦੇ ਨਾਲ ਖਿਜਣ ਲੱਗ ਪਏ। ਵਰਡਿੰਗ ਬੜੀ ਸਖਤ ਸੀ ਸਾਡੀ, ਕਈ ਵਾਰੀ ਬੋਲੀ ਅਸੀਂ ਵੇਖਦੇ ਨਹੀਂ। ਜੇ ਕੋਈ ਤਗੜਾ ਅਹੁਦੇਦਾਰ ਹੋਵੇ ਤੇ ਬੜੇ ਨਿਮਰਤਾ ਦੇ ਸਾਡੇ ਕੋਲ ਬੋਲ ਹੁੰਦੇ ਹਨ, ਪਰ ਜੇ ਕੋਈ ਗਰੀਬ ਸਿੱਖ ਹੋਵੇ ਨਾ, ਅਸੀਂ ਲਿਬਾਸ ਵੇਖ ਕੇ ਕਈ ਵਾਰੀ ਸਾਡੀ ਹਉਮੈ ਭੂਤ ਸਵਾਰ ਹੋ ਜਾਂਦਾ। ਭਾਈ ਗੌਰਾ ਜੀ ਉਸ ਨੂੰ ਬੜਾ ਸਖਤ ਬੋਲ ਰਹੇ ਸਨ, ਤੂੰ ਇਹ ਨੀ ਕੀਤਾ, ਆਹ ਕੀ ਕੀਤਾ, ਤੂੰ ਕੀ ਕਰ ਰਿਹਾ। ਕਹਿਣ ਲੱਗੇ ਭਾਈ ਗੋਦੜੀਆ ਜੀ ਲਾਗੋ ਸਹਾਰ ਨਾ ਸਕੇ ਗਰੀਬ ਦੀ ਨਰਾਦਰੀ ਹੁੰਦੀ ਵੇਖ ਕੇ। ਕਹਿਣ ਲੱਗੇ ਕਿਉਂ ਇਹਨੂੰ ਕੁਛ ਕਹਿੰਦੇ ਹੋ, ਕਿਉਂ ਇਸ ਤਰ੍ਹਾਂ ਕਰਦੇ ਹੋ। ਕਹਿਣ ਲੱਗੇ ਚੱਲ ਤੈਨੂੰ ਕੀ ਪਤਾ ਹੈ, ਚੱਕੀ ਤੂੰ ਗੇੜੀ ਚੱਲ। ਉਦੋਂ ਹੱਥਾਂ ਨਾਲ ਚੱਕੀਆਂ ਚੱਲਦੀਆਂ ਸਨ। ਤੂੰ ਆਪਣਾ ਕੰਮ ਕਰ, ਤੈਨੂੰ ਕੀ ਪਤਾ ਹੈ। ਜਦੋਂ ਵਰਡਿੰਗ ਉਹਨਾਂ ਨੂੰ ਵੀ ਸ਼ਬਦਾਵਲੀ ਐਸੀ ਬੋਲੀ ਨਾ, ਕਹਿਣ ਲੱਗੇ ਸੁਭਾਵਕ ਮੂੰਹੋਂ ਨਿਕਲ ਗਿਆ ਬੜਾ ਅਫਰਿਆ ਹੈ। ਸੁਭਾਵਕ ਰਸਨਾ ਤੋਂ ਬੋਲ, ਭਾਈ ਗੌਰਾ ਜੀ ਨੂੰ ਅਫਰੇਵਾਂ ਹੋ ਗਿਆ। ਹੁਣ ਉਹਨਾਂ ਨੂੰ ਨਹੀਂ ਪਤਾ ਕਿ ਇਹ ਕੀ ਹੈ, ਮੈਂ ਕੀ ਬੋਲ ਰਿਹਾ। ਮੈਂ ਉਹਨਾਂ ਦੀ ਭਾਵਨਾ ਵੀ ਸ਼ਾਇਦ ਹੋ ਸਕਦਾ ਨਹੀਂ, ਪਰ ਸੱਚ ਹੈ ਸੁਭਾਵਕ ਬੋਲ ਵੀ ਪੂਰੇ। ਜਿੱਥੇ ਨਾਮ ਵਸ ਜਾਂਦਾ ਹੈ ਨਾ, ਮਹਿਸੂਸ ਹੋ ਗਿਆ ਭਾਈ ਗੌਰਾ ਜੀ ਨੂੰ ਮੈਂ ਬੜਾ ਗੁਨਾਹ ਕੀਤਾ ਹੈ, ਮੈਂ ਬੜਾ ਪਾਪ ਕੀਤਾ। ਇਸੇ ਕਰਕੇ ਤੇ ਬਾਬਾ ਫਰੀਦ ਜੀ ਕਹਿੰਦੇ, ਬੋਲਣ ਲੱਗਿਆ ਵੇਖ ਹਰ ਹਿਰਦੇ ਵਿੱਚ ਰੱਬ ਹੈ, ਹਰ ਹਿਰਦੇ ਵਿੱਚ ਮੇਰੇ ਵਾਹਿਗੁਰੂ ਦਾ ਵਾਸਾ ਹੈ। ਹਿਆਓ ਨਾ ਕਹੀ ਠਾਹੇ, ਮਾਣਕ ਸਭ ਅਮੁੱਲ ਵੈ। ਤੇ ਇਹ ਸੱਚ ਹੈ, ਜਿੱਥੇ ਨਾਮ ਆ ਗਿਆ, ਜਿੱਥੇ ਗੁਰੂ ਦਾ ਵਾਸਾ ਹੋ ਗਿਆ, ਇਹ ਰਿੱਧੀਆਂ ਸਿੱਧੀਆਂ ਇਹ ਮਾਮੂਲੀ ਗੱਲ ਹਨ। ਹੁਣ ਪਾਤਸ਼ਾਹ ਰਹਿਮਤ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਸਭ ਕਿਛ ਮੈਂ ਸਭ ਕਿਛ ਪਾਇਆ, ਨਾਮ ਪਿਆਈ ਰਾਮ। ਮੈਂ ਨਾਮ ਨਾਲ ਮੇਰੀ ਸੁਰਤ ਜੁੜ ਗਈ, ਨਾਮ ਟਿਕ ਗਿਆ, ਹੁਣ ਮੈਂ ਨਾਮ ਹੀ ਪਿਆਉਂਦਾ ਹਾਂ। ਹਾਂ ਨਾਮ ਪਿਆਈ ਸਦਾ ਸਿਖਾਈ, ਮੈਂ ਨਾਮ ਪਿਆਉਂਦਾ ਹਾਂ। ਮੇਰੇ ਗੁਰੂ ਨੇ ਪ੍ਰਪੱਕ ਕਰ ਦਿੱਤਾ, ਮੇਰੇ ਹਿਰਦੇ 'ਚ ਭਰੋਸਾ ਬਣ ਦਿੱਤਾ ਕਿ ਨਾਮ ਤੇਰਾ ਸਦਾ ਸਹਾਇਤਾ, ਇਹ ਨਾਮ ਜਪਿਆ ਸਦਾ ਸਹਾਇਤਾ ਕਰੇਗਾ। ਆਪਾਂ ਪੜ੍ਹਦੇ ਹਾਂ ਨਿੱਤ ਬਾਣੀ 'ਤੇ, ਜਿਹੜੇ ਸੁਖਮਨੀ ਸਾਹਿਬ ਦੇ ਨਿੱਤ ਨੇਮੀ ਹਨ, ਸਤਿਗੁਰੂ ਕਹਿੰਦੇ ਹਨ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਨਾ ਸਾਡਾ ਮਾਂ, ਨਾ ਸਾਡੀ ਮਾਂ, ਨਾ ਸਾਡਾ ਬਾਪ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਹ ਮੁਸ਼ਕਿਲ ਹੋਵੇ ਅਤ ਪਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਦੁਨੀਆਂ ਦੇ ਮਿੱਤਰ ਆਪਾਂ ਬਣਾਉਣੇ ਹਨ, ਐਸਾ ਨਹੀਂ ਕਿ ਅਸੀਂ ਵੈਰ ਭਾਵਨਾ ਰੱਖਣੀ ਨਹੀਂ। ਸਿੱਖ ਨੇ ਤੇ ਜਿੱਧਰੋਂ ਦੀ ਲੰਘਣਾ ਮਿੱਤਰ, ਸਭ ਕੋ ਮੀਤ ਹਮ ਆਪਨ ਕੀ, ਹਮ ਸਭਨਾ ਕੇ ਸਾਜਨ, ਐਸਾ ਸੁਭਾਅ। ਪਰ ਸੱਚ ਹੈ ਇਹ ਦੁਨੀਆਂ ਦੇ ਮਿੱਤਰ ਜਿੱਥੇ ਕੰਮ ਨਹੀਂ ਕਰਦੇ, ਜਿੱਥੇ ਇਹਨਾਂ ਦੀ ਮਿੱਤਰਤਾ ਦੀ ਪਹੁੰਚ ਨਹੀਂ, ਨਾਮ ਉੱਥੇ ਵੀ ਸਹਾਇਤਾ ਕਰਦਾ ਹੈ। ਇਸ ਕਰਕੇ ਮੈਂ ਨਾਮ ਦਾ ਧਿਆਨ ਧਰਦਾ ਹਾਂ। ਸਹਿਜ ਸੁਭਾਏ ਗੋਬਿੰਦਾ, ਸਹਿਜ ਸੁਭਾਅ, ਕੋਈ ਉਚੇਚਤਾ ਨਹੀਂ, ਹੱਥ ਯੋਗ ਨਹੀਂ ਕੋਈ ਕਰਨੇ ਪਏ, ਕੋਈ ਧੂਏ ਨਹੀਂ ਲਾਉਣੇ ਪਏ, ਧੂਏ ਲਾ ਲਾ ਕੇ ਪੁੱਠੇ ਨਹੀਂ ਲਮਕਣਾ ਪਿਆ, ਕੋਈ ਜਲ ਧਾਰਾ ਨਹੀਂ ਕਰਨੀ ਪਈ, ਕੋਈ ਐਸੇ ਕਰਮ ਨਹੀਂ ਕਰਨੇ ਪਏ ਜਿਹੜੇ ਮੈਨੂੰ ਸਰੀਰਕ ਤੌਰ 'ਤੇ ਇੰਨੇ ਤੰਗ ਕਰਕੇ ਮੈਂ ਸਰੀਰ ਨੂੰ ਤੰਗੀ ਤੁਰਸੀ ਦੇ ਕੇ ਤਪ ਕਰਦਾ, ਨਹੀਂ ਕਰਨੇ ਪਏ। ਹੁਣ ਸਹਿਜ ਸੁਭਾਈ ਗੋਬਿੰਦਾ, ਸਹਿਜ ਸੁਭਾਅ, ਸਹਿਜ ਸੁਭਾਈ ਮੇਰੇ ਮਾਲਕ ਦਾ ਆਸਣ ਵਾਸਾ ਹੋ ਗਿਆ, ਜਿਹਦੀ ਯਾਦ ਵਿੱਚ ਮੈਂ ਜੁੜਿਆ ਹੋਇਆ। ਮਾਲਕ ਦੀ ਬਰਕਤ ਨਾਲ ਗਣਤ ਮਟਾਈ ਚੁੱਕੀ ਤਾਈ, ਗਿਣਤੀਆਂ ਮਿਣਤੀਆਂ ਵੀ ਮੁੱਕ ਗਈਆਂ। ਵੈਸੇ ਵਾਹਿਗੁਰੂ ਤੇ ਸਾਡੇ ਨਾਲ ਗਿਣਤੀਆਂ ਕਰਕੇ ਰਾਜੀ ਵੀ ਨਹੀਂ, ਜੇ ਅਸੀਂ ਕਿਸੇ ਗਿਣਤੀ ਚ ਹੀ ਆ ਨਾ ਅਜੇ ਪਏ ਹੋਏ। ਮੈਂ ਇੰਨੇ ਪੁੰਨ ਕੀਤਾ, ਇੰਨਾ ਪਿਛਲੇ ਸਾਲ ਕੀਤਾ, ਇੰਨਾ ਕੁ ਐਤਕੀ ਯਤਨ ਕਰਾਂਗਾ ਤੇ ਉਹ ਐਨ ਲਿਖਤੀ ਹੋ ਰਿਹਾ। ਮੈਂ ਤੇ ਕਹਿੰਦਾ ਬਹੁਤੇ ਜਪ ਤਪ ਸ਼ੁਰੂਆਤੀ ਦੌਰ ਅਜੇ ਐਸਾ ਹੋ ਸਕਦਾ ਮਨ ਨੂੰ ਸਾਧਣ ਵਾਸਤੇ, ਮਨ ਨੂੰ ਤੋੜਨ ਵਾਸਤੇ ਕਿਸੇ ਬੰਧਨ ਚ ਪਾਉਣਾ ਹੋਵੇ ਤੇ ਕਈ ਵਾਰੀ ਐਸਾ ਕਰਮ ਕਰਨਾ ਪੈਂਦਾ ਹੈ। ਪਰ ਸੱਚ ਹੈ ਸਦਾ ਹੀ ਮੇਰਿਆ ਮਨਾ ਗਿਣਤੀਆਂ ਦੇ ਚੱਕਰ ਚ ਨਹੀਂ, ਗਣਤੈ ਨੂੰ ਸੁੱਖ ਨਾ ਹੈ। ਬਲਕਿ ਉਹ ਮਾਲਕ ਤੇ ਗਿਣਤੀਆਂ ਕਰਦਾ ਵੀ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਆਪਣੇ ਬਿਰਧ ਦੀ ਪਛਾਣ ਨਹੀਂ ਗਿਣਤੀਆਂ ਉਹਨੇ ਕੀਤੀਆਂ, ਉਹਨੇ ਬਖਸ਼ ਲਿਆ। ਜਾ ਕੋ ਆਪਣੀ ਕਰੈ ਬਖਸ਼ੀਸ, ਤਾਕਾ ਲੇਖਾ ਨਾ ਗਣੈ ਜਗਦੀਸ਼। ਜਿਹਦੇ ਤੇ ਆਪਣੀ ਬਖਸ਼ਿਸ਼ ਕਰਦਾ ਹੈ ਨਾ, ਉਹ ਲੇਖੇ ਨਹੀਂ ਕਰਨਾ ਚਾਹੁੰਦਾ। ਵੈਸੇ ਇਹ ਵੈਸੇ ਸਾਡੀ ਕਾਢ ਹੀ ਹੈ, ਇਸ ਤਰ੍ਹਾਂ ਕਹਿ ਲਈਏ ਸਾਡਾ ਹੀ ਮਨ ਕਰਦਾ ਹੈ। ਮੈਂ ਇੰਨੇ ਚਿਰ ਤੋਂ ਬੰਦਗੀ ਕਰ ਲਿਆ, ਕਈ ਵਾਰੀ ਉਲਾਮੇ ਦੇ ਦਿੰਦੇ, ਜਰਾ ਥੋੜਾ ਜਿਹਾ ਕਸ਼ਟ ਦਾ ਸਤਿਗੁਰੂ ਜੀ ਉਹ ਹੁਕਮ ਅਨੁਸਾਰ ਪਤਾ ਨਹੀਂ ਸੂਲੀ ਤੋਂ ਸੂਲ ਬਣਾ ਕੇ ਦੇ ਰਹੇ ਹੋ, ਪਤਾ ਨਹੀਂ ਕਿੰਨਾ ਕੁਛ ਕਸ਼ਟ ਨੂੰ ਸਤਿਗੁਰੂ ਕੰਟਰੋਲ ਕਰਕੇ ਮੇਰੇ ਤੇ ਜਿਹਨੂੰ ਭੋਗਣਾ ਹੀ ਪਵੇ ਥੋੜਾ ਜਿਹਾ। ਪਰ ਸੱਚ ਹੈ ਉਹਦੇ ਚ ਵੀ ਉਜਰ ਤੇ ਆ ਜਾਂਦੇ, ਮਾਲਕ ਮੈਨੂੰ ਕੀ ਲਾਭ ਹੋਇਆ, ਤਨ ਹਨ ਮੇਰੇ ਪਾਤਸ਼ਾਹ। ਵੇਖੋ ਇੰਨੇ ਦੁੱਖ, ਇੰਨੇ ਕਸ਼ਟ ਧਰਮ ਵਾਸਤੇ, ਕੌਮ ਵਾਸਤੇ, ਦੇਸ਼ ਵਾਸਤੇ, ਆਪਣੀ ਸੰਸਕ੍ਰਿਤੀ ਬਚਾਉਣ ਵਾਸਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਇੰਨੇ ਕਸ਼ਟ, ਇੰਨੇ ਦੁੱਖ, ਪਰ ਸਤਿਗੁਰੂ ਜੀ ਨੇ ਇੱਕ ਵਾਰੀ ਵੀ ਨਹੀਂ ਉਜਰਦਾ, ਇੱਕ ਵਾਰੀ ਵੀ ਉਜਰ ਨਹੀਂ। ਬਲਕਿ ਸ਼ੁਕਰਾਨਾ, ਸ਼ਾਇਦ ਮੈਂ ਕੱਲ ਹੀ ਸਾਹਿਬ ਬਚਨ ਕਰਦੇ ਆ ਸਾਂ, ਉਹ ਵਕਤ ਜਦੋਂ ਕੋਈ ਵੀ ਸਿੱਖ ਨਾਲ ਨਹੀਂ, ਉਹ ਵਕਤ ਜਦੋਂ ਸਤਿਗੁਰੂ ਨੂੰ ਚੱਲਣਾ ਵੀ ਔਖਾ ਹੈ, ਗੁਰੂ ਪਾਤਸ਼ਾਹ ਭਾਈ ਮਾਨ ਸਿੰਘ ਜੀ ਦੇ ਕੰਡਾੜੇ ਚੜ੍ਹ ਕੇ ਗੁਲਾਬੇ ਦੇ ਘਰ ਤੱਕ ਗਏ ਸਨ, ਨਹੀਂ ਸਨ ਤੁਰ ਸਕਦੇ, ਸਰੀਰ ਨਹੀਂ ਸੀ ਇਜਾਜ਼ਤ ਦੇ ਰਿਹਾ। ਇਹੋ ਜਿਹੇ ਸਮੇਂ 'ਚ ਤੇ ਆ ਹੀ ਜਾਂਦਾ ਨਾ, ਕਈ ਵਾਰੀ ਆ ਹੀ ਸਕਦਾ ਕਿ ਮਾਲਕ ਮੈਂ ਤੇਰੀ ਬੰਦਗੀ ਤੂੰ ਹੀ ਤੇ ਭੇਜਿਆ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚਰ ਕਰਪੇ ਕੋ ਸਾਜਾ। ਮਾਲਕ ਤੁਸੀਂ ਤੇ ਪੁੱਤਰ ਦੀ ਉਪਾਧੀ ਦਿੱਤੀ ਸੀ, ਮਾਲਕ ਤੁਹਾਡੀ ਬਖਸ਼ਿਸ਼ ਨਾਲ ਹੀ ਤੇ ਇਹ ਪੰਥ, ਖਾਲਸਾ ਪੰਥ ਹੈ ਪੈਦਾ ਹੋਇਆ। ਮਾਲਕ ਮੇਰੀ ਮਾਂ ਨੇ ਸ਼ਹੀਦ ਹੋਣਾ ਸੀ, ਮੇਰੇ ਹੀ ਬੱਚਿਆਂ ਨੇ ਸ਼ਹੀਦ ਹੋਣਾ ਸੀ, ਮੇਰਾ ਹੀ ਬਾਪ, ਇੰਨਾ ਸਿੰਘਾਂ ਤੇ ਇੰਨਾ ਕਸ਼ਟ, ਨਹੀਂ ਇੱਕ ਵਾਰੀ ਨਹੀਂ। ਸੱਚ ਹੈ ਨਾ ਉਲਾਮਾ ਤੇ ਨਾ ਗਿਣਤੀ, ਮੇਰੇ ਇੰਨੇ ਜਪ ਤਪ ਹੇਮਕੁੰਟ ਸਾਹਿਬ ਦੇ ਉਹ ਕਿੱਧਰ ਗਏ, ਨਹੀਂ। ਸਤਿਗੁਰੂ ਕਹਿੰਦੇ ਹਨ, ਸੱਚ ਤੇ ਆ ਗਣਤ ਮਟਾਈ, ਗਿਣਤੀ ਮੁੱਕ ਗਈ। ਹੁਣ ਮਾਲਕ ਜੋ ਤੂੰ ਕਰਦਾ ਹੈ ਨਾ, ਉਹ ਭਲਾ ਕਰਕੇ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਨਾ ਨਾਮ ਤੇ ਆਈ। ਅੱਗੇ ਕਹਿੰਦੇ ਹਨ, ਗਣਤ ਮਟਾਈ ਚੁੱਕੀ ਤਾਈ। ਜਿਹੜੀ ਦੌੜ ਭੱਜ ਹੈ ਨਾ, ਜਦੋਂ ਮਾਲਕ ਘਰ ਬੈਠਾ ਹੋਵੇ, ਜਦੋਂ ਵਾਹਿਗੁਰੂ ਦਾ ਵਾਸਾ ਹੋ ਜਾਏ, ਨਾਮ ਦੀ ਬਰਕਤ ਭਟਕਣਾ ਮੁੱਕ ਜਾਂਦੀ ਹੈ, ਸਹਿਜ ਚ ਕਰਮ ਤੇ ਕਰੇਗਾ। ਸੱਚ ਹੈ ਉਹਦੀ ਨੌਕਰੀ ਭਾਵੇਂ ਉਹ ਕਰ ਲਿਆ, ਉਹਦੀ ਨੌਕਰੀ ਵੀ ਬੰਦਗੀ ਬਣ ਸਕਦੀ ਹੈ। ਉਹ ਦੁਕਾਨ ਤੇ ਬੈਠਾ ਵੀ ਵਾਹਿਗੁਰੂ ਦੀ ਯਾਦ ਵਿੱਚ ਹੋਵੇਗਾ, ਉਹਦੀ ਅੰਦਰ ਦੀ ਭਟਕਣਾ ਸ਼ਾਂਤ ਹੋ ਚੁੱਕੀ ਹੋਵੇਗੀ। ਜਦੋਂ ਮਾਲਕ ਦਾ ਵਾਸਤਾ, ਮਾਲਕ ਦੀ ਰਹਿਮਤ, ਉਹਦਾ ਹਰ ਕਰਮ ਬੰਦਗੀ ਬਣ ਜਾਂਦਾ ਹੈ। ਸਤਿਗੁਰੂ ਕਹਿੰਦੇ ਹਨ, ਗਣਤ ਮਟਾਈ ਚੁੱਕੀ ਤਾਈ, ਹੁਣ ਕਦੇ ਨਾ ਵਿਆਪੈ ਮਨ ਚਿੰਦਾ। ਚਿੰਤਾ ਜਦੋਂ ਅਸੀਂ ਵੇਖਦੇ ਹਾਂ, ਜਦੋਂ ਵੇਖੀਏ ਬੱਚੇ, ਅੱਜ ਦਾ ਯੁੱਗ ਜਿਹੜਾ ਨਾ, ਕੀ ਉਮਰ ਹੁੰਦੀ ਹੈ 10-15 ਸਾਲ ਦੀ, ਜਦ ਬਲੱਡ ਪ੍ਰੈਸ਼ਰ ਵੇਖੋ ਤੇ ਇੱਥੇ ਹੀ ਹਾਈ ਹੋਇਆ, ਇੱਥੇ ਹੀ ਸੂਈ ਕਿਤੇ ਦੀ ਕਿਤੇ ਟੱਪ ਰਹੀ ਹੈ। ਕਾਰਨ ਇੱਕ ਹੀ ਹੈ, ਚਿੰਤਾ ਦਾ ਅਸੀਂ ਨਾ ਬੋਝ ਇੰਨਾ ਆਪ ਲੈ ਰਹੇ ਹਾਂ, ਸਾਡੇ ਵੱਲ ਵੇਖ ਕੇ ਬੱਚੇ ਵੀ ਦਿਨ ਰਾਤ ਲੈ ਰਹੇ ਹਨ। ਜਦੋਂ ਅਸੀਂ ਦਿਨ ਰਾਤ ਹਾਰਡ ਟੈਂਪਰ, ਪਤਨੀ ਉਦੋਂ ਅੱਗੇ, ਪਤੀ ਉਦੋਂ ਅੱਗੇ, ਮਾਤਾ ਮਾਂ ਬਾਪ ਨਾਲ ਵੀ ਇਹੋ ਕੁਝ, ਤੇ ਸੱਚ ਹੈ ਜਦੋਂ ਵੇਖੀਏ ਨਾ ਘਰ ਘਰ ਘਰ ਘਰ ਇਸ ਚਿੰਤਾ ਦੀ ਅੱਗ, ਇਹ ਫਿਰ ਅੱਗ ਐਸੀ ਹੈ। ਧੰਨ ਗੁਰੂ ਗੁਰੂ ਅਰਜਨ ਸਾਹਿਬ ਤੇ ਕਹਿੰਦੇ ਹਨ, ਗਿਰੰਤ ਗਿਰ ਪਤਤ ਪਤਾਲੰ, ਗਿਰ ਪਹਾੜ, ਪਹਾੜ ਤੋਂ ਡਿੱਗ ਕੇ ਮਰ ਜਾਣਾ। ਅਕਸਰ ਆਹ ਕੁਝ ਹੁੰਦਾ ਹੈ ਜਦੋਂ ਕਿਤੇ ਜਾਪੇ ਨਾ, ਹੁਣ ਮੇਰਾ ਜੀਣਾ ਬੇਕਾਰ ਹੈ, ਚਾਰ ਚੇਰਾ ਜਦੋਂ ਘੇਰ ਲਵੇ ਚਿੰਤਾ, ਫਿਰ ਬੰਦਾ ਕਹਿੰਦਾ ਇਹਦੇ ਨਾਲੋਂ ਮਰ ਜਾਵਾਂ ਤੇ ਚੰਗਾ ਹੈ। ਸਤਿਗੁਰੂ ਕਹਿੰਦੇ ਗਿਰੰਤ ਗਿਰ ਪਤਤ ਪਤਾਲੰ, ਡੂੰਘੀਆਂ ਖੱਡਾਂ ਚ, ਡੂੰਘੇ ਪਤਾਲਾਂ ਚ ਡਿੱਗ ਕੇ ਮਰ ਜਾਣਾ। ਵੈਸੇ ਚੰਗੇ ਜੀਵਨ ਤੋਂ ਵਕਾਰਾਂ ਵੱਲ ਨੂੰ ਆਉਣਾ ਇਹਦੀ ਮੌਤ ਹੀ ਹੈ। ਗੁਰੂ ਦੇ ਦਿੱਤੇ ਜੀਵਨ ਚੋਂ ਵਕਾਰਾਂ ਵੱਲ ਨੂੰ ਡਿੱਗ ਪੈਣਾ, ਮੈਂ ਕਹਿੰਦਾ ਜੇ ਦੂਜੀ ਮੌਤ ਤੇ ਥੋੜਾ ਚੱਕਰ ਹੈ, ਕਿਤੇ ਇਹ ਮਾਲਕ ਕੋਲੋਂ ਸਦਾ ਬੇਨਤੀਆਂ ਕਰੀਏ, ਸਤਿਗੁਰੂ ਦਾਤ ਦਿੱਤੀ ਹੈ ਸਦਾ ਪ੍ਰਾਪਤ ਹੋਏ ਰਹੋ, ਇਹਦੀ ਸੰਭਾਲ ਵੀ ਆਪ ਕਰੋ। ਗਿਰੰਤ ਗਿਰ ਪਤਤ ਪਤਾਲੰ ਜਲੰਤ ਦੇ ਦੀਪ ਬੈ ਸੁਅੰਤਰ, ਅੱਗ ਵਿੱਚ ਪੈ ਕੇ ਮਰ ਜਾਣਾ ਇਹ ਦੁੱਖ ਕਸ਼ਟ ਤੇ ਬਹੁਤ ਹੈ। ਪਰ ਸੱਚ ਹੈ ਬੰਦਾ ਜੀਵਨ ਤੋਂ ਹਾਰਿਆ ਹੋਇਆ ਕਈ ਵਾਰੀ ਇਹ ਵੀ ਫੈਸਲਾ ਕਰ ਲੈਂਦਾ ਹੈ। ਜਲੰਤ ਦੇ ਦੀਪ ਬੈ ਸੁਅੰਤਰ, ਬਹੰਤ ਅਗਾਹ ਤੋਂ ਤਰੰਗੰ, ਪਾਣੀ ਦੀਆਂ ਲਹਿਰਾਂ ਵਗਦੇ ਹੜ ਵਿੱਚ ਛਾਲ ਮਾਰ ਕੇ ਰੁੜ ਕੇ ਡੁੱਬ ਕੇ ਮਰ ਜਾਣਾ। ਦੁਖੰਤ ਗ੍ਰਹਿ ਚਿੰਤਾ ਜਨਮਹਿ ਤੇ ਮਰਨ, ਜਨਮੰ ਤਾਂ ਮਰਨ, ਇਹ ਸਾਰਾ ਦੁੱਖ ਕਾਹਦੇ ਕਰਕੇ ਹੈ? ਇੱਕ ਘਰ ਦੀ ਚਿੰਤਾ, ਕਿਤੇ ਰਿਸ਼ਤੇਦਾਰੀਆਂ, ਕਿਤੇ ਧੀਆਂ ਪੁੱਤਰ, ਕਿਤੇ ਮੇਰਾ ਦੁਆਲੇ ਦਾ ਜਦੋਂ ਕਰਜ਼ਾ, ਉਹ ਸਾਰਾ ਕੁਝ ਵੇਖ ਕੇ ਬੰਦਾ ਇੱਥੋਂ ਤੱਕ ਅੱਪੜ ਜਾਂਦਾ। ਸਤਿਗੁਰੂ ਕਹਿੰਦੇ ਹਨ ਇਹਦਾ ਇਲਾਜ ਇੱਕ ਹੀ ਹੈ, ਚਿੰਤ ਛੱਡ ਅਚਿੰਤ ਰਹੋ ਨਾਨਕ ਲੱਗ ਪਾ। ਸਤਿਗੁਰੂ ਦੇ ਚਰਨੀ ਲੱਗ ਕੇ ਛੱਡ ਚਿੰਤਾ, ਅਚਿੰਤ ਹੋ। ਪਰ ਸੱਚ ਹੈ ਕਹਿਣ ਮਾਤਰ ਹੈ ਇੱਕ ਗੁਰੂ ਦੀ ਬਖਸ਼ਿਸ਼ ਉਸੇ ਹੀ ਜਿਹਦੇ ਘਰ ਵਿੱਚ ਮਾਲਕ ਆਪ ਕਿਤੇ ਬੈਠਾ ਹੋਵੇ, ਆਪ ਆਸਣ ਲਾ ਕੇ ਬੈਠਾ ਹੋਵੇ, ਉਹ ਹੀ ਹੈ। ਤੇ ਉੱਥੇ ਫਿਰ ਚਿੰਤ ਅਚਿੰਤਾ, ਸੋਚ ਅਸੋਚਾ, ਚਿੰਤ ਜਿਹੜੀ ਅਚਿੰਤਾ ਚ ਬਦਲ ਗਈ, ਸੋਚਾਂ ਅਸੋਚਾਂ ਹੋ ਗਈਆਂ, ਹੁਣ ਇਹਨਾਂ ਦੀ ਕੋਈ ਲੋੜ ਨਹੀਂ। ਬੇਕਰ ਇੱਕ ਥਾਂ ਤੇ ਸਤਿਗੁਰੂ ਐਸਾ ਵੀ ਕਹਿੰਦੇ ਹਨ, ਇਹ ਜਿਹੜੇ ਸਾਰੇ ਹਨ ਬੇਕਰ ਗੱਡਹਾ ਗਾਡੀ, ਕਹਿੰਦੇ ਹਨ ਮੈਂ ਟੋਇਆ ਪੁੱਟ ਕੇ ਉਹਦੇ ਚ ਸਾਰੇ ਨੱਪ ਦਿੱਤੇ, ਮਾਲਕ ਮੇਰਾ ਕੋਲ ਹੈ, ਹੁਣ ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਕਦੇ ਨਾ ਵਿਆਪੈ ਚਿੰਦਾ ਚਿੰਦਾ, ਉਹਨਾਂ ਨੂੰ ਚਿੰਤਾ ਨਹੀਂ ਵਿਆਪਦੀ। ਹਾਂ ਹੁਣ ਐਸੀ ਰਹਿਮਤ ਗੋਬਿੰਦ ਗਾਜੇ ਅਨਹੱਦ ਵਾਜੇ, ਅੰਦਰ ਇੱਕ ਰਸ ਗੋਬਿੰਦ ਗਾਜੇ, ਮਾਲਕ ਦੇ ਨਾਮ ਸਿਮਰਨ ਦੀਆਂ ਧੁਨੀਆਂ ਗੱਜਦੀਆਂ ਹਨ। ਗੋਬਿੰਦ ਦਾ ਗੱਜਣਾ, ਨਾਮ ਦਾ ਕੰਟੀਨਿਊ ਚੱਲਣਾ, ਹਰ ਵੇਲੇ ਮਾਲਕ ਦੀ ਯਾਦ ਹੋਣੀ, ਇਹ ਗੋਬਿੰਦ ਦਾ ਗੱਜਣਾ ਹੈ। ਗੋਬਿੰਦ ਗਾਜੇ ਅਨਹੱਦ ਵਾਜੇ, ਇੱਕ ਰਸ ਸ਼ਬਦ ਦੇ ਵਾਜੇ, ਅਚਰਜ ਸੋਭ ਬਣਾਈ ਜੀਵਨ ਦੀ ਹੈਰਾਨ ਕੁੰਨ ਅਵਸਥਾ। ਅਸਲ ਵਿੱਚ ਸੋਭਾ ਹੀ ਇਹ ਹੈ, ਬਾਕੀ ਸੋਭਾ ਇਹ ਤੇ ਚਾਰ ਕੁ ਦਿਨ ਦੀਆਂ ਹਨ। ਨਾਮ ਦੇ ਬਰਕਤ ਦੀ ਸੋਭਾ, ਹੈਰਾਨਗੀ ਵਾਲੀ ਸੋਭਾ ਮੇਰੇ ਮਾਲਕ ਨੇ ਉਸ ਘਰ ਦੀ, ਉਸ ਹਿਰਦੇ ਦੀ, ਉਸ ਸਰੀਰ ਦੀ ਜਿੱਥੇ ਸਤਿਗੁਰੂ ਬੈਠ ਜਾਂਦੇ ਹਨ, ਜਿੱਥੇ ਗੁਰੂ ਦਾ ਆਸਣ ਹੋ ਜਾਂਦਾ ਹੈ। ਕਹੋ ਨਾਨਕ ਫਿਰ ਮੇਰਾ ਸੰਗੇ, ਸਤਿਗੁਰੂ ਕਹਿੰਦੇ ਹਨ ਹੁਣ ਮੈਨੂੰ ਪ੍ਰਤੀਤ ਹੈ ਜਿੱਧਰ ਮੈਂ ਜਾਂਦਾ ਹਾਂ, ਜੋ ਮੈਂ ਕਰਦਾ ਹਾਂ। ਸੱਚ ਹੈ ਉਹ ਕਿਰਤ ਕਰਦਿਆਂ ਬੰਦਾ ਕਦੀ ਖਿਜਿਆ ਨਹੀਂ ਹੋਵੇਗਾ। ਸਾਨੂੰ ਕੋਈ ਪੁੱਛੇਗਾ ਦੁਕਾਨ ਕਰਨੇ ਆ, ਕਹਾਂਗੇ ਵਕਤ ਨੂੰ ਫੜੇ ਹੋਏ ਆ। ਜਿਹੜਾ ਕੋਈ ਕਿਸਾਨੀ ਕਰ ਰਿਹਾ ਨਾ, ਕਦੀ ਪੁੱਛੀਏ ਉਹ ਕਹਿੰਦਾ ਸਾਰੀ ਉਮਰ ਖੱਪ ਗਿਆ। ਜੋ ਵੀ ਜਿਹੜੇ ਕਿਰਤ 'ਚ ਲੱਗਾ ਹੋਇਆ ਨਾ, ਜੇ ਅਜੇ ਮਾਲਕ ਦਾ ਪਿਆਰ ਨਹੀਂ ਨਾ ਮਿਲਿਆ, ਕਦੀ ਸਾਂਝ ਵੇਖਣਾ, ਕਹੇਗਾ ਖੱਪ ਗਿਆ ਵਾਂ ਇਸੇ ਕਰਮ 'ਚ। ਪਰ ਜਦੋਂ ਪਤਾ ਲੱਗੇਗਾ ਨਾ, ਇਹ ਤੇ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੈ, ਇਹ ਮੈਨੂੰ ਕਿਰਤ ਉਸਨੇ ਦਿੱਤੀ ਹੈ, ਇਹ ਕਿਰਤ ਮੇਰੇ ਵਾਹਿਗੁਰੂ ਦੀ ਹੈ, ਜੋ ਵੀ ਕਿਰਤ ਬਖਸ਼ਿਸ਼ ਕੀਤੀ ਹੈ ਨਾ ਇਹ ਵਾਹਿਗੁਰੂ ਦੀ ਹੈ। ਤੇ ਸੱਚ ਹੈ ਕਹੇਗਾ ਜੋ ਮੈਂ ਕਰ ਰਿਹਾ ਨਾ ਮਾਲਕ ਮੇਰੇ ਅੰਗ ਸੰਗ ਹਨ, ਮੇਰੇ ਕਾਰਜਾਂ ਨੂੰ ਮੇਰੇ ਕੰਮਾਂ ਨੂੰ ਸਵਾਰਨ ਵਾਲੇ ਵੀ। ਕਹੋ ਨਾਨਕ ਫਿਰ ਮੇਰਾ ਸੰਗ ਹੈ, ਭਰੋਸੇ ਵਾਲੇ ਤੇ ਜਿਨ੍ਹਾਂ ਤੇ ਐਸਾ ਭਰੋਸਾ ਹੈ। ਗੁਰੂ ਪ੍ਰਤੀਤ ਹੋ ਜਾਏ ਅੰਗ ਸੰਗ ਹੈ ਤੇ ਸੱਚ ਹੈ ਐਸਾ ਪਤਾ ਲੱਗਦਾ ਹੈ। ਸਿੱਖ ਨਾਮ ਅਭਿਆਸ ਨਿਤਨੇਮ ਗੁਰੂ ਦੇ ਦਰਸ਼ਨ, ਤੂੰ ਕਿਤੇ ਆਪਣਾ ਸਿੱਖਾ ਨਿਯਮ ਨਿਭਾਉਣਾ ਸ਼ੁਰੂ ਕਰਦਾ ਤੇ ਸੱਚ ਹੈ ਤੈਨੂੰ ਸੋਚਣ ਦੀ ਕੋਈ ਲੋੜ ਨਹੀਂ। ਸਿੱਖ ਦਾ ਕਾਰਜ ਐਸਾ ਵੀ ਹੋਵੇ ਜਿਹਦੀਆਂ ਸਾਰੀਆਂ ਸੰਭਾਵਨਾਵਾਂ ਮੁੱਕ ਚੁੱਕੀਆਂ ਹੋਣ ਤੇ ਨਿਰਾਸ਼ਤਾ ਦੇ ਨਾਲ ਭਾਵੇਂ ਘਰੋਂ ਤੁਰਿਆ ਹੋਵੇ, ਸੱਚ ਹੈ ਮੇਰਿਆ ਮਨਾ ਤੂੰ ਪਿੱਛੋਂ ਜਾਏਗਾ ਆਪਣੇ ਟਿਕਾਣੇ ਤੇ ਜਿੱਥੇ ਤੇਰੀ ਗਰਜ ਹੈ ਜਿੱਥੇ ਤੇਰਾ ਕੰਮ ਹੈ। ਗੁਰੂ ਨਾਨਕ ਸਾਹਿਬ ਪਹਿਲੋਂ ਪਹੁੰਚੇ ਹੁੰਦੇ ਹਨ, ਉਹਨਾਂ ਕਾਰਜਾਂ ਨੂੰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਬਰਕਤਾਂ ਆਪਾਂ ਵੇਖਦੇ ਹਾਂ। ਅਹਿਸਾਸ ਮੁੜ ਕੇ ਕਰ ਲਈਏ ਕਿ ਨਹੀਂ ਇਹ ਮੇਰੇ ਕੀਤਿਆਂ ਹੋਇਆ ਵੱਖਰੀ ਗੱਲ ਹੈ, ਪਤਾ ਲੱਗ ਜਾਂਦਾ ਹੈ ਕਿ ਸੱਚ ਹੈ ਮੇਰੇ ਕੋਲੋਂ ਤਾਂ ਸਾਰੀ ਖੇਡ ਖਿਲਰ ਚੁੱਕੀ ਸੀ, ਇਹ ਗੁਰੂ ਦੀ ਬਰਕਤ। ਹਾਂ ਕਹਿੰਦੇ ਹਨ ਕਹੋ ਨਾਨਕ ਫਿਰ ਮੇਰਾ ਸੰਗ ਹੈ ਤਾਂ ਮੈਂ ਨਵ ਨਿਧ ਪਾਈ। ਜੇ ਤੇ ਅੰਗ ਸੰਗ ਹੈ ਗੁਰੂ, ਜੇ ਤੇ ਹਰ ਵੇਲੇ ਨਾਲ ਗੁਰੂ ਪ੍ਰਤੀਤ ਕਰ ਰਹੇ ਹਾਂ। ਸੱਚ ਹੈ ਸਾਰੀਆਂ ਨੌ ਨਿਧੀਆਂ, ਐਸਾ ਨਾ ਹੋਵੇ ਗੁਰੂ ਘਰ ਬੈਠੇ ਹਾਂ ਤੇ ਫਿਰ ਤੇ ਅਸੀਂ ਕਹੀਏ ਭੈਣਾਂ ਵੀ ਕਹਿਣ, ਦਸਤਾਰ ਉੱਤੋਂ ਦੀ ਹੋਣੀ ਚਾਹੀਦੀ ਹੈ, ਚੁੰਨੀ ਉੱਤੋਂ ਦੀ ਹੋਵੇ ਤੇ ਜਦ ਆਰ ਬਾਜ਼ਾਰ ਹੋਈਏ ਤੇ ਸਾਡੇ ਕੇਸ ਖਿਲਰੇ ਹੋਣ। ਫਿਰ ਕੀ ਹੋਵੇਗਾ, ਕਹਿ ਤੇ ਕੋਈ ਕਿਸੇ ਨੂੰ ਨਹੀਂ ਸਕਦਾ ਕੁਛ ਵੀ, ਇੱਕ ਪ੍ਰਤੀਤ ਇਹ ਗੱਲ ਹੋ ਜਾਏਗੀ ਗੁਰੂ ਨੂੰ ਅੰਗ ਸੰਗ ਨਹੀਂ ਜਾਣਿਆ। ਜੇ ਗੁਰੂ ਨੂੰ ਅੰਗ ਸੰਗ ਜਾਣਿਆ ਹੋਵੇ ਨਾ ਸੱਚ ਹੈ ਫਿਰ ਤੇ ਪ੍ਰਤੀਤ ਹੋਣਾ ਚਾਹੀਦਾ ਸਤਿਗੁਰੂ ਮੇਰੀ ਗੱਡੀ 'ਚ ਵੀ ਮੇਰੇ ਨਾਲ ਹਨ, ਮੇਰੇ ਕਾਰੋਬਾਰ 'ਚ ਵੀ ਨਾਲ ਹਨ, ਮੇਰੇ ਗੁਰੂ ਨੇ ਮੈਨੂੰ ਸਰਦਾਰੀ ਬਖਸ਼ੀ ਹੈ, ਮੇਰੇ ਗੁਰੂ ਨੇ ਮੇਰੇ 'ਤੇ ਰਹਿਮਤ ਚੁੰਨੀ ਦੀ ਦਸਤਾਰ ਦੀ। ਫਿਰ ਸਿੱਖ ਨੰਗੇ ਸਿਰ ਜਾਂ ਕੇਸਾਂ ਦੀ ਬੇਅਦਬੀ ਕਿਸੇ ਢੰਗ ਨਾਲ, ਸੱਚ ਹੈ ਇੱਕ ਹੀ ਹੈ, ਜੇ ਕਿਤੇ ਗੁਰੂ ਅੰਗ ਸੰਗ ਹੋਵੇ ਤੇ ਪ੍ਰਤੀਤ ਹੁੰਦਾ ਸਾਰੀਆਂ ਬਰਕਤਾਂ ਗੁਰੂ ਦੀ ਬਰਕਤ ਕਰਕੇ ਹੈ। ਮੈਂ ਤੇ ਕਹਿੰਦਾ ਉਹ ਧਨ ਜਿਨ੍ਹਾਂ ਦੀ ਰਸਨਾ ਤੇ ਇਹ ਟਿਕ ਜਾਏ ਕਿ ਮੇਰਾ ਹਰ ਕੰਮ ਮੇਰਾ ਗੁਰੂ ਸਵਾਰਦਾ ਹੈ। ਭਾਈ ਗੁਰਦਾਸ ਜੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਸੀ ਨਾ, ਉਸ ਵੇਲੇ ਆਏ ਦੂਰੋਂ, ਕਿਉਂਕਿ ਦੂਰ ਦੂਰ ਪ੍ਰਚਾਰ ਦੀ ਡਿਊਟੀ ਸੀ। ਜਦੋਂ ਬਿਆਸ ਵਾਲਾ ਪੱਤਣ ਲੱਗੇ ਨਾ ਗੋਇੰਦਵਾਲ ਵਾਲਾ, ਤੇ ਅੱਗੇ ਕੀ ਵੇਖਦੇ ਹਨ ਨਗਰ ਤੋਂ ਬਾਹਰ ਵਾਰ ਕੁਝ ਬੱਚੇ ਬਲੌਰ ਖੇਡ ਰਹੇ ਹਨ। ਕੁਝ ਬੱਚੇ, ਕਿਉਂਕਿ ਅਸੀਂ ਵੇਖਦੇ ਹਾਂ ਪੰਜਾਬ 'ਚ ਅੱਜ ਵੀ ਆ ਪੁਰਾਤਨ ਕੁਝ ਏਡੂ ਵੀ ਜ਼ਿਆਦਾ ਸੀ, ਉਹ ਬਲੌਰ ਖੇਡ ਰਹੇ ਹਨ। ਭਾਈ ਗੁਰਦਾਸ ਜੀ ਕੁਦਰਤਨ ਉਹਨਾਂ ਬੱਚਿਆਂ ਕੋਲ ਖਲੋ ਗਏ ਮਿੰਟ ਵਾਸਤੇ, ਜਿਵੇਂ ਸਾਡਾ ਵੀ ਬੱਚਿਆਂ ਨੂੰ ਵੇਖ ਕੇ ਚਿਤਕਾਰਾ ਆਵੇ। ਭਾਈ ਗੁਰਦਾਸ ਜੀ ਖਲੋ ਗਏ, ਜਦੋਂ ਖਲੋਤੇ ਨਾ ਤੇ ਇੱਕ ਬੱਚੇ ਨੇ ਉਹ ਗੋਲੀਆਂ ਸੁੱਟੀਆਂ ਤੇ ਦੂਸਰੇ ਪੁੱਛਿਆ ਨਾ, ਜਦੋਂ ਕਹਿਣ ਲੱਗਾ ਕਿਸ ਦੇ ਲਾਵਾਂ, ਨਿਸ਼ਾਨਾ ਲਾਉਂਦੇ ਹਨ, ਕਹਿਣ ਲੱਗਾ ਕਿਸ ਦੇ ਲਾਵਾਂ, ਕਹਿਣ ਲੱਗੇ ਉਹ ਜਾਂਦੇ ਉਹ ਜਿਹੜਾ ਅੱਗੇ ਸਭ ਤੋਂ ਹੈ ਉਹਦੇ ਨਿਸ਼ਾਨਾ ਲਾ। ਇੱਕ ਕਹਿਣ ਲੱਗਾ ਲਾ ਲਏਗਾ, ਕਹਿਣ ਲੱਗਾ ਜੇ ਗੁਰੂ ਨੇ ਕਿਰਪਾ ਕੀਤੀ ਤੇ ਲਾ ਲਵਾਂਗਾ। ਹੁਣ ਬੱਚੇ ਨੂੰ ਇਹ ਸੂਝ ਬੂਝ ਗੁਰੂ ਨੇ ਕਿਰਪਾ ਕੀਤੀ, ਸੱਚ ਹੈ ਕਿਤੇ ਇਹ। ਵੈਸੇ ਭਾਈ ਗੁਰਦਾਸ ਜੀ ਨੇ ਕਹਿੰਦੇ ਨਾ ਬੱਚਿਆਂ ਨੂੰ ਨਤਮਸਤਕ ਮੱਥਾ ਟੇਕਿਆ, ਜਿਨ੍ਹਾਂ ਨੂੰ ਖੇਡ ਖੇਡਦਿਆਂ ਵੀ ਗੁਰੂ ਯਾਦ ਹੈ। ਮੈਂ ਕਹਿੰਦਾ ਜੀਵਨ ਦੀ ਖੇਡ ਖੇਡਦਿਆਂ ਹਰ ਕਰਮ ਵਿੱਚ ਇਹ ਗੱਡੀ ਬਖਸ਼ਿਸ਼ ਹੈ ਮੇਰੇ ਗੁਰੂ ਦੀ, ਇਹ ਘਰ ਬਖਸ਼ਿਸ਼ ਹੈ ਮੇਰੇ ਗੁਰੂ ਦਾ, ਇਹ ਮੇਰੇ ਬੱਚੇ ਆਗਿਆਕਾਰ, ਇਹ ਰਹਿਮਤ ਹੈ ਮੇਰੀ ਗੁਰੂ ਦੀ। ਸੱਚ ਹੈ ਸਮਝ ਲਵੋ ਗੁਰੂ ਅੰਗ ਸੰਗ ਹੈ। ਪਤਾ ਲੱਗਦਾ ਬਰਕਤਾਂ ਇਹ ਗੁਰੂ ਦੀਆਂ ਹਨ। ਗੁਰੂ ਦੀ ਕਿਤੇ ਰਸਨਾ ਤੇ ਵਸਾ ਕੇ ਵੇਖੀਏ, ਇੱਕ ਦਿਨ ਹਿਰਦੇ 'ਚ ਵੀ ਵਸ ਜਾਏਗੀ। ਗੁਰੂ ਕਿਰਪਾ ਕਰਨ, ਹੋਈਆਂ ਗਲਤੀਆਂ ਮੁਆਫ, ਸੁਧਾਰਤਾ ਸਮਰਥ, ਫਤਿਹ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸ੍ਰੀ ਪੀ ਸੱਚ ਸੋਚੈ ਸੋਚ ਨ ਹੋ ਬਈਂਦੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋ ਬਈਂਦੇ ਲਾਏ ਰਾਹ ਨਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਾਹਸ ਸਿਆਣਪ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਜਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵਡਿਆਈ ਹੁਕਮੀ ਉੱਤਮ ਲਈ ਜੋ ਹੁਕਮ ਲਿਖ ਦੋ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੁਕਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾਵੈ ਤੋਟ ਕਦ ਕਦ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਵ ਅਪਾਰ ਆਖੇ ਹੇ ਮੰਗੈ ਦੇ ਦਾਤ ਪਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀ ਹੈ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਪਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣ ਤੂ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਉਰਖਾਈ ਕਹੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਗੀਟਾ ਅੰਦਰ ਕੀਟ ਕਰ ਦੋਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਵੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਦਬਲ ਆਕਾਸ਼

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਮੰਨੇ ਕੀ ਗਾਤ ਕਹੀ ਨਾ ਜਾਈ, ਜੇ ਕੋ ਕਹੇ ਪਿਛੇ ਪਛਤਾਈ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ। ਮੰਨੈ ਮੋਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਮਾਰਗ ਠਾਕ ਨ ਪਾਈ, ਮੰਨੈ ਬਦਸ਼ਾਂ ਪ੍ਰਗਟ ਜਾਈ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ। ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੇ ਮਨ ਕੋਈ।

ਆਖਰੀ ਗਿਆਨ ਗੀਤ ਗੁਣਗਾ ਆਖਰੀ ਲਿਖਣ ਬੋਲਣ ਬਾਣ ਅਖਰਾ ਸਰਸਨ ਯੋਗ ਖਾਣ ਜਿਨੇ ਲਿਖੇ ਦਸ ਸਰਨਾਈ ਜੇ ਫੁਰਮਾਏ ਦਬਦ ਪਾਈ ਜੇਤਾ ਕੀਤਾ ਦਿੱਤਾ ਨਾਓ ਬਣਾਵੇ ਨਾਹੀਂ ਕੋ ਥਾਓ ਕੁਦਰਤ ਕਵਣ ਕਾ ਵਿਚਾਰੂ ਵਾਰਿਆ ਨਾ ਜਾਵਾਈ।

ਮੁਤਬਲੀਤੀ ਕੱਪੜ ਹੋਵੇ ਦੇ ਸਾਹ ਮੂਹਣ ਲਈ ਆਵਤ ਹੋਵੇ ਭਰੀਐ ਮਤ ਬਾਬਾ ਕੈ ਸੰਗ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਗਰ ਗਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵਹ ਜਾਹ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਆਓ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਸ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਗਵਣ ਸੁਵੇਲਾ ਭਗਤ ਗਵਣ ਗਵਣ ਥਿਤ ਗਵਣ ਵਾਰੂ ਗਵਣ ਸਿਰੁਤੀ ਮਾਂ ਕਵਣ ਜਿਤ ਵਾਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਂ ਨਾ ਕੋਈ ਜਾ ਕਰਦਾ ਸਿਰੜੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲ ਆਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜੈ ਕਾ ਹੋਵੈ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋਵੈ

ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਬੜ ਉੱਚਾ ਹੋਵੇ ਕੋਏ, ਦਸੂ ਚੇ ਕਹੋ ਜਾਣੈ ਸੋਏ। ਜੇ ਬੜੇ ਆਪ ਜਾਣੈ ਆਪ ਆਪ, ਨਾਨਕ ਨਜ਼ਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ। ਕੀਤੇ ਮੰਗਾ ਜੋਧ ਪਾਰ, ਕੀਤਿਆਂ ਗਣਤ ਨਹੀਂ ਵਿਚਾਰ। ਕੀਤੇ ਖਬਦ ਟੈਮ ਬੇਕਾਰ, ਕੀਤੇ ਲੈ ਲੈ ਮੁਕਰ ਪਾਏ। ਕੀਤੇ ਮੂਰਖ ਖਾਹੀ ਖਾਏ, ਕੀਤਿਆਂ ਦੁੱਖ ਭੋਗ ਸਦਮਾਰ। ਇਹ ਪੇ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਪਾਉਣੇ ਹੋਏ। ਉਹ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ। ਉਹ ਜਾਣੇ ਜੇ ਤੀਆਂ ਮੋਂ ਖਾਏ, ਆਪੇ ਜਾਣੇ ਆਪੇ ਦੇ ਆਖੇ। ਸਿਪ ਕਈ ਕਈ ਜਿਸਨੂੰ ਬਖਸ਼ੇ ਸ਼ਬਦ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ। ਅਮੁੱਲ ਆਵੇ ਮੁੱਲ ਲੈ ਜਾਏ, ਅਮੁੱਲ ਭਾਏ ਮੁੱਲ ਨਾ ਸਮਾਏ। ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਮੁੱਲ ਪ੍ਰਵਾਨ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਪ੍ਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ। ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਦੇ ਗੋਵਿੰਦ। ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵੇ ਆਖੇ ਦੇਵ, ਆਖੇ ਸੁਣ ਨਰ ਮੁਣ ਜਨ ਸੇਵ। ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਏ। ਇੱਥੇ ਕੀਤੇ ਹੋਰ ਕਰੇ, ਦਾਖ ਨਾ ਸਕੇ ਕਈ ਕਈ। ਜੇਵੜ ਪਾਵੇ ਦੇਵੜ ਹੋਏ, ਨਾਨਕ ਜਾਣੇ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜੂ, ਤਾਂ ਲਿਖੀਏ ਸਰਗਾਵਾ ਰੰਗ ਅਵਾਰ। ਸੋ ਦਰ ਕੇ ਹਾ ਸੋ ਕਰ ਕੇ ਹਾ, ਜਿਤ ਮੈਂ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖ। ਕੀਤੇ ਵਾਵਣ ਹਾਰੇ, ਕੀਤੇ ਰਾਗ ਬਣੀ ਸੋ ਕਹੀ ਅਨ। ਕੀਤੇ ਗਾਵਣ ਹਾਰੀ, ਗਾਵੇ ਦੋਨ ਪੌਣ ਪਾਣੀ ਬਸੰਤਰੂ। ਗਾਵੇ ਰਾਜਾ ਧਰਮ ਦੁਆਰੀ, ਗਾਵੇ ਚਿਤ ਗੁਪਤ ਲਿਖ ਜਾਣੇ। ਲਿਖ ਲਿਖ ਧਰਮ ਵਿਚਾਰੀ, ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਾ ਸਵਾਰੀ। ਗਾਵੇ ਇੰਦਰ ਦਾਸਨ ਬੈਠੀ, ਦੇਵਤੇ ਅੰਦਰ ਨਾਲੇ। ਗਾਵੇ ਸਦ ਸਮਾਧੀ ਅੰਦਰ, ਗਾਵਨ ਸਾਧ ਵਿਚਾਰੀ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੀ। ਗਾਵਨ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵੇ ਮੋਹਣੀ ਹੈ ਮਨ ਮੋਹਣ, ਸੁਰਗਾ ਮਛ ਪਾਇਆ ਲਈ। ਗਾਵਨ ਰਤਨ ਉਪਾਏ ਤੇਰੇ, ਆਠਸੜ ਤੀਰਥ ਨਾਲੇ। ਗਾਵੇ ਜੂਧ ਮਾਂ ਬਲ ਸੂਰਾ, ਗਾਵੇ ਖਾਣੀ ਚਾਰੀ। ਗਾਵੇ ਖੰਡ ਮੰਡਲ ਪਰ ਪੰਡਾ, ਕਰ ਕਰ ਰੱਖੇ ਤਾਰੇ। ਸਹੀ ਤੁਦਨ ਗਾਵੇ ਜੋ ਤੁਦ ਭਾਵਨ, ਰਤੇ ਤੇਰੀ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇਵੈ ਚਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਹੀ ਹੈ। ਪੀਓ ਸੀ ਜੈ ਨਾ ਜਸਤੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰੂ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰ ਸੀ, ਹੁਕਮ ਨਾ ਕਰਨ ਅੰਜਾਈ। ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਤ ਜੋੜੀ, ਧਿਆਨ ਕੀ ਕਰੇ ਬਿਭੂਤ। ਖਿੰਸਾ ਕਾਲ ਕੁਆਰੀ ਗਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਸ ਆਦੇਸ਼, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਕੋਵੇਸ਼, ਭੁਗਤ ਗਿਆਨ ਲਿਆ ਭੰਡਾਰਨ। ਗੜਗੜ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਂ ਕੀ। ਰਿਧ ਸਿਧ ਬੜਾ ਸਾਧ,

ਪਾਸੋਇ ਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਏਸ ਇੱਕ ਦੂਜੀ ਪਾ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੜਾ ਆਖੀਆ ਏਕ ਨਾਮ ਜਗਦੀਸ਼ ਇਤਰਾ ਪਦ ਪਬੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜਨਾ ਕੋਏ ਰਾਤੀ ਰੋਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪ ਰੱਖੀ ਧਰਮਸਾਲ ਦਿਸ ਵਿੱਚ ਜੀ ਜੋ ਦਿਗੇ ਰੰਗ ਦਿਨਗੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੈ ਨਿਸਾਣ ਅਜ ਪਗਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਈ

ਜਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ

ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸਪਾ ਸ਼ਾਂਤਾ ਪ੍ਰਸਾਦ ਚੱਕਰ ਚਿਹੇ ਨਾਲ ਵਰਨ ਜਾ ਤਿਆਰ ਪਾਤ ਨਹਿੰਦ ਇਹ ਰੂਪ ਰੰਗ ਯਾਰ ਰੇਖ ਪੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤਨ ਭਾਵ ਪ੍ਰਕਾਸ਼ ਮਿਤ ਕਹਿ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣ ਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਵਣ ਤ੍ਰਿਣ ਕਹ ਦਉ ਦਵ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਛੰਭ ਨਮਸਤੰਗਾ ਕਾਲੇ ਨਮਸਤੰਗਰ ਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਈ ਨਮਸਤੰਗ ਅਜਾਈ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੀ ਨਮਸਤੰਗਾ ਟਾਹੀ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੀ ਨਮਸਤੰਗਾ ਪਾਰੀ ਨਮਸਤੰਗ ਸੋਈ ਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਧਾਪੇ ਨਮਸਤੰਗ ਅਸਾਪੇ ਨਮਸਤੰਗ ਕਰਮਾਨੇ ਨਮਸਤੰਗ

ਤਾਂ ਪ੍ਰਸਾਦ ਸਵਈਏ ਬਾਦਸ਼ਾਹ ਦਸਵੇਂ ਸ਼ਰਾਬਕ ਸੁੱਧ ਸਮੂਹ ਸੁਧਾਨ ਕੇ ਦੇਖ ਫਿਰੋ ਕਰ ਜੋ ਜਤੀ ਕੇ ਸੂਰ ਸੁਰ ਆਰਦਨ ਸੁੱਧ ਸੁਧਾ ਦੇ ਗੋ ਸੰਤ ਸਮੂਹ ਨੇ ਇਕਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਾਤ ਗੁਰੂ ਨੇ ਦੇਖੇ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਕਰਤੀ ਵਿਨੇ ਕਰਤੀ ਕੇ ਮਾਤੇ ਮਦੰਗ ਜਲ ਜਲ ਸੰਗ ਅਨੂਪ ਦੰਗ ਸਰੰਗ ਸਵਾਰੀ ਗੋਟ ਤਰੰਗ ਰੰਗ ਸੇ ਗੁਰਦੇ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂਪ ਬਲੀਪਦ ਨੇ ਆਪ ਸੀਸ ਨਾ ਜਾਤ ਵਿਚਾਰੇ ਤੇ ਪੈ ਤੋ ਕਾਮ ਪੈ ਭੂਪ ਦੰਦ ਕੋ ਨੰਗ ਪੈਮ ਬਦਾਰੀ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਚ ਢੋਲ ਮਰਦੰਗ ਨਗਾਰੀ ਗੁੰਜਤ ਗੁੜ ਗਿਆਨ ਕੇ ਸੁੰਦਰ ਹੰਸ ਨਹੀਂ ਹੈ ਰਾਜ ਹਜ਼ਾਰੀ ਭੂਤ ਭਵਿੱਖ ਭਵਾਨ ਕੇ ਭੂਪ ਦਗਾਨ ਕਰੇ ਜਾ ਵਿਚਾਰੇ ਸਹੀ ਪਾਸੇ ਭਗਵਾਨ ਭਜੇ ਬਿਨ ਆਨੰਦ ਕੋ ਨੰਗ ਪੈ ਬਦਾਰੀ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਚ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੀ ਪੂਤ ਭਵਿੱਖ ਭਗਵਾਨ ਕੌਣ ਗਣੇ ਨਹੀਂ ਯਾਦ ਵਿਚਾਰੇ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕਵੰਤ ਕੇ ਧਾਮ ਸੁਧਾਰੇ ਤੀਰਥ ਨਾਨ ਉਦੈਦਮ ਦਾਨ ਸੁਰੰਜਮ ਨੇਮ ਅਨੇਕਮ ਸੇਖੈ ਵੇਦ ਪੁਰਾਣ ਕਦੇਵ ਕਰਾਣ ਜਮੀਨ ਜਵਾਨ ਸਮਾਨ ਕੇ ਪੇਖੈ ਪੌਣ ਹਾਰ ਜਤੀ ਅਵਤਾਰ ਸਵੇ ਸਵੇ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਇੱਕ ਰਤੀ ਬਿਨ ਏਕ ਨਾਲ ਦੇਖੈ ਸੁਧ ਸੁਭਾ ਦੁਰੰਤ ਸੁਭਾ ਸੁਸਾਸਨਾ ਦਰਜਾਨ ਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਘਰ ਪਰਵਤ ਖਿਲ ਪਰੇ ਹਲੇ ਰਾਂਗੇ ਤੋਰ ਹਰੀ ਮਰੋਰ ਮਵਾਸ ਮਾਤਮ ਨੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰੇ ਵਿਚਾਰੇ ਸਰ ਕੀ

ਦਾਨਵ ਦੇਵ ਬਿਨਾਂ ਨਿਰਸਾਚਰ ਭੂਤ ਭਗਵਾਨ ਭਗਵਾਨ ਜਪੇਂਗੇ ਜੀ ਜਿਤੇ ਜਲ ਮੈਂ ਸਲ ਮੈਂ ਬਾਲੀ ਬਲ ਮੈਂ ਸਭ ਸਭ ਸਪੈਂਗੇ ਪੁਨ ਪ੍ਰਤਾਪਨ ਵਾਟ ਜੈ ਸਤੋਰ ਨੂੰ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਲੋਕ ਜਪੇਂਗੇ ਮਾਨ ਵੇਂਦਰ ਗਜੇਂਦਰ ਨਿਰਾਦ ਬਜੋਨ ਤਰਲੋਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਕਰਾਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਵ ਸਚੀ ਪਦ ਅੰਤ ਫਸੇ ਜਮ ਪਾਸ ਭਰੇਂਗੇ ਜੇ ਨਾਲ ਸਰੀ ਪਦ ਕੇ ਬਰਸੈ ਬਾਗ ਦੇ ਨਾਲ ਫੇਰ ਨਾ ਦੇ ਤਰਾਂਗੇ ਕਹਾਂ ਪਏ ਜਦੋਂ ਲੋਚਨ ਮੂੰਦ ਕੇ ਬੈਠੇ ਭਗਤ ਧਿਆਨ ਲਗਾਇਓ ਨਾਥ ਬਿਲੀਏ ਸਾ ਸਮੁੰਦਰਨ ਲਓ ਕੈ ਉੱਪਰ ਲੋਕ ਗਵਾਇਓ ਬਾਸ ਕੀ ਵਖਿਆਨ ਤੋਂ ਬੈਠ ਗਿਆ ਐਸੇ ਐਸੇ ਸਭ ਆਇਓ ਸਾਚ ਕਹੋ ਸੁਣ ਲਿਓ ਸਭ ਹੈ ਜਨ ਪ੍ਰੇਮ ਕੀਆ ਤੈਨ ਹੀ ਪ੍ਰਭ ਪਾਇਓ ਕੋ ਬੁਧਾਂਗ ਬੁਝਦਾ ਪਾਸੇ ਕੋ ਮਰਦਾਂਗ ਬੁਝਣ ਦਾਇਓ ਗੁਰ ਗਿਆ ਔਰ ਜੋ ਸਭ ਜਗ ਸ੍ਰੀ ਭਗਵਾਨ ਕਬੇਦਨ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਵੇ ਬਾਜ ਬੇਨਤੀ ਚਾਹੋ ਬਈ ਹਮਰੀ ਗੱਲ ਬਾਤ ਰੱਛਾ ਪੂਰਨ ਹੋਵੇ ਜਿਤ ਕੀ ਇੱਛਾ ਤਬ ਚਰਨ ਮਰਾਏ ਹਮਾਰਾ ਆਪਣਾ ਜਾਨ ਕਰੋ ਵਰਤ ਪਾਰਾ ਹਮਰੇ ਦੁਠ ਸਭ ਧਮਕਾਵੋ ਆਪ ਹਾਤ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਦਵੈ ਕਰਤਾਰਾ

ਪੁਰੀ ਚਤੁਰਥ ਗੰਧਾ ਬੁੱਭ ਤੁਮਹ ਪੁਰੀ ਚਤੁਰਥ ਗੰਧਾ ਅਕਾਲ ਪੈ ਬ੍ਰਹਮਾ ਬੁੱਭ ਧਰਾ ਅਕਾਲ ਪੈ ਸਿਜ ਬੁੱਭ ਧਰਾ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਹੈ ਤਮਾਸ਼ਾ ਜਵਨ ਕਾਲ ਜੋ ਕੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋ ਥੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਅਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾਨ ਜਸ ਨੂੰ ਪੁਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਗੜਗੜ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਪਛਾਣਤ ਚੇਟੀ ਦੇ ਗੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਬੀਰ ਪਛਾਣੈ ਗੜਗੜ ਕੀ ਵੜਵੜ ਕੀ ਜਾਣੈ ਜਬ ਕਰ ਕਰਾ ਕਰਧਾਰ ਪ੍ਰਜਾ ਦਰਤ ਤਬ ਦੀ ਅਪਾਰ ਜਬਿਆ ਕਰਖ ਕਰ ਦੋ ਕਵੋਂ ਤੁਮ ਮੈਂ ਮਿਲਤ ਦੇ ਦਰ ਸਵੋਂ ਜੇਤੇ ਬਦਨ ਸ੍ਰਿਸ਼ ਸ਼ਬਦ ਹਾਰੇ ਆਪ ਆਪਣੀ ਪੂਜ ਉਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਲੰਬਵਾਦ ਨਿਰਨਾ ਸੰਭਵ ਦਾ ਕਮੁੰਡ ਜਾਤ ਪੇਦਾ ਜਾ ਕਪੇਰ ਬਾਦ ਪੇਦਾ ਦਾ ਕਰਵਾਨ।

ਜੋ ਕਲ ਕੋਈ ਵਾਰ ਦੇ ਆਏ ਹੈ ਤਾਂ ਕਿ ਕਾਲ ਨੇ ਨਾ ਹੀ ਰਸਾ ਹੋਏ ਤਾਂ ਜੋ ਕਾਲ ਦੋਸ਼ ਰਿਸ਼ਟਾ ਰਹਿੰਦਾ ਤਾਂ ਗੱਲ ਕਿਰਪਾ ਦ੍ਰਿਸ਼ਟ ਤਨ ਜਹਨ ਹਰੇ ਹੋ ਦਾ ਕੇ ਦਾਵ ਤਨ ਕਮੋ ਹਰੇ ਹੋ ਰਿਧ ਸਿਧ ਕਰਮੋ ਸਭ ਹੋਈ ਦੋਸ਼ ਸ਼ਾਹ ਸਵ ਸਕੇ ਨਾ ਕੋਈ।

ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਹੇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਗਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬੂ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਦੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੇ ਬਨ ਦੇਹ ਨਿਮਾਣੀ ਦੇਹ ਨਿਮਾਣੀ ਲਵੇ ਬਾਜੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀਂ ਗਿਰਬਾ ਗਰਬ ਨਵਾਰੀਆ ਇਸ ਨੂੰ ਹੋਰ ਸਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਦਿਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਬਾਬਤ ਸੋਜਨ ਦੇ ਸਨੋਰ ਕਿਆ ਕਰੇ ਵਿਚਾਰੀਆ ਹੋਰ ਕਿਆ ਕਰੇ ਵਿੱਚ ਕਰੇ ਵਿਚਾਰਿਆ ਇੱਕ ਭਰਮ ਪੂਨੇ ਫਿਰ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਾਇਆ ਨਿਰਮਲ ਹੋ ਜਿਨਾ ਬਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ

ਦਾਨ ਸਭ ਸੌਂਗ ਗੁਰੂ ਕਾ ਹੁਕਮ ਮੰਨਿਆ ਪਾਈਐ। ਹੁਕਮ ਮੰਨਿਆ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਟ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਦੂਸ਼ਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਬਰਮ ਪਲਾਇਆ ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸ ਬਿਟੋ ਜਨਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸੱਚ ਸੰਭਾਲੀ ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜਦੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਗਿਆ ਗੋ ਆਖ ਵਖਾਣ ਹੀ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਬਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰ ਬਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਦੁੱਠਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾਂ ਨਿਰਾਲੀ ਭਗਤਾਂ ਖੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਦੇਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਦਰਿਆ ਰਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾ ਸਵਾਮੀ ਉਰ ਕੇ ਜਣਾ ਗੁਣ ਤੇਰੇ ਜਿਵ ਤੂੰ ਚਲਾਵੇ ਤਿਵ ਚੱਲਾ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾ ਬੁਲਾਹੀ ਸਿ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸ੍ਰੀ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਦਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਘਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਬਵਤੋ ਇਸੇ ਜਨਾ ਜਿਨੀ ਹਰ ਦਿਆਇਆ ਹਰ ਦਿਆਇਆ ਬਵਤੋ ਇਹ ਗੁਰਮੁਖ ਜਿਨ ਦਿਆਇਆ ਬਵਤ ਮਾਤਾ ਬਵਤਾ ਕੁਟੰਬ ਸਹਿਸੇ ਬਵਤ ਸੰਗ ਸਵਾਈਆ ਕਹਿੰਦੇ ਬਵਤ ਸੁਣਦੇ ਬਵਤ ਸੇ ਬਵਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਬਵਤ ਜਿਨੀ ਗੁਰਮੁਖ ਹਰ ਹਰ ਦਿਆਇਆ।

ਸ਼ਬਦ ਲਾਗੋ ਹਰ ਸਿਰੋਂ ਜਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਾਹਿਬ ਜੈ ਸਹਿ ਸਭ ਜਾਈ ਜੀਉ ਮਿਲੇ ਵਰ ਨਿਰਮਲ ਵਰ ਨਿਰਮਲ ਜੀ ਜੀਵ ਮਿਲੇ ਦਿਨੀਆਂ ਨੂੰ ਜੁਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਵਸਾਰਿਆ ਬੇਦਵ ਨਾਮ ਤੂੰ ਸੁਣ ਨਾਹੀ ਫਿਰ ਜੰਮ ਬੇਦਾ ਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਦਿਨੀ ਜਨ ਜੁਏ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਉੜ ਕੇ ਸੋਏ ਪਹੁੰਚੇ ਨਾਹੀ ਮਨ ਸਹਿ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇ ਬਣਜਾਰੀ ਕਹੇ ਨਾਨਕ ਜਨਮ ਨਿਰਮਲ ਸਦਾ ਰਹੇ ਗੁਰੂ ਨਾਲੇ ਜੀ ਕੋ ਸਿੱਖ ਗੁਰੂ ਸ੍ਰੀ ਸਨਮ ਖੋਵੈ ਉਪਦ ਸਨਮ ਸਿੱਖੋਈ ਜੀ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨ ਗੁਰੂ ਨਰਨ ਅਵਰਨ ਜਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮ ਖੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਣ ਸਤਿਗੁਰ ਮੁਕਤ ਨਾ ਪਾਵੇ ਬਾਬਾ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵੀ ਕਿਵੇਂ ਜਾਏ ਅਨੇਕ ਜੋਨੀ ਪਰਮ ਆਵੇ ਬਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰ ਸੁਣਾਏ ਗਏ ਨਾਨਕ ਵਿਚਾਰ ਦੇਖੋ ਬਣ ਸਤਿਗੁਰ ਮੁਕਤ ਨਾ ਪਾਏ ਆਪ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਵਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਕੱਚੀ ਬਾਣੀ ਕਹਿੰਦੇ ਕੱਚੇ ਕੱਚਿਆਂ ਖਾਣੀ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਨ ਕਹਿਰ ਲੈ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾ

ਆਪੇ ਜਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਧਨ ਹੈ ਹੀਰਾ ਜਿ ਦ੍ਰਿੜਾਉ ਸਿਵ ਸਕਦਾ ਪਾਏ ਕੇ ਕਰਦਾ ਪਿਓ ਗੁਮਰ ਦਾਈ ਗੁਰਮੁਖ ਕਿਸੇ ਬੁਝਾਏ ਤੁੜੇ ਬੰਦਨ ਮੁਖ ਸਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਵੈ ਕਸਿਓ ਲਾਈ ਆਪਣੀ ਲਵੇ ਆਪੇ ਲਾਏ ਗੁਰਮਸਾ ਸਵਾਲੀ ਹੈ ਕਹੇ ਨਾਨਕ ਉੜਦਾ ਦਸੋ ਕਿ ਮਨੋ ਵਸਾਰੀ ਹੈ ਜੈਸੀ ਅਗਲ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੰਧ ਇੱਕੋ ਜਿਹੀ ਕਰਦੇ ਹੈ ਰਜਾਇਆ ਜਾ ਤਿਸ ਪਾਣਾ ਤੋਂ ਜੰਮਿਆ ਪਰਿਵਾਰ ਭਰਾ ਪਾਇਆ ਲਿਆ ਛੁੜਕੇ ਕਿਸੇ ਸਨਾ ਮਾਇਆ ਪਰਵਰਤਾਇਆ ਇਹ ਮਾਇਆ ਚ ਧਰ ਵਿਸਰੇ ਮੋਹ ਪਜੈ ਬਹੁਤ ਉਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਨਾ ਨੇ ਲਾਗੇ ਜਿਹਨੇ ਵਿੱਚ ਮਾਇਆ ਪਾਰੇ ਪਾਇਆ ਹਰ ਮੁਲਕ ਹੈ ਪਾਉ ਮੁੱਲ ਨਾ ਪਾਇਆ ਜਾਈ ਮੁੱਲ ਨਾ ਚ ਪਾਇਆ ਜਾਏ ਕਿਸੇ ਵਡਰਾ ਲੋਕ ਮਿਲ ਲਾਈ ਐਸਾ ਸਤਿਗੁਰ ਜੀ ਮਿਲਿਆ ਤੇ ਉਸਨੂੰ ਸਿਰ ਸੰਭੀਏ ਵਿੱਚ ਆਪ ਜਾਏ ਜਿੰਦਾ ਜੀ ਉਸ ਰਹੇ ਅਰਬ ਸਹਿ ਮਨ ਆਏ ਏ ਸ੍ਰੀ ਰਾਮ ਮੇਰਿਆ ਹਰ ਤੁਮ ਜੋਤ ਰੱਖੀ ਸਿਵ ਸਕਦਾ ਆਪ ਪਾਏ ਕਿਆ ਕਰਦਾ ਆਪ ਹੁਕਮਰਦਾਈ ਹੁਕਮਰਦਾਈ ਆਪ ਵੇਖਿਆ ਗੁਰਮੁਖ ਕਿਸੇ ਕਿਸੇ ਵਜਾਏ ਤੋੜੇ ਬੰਧਨ ਹੋਵੋ ਮੁਖ ਸਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਰੱਖੀ ਸੋ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪ ਹੁਕਮ ਵਜਾਏ ਸਿਮਰਤ ਸਾਸਤਰ ਵੇ ਸਭ ਹੈ ਬਹੁ ਵੇਦ ਕਹੇ ਅਮੇਕ ਨਾ ਜਾਣਿਓ ਸਰੀ ਅਸਬਾਨ ਕਿਰਪਾ ਤੁਮਰੀ ਘਰ ਮੈਂ ਨਾ ਕਹੇ ਸਭ ਤੋਂ ਵਿਖਾਣੇ ਹੋਰਾ ਸਗਲ ਦੁਆਰ ਕਹੋ ਛੱਡ ਕਹਿ ਗਏ ਦੁਆਰ ਦੁਆਰ ਬਾਹਾਂ ਕਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਕਹੇ ਅਰਦਾਸ ਜੀਓ ਪਿੰਡ ਸਾਹਿਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਮਾਲਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਮੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਸਗਲ ਸਮੱਗਰੀ ਤੁਮਰੇ

ಮಾಡ್ತಾ ಇದ್ದೀರಾ?

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਖਾ ਚਉ ਚੱਕਿਆ ਚਉ ਵਾਇਆ ਇਹ ਮਨ ਇਕਤ ਕਰ ਆਏ

ਨਾਨਕ ਜੇ ਨਾਮ ਨਾ ਚੇਤਨੀ ਤੈਨ ਤਿਗ ਜੀਵਨ ਤਿਗ ਖਾਣ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਬਿਨ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮਕ ਮਾ ਬਣੇ ਹੋਮੈ ਅੰਧ ਗੁਬਾਰ। ਬਿਨ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮਕ ਮਾਵਣੇ ਹਉਮੈ ਅੰਧ ਗੁਬਾਰ।

ਪਹਿਲਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਆਣਦਿਨ ਔਸਤ ਹੋਵੈ ਮਨਮੁਖ ਭਰਮੇ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨ ਧੋਵੈ ਗਿਆਨੀ ਜਾਗੈ ਸਵੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਤਪਤਿਆ ਜੋ ਹਰ ਨਾਮ ਧਿਆਵਹਿ ਤਿੰਨ ਡਰ ਸਟ ਘਤਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।

0: ਬੇਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Sri Vaheguru Ji, Ek Oankar Sadgur Prasad, Asa Mahalla Chautha, Shant Kar Chautha, Har Amrit Pinne Loena, Man Prem Ratanna Ram Raje, Man Ram Kasvati Laya, Kanchan Sovinna, Gurmukh Rang Chaluleya, Mera Man Tano Pinna, ਜਨ ਨਾਨਕ ਮੁਸਕ ਚਾ ਕੋਲਿਆ, ਸਭ ਜਨਮ ਧਨ ਧੰਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਪੰਗੁਰ ਪ੍ਰਸਾਦ।

ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਸਾਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਆ ਹੋ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ੍ਹੀਂ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਢੂੰਡਿਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਹਰ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਸਲੋਕ ਮਹੱਲਾ ਪਹਿਲਾ ਘੜੀਆਂ ਸੱਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸਤੈ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਨ ਪੂਰਹਿ ਤਾਲ ਆਪ ਪਛਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿਣ ਜਿਨ੍ਹਾਂ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੁੱਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅੰਨ ਗਾਹ ਪੰਖੀ ਭਾਉਂਦੀਆਂ ਲੈਣ ਨਾ ਸਾਹ ਸੂਹੈ ਚਾੜ ਭਵਾਈ ਹੈ ਜੰਤ ਨਾਨਕ ਭਾਉਂਦਿਆ ਗਣਤ ਨਾ ਅੰਤ ਬੰਧਨ ਬੰਧ ਭਵਾਏ ਸੋਏ ਪਇਆ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸਾ ਹੈ ਚੱਲ ਹੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇ ਖਾਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਤ ਸਦਾਈਐ ਜੇ ਜਰ ਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈਐ ਘੋਰਾ ਹੈ ਨਾ ਭਰੀਐ ਪਾਈਐ ਪੰਥ ਦਸਾਵਾ ਨਿਤ ਖੜੀ ਮੁਰ ਜੋਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਹਉ ਮੈਂ ਬਿਖ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਸਤੀਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਮੰਗਹਿ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜ ਯਾਰਾ ਖਰਾਬਾ ਵੇਕਾਰ ਇੱਕ ਹੁੰਦਾ ਖਾਏ ਚੱਲਹ ਐਸਾਉ ਤਿਨਾ ਵੇਕਾਈ ਕਾਰ ਜਲ ਥਲ ਜੀਆ ਪੁਰੀਆ ਲੋਆ ਆਕਾਰਾ ਆਕਾਰ ਕੋਏ ਜੇ ਆਖ ਹੈ ਸੋ ਤੂੰ ਹੈ ਜਾਣਹ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਝੜ ਝੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ ਜਗ ਜੀਵਨ ਦਾ ਤਾ ਪਾਇਆ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁੰਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਕਾਰਾ ਲਾਈਆ ਨਾਨਕ ਹਰ ਕੰਮੇ ਸਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਇਆ ਹਉ ਵਿੱਚ ਜੰਮਿਆ ਹਉ ਵਿੱਚ ਮੋਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖੱਟਿਆ ਹਉ ਵਿੱਚ ਗਇਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ
ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਉਪਾਇਆ, ਹਉ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ ਮਹੱਲਾ ਦੂਜਾ, ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਹਿ, ਹਉ ਮੈਂ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ, ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹਉ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰਾਹਿ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹਿ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹਿ, ਨਾਨਕ ਕਹਿ ਸੁਣਹੋ ਜਨਹੋ ਇਤ ਸੰਜਮ ਦੁਖ ਜਾਹਿ, ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਓਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ਤੀ ਸੀ ਅਗਲਾ ਨਿਤ ਦੇਵਹਿ ਚੜ੍ਹ ਸਵਾਇਆ, ਵਡਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਭਿੰਨੀ ਦੇਹੋਰੀ, ਅੰਮ੍ਰਿਤ ਬੁਰਕੇ ਰਾਮ ਰਾਜ ਜਿਨ੍ਹਾਂ ਗੁਰਬਾਣੀ ਮਨ ਭਾਈ ਆਇ, ਅੰਮ੍ਰਿਤ ਛਕ ਛਕੇ ਗੁਰ ਤੁਠੈ ਹਰ ਪਾਇਆ, ਚੂਕੇ ਧੱਕ ਧੱਕੇ ਹਰ ਜਨ ਹਰ ਹਰ ਹੋਇਆ, ਨਾਨਕ ਹਰ ਇੱਕ ਸਲੋਕ ਮਹੱਲਾ ਪਹਿਲਾ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰਭੰਡਾਂ ਅੰਡਜ ਦੇਰਜ ਉਤਪਜਾਂ ਖਾਣੀ ਸੇਤ ਜਾਂ, ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤਾ ਕਰਣਾ ਕੀਆ ਚਿੰਤਾ ਪੇ ਕਰਣੀ ਤਾਹ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਸਥ ਤਿਸ ਤਿਸ ਦੀਵਾਨ ਅਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ ਰਣ ਮਹਿ ਛੁੱਟਹਿ ਪੁਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ, ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ, ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ ਆਸਾ ਮਹੱਲਾ ਚੌਥਾ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ, ਗੁਰ ਸਤਿਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਸ, ਧਨ ਧਨ ਵਣਜਾਰਾ ਵਣਜ ਹੈ ਗੁਰ ਸਾਹੋ ਸਾ ਬਸ, ਜਨ ਨਾਨਕ ਗੁਰ ਤਿਨੀ ਪਾਇਆ ਜਿਨ ਤੁਰ ਲਿਖਤ ਲਲਾਟ ਲਿਖਾਸੇ, ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਯਾਰ ਜਾ ਪੜੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਝੱਖਣਾ ਝਾਖ ਮਹੱਲਾ ਪਹਿਲਾ, ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਅਹਿਨ ਸਕਹਿਰੈ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੈ ਪਤ ਗਵਾਈ ਵਿਣ ਨਾਵੈ ਕਿਛ ਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹ ਕੇਵਲ, ਹਉ ਮੈਂ ਸ਼ਬਦ ਜਲਾਏ ਪੌੜੀ, ਭਗਤ ਤੇਰਾ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੀ ਧਾਵਦੇ, ਇੱਕ ਮੂਲ ਨਾ ਬੁੱਝਣੇ ਆਪਣਾ ਅਣ ਹੁੰਦਾ ਆਪ ਗਣਾਏ, ਹਉ ਢਾਡੀ ਕਾ ਨੀਤ ਚਾਤ ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾ ਜਿੱਤ ਜੈ ਧਿਆਏ ਦੇ, ਸੱਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ, ਸਭ ਭਾਂਡੇ ਤੁਧੈ ਸਾਜਿਆ ਵਿੱਚ ਵਸਤ ਹਰ ਥਾਰਾ, ਜੋ ਪਾਵਹਿ ਭਾਂਡੇ ਵਿੱਚ ਵਸਤ ਸਾਹ ਨਿਕਲੈ ਕਿਆ ਕੋਈ ਕਰੇ ਵਿਚਾਰਾ, ਜਨ ਨਾਨਕ ਕਉ ਹਰ ਬਖਸ਼ਿਆ ਹਰ ਭਗਤ ਭੰਡਾਰਾ, ਸਲੋਕ ਮਹੱਲਾ ਪਹਿਲਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ,
ਕੂੜ ਮੰਡਪ ਕੂੜ ਮਾਰੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇਹੋ ਲੱਗਾ ਵਿਸਤਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀ ਐ ਜਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀ ਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀ ਐ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀ ਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀ ਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ ਫਲ ਤੇਵੇ ਹੋ ਪਾਈਐ ਜੇਵੇ ਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਹਮ ਕਿਆ ਗੁਣ ਤੇਰੇ ਵਿਥਰ ਹੈ ਸਵਾਮੀ ਤੂੰ ਅਪਰ ਅਪਾਰੋ ਰਾਮ ਰਾਜੇ ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ ਹਮ ਮੂਰਖ ਕਿਸ਼ੂ ਨਾ ਜਾਣ ਹੈ ਕਿਵ ਪਾਵਹਿ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ ਭੈ ਵਿੱਚ ਖੁੰਭ ਚੜ੍ਹਾਈਐ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮ ਨੇਵ ਸੱਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਗਿਆਨ ਵਿਹੂਣੀ ਭਾਹੇ ਭਰੇ ਮੁਰਦਾਰ ਗਿਆਨੀ ਨੱਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰ ਉੱਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰ ਜਤੀ ਸਦਾਵਹਿ ਜੁਗਤ ਨ ਜਾਣਹਿ ਛੱਡ ਬਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੈ ਪਾਈਐ ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਧੀ ਸਵੱਜਗ ਨਾਨਕਾ ਸੱਚਾ ਵੇਖੈ ਸੋਏ ਸਭਲੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨ ਜੋਰ ਹੈ ਅੱਗੇ ਜੀਓ ਨਵੇ ਜਿਨਕੀ ਲੇਖੈ ਪਤ ਪਵੈ ਚੰਗੇ ਸੇਈ ਕੇ ਪੌੜੀ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿਨੀ ਖਸਮ ਧਿਆਇਆ ਇਹਨਾਂ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਜੋ ਭਾਵੈ ਤਿਉ ਰਾਖ ਲੈ ਹਮ ਸਰਣ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜਹਿ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਗ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਹੈ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸ ਦੇਵਸ ਜੇ ਕੋ ਜਾਣੈ ਭੇਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹਿ ਜਲ ਦਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਹਗਾਰ ਤਾਂ ਉਮੀ ਸਾਧਨਾ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ
ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹੇ ਚੱਲੈ ਸੋ ਅੱਗੇ ਮਾਰੀਐ। ਆਸਾ ਮਹੱਲਾ ਚੌਥਾ ਜਨਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਹਰ ਲੱਧਾ ਰਤਨ ਪਦਾਰਥੋ ਫਿਰ ਬਾਹੁੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ। ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਸਵਾਹ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੈ ਤਾਹ ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਹ ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾਹ ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾਹ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹ। ਮਹੱਲਾ ਪਹਿਲਾ ਸਾਮ ਕਹੈ ਸਿਤੰਬਰ ਸਵਾਮੀ ਸੱਚ ਮਹਿ ਆਛੈ ਸਾਚ ਰਹੈ ਸਭ ਕੋ ਸੱਚ ਸਮਾਵੈ ਰਿਗ ਕਹੈ ਰਹਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਇ ਲਿਆ ਪ੍ਰਾਸ਼ਤ ਜਾਹੇ ਨਾਨਕ ਤਉ ਮੋਖ ਅੰਤਰ ਪਾਹੇ ਜੁਜ ਮਹਿ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ ਕਲ ਮਹਿ ਵੇਦ ਅਥਰਬਣ ਹੂਆ ਨਾਉ ਖੁਦਾਈ ਅੱਲਹੁ ਭਇਆ ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸੁਦਾਏ ਤਉ ਨਾਨਕ ਮੋਖ ਅੰਤਰ ਪਾਏ ਪੌੜੀ ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵੱਤੈ ਹਰ ਨਾਮ ਨਾ ਬੀਜੇ ਉਹ ਅੱਗੇ ਭੁੱਖਾ ਕਿਆ ਖਾਏ ਮਨ ਮੁਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਸਲੋਕ ਮਹੱਲਾ ਪਹਿਲਾ ਸਿਮਲ ਰੁੱਖ ਸਰਾਏ ਰਾਤ ਦੀਰਗਤ ਮੁੱਚ ਉਏ ਜੇ ਆਵਹ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵਹ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕਉ ਨਿਵੈ ਆਪ ਕਉ ਪਰ ਕਉ ਨਿਵੈ ਨਾ ਕੋਏ ਧਰਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕਿ ਸੁਧੇ ਜਾਹੇ। ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸਚਉ ਕਰਮੰ ਕਹੋ ਨਾਨਕ ਨਿਸਚਉ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ ਕਿਛ ਹਾਥ ਕਿਸੈ ਦੇ ਕਿਛ ਨਾਹੀ ਸਭ ਚੱਲਹਿ ਚਲਾਏ ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਨ ਭਾਏ ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ। ਸਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਾਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ ਸਿੱਖਾ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ ਉਹ ਮੋਆ ਉਹ ਝੜ ਪਿਆ ਵੇ ਤੱਗਾ ਗਇਆ। ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹ ਹੋ ਕੱਤੀਐ ਬਾਹਮਣ ਵੱਟੇ ਆਏ ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁੱਟੀਐ ਧੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ। ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤੱਗ ਨਾ ਤੂਟ ਸਪੂਤ। ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵੱਟ ਧਾਗੇ ਅਵਰਾ ਕੱਤੈ ਲੈ ਪਹਾੜ ਕਰੇ ਵੀ ਆਹ ਕੱਢ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹੋ ਵਿੜਾਣ ਮਨ ਅੰਧਾ ਨਾਓ ਸੁਜਾਣ ਪੌੜੀ
साहिब होए दयाल कृपा करे ता साई कार कराए सी सो सेवक सेवा करे जिसनों हुक्म मनाए सी हुक्म मनिया होवै परवान ता खसमै का महल पाए सी खसमै भावै सो करे मनहु चिंदिया सो फल पाए सी ता दरगह पैदा जाए सी कोई गावै रागी नादी बेदी बहु भांत कर नहीं हर हर भीजै राम राजे जिना यंत्र कपट विकार है तिना रोए क्या कीजै हर करता सब किश जानदा सिर रोग हथ दीजै जिना नानक गुरमुख हिरदा शुद्ध है हर भगत हर लीजै श्लोक महला पहला गौ ब्राह्मण को कर लाव गौ ब्राह्मण को कर लाव हो गोबर तरण न जाई धोती टिका तै जप माली धान मलेछा खाई अंतर पूजा पढ़ कतेबा संजम तुरका पाई छोड़ी ले पाखंडा नाम लया जाहे तरंदा महला पहला मानस खाने करहे निवाज छुरी बगायन तिन गल ताग तिन घर ब्राह्मण पूरह नाद उन्हा पिया वह ओई साध कूड़ी रास कूड़ा व्यापार कूड़ बोल करहे आहार सर्व धर्म का डेरा दूर नानक कूड़ रहया भरपूर मथा टिक्का तेड़ धोती कखाई हथ छुरी जगत का साई नील वस्त्र पहर हो वह प्रवान मलेश धान ले पूजह पुराण अपाख्या का कुठा बकरा खाना चौके ऊपर किसे न जाना देखा चौका कड्डी कार ऊपर आ बैठे कूड़ियार मत पिटै वे मत पिटै इहो अन्न असाडा फिटै तन फिटै फेड़ करेन मन जूठै चुली भरेन कहो नानक सच त्याईऐ सुच होवै तां सच पाईऐ पौड़ी चित्तै अंदर सब को वेख नदरी हेठ चलाएदा आपे दे वड़ियाईआ आपे ही कर्म कराएदा वड्डहु वड्डा वड मेदनी सिरे सिर धंधै लाएदा नदर उपठी जे करे सुल्ताना काहु कराएदा दर मंगन तिख ना पाएदा आसा महला चौथा जने अंतर हर हर प्रीत है तेजन सुगड़ सियाने राम राजे जे बाहर हो भुल चुक बोल दे ती खरे हर भाणे हर संतान होर थाओ नाही हर मान निमाणे जन नानक नाम दीवान है हर तान सताने श्लोक महला पहला जे मोहाका घर मोह पितरी दे अगै वस्त सियाणी है पितरी चोर करे बड़ी है हथ दलाल के मुस्फी एह करे नानक अगै सो मिले जे खटे काले दे महला पहला ज्यों जोरू सिर नावणी आवै वारो वार जूठे जूठा मुख वसै नित नित होए खुआर सूचे एह नया किया बैन जे पिंडा तोए सूचे से ही नानका जिन मन वस्या सोए पौड़ी तुरे पलाने पौन वेग हर रंगी हरम सवारिया कोठे मंडप माड़िया लाए बैठे कर पा सारिया चीज करन मन भाव दे हर बुझन ना ही हारिया कर फुरमाए सिखाया वेख महलत मरण विसारिया जर आई जो बनहारिया जिथे जाए बह मेरा सतगुरु सो थान सुहावा राम राजे गुर सिखी सो थान भालिया लै तूर मुख लावा गुर सिखा की काल थाए पई जिन हर नाम त्यावा जिन नानक सतगुर पूजिया तिन हर पूज करावा श्लोक महला पहला जेकर सूतक मनी है सब तै सूतक होए गोहे अतै लकड़ी अंदर कीड़ा होए जेते दाने अन्न के जिया बाज न कोए पहला पानी जियो है जित हरिया सब कोए सूतक क्यों कर रखी है सूतक पवै रसोए नानक सूतक एव न उतरै ज्ञान उतारे तोए महला पहला मन का सूतक लोभ है जिहवा सूतक कूड़ अखी सूतक वेखना पर त्रेय पर धन रूप कन्नी सूतक कन्न तै लाए तबारी खाहे नानक हंसा आदमी बदे जमपुर जाहे महला पहला सबो सूतक परम है दूजा लगै जाए जमन मरना हुक्म है भाणै आवै जाए खाना पीना पवित्र है दितों रिजक संभा है नानक जिनी गुरमुख बुझया तिना सूतक नाहे पौड़ी सतगुर वड्डा कर सलाही है जिस विच वड्डियां वड्याईया सह मेले ता नजरी आईया जा तिस भाणा ता मन वसाईया कर हुक्म वस्तक हथ धर बिचो मार कढ़िया बुरियाईया सह तुठै नौ निध पाईया गुर सिखा मन हर प्रीत है
हर नाम हर तेरी राम राजे, कर सेवह पूरा सतगुरु भुख जाए लह मेरी। गुरसिखा की भुख सब गई तिन पिछै होर खाए कनेरी। जन नानक हर पुन बीजिया फिर तोट न आवै हर पुन केरी। श्लोक महला पहला, पहला सुचा आप हो सुचै बैठा आए। सुचे अगै रखे ओन कोय न पिटियो जाए। सुचा होए कै जेविया लगा पढ़न श्लोक, कोह थी जाई सटिया किस एह लगा दोख। अन देवता पानी देवता बै संतर देवता, लून पंजवा पाया किरत ता हुआ पाक पवित। पापी स्यों तन गड्या थुका पईया तित, जित मुख नाम न उचरह बिन नावै रस खाहे। नानक एवै जानिया तित मुख थुका पाहे। महला पहला, पंड जमिया पंड निमिया पंड मंगण वी आह। पंडो होवै दोस्ती पंडो चलै राह। पंड मुआ पंड पालिया पंड होवै बंधान, सो क्यों मंदा आखिया जित जमह राजान। पंडा ही पंड उपजै पंडै बाज न कोए, नानक पंडै बाहराए को सच्चा सोए। जित मुख सदा साला ही है भागा रती चार, नानक ते मुख उजले तित सच्चा दरबार। पौड़ी, सब को आख्या अपना जिस नाही सो चोने कढ़िया। कीता आपो अपना आपे ही लेखा संडिया, जा रहना नाही ऐत जग ता कायत गारब हंडिया। मंदा किसै न आखिया पढ़ अखर एहो बुझिया, मूर्खै नाल ना लुझिया। गुरसिखा मन वधाइया जिन मेरा सतगुरु डिठा राम राजे। कोई कर गल सुनावै हर नाम की सो लगै गुरसिखा मन मिठा। हर दरगह गुरसिख पैनाई है जिना मेरा सतगुरु तुठा। जन नानक हर हर होया हर हर मन उठा। श्लोक महला पहला, नानक फिकै बोलिया तन मन फिका होए। फिको फिका सदिया फिके फिकी सोए। फिका दरगह सकिया मोह थुका फिके पाए। फिका मूर्ख आखिया पाणा लह सजाए। महला पहला, अंदरों झूठे पैज बाहर दुनिया अंदर फैल। अठ सठ तीर्थ जे नावह उतरै नाही मैल। जिन पट अंदर बाहर गुद्दड़ ते भले संसार, तिन नेहो लगा रब सेती देखने विचार। रंग हसह रंग रोवह चुप भी कर जाह। परवाह नाही किसै केरी बाज सच्चे नाह। दर वाट उपर खर्च मंगा जवै दे ता खाह। दीवान एको कलम एका हमा तुमा मेल। दार लय लेखा पीड़ छुटै नानका ज्यों तेल। पौड़ी, आपे ही करना कियो कल आपे ही तै धारी है। देखै कीता अपना धर कच्ची पक्की सारी है। जो आया सो चल सी सब कोई आई वारी है। जिसके जी प्राण है क्यों साहिब मनो विसारी है। अपना हथी अपना आपे ही काज सवारी है। आसा महला चौथा, जिना पेटिया मेरा पूरा सतगुरु तिन हर नाम दृढ़ावै राम राजे। तिसकी तृष्णा भुख सब उतरै जो हर नाम त्यावै। जो हर हर नाम त्याय दे तिन जम नेड़ न आवै। जन नानक कौ हर कृपा कर नित जपै हर नाम तरावै। श्लोक महला दूजा, ये किने ही आस की दूजा लगै जाए। नानक आस कांडिया सद ही रह समाय। चंगा चंगा कर मन्नै मंदा मंदा होए। आस तेहो न आखिया जे लेखै वरतै सोए। महला दूजा, सलाम जवाब दोवै करे मुंडहों कुथा जाए। नानक दोवै कूड़िया थाए न काई पाए। पौड़ी, जित सेवे है सुख पाई है सो साहिब सदा संभाली है। जित कीता पाई है अपना सा काल बुरी क्यों काली है। मंदा मूल न कीचई दे लम्मी नजर निहाली है। ज्यो साहिब नाल न हारी है तेवे हा पासा ढाली है। किश लाहे उपर काली है जिनी गुरमुख नाम त्याया तिना फिर बिघन न होई। राम राजे जिनी सतगुर पुरख मनाया तिन पूजे सब कोई। जिनी सतगुर प्यारा सेवया तिना सुख सद होई। जिना नानक सतगुर भेटिया तिना मिलिया हर सोई। श्लोक महला दूजा, चाकर लगै चाकरी नाले गार बवाद। गल्ला करे कनेरिया खसम न पाए साध। आप गुआए सेवा करे ता किश पाए मान। नानक जिसनों लगा तिस मिलै लगा सो परवान। महला दूजा,
ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਓ। ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਓ। ਮਹੱਲਾ ਦੂਜਾ ਨਾਲ ਅਣੇ ਦੋਸਤੀ ਕਦੇ ਨਾ ਆਵੈ ਰਾਸ। ਜਿਹਾ ਜਾਣੈ ਤੇਹੋ ਵਰਤੈ ਵੇਖੋ ਕੋ ਨਿਰਦਾਸ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਸਾਹਿਬ ਸਥਿਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ। ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ। ਮਹੱਲਾ ਦੂਜਾ ਨਾਲ ਅਣੇ ਦੋਸਤੀ ਵਡਾਰੂ ਸਿਉ ਨੇਹ। ਪਾਣੀ ਅੰਦਰ ਲੀਕ ਜਿਉ ਤਿਸਦਾ ਥਾਓ ਨਾ ਥੇਹੋ। ਮਹੱਲਾ ਦੂਜਾ ਹੋਏ ਅਣਾ ਕਰੇ ਕੰਮ ਆਣ ਨਾ ਸਕੈ ਰਾਸ। ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਪੌੜੀ ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਭਾਏ। ਹੁਰਮਤ ਤਿਸਨੋ ਅਗਲੀ ਉਹ ਵਜੋ ਪਹਿ ਦੂਣਾ ਖਾਏ। ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ। ਜਿਸਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ ਹਾਰਾ। ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ। ਜਿਨ ਹਰ ਸਿੱਤੀ ਮਨ ਮਾਨਿਆ ਸਭ ਦੁਸ਼ਟ ਝੱਖ ਮਾਰਾ। ਜਨ ਨਾਨਕ ਨਾਮ ਧਿਆਇਆ ਹਰ ਰੱਖਣ ਹਾਰਾ। ਸਲੋਕ ਮਹੱਲਾ ਦੂਜਾ ਇਹ ਕਿਨੇ ਹੀ ਦਾਤ ਆਪਸ ਤੇ ਜੋ ਪਾਈਐ। ਨਾਨਕ ਸਾਖ ਕਰਮਾਤ ਸਾਹਿਬ ਤੁੱਠੈ ਜੋ ਮਿਲੈ। ਮਹੱਲਾ ਦੂਜਾ ਇਹ ਕਿਨੇ ਹੀ ਚਾਕਰੀ ਜਿਤ ਪਾਉ ਖਸਮ ਨਾ ਜਾਏ। ਨਾਨਕ ਸੇਵਕ ਕਾਢੀਐ ਜੇ ਸਿੱਤੀ ਖਸਮ ਸਮਾਏ। ਪੌੜੀ ਨਾਨਕ ਅੰਤ ਨ ਜਾਪਨੀ ਹਰ ਤਾ ਕੇ ਪਾਰਾਵਾਰ। ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਬਿਸੀ ਯਾਰ। ਆਪ ਕਰਾਏ ਕਰੇ ਆਪ ਹਉ ਕੈ ਸਿਉ ਕਰੀ ਪੁਕਾਰ। ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ। ਰਾਮ ਰਾਜ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਵੈਸਾ ਹਰ ਸੇਵਿਆ ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜੇ ਨੇ ਆਪੇ ਪੂਰਨ ਦੇ। ਇਕਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕਉ ਨਜ਼ਰ ਕਰੇ। ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਤੇ ਰੱਖੈ ਆਪ। ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਹ ਥਾਪ। ਕਿਸਨੂੰ ਕਹੀਐ ਨਾਨਕਾ ਸਭ ਕਿਸੇ ਆਪੇ ਆਪ। ਪੌੜੀ ਵੱਡੇ

0: ਤੰਨੈ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਹਿ ਰਜਾਏ, ਸੋ ਕਰੇ ਜਿਤ ਸਹਿ ਰਜਾਏ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੌਰੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਸੁਖ ਓੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰ ਓ ਨਮਹ, ਜਗਾਦ ਗੁਰ ਓ ਨਮਹ, ਸਤਿਗੁਰ ਓ ਨਮਹ, ਸ੍ਰੀ ਗੁਰੂ ਗੋਬਿੰਦ ਓ ਨਮਹ। ਅਸਤਰੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਰ ਤਨ ਮਨ ਮਿਟਾਵੋ, ਸਿਮਰਾਓ ਜਾਤ ਜਿਸਮ ਹਰ ਪੂਜੈ, ਨਾਮ ਜਪਤ ਅਗੰਤ ਅਨੇਕੈ, ਦੇਵ ਪੁਰਾਣ ਸਿਮਰਤ ਸੁਭਾਸ਼ਰ, ਇਨੂ ਰਾਮ ਨਾਮ ਇਕ ਆਚਰ, ਚਿੰਤਾ ਏਕ ਜਗ ਵੀਰ ਬਤਾਵਾ, ਆਦਿ ਮਹਿਮਾ ਗਰਿਮਾ ਆਵਾ, ਕਾਂਤੀ ਏਕਾ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਸਭ ਨਾਮ, ਭਗਤ ਜਨਾ ਕੈ ਮਨ ਜਿਤ ਰਾਮ ਰਾਓ, ਪ੍ਰਭ ਕੈ ਸਿਮਰਨ ਗਰਬ ਨਾ ਪਤਾ, ਪ੍ਰਭ ਕੈ ਸਿਮਰਨ ਦੂਖ ਜਮ ਨਾ ਜਾਏ, ਪ੍ਰਭ ਕੈ ਸਿਮਰਨ ਕਾਲ ਪਰ ਹਰਾ, ਪ੍ਰਭ ਕੈ ਸਿਮਰਨ ਦੁਸ਼ਮਨ ਕਰਾ, ਪ੍ਰਭ ਸਿਮਰਤ ਸਚ ਗੁਰ ਨਾ ਲਾਗੈ, ਪ੍ਰਭ ਕੈ ਸਿਮਰਨ ਆਂਦੇ ਜਾਗੈ, ਪ੍ਰਭ ਕੈ ਸਿਮਰਨ ਭਾਵਨਾ ਜਾਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਪਾਪੈ, ਪ੍ਰਭ ਕੈ ਸਿਮਰਨ ਸਾਜ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਦਿਲ ਕੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਖਲ ਕਲਾ, ਹੋ ਸਿਮਰਾ ਜਿਨ ਆਪ ਸਿਮਰਾਏ, ਨਾਨਕ ਤਾਂ ਕਾ ਨਾਦਾ ਉਪਾਏ, ਪ੍ਰਭ ਕੈ ਸਿਮਰਨ ਸਭ ਤੋਂ ਉੱਚਾ, ਪ੍ਰਭ ਕੈ ਸਿਮਰਨ ਉਰੇ ਉੱਚਾ, ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁਝਾ, ਪ੍ਰਭ ਕੈ ਸਿਮਰਨ ਸਭ ਤੋਂ ਸੁਜਾ, ਪ੍ਰਭ ਕੈ ਸਿਮਰਨ ਨਾਨੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਰ ਮਾਹੀ ਸਮਾਏ, ਪ੍ਰਭ ਜੀ ਬਚਾ ਤਾਰ ਕੀ ਰਖਣਾ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕਉ ਸਿਮਰਾ ਹੈ ਸੇ ਧਨ ਮੰਤੇ, ਪ੍ਰਭ ਕਉ ਸਿਮਰਾ ਹੈ ਸੇ ਪਤ ਮੰਤੇ, ਪ੍ਰਭ ਕਉ ਸਿਮਰਾ ਹੈ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰਾ ਹੈ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰਾ ਹੈ ਸੇ ਜੇ ਲੋ ਕਾਜੀ, ਪ੍ਰਭ ਕਉ ਸਿਮਰਾ ਹੈ ਸੇ ਸਰਬ ਤੇ ਰਾਜੇ, ਪ੍ਰਭ ਕਉ ਸਿਮਰਾ ਹੈ ਸੇ ਸੁਖ ਵਾਸੀ, ਪ੍ਰਭ ਕਉ ਸਿਮਰਾ ਹੈ ਸਦਾ ਅਵਿਨਾਸ਼ੀ, ਜਿਵਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗਾ ਰਵਾਲਾ, ਪ੍ਰਭ ਕਉ ਸਿਮਰਾ ਹੈ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰਾ ਹੈ ਤਿਨ ਸਰਬ ਲਿਹਾਰੀ, ਪ੍ਰਭ ਕਉ ਸਿਮਰਾ ਹੈ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰਾ ਹੈ ਤਿਨ ਸੂਪ ਦਿਹਾਵਾ, ਪ੍ਰਭ ਕਉ ਸਿਮਰਾ ਹੈ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਾ ਹੈ ਤਿਨ ਨਿਰਮਲ ਰੂਪਾ, ਪ੍ਰਭ ਕਉ ਸਿਮਰਾ ਹੈ ਤਿਨ ਅਨੰਤ ਮੇਰੇ, ਪ੍ਰਭ ਕਉ ਸਿਮਰਾ ਹੈ ਬਤਾ ਹਰ ਮੇਰੇ, ਸੰਤ ਕਿਰਪਾ ਕੋ ਅੰਦਰ ਜਾਗ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬਾਉਣਾ ਝੂਰੇ, ਪ੍ਰਭ ਕਾ ਸਿਮਰਨ ਹਰ ਜਨ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸੁਮਾਨੀ, ਪ੍ਰਭ ਕਾ ਸਿਮਰਨ ਨਿਰਚਲ ਆਸਨ, ਪ੍ਰਭ ਕਾ ਸਿਮਰਨ ਸਮਲ ਵਿਦਾਸਨ, ਪ੍ਰਭ ਕਾ ਸਿਮਰਨ ਅਨਹਦ ਚਿਰਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕਉ ਤਉ ਮਾਇਆ, ਨਾਨਕ ਜਨ ਜਨ ਤਵੀ ਪਾਇਆ, ਹਰ ਸਿਮਰਨ ਕਾਰੇ ਭਗਤ ਪ੍ਰਚਾਰੇ, ਹਰ ਸਿਮਰਨ ਲਾਗੇ ਜੋਗ ਉਪਾਏ, ਹਰ ਸਿਮਰਨ ਸਹਿ ਸਿੱਧ ਜਤੀ ਜਾਕੇ, ਹਰ ਸਿਮਰਨ ਨੀਤ ਚੋ ਕੁੰਟ ਜਾਕੇ, ਹਰ ਸਿਮਰਨ ਧਾਰੀ ਚੋ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਚੰਦਰਨ ਕੀਓ ਸਗਲ ਪਕਾਰਾ, ਹਰ ਚੰਦਰਨ ਮੈਂ ਆਪ ਨਿਰੰਕਾਰਾ, ਹਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਚੰਦਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕਿਰਪਾ ਸਾਸ, ਹੱਥ ਕਰੀ ਜਹ ਮਾਤ ਪਿਤਾ ਸੁਖ ਮੀਤ ਨਾ ਭਾਈ, ਮਨ ਉਮਾ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮਦਲਾ, ਤੈ ਕੇਵਲ ਨਾਮ ਸੰਗ ਤੇਰਾ ਚੱਲਾ, ਜਹ ਮੁਸਕਿਲ ਹੋਗਾ ਅਤ ਭਾਰੀ, ਹਰ ਕੋ ਨਾਮ ਤੁਰ ਮਹਿ ਉਧਾਰੀ, ਅਣਖ ਪੁਨਃ ਚਰਨ ਸਰ ਕੋ ਨਹੀਂ ਤਰਾ, ਹਰ ਕੋ ਨਾਮ ਕੋ ਪਾਪ ਪਰ ਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਤੂਤ ਚੰਦੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਜ ਕਰੋਰੀ ਬੰਧਨ ਪਰਾ, ਹਰ ਕਾ ਨਾਮ ਜਪਤ ਨਿਤਰਾ, ਅੰਤ ਮਾਇਆ ਰੰਗ ਕਿਵ ਨਾ ਬੁਝਾਵਾ, ਹਰ ਕਾ ਨਾਮ ਜਪਤ ਆਦ ਹਵਾ, ਜੇ ਮਾਜ ਉਹ ਜਾਤ ਕੇ ਤੇਲਾ, ਚਾਹੇ ਹਰ ਨਾਮ ਸੰਗੇ ਹੋਸ ਤੇਲਾ, ਐਸਾ ਨਾਮ ਮਨ ਸਦਾ ਧਿਆਈਆ, ਨਾਨਕ ਗੁਰਮੁਖ ਧਰਮ ਜਗ ਪਾਈਆ, ਸੂਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਚਾਹੇ ਪਾਰ ਕਰਾਈ, ਅੰਤ ਵਿਘਨ ਜਹ ਆਏ ਸੰਘਾਰਾ, ਹਰ ਕਾ ਨਾਮ ਸਤਕਾਲ ਪੁਰ ਹਰ, ਅੰਤ ਜੂਨ ਜਨਮ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮਹਿਲਾ ਮਰ ਕਬਰ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਆ ਸਾਧ ਚਹਿ ਸੰਗ, ਜੇ ਮਾਰਗ ਤੇ ਜਨੇ ਜਾਏ ਨਾ ਕੋਟਾ, ਹਰ ਕਾ ਨਾਮ ਊਹਾ ਸੰਗ ਕੋਟਾ, ਜੇ ਪੈਂਦਾ ਮਹਾਂ ਅੰਤ ਗੁਜ਼ਾਰਾ, ਹਰ ਕਾ ਨਾਮ ਸੰਗ ਗੁਜ਼ਾਰਾ, ਜਾ ਬੰਸ ਤੇਰਾ ਸੋਨਾ ਸੰਗਾਨੀ, ਹਰ ਕਾ ਨਾਮ ਤਹ ਨਾਲ ਪਛਾਣੀ, ਜੇ ਮਾਂ ਭਿਆਨ ਸਭ ਸਭਾਓ ਕਾਮ, ਕਹੇ ਹਰ ਕੇ ਨਾਮ ਕੀ ਤਮ ਉੱਪਰ ਸ਼ਾਮ, ਜਹਨ ਸਦਾ ਮਨ ਤੇਜ ਆਕਰਖ, ਕਹ ਨਾਨਕ ਹਰ ਹਰ ਅੰਮ੍ਰਿਤ ਵਰਖਾ, ਪੰਜ ਜਣਾ ਕੀ ਬਰਤਨ ਨਾਮ, ਸੰਤ ਜਣਾ ਕਹਿ ਮਨ ਵਿਕਰਾਮ, ਹਰ ਕਾ ਨਾਮ ਦਾਸ ਜੀਵਤ, ਹਰ ਕਾ ਨਾਮ ਉਰੇ ਜਨ ਕੋਟ, ਹਰ ਜਪ ਕਰਕੇ ਸੰਤ ਦਿਨ ਰਾਤ, ਹਰ ਹਰ ਔਸਧ ਸਾਧ ਸਮਾਤ, ਹਰ ਜਨ ਕਹਿ ਹਰ ਨਾਮ ਨਿਧਾਨ, ਹਰ ਬ੍ਰਹਮ ਜਨ ਕੀ ਨੂੰ ਦਾਨ, ਮਨ ਤਨ ਰੰਗ ਰੱਖੇ ਰੰਗ ਏਕੈ, ਨਾਨਕ ਜਨ ਕਹਿ ਬਿਰਤ ਵਿਵਿਤ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕਾ ਨਾਮ ਜਨ ਕਉ ਪੁਸ਼ਟ ਭਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪ ਤੋ ਸਭ ਪਰਾ ਨਾ ਭੰਗ, ਹਰ ਕਾ ਨਾਮ ਜਨ ਕੀ ਬਹੁ ਆਈ, ਹਰ ਕਾ ਨਾਮ ਜਨ ਤੋ ਬਾਪ ਆਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪ ਤੋ ਸਚ ਨਹੀਂ ਦਿਓਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ, ਹਰ ਹਰ ਜਨ ਕਾ ਮਾਲ ਖਜਿਨਾ, ਹਰ ਧਨ ਜਨ ਕਾ ਆਪ ਪ੍ਰਭ ਜੀਨਾ, ਹਰ ਹਰ ਜਨ ਕਾ ਊਟ ਪਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਟ ਪੋਟ ਜਨ ਹਰ ਰਤ ਰਾਖੇ, ਸੁਨ ਸਮਾਧ ਨਾਮ ਰਸ ਮਾਖੇ, ਆਦਿ ਕਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤ ਨਹੀਂ ਚਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਕਰੇ, ਪਾਰ ਜਾਤ ਇਹ ਹਰ ਕੇ ਨਾਮ, ਰਾਮ ਧੂਨ ਹਰ ਹਰ ਗੁਣ ਗਾਮ, ਕਲ ਕੀ ਰੂਪਮ ਹਰ ਕੀ ਕਥਾ, ਨਾਮ ਸੁਣ ਕੇ ਦਰਦ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦਵਟੈ, ਸੰਤ ਪ੍ਰਤਾਪ ਦੁਰਤ ਕਉ ਨਟੈ, ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੋਲੇ ਸਚ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵਾ ਜਨ ਕੋਏ। ਸਲੋਕ ਬਹੁ ਸਾਸਰ ਬਹੁ ਸਿਮਰਤੀ, ਕੋਟੇ ਸਰਬ ਸਡੋਲ, ਪੂਜਤ ਨਾਹੀ ਹਰ ਹਰਿ, ਨਾਨਕ ਨਾਮ ਅਮੋਲ, ਅਜ ਕਰੀ ਜਾਪ ਤਾਪ ਗਿਆਨ ਸਭ ਧਿਆਨ, ਅਜ ਸਾਸਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਨ ਧਰਮ ਕਿਰਿਆ, ਸਗਲ ਤਿਆਗ ਬਨ ਮਰਜਨ ਸਿਰਿਆ, ਅਣਕ ਪ੍ਰਕਾਰ ਕੀ ਬਹੁ ਜਤਨਾ, ਪੁੰਨ ਦਾਨ ਹੁਮੇ ਬਹੁ ਰਤਨਾ, ਸਰੀਰ ਕਟਾਏ ਹੁਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਜੀ ਚਾਰ, ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ, ਨਉ ਖੰਡ ਕਿਰਤਨੀ ਕਿਰਿਆ ਸਿਰ ਜੀਵੈ, ਮਹਾਂਪੁਦਾਸ ਕਪੀਸ਼ਰ ਪੂਰੈ, ਅਗਨ ਮਾਹੇ ਹੋਮਤ ਪ੍ਰਾਣ, ਕਣਕ ਅਸਲ ਹੈਵਰ ਭੂਮ ਦਾਨ, ਮੇਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਤਾਰੇ ਸਰੀਰ ਕਟਾਵੈ, ਸਭ ਕਈ ਹਉਮੈ ਮਹਿਲ ਨਾ ਜਾਵੈ, ਹਰ ਕੇ ਨਾਮ ਸੰਤਰੇ ਕਛ ਨਾਹੀ, ਹਰ ਕੇ ਨਾਮ ਸੰਤਰੇ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪ ਕੇ ਦਸ ਪਾਰੇ, ਮਨ ਕਾਮਨਾ ਕੀ ਸਦੇ ਸੁੱਟੈ, ਗਰਭ ਗੁਮਾਨ ਨਾ ਮਨ ਕੇ ਰੁੱਟੈ, ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮਹਿਲ ਨਾ ਕੰਮ ਕੇ ਜਾਤ, ਸੋ ਸੇਰੀ ਤੋਂ ਬਹੁਤ ਸਾਧਨਾ ਕਰੈ, ਮਨ ਕੇ ਕਦੋਂ ਨੰਦ ਪਿਆ ਕਰੈ, ਜਲ ਧੋਵੈ ਕਰੋ ਦਿਲ ਅਨੀਤ, ਸੁੱਧ ਕਰਾ ਹੋਏ ਕਾ ਕੀ ਸੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਹਦੇ ਪਦਤ ਬਹੁ ਮੂਚ, ਬਹੁਤ ਸਿਆਣ ਤੋਂ ਜਨਤਾ ਤੋਂ ਵਿਆਪਾ, ਅੰਤ ਜਤਨਕਾਰ ਕਿਸੇ ਨਾ ਤਰਾਪਾ ਹੈ ਓਟ ਅਨੇਕ ਅਗਨ ਨਹੀਂ ਬੁਝਾ ਓਟ ਪਾਪ ਦਰਗਾਹ ਨਹੀਂ ਸੁਝਾ ਸੂਤ ਨਾਹੀ ਊਬ ਪਿਆਲ ਮੋਹ ਜਾਪਾ ਹੈ ਮਾਇਆ ਜਾਲ ਅਵਰ ਅਵਰ ਕਰਤੂਤ ਤਗਲੀ ਜਮਦਾਨ ਗੋਬਿੰਦ ਭਜਨ ਦੇ ਚਲ ਨਹੀਂ ਮਨ ਹਰ ਦਾ ਨਾਮ ਜਪ ਕੇ ਦੁੱਕ ਜਾਏ ਨਾਨਕ ਬੋਲਦਾ ਹੈ ਕਹਿ ਸੁਬ ਆਏ ਚਾਰ ਪਰਾਤ ਜੇ ਤੇ ਮੰਗਾ ਹੈ ਸਾਧ ਜਨਾ ਕੀ ਸੇਵਾ ਲਾਗਾ ਹੈ ਜੇ ਤੂੰ ਆਪਣਾ ਦੁੱਖ ਮਿਟਾਵਾ ਹੈ ਹਰ ਹਰ ਨਾਮ ਰਜਾ ਕਰ ਜਾਵਾ ਹੈ ਜੇ ਤੂੰ ਆਪਣੀ ਸਹੀ ਬਾ ਲੋ ਰਹਾ ਹੈ ਸਾਧ ਸੰਗ ਇਹ ਹਮੈ ਸੋਇਆ ਹੈ ਜੇ ਤੂੰ ਜਨਮ ਮਰਨ ਤੇ ਡਰਾ ਹੈ ਸਾਧ ਜਨਾ ਕੀ ਸਰਨੀ ਪਰ ਹੈ ਜਿਸ ਜਨ ਕਾ ਉਹ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾਂਦਾ ਮਿਟੈ ਅਭਿਮਾਨ ਆਪ ਤੋ ਜੋ ਜਾਣੈ ਨੀਚਾ ਸੋਈ ਬਣਿਆ ਸਭ ਤੇ ਉੱਚਾ ਜਾਂਦਾ ਮਨ ਹੋਏ ਸਗਲ ਪੂਰੀਨਾ ਹਰ ਹਰ ਨਾਮ ਕਹਿਣੇ ਸਾਚਾ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਉੱਚਾ ਸਗਲ ਤ੍ਰਿਸ਼ ਤਜਨਾ ਸੂਖ ਦੁੱਖ ਜਨ ਸਮ ਦ੍ਰਿਸ਼ਤਾ ਨਾਨਕ ਪਾਪ ਤੁਨ ਨਹੀਂ ਲੇਪਾ ਮੋ ਧਨ ਕਹੋ ਧਨ ਤੇਰੋ ਨਾਓ ਨਿਖਾਵੇ ਕਹੋ ਨਾਓ ਤੇਰਾ ਸਾਓ ਨਮਾਨਾ ਕੋ ਪ੍ਰਭ ਤੇਰੋ ਮਾਨ ਸਗਲ ਕਥਾ ਕਹੋ ਤੇਰੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਕਥਾ ਕੇ ਅੰਤਰ ਜਾਨੀ ਆਪਣੀ ਗੱਤ ਨਿਤ ਜਾਣਾ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਸੁਮਰੀ ਉੱਤਰ ਪੰਤੇ ਹੋਏ ਨਾਨਕ ਅਵਰਨ ਜਾਣ ਕੋ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਪੇ ਨਿਰਮਲ ਕਰਮ ਸਗਲ ਕਿਰਿਆ ਮਹਿ ਕੂਟਮ ਕਿਰਿਆ ਸਾਧ ਸੰਗ ਗੁਰਮਤ ਮਲ ਕਿਰਿਆ ਸਗਲ ਉੱਤਮ ਮਹਿ ਉੱਤਮ ਫਲਾ ਹਰ ਕਾ ਨਾਮ ਜਪ ਜੀਵ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਪ ਸੋਨਾ ਰਤਨ ਬਖਾਨੀ ਸਗਲ ਥਾਨ ਕੇ ਇਹ ਉੱਤਮ ਥਾਨ ਨਾਨਕ ਦੇ ਤਟ ਬਸੈ ਹਰ ਨਾਮ ਸਲੋਕ ਨਿਰਗੁਨਿਆਰ ਇਹਨਿਆ ਤੇ ਪ੍ਰਭ ਸਦਾ ਸਮਾਲ ਜਿਨ ਕੀਆ ਤੇ ਸੀਤ ਰੱਖ ਨਾਨਕ ਨਿਰਭੀ ਨਾਲ ਅਸ ਪਰੇ ਰਮਈਆ ਕੇ ਗੁਣ ਕੇ ਪ੍ਰਾਣੀ ਤਵਨ ਮੂਲ ਤੇ ਤਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਕੀ ਜਾ ਰਿਹਾ ਗਰਭ ਅਗਨ ਮਹਿ ਗ੍ਰਹਿ ਉਬਾਰਿਆ ਬਾਰ ਵਿਵਸਥਾ ਤੁਝਾ ਤਿਆਰਾ ਦੂਧ ਹਰ ਜੋਬਨ ਭੋਜਨ ਸੁਖ ਸੂਦ ਨਿਰਦ ਭਇਆ ਉਪਰ ਤਾਜ ਚੈਣ ਮੁਖ ਅਭਿਆਉ ਬੈਸ ਕਉ ਦੈਣ ਉਹ ਨਿਰਗੁਣ ਗੁਣ ਤੂੰ ਨਾ ਬੁਝਾ ਬਸ ਲਿਹੋ ਸੋ ਨਾਨਕ ਸੂਝਾ ਜਿਹ ਪ੍ਰਸਾਦ ਹਰ ਉਪਰ ਸੁਖ ਬਸਾ ਹੈ ਸੁਖ ਪ੍ਰਾਤ ਨੀਤ ਬਣਦਾ ਸੰਗ ਹੱਸਾ ਹੈ ਜੇ ਪ੍ਰਸਾਦ ਜੀਦਾ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗਾ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹੱਥ ਪਾਵ ਕਰਨ ਨੇਤਰ ਰੱਖਣਾ ਸਦਾ ਤਿਆਗ ਅਵਰ ਸੰਗ ਰੱਖਣਾ ਐਸੇ ਦੇਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਆ ਸਭ ਆਪੇ ਸਾਧ ਅੰਤ ਜੋ ਰੱਖਣ ਹਾਰ ਇੱਕ ਦੇ ਤੀਸਰਾ ਕਰੇ ਦਵਾਰ ਜਾਤੀ ਸੇਵਾ ਨਾ ਮਿਟ ਪਾਵੈ ਸਾ ਕਿਉਂ ਮੂੜਾ ਮਨ ਨਹੀਂ ਨਾਵੈ ਜੋ ਸਾਧੁਰ ਸਭ ਸਦਾ ਹਜੂਰੇ ਸਾ ਤਉ ਅੰਧਾ ਜਾਣ ਸਦੂਰੇ ਜਾਤੀ ਟਹਿਲ ਪਾਵਾ ਦਰਗਾਹ ਮਾਨ ਸਦਾ ਸਿਕਾਰਾ ਹੈ ਮੁਗਧ ਅਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਸਭ ਦੀ ਸੰਗ ਰਚਿਆ ਹੈ ਸਾਜ ਤੋੜ ਝੂਠ ਸੰਗ ਮਚਿਆ ਹੈ ਜੋ ਛੱਡਣਾ ਸੋ ਆਖਿਰ ਕਰ ਮਾਨਾ ਹੈ ਜੋ ਹੋਵਣ ਸੋ ਦੂਰ ਪਰਾਨਾ ਹੈ ਤੋੜ ਜਾਏ ਤਿਰਚਾ ਕ੍ਰਮ ਕਰਾ ਹੈ ਸੰਗ ਸਹਾਈ ਤਿਸ ਪਰ ਹਰਾ ਹੈ ਚੰਦਨ ਵੇਖ ਉਤਾਰਾ ਧੋਏ ਦਰ ਦਰ ਤ੍ਰੀਤ ਭਰਮ ਸੰਗ ਹੋਏ ਸੰਗ ਕੂਪ ਮਹਿ ਪਤਤ ਵਿਕਰਾਲ ਨਾਨਕ ਕਾਜ ਲੇ ਸਭ ਦਿਆਲ ਕਰਤੂਤ ਪਤੂ ਕੀ ਮਾਨਸ ਜਾਤ ਲੋਕ ਪਚਾਰਾ ਕਰਾਏ ਦਿਨ ਰਾਤ ਬਾਹਰ ਭੇਤ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਰ ਕਰਾਏ ਛਪਾਇਆ ਬਾਹਰ ਗਿਆਨ ਧਿਆਨ ਕੇ ਸਨਾਨ ਅੰਤਰ ਵਿਆਪਾ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕਹਿਦੇ ਕਰੈ ਅਸਾਹ ਜਾਦਾ ਅੰਤ ਬਸਾ ਕਵਿਆਤ ਨਾਨਕ ਕਹਿ ਜਨ ਕਹਿ ਸਮਾਤ ਸੁਣ ਅੰਧਾ ਕਹਿਦੇ ਮਾਰਗ ਪਾਵੈ ਕਰ ਕਹਿ ਲੋ ਉਹ ਨਿਭਾਵੈ ਕਹਾ ਬੁਝਾਰ ਪੈ ਦੂਜਾ ਡੋਰਾ ਨਿਤ ਕਹੀਆ ਸਭ ਸਮਝੈ ਭੋਰਾ ਕਹਾ ਬਿਕਨ ਪਾਰੇ ਦਾਵਾ ਗੁੰਦ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਸਿੰਗਲ ਪਰਬਤ ਪਰ ਭਵਨ ਨਹੀਂ ਹੋਤ ਸੇਵਾ ਉਸ ਦਵਨ ਸਰਕਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਸੁਮਰੀ ਕਿਰਪਾ ਕਰੈ ਸੰਗ ਸਹਾਈ ਸੋ ਆਵੈ ਨਾ ਕੀਤ ਜੋ ਬਾਹਰ ਆਈ ਸਾਸ ਪ੍ਰੀਤ ਜੋ ਬਾਹਰ ਆਈ ਸਾਸ ਪ੍ਰੀਤ ਬਲਵਾ ਕੇ ਦ੍ਰਹਿ ਭੀਤਰ ਬਸਾ ਹੈ ਅੰਦ ਕੇਲ ਮਾਇਆ ਰੰਗ ਰਹਿਤਾ ਹੈ ਦਿਲ ਕਰ ਮਾਨਾ ਮਨ ਪ੍ਰਤੀਤ ਕਾਲ ਨਾ ਆਵੈ ਮੂੜੇ ਕੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਕ ਸਰੋਹ ਵਿਆਹੂ ਜੁਗਤ ਕੇ ਹਾਨੇ ਕਈ ਜਨਮ ਨਾਨਕ ਰਾਜ ਰਿਹਾ ਆਪਣ ਸਰ ਕਰਮ ਤੂੰ ਖਾਤਰ ਤੁਮ ਪੈ ਅਰਦਾਸ ਜੀਏ ਪਿੰਡ ਤਲ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਤ ਕੰਘੇਰੇ ਕੋਈ ਨਾ ਜਾਣਾ ਤੁਮਰਾ ਅੰਤ ਪੂਜੇ ਤੇ ਊਜਾ ਭਗਵੰਤ ਸਗਲ ਸਮਗਰੀ ਤੁਮਰਾ ਦੂਸਰ ਤਾਰੀ ਤੁਮਤੇ ਹੋਏ ਸੋ ਆਗਿਆਚਾਰੀ ਤੁਮਰੀ ਜਤ ਨਿਤ ਤੁਮਰੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਣ ਹਾਰ ਕਲ ਜੋੜ ਕੈ ਲਾਗਾ ਆਨ ਸੁਆਏ ਨਾਨਕ ਕਹੁ ਨਾ ਸੀ ਜਾਈ ਜਿੰਨਾ ਵੈ ਸਤ ਜਾਏ ਅਸਪਰੀ ਦਸ ਬਸੂ ਦੇ ਪਾਤਸ਼ਾਹ ਪਾਵੈ ਏਕ ਬਸ ਕਾਰਨ ਵਿਖੋਟ ਗਵਾਵੈ ਏਕ ਜੀਵਨ ਦੇ ਸੱਚ ਹੀ ਹਿਰਲੇ ਕਹੁ ਬੂੜਾ ਕਹੁ ਕਹਾਂ ਕਰੇ ਜਿਸ ਸਾਗਰ ਜੋ ਨਾਹੀ ਚਾਰਾ ਸਾਡਾ ਪੂਜਾ ਸਭ ਨਮਸਕਾਰਾ ਜਾਂ ਤਾਂ ਮਨ ਲਾਗਾ ਪ੍ਰਭ ਨਿਸ਼ਾ ਸਰਬ ਸੁਖ ਤਾਰੂ ਮਨ ਬੂਠਾ ਜੋ ਜਨ ਆਪਣਾ ਹੁਕਮ ਮਨਾਇਆ ਸਰਬ ਸੋਕ ਨਾਨਕ ਪਿਣ ਪਾਇਆ ਅਗੰਤ ਸਾਹੋ ਆਪਣੀ ਦੇ ਰਾਸ ਆਠ ਪੀਤ ਵਰਤਾ ਅੰਦ ਉਲਾਦ ਆਪਣੀ ਅਮਾਨ ਸੱਚ ਬਹੁਤ ਸਾਹੋ ਲੀਏ ਹਰਿਆਨੀ ਮਨ ਰੋਧ ਕਰੇ ਆਪਣੇ ਪ੍ਰਤੀਕ ਆਪ ਹੀ ਖੋਵੈ ਬਹੁਤ ਉਸਦਾ ਵਿਸ਼ਵਾਸ ਨਾ ਹੋਵੈ ਜਿਸ ਦੀ ਬਸ ਕਿਸ ਆਗਿਆ ਰਾਖੈ ਸਭ ਕੀ ਆਗਿਆ ਮਨ ਹੈ ਮਤ ਹੈ ਉਸਦੇ ਚੌਗਣ ਕਰੈ ਨਿਹਾਲ ਨਾਨਕ ਤਾਹੇ ਸਦਾ ਦਿਆਲ ਨਾਨਕ ਭਾਤ ਮਾਇਆ ਤੇ ਹੇਕ ਸਰ ਪਰ ਹੋਵਤ ਜਾਨ ਸਮੇਤ ਜੋ ਤੁਸੀਂ ਚਾਹਿਆ ਤੋਂ ਰੰਗ ਲਾਵੈ ਉਹ ਦਿਸਦਾ ਉਹ ਮਨ ਪਛਤਾਵੈ ਜੋ ਦਿਸਦਾ ਤੋ ਚਾਲਣ ਹਾਰ ਦਫ਼ਤ ਰਹੇ ਉਤਰੈ ਅੰਧ ਅੰਧਹਾਰ ਬਤਾਓ ਤੋ ਜੋ ਲਾਵੈ ਨੀਏ ਤਾਂ ਕਹੁ ਹਾਥ ਨਾ ਆਵੈ ਜੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਸਰ ਕਿਰਪਾ ਨਾਨਕ ਆਪ ਲੈ ਲਾਈ ਨਿਤਿਆ ਤਨ ਤਨ ਕੁਟੰਬ ਸਬਾਇਆ ਨਿਤਿਆ ਹਮੈ ਮਮਤਾ ਮਾਇਆ ਨਿਤਿਆ ਰਾਜ ਯੋਗਨ ਧਨ ਮਾਲ ਨਿਤਿਆ ਕਾਮ ਕ੍ਰੋਧ ਵਿਕਰਾਲ ਨਿਤਿਆ ਰਾਤ ਹਾਥੀ ਅਤੁਲ ਬਕਰਾ ਨਿਤਿਆ ਰੰਗ ਸੰਗ ਮਾਇਆ ਪੇਖ ਹੱਤਾ ਨਿਤਿਆ ਕ੍ਰੋਧ ਮੋਹ ਅਭਿਮਾਨ ਨਿਤਿਆ ਆਪਸ ਉਪਰ ਸਰਤ ਗੁਮਾਨ ਆਖਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਨਿਤਿਆ ਤ੍ਰਵਨ ਪਰ ਨਿੰਦਾ ਸੁਣਾ ਹੈ ਨਿਤਿਆ ਹੱਸ ਪਰ ਦਰਦ ਕਹਿ ਰਿਹਾ ਹੈ ਨਿਤਿਆ ਨੇਤਰ ਕੇਸ਼ ਪਰ ਪ੍ਰਿਆ ਰੂਪਾਰ ਨਿਤਿਆ ਰਤਨਾ ਭੋਜਨ ਅਨ ਸਵਾਦ ਨਿਤਿਆ ਚਰਨ ਪਰ ਵਿਕਾਰ ਕਹੋ ਧਾਰਾ ਹੈ ਨਿਤਿਆ ਮਨ ਪਰ ਲੋਭ ਲੁਭਾਵਾ ਹੈ ਨਿਤਿਆ ਤਨ ਨਹੀਂ ਪਰ ਉਪਕਾਰਾ ਨਿਤਿਆ ਬਾਸ ਨੀਤ ਵਿਕਾਰਾ ਤੇ ਪੂਜੇ ਨਿਤਿਆ ਸੰਤ ਹੈ ਸਗਲ ਦੇ ਨਾਨਕ ਹਰ ਹਰ ਨਾਮ ਲਏ ਵਿਅਕਤੀ ਸਾਧਕ ਕੀ ਆ ਗਿਆ ਸਾਧ ਬਿਨਾ ਚਾਹੇ ਹੋਵੇ ਤਾਂ ਦੂਜਾ ਬਿਰਸਾ ਨਾਮ ਬਿਨਾ ਤਨ ਅੰਤ ਮੁਖ ਆਵਤ ਸਾਚਾ ਦੁਰਗੰਧ ਹੁਣ ਸਿਮਰਨ ਦਿਨ ਰਹਿਣ ਬਿਰਸਾ ਦਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਸੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਸ ਪਦਾਮ ਧਨ ਧਨ ਤੇ ਜਾਣ ਕੇ ਕੱਟ ਬੱਚੇ ਹਰ ਨਾਉ ਨਾਨਕ ਸਾਂਚਾ ਬਲ ਬਲ ਜਾਓ ਰਹਿਤ ਅਵਰ ਕੱਚ ਅਵਰ ਕਮਾਵਤ ਮਨ ਨੇ ਪੀਠ ਮੁਖੋ ਗੰਧ ਲਾਵਤ ਜਾਨਣ ਹਾ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੀਨ ਅਵਰ ਉਪਦੇਸ਼ ਚਾਹੇ ਆਪ ਨਾ ਕਰਾਂ ਆਵਤ ਜਾਵਤ ਜਨਮੈ ਮਰਾਂ ਜੋ ਚਾਹੇ ਅੰਤਰ ਬਚਾ ਨੰਕਾਰ ਉਸੀ ਪੀਰ ਕਰਾਏ ਸੰਸਾਰ ਜੋ ਤੁਮ ਭਾਨੇ ਚੰਦਰਵ ਜਾਤਾ ਨਾਨਕ ਹੁਣ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪ ਹੈ ਮਨ ਆਪ ਹੈ ਆਪ ਆਪ ਕਰ ਤਨਵੇਰਾ ਕਿਦਾ ਦੂਰ ਜਨਾਵਤ ਕਿਦਾ ਕੁਝ ਹਵਤ ਨੇਰਾ ਉਹ ਪਾਲ ਧਿਆਨ ਬਸਗਲ ਤੇ ਰਹਿਤ ਸਭ ਤੱਕ ਜਾਣਾ ਆਤਮ ਕੀ ਰਹਿਤ ਜਿਸ ਭਾਵਾ ਚਿਤ ਨਹਿ ਨੜ ਨਾਇ ਆਨ ਤਨੰਤਰ ਰਹਿਆ ਸਮਾਇ ਉਹ ਸੇਵਕ ਜਿਸ ਕਿਰਪਾ ਕਰੀ ਮਿਲਕ ਮਿਲਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਜਿਸ ਜਾਏ ਅੰਨੇ ਨਾਨਕ ਸਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵ ਹੱਸ ਕਰੇ ਜੋ ਪ੍ਰਸਾਦ ਸੱਚੀ ਦੀ ਸਮ੍ਰਿਤ ਖਾਏ ਜੋ ਠਾਕੁਰ ਕਉ ਰਖ ਮਨ ਮਾਲੇ ਜੋ ਪ੍ਰਸਾਦ ਸੁਗੰਧਿਤ ਸਥਾਨ ਲਾਵਾ ਹੈ ਉਸ ਤੋਂ ਸਿਮਰਤ ਕਰਮ ਗੱਟ ਪਾਵਾ ਹੈ ਜੋ ਪ੍ਰਸਾਦ ਬਸਾ ਸੁਖ ਮੰਦਰ ਹੈ ਉਹ ਧਿਆਏ ਸਦਾ ਮਨ ਅੰਦਰ ਜੋ ਪ੍ਰਸਾਦ ਗ੍ਰਹਿ ਸੰਗ ਸੁਖ ਦਸਣਾ ਆਗ ਤਹਿਰ ਪੁੰਦਰਾ ਉੱਤੇ ਤਰਸਣਾ ਜੋ ਪ੍ਰਸਾਦ ਰੰਗ ਰਸ ਹੋਵ ਨਾਨਕ ਸਦਾ ਧਿਆਈਆ ਧਿਆਵਨ ਜੋਗ ਜੋ ਪ੍ਰਸਾਦ ਪਾਸ ਪਤੰਬਰ ਹਜਾਵਾ ਹੈ ਇਹਦਾ ਤਿਆਗ ਸਤ ਅਗਰ ਲੁਭਾਵਾ ਹੈ ਜੋ ਪ੍ਰਸਾਦ ਸੁਖ ਸੇ ਸੋਈ ਜਾ ਮਨ ਆਜ ਪਹਿਰ ਕਾਂਟਾ ਜਗ ਚਾਵੀ ਜਾ ਜੋ ਪ੍ਰਸਾਦ ਤੁਝ ਸਭ ਕੋਈ ਮਨ ਹੈ ਮੁਕਤਾਂ ਕੋ ਜਗ ਰਤਨ ਬਖਾਨਾ ਹੈ ਜੋ ਪ੍ਰਸਾਦ ਤੇਰੋ ਰਾਜਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਤੇ ਦਰਗਾਹ ਮਾਨ ਪਾਵਾ ਹੈ ਨਾਨਕ ਪਰ ਖੇਤੀ ਘਰ ਜਾਵਾ ਹੈ ਜੋ ਪ੍ਰਸਾਦ ਆਰੋਗ ਕੰਚਨ ਦੇਹੀ ਮਿਲ ਲਾਵਾ ਹੋ ਤਿਸ ਨਾਮ ਸੰਗਰੀ ਜੋ ਪ੍ਰਸਾਦ ਤੇਰਾ ਉਹ ਲਾ ਰਹੇ ਤੋ ਮਨ ਸੁਖ ਪਾਵਾ ਹੈ ਹਰ ਹਰ ਜਗ ਕਹੇ ਤੋ ਜੋ ਪ੍ਰਸਾਦ ਤੇਰੇ ਸਗਲ ਚਿਤਰ ਕਰਕੇ ਮਨ ਸਰਨੀ ਪਾਰੋ ਠਾਕੁਰ ਸਭ ਸਾਂਕ ਜੋ ਪ੍ਰਸਾਦ ਕੁਝ ਸੋਨਾ ਪਹੁੰਚਿਆ ਮਨ ਸਾਧ ਸਾਧ ਸਿਮਰੋ ਪ੍ਰਭੂ ਕੇ ਜੋ ਪ੍ਰਸਾਦ ਪਾਈ ਗੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੋ ਪ੍ਰਸਾਦ ਆਪ ਉਕਲ ਪਹਿਰੀ ਗਿਆ ਮਨ ਤੇ ਸਿਮਰਤ ਕਿਉਂ ਆਲਸ ਪੀ ਗਿਆ ਮੇਰੇ ਪ੍ਰਸਾਦ ਅਸਵਾਰ ਹੀ ਮਨ ਤੋਂ ਸਭ ਤੋਂ ਕਬੂ ਨਾਮ ਸਾਰੀ ਮੇਰੇ ਪ੍ਰਸਾਦ ਬਾਲ ਮਿਲਕ ਤਨਾ ਰਾਜ ਦਰੋਹ ਸਭ ਆਪਣੇ ਮਨਾ ਜੇ ਤੇਰੀ ਮਨ ਬੰਸ ਬਣਾਈ ਉਸ ਬੈਸ ਸਾਦੇ ਜਿਦਾ ਕਿ ਆਈ ਜਿਦਾ ਕਿ ਆਏ ਜੋ ਇਸ ਅਲੱਖਾ ਯਾ ਹੁਆ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਜ ਤੈਰ ਦਾ ਸੋਚਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਜੋ ਹਾਰੀ ਇਸ ਸਭ ਤੋਂ ਸਾਹ ਸਾਹ ਜਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਟੋਟਲ ਸਿੰਗਲ ਸਰਾ ਅਨੂਪ ਜੋ ਪ੍ਰਸਾਦ ਤੇਰੀ ਨੀਤੀ ਦਾਤ ਟੋਟਲ ਸਿੰਗਲ ਸਰਾ ਦਿਨ ਰਾਤ ਜੋ ਪ੍ਰਸਾਦ ਤੇਰੀ ਪਦ ਰਹੇ ਜੋ ਪ੍ਰਸਾਦ ਨਾਨਕ ਜਗ ਹੈ ਜੋ ਪ੍ਰਸਾਦ ਸੁਣਾ ਕਰਨ ਨਾਦ ਜੋ ਪ੍ਰਸਾਦ ਚੇਖਾ ਬਿਸਮਾਰ ਜੋ ਪ੍ਰਸਾਦ ਬੋਲਦਾ ਹੈ ਅੰਮ੍ਰਿਤ ਰਤਨਾ ਜੋ ਪ੍ਰਸਾਦ ਸੁਖ ਸਹਿਜੇ ਬਸਣਾ ਜੋ ਪ੍ਰਸਾਦ ਹੱਥ ਕਰ ਚੱਲਦਾ ਹੈ ਜੋ ਪ੍ਰਸਾਦ ਸੰਪੂਰਨ ਫਲਾ ਹੈ ਜੋ ਪ੍ਰਸਾਦ ਪਰਮ ਗਤ ਪਾਵਾ ਹੈ ਜੋ ਪ੍ਰਸਾਦ ਸੁਖ ਸਹਿਜ ਸਮਾਵਾ ਹੈ ਐਸਾ ਪ੍ਰਭ ਤਿਆਗ ਅਮਰ ਗਤ ਲਾਗੋ ਜੋ ਪ੍ਰਸਾਦ ਨਾਨਕ ਮਨ ਜਾਗੋ ਜੋ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਸ ਪ੍ਰਭ ਕੋ ਮੂਲ ਨਾ ਮਨਾਉਂਦੇ ਸਾਰ ਜੋ ਪ੍ਰਸਾਦ ਤੇਰਾ ਪ੍ਰਤਾਪ ਜੋ ਮਨ ਮੂਲ ਤੂੰ ਤਾਂ ਕਰ ਜਾਪ ਜੋ ਪ੍ਰਸਾਦ ਤੇਰੇ ਕਾਰਜ ਪੂਰੇ ਜਿਹਦਾ ਜਾਨ ਮਨ ਸਦਾ ਹਜੂਰੇ ਜੋ ਪ੍ਰਸਾਦ ਤੂੰ ਸਾਰਾ ਸਾਚ ਹੇ ਮਨ ਮੇਰੇ ਤੂੰ ਸਾਂਸ ਰਾਜ ਜੋ ਪ੍ਰਸਾਦ ਸਾਹਿਬ ਪੂਜਾ ਕਰੋ ਨਾਨਕ ਜਾਪ ਜਪੈ ਜਪ ਤੋਏ ਆਪ ਜਪਾਏ ਜਪੈ ਤੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਸਭ ਕਿਰਪਾ ਤੇ ਹੋਏ ਪ੍ਰਦਾਸ ਪ੍ਰਭੂ ਦਇਆ ਤੇ ਕਮਲ ਵਿਦਾਸ ਸਭ ਤੋਂ ਪ੍ਰਸੰਨ ਬਸਾ ਮਨ ਤੋਰੇ ਪ੍ਰਭ ਦਇਆ ਤੇ ਮਤ ਉਤਮ ਹੋਏ ਸਭ ਨਿਧਾਨ ਸਭ ਪੂਰੀ ਮਾਇਆ ਆਪੋ ਕਦੂ ਨਾ ਚਿਰ ਮੁੰਡਾਇਆ ਜਿਸ ਜਿਸ ਲਾਭ ਆਓ ਚਿਤ ਲਗਾ ਹਰ ਨਾਥ ਨਾਨਕ ਚਿੰਤਾ ਤਕ ਨਾ ਹਾਥ ਸਲੋਕ ਸਾਧਨ ਆਜ਼ਾਦ ਪਾਲ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਪਰਮਿਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਅਗ੍ਰਜ ਕਥਾ ਅਸਪਰ ਸਾਧ ਕਾ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕਾ ਸੰਗ ਮਿਟੈ ਅਭਿਮਾਨ ਸਾਧ ਕਾ ਸੰਗ ਸੰਤ ਸੋ ਗਿਆਨ ਸਾਧ ਕਾ ਸੰਗ ਬੁਝਾ ਸਭ ਬੁਝਾ ਸਭ

नमस्कार जैसा करे तैसा सोच किया अपना खेल आप करना हार दूसर कौन का विचार जितना कैसा करा तो अपने नाम दे बट भाजी नानक जन से लोक बड़ हर ज्ञान कर जाना सुना हर हर राम एक आस हर मन रखो नानक दूत परम पहु जाए अक्षर मानस की एक दृष्टि सब जानो जीवन का एका पदमान जिसका दिया रहा अगार बहुत न कृष्णा लादा आए मारा राधा एक आप मानस का कितना ही हाथ एका हुक्म भी विकसित हुए संत करे चंद्र चंद्र चंद्र प्रभ से नानक दिन ना लादा तू वो सब मन संतार कर मन मेरे सतगुहार निर्मल रखना अमृत पियो सदा करेला का मेह जियो मैं हूँ तो एक छात्र का रंग सार संग दिन सर संग धर्म चलो मार्ग दो बिंद मिटा पाप जटिया हर मन हर बिंद हर हर कर्म श्रवण हर कथा हर दरगाह नान की उज्जवल मत्था मठ पाली के दान जग मारे सदा सदा हर के गुण गाये राम नाम जो करा विचार हे धनवंत गणे संसार माने ताने मुक्ति बोला है हर मुक्ति सदा सदा जाना तो सुधी एक एक एक पिछाना एक एक पियो सभी जाना नाम चंद जिसका मन मनिया नानक सुना निरंजन जानिया नर पर साया प्रणाम सुजा सुधी जाना कृष्णा भुजा हर संग हर हर जब सहत हर रोज के हर हर जान रहत अंधे कीर्तन केवल बख्यान ग्रस्त वह कई निर्वाण एक ऊपर जिस जान की आशा वो कीर्तक या जान की आशा हर ब्रह्म की जिस मन सूख नारद किसान लादा है दूत जब तब हर कल मन के आवा तो संते हेला नहीं भुलावा जब तब अपना कृपा करा है तो सही कृपा कैसे करा बैठा सा कैसा दृष्टा अपने कार्य में आप समाया सोधत सोधत सोधत दिया घर पर काल तप सब बुझया जब देखो तब सब कुछ मूल नानक छोटी तुम कोई अस्तूल मैं किस जन्म में स्मराए आपन चल आदि कराए आवन जान दृष्ट आन दृष्ट आज्ञाकारी कारी पर दृष्ट आप ही आप सगर में आप अंत जड़ पर आपके साथ उठाप अब नाती नाही के खंड कारण सारे ब्रह्मांड अलाट अब एक तरफ प्रताप आप दिपाल का नाम जाप जंतर जाता तो फिर बाबंत सगल संसार उदर जन मंत कल के सेवित सगल उदाहरण कल के सेवित दीप विचारण आपे नील लय कृपाल जनता तब जम पहल निहाल उनकी सेवा तो ही लाग जितने कृपा करा बद पहद नाम जप पावे जित राम नानक सिर पुरख को उत्तम करमान जो किस तरह से प्रभ सारंग सदा सदा बसा हर संग सहस भाई होगा सो करना हर किसान सो सबका की आजन नीच लगाना जैसा उठाते सा देख जाना जैसे उपदे चश्मा तो चक्र धार को हम बनिया आप सौ आप जिनू मान नानक सब बने सो जान श्लोक सर्व कला भरपूर कर जैसा जन नहार जाटा चलन उड़िया नानक पे बल भार अक्षर पीछे दांत नहार गोपाल सर्व दिया आपे प्रसार कल की चिंता जिस मन मारे उसने जैसा कोई नाही रे मन मेरे सदा हर जात अविनाशी प्रभ आपे आप आपने किया कति न हो ये सौ प्राणी दो चैत हुए नानक जो मंदिर का सामना समन तू दुर्गा सदमन असमन
योगा खान नाव चर करा प्राणी मोर चरण नाव चमित करा जो अंधकार दीप प्रगाश मोर दर्शन एक मन होए जगात जो मां उलियार मैं मार बतावा जो सारी संग ने जो प्रगटावा तुम संतन की बात चौथ हूर मन की आलोचा पूर मन नीरव काल जल लाइया सर्ग लिखे का विचार पाइया रूप पुरुष का दिन हार अगर प्यार की सुखा पुकार जो का चरा कोई प्रमाण उला का ही ग्रह अजान कौन बकर आई तेरा संग लट रहे रस में भी पतंग राम नाम का चिरदा माए नानक पर के भी कर जाए जिस वसर का लैन सुनाया राम नाम संतन कर पाया सज मान देव मन बोले राम नाम हृदय मैं सोल लाल चेत संता संचार अवर प्याज दिजा दिंदाल तन तन कह सब सोए दुख ऊंचे हर दर कह सोए यह व्यापार गला व्यापारा नानक कांता तल बल हारा चरण साध के सोए सोए किए हर साल तो अपना जियो साल की तीर्थ रहे स्नान हर ऊपर जाइया कुर्बान हर सोया वर्ष आगे पाइया तन की सेवा नाम से आइया सार सेवा वर भाजी पाइया सार संग हर चीज सुन गाइया हर दिन के साथ हुआ था हर दिन गाय अमृत राज जाता है एक बड़ी संतान भर आया सर्व सुख नानक पर पाया मृत तो जीवा अनहार टूटे तो देव के आधार सर्व धाम जा की जो सीमा है सर्व लिखे का लय न पाए सर्व चेता होकर न हो गए जिस दिन दूसरे हुआ न हो गए जब जन खड़ा खड़ा जन रहे सर्व ऊंच निर्मल एक करने सर कृपा जी को नाम दिया नानक सुजन ने मई किया नाता मन गण की पर प्रीत ये जन लावा हर पर जीत पंच पंच सुनिया तिर मोहे नाता हृदय के मोहे सच करनी सच चांदी रहत सच हृदय सच मुच सहत सच देश सच आकार सच बरता है सच आपातार सार ब्रह्म जन सच कर जाता नानक तो जन सच समता रूपना रूपना रंग पेशे प्रसुर के तन तथा बुझाए नानका जित होगा तो प्रसन्न अस्तर अविनाशी सब मन महाराज मान किसी से पीत त्याग इसे परा नाही किस कोई सर्व निरंतर एक हो सोए आपे दीना आपे दाना लहर गंभीर गहीर सुजाना आज हम परमेश्वर गोविंद हर के पार ब्रह्म पूर्ण भक्तेंद कृपा दान दयाल भक्तेंद साल तेरे की करनी चाहो नानक कह मैं जो अनुराओ मनता पूरी करना योग जो कह पाया तो वही होग अर्ण परम जाता नेत्र घोर जैसा मंत्र ना जाना होर आनंद रूप मंगल कर जाता है सब सब सुनिया का शांत है राज में राज योग में जोड़ी अब मैं पतीतर दुष्ट मैं भोगी चाहे चाहे पलता सुख पाया नानक सुख सुख था किन अंत न पाया ना की लीला की लुक नहीं सकल देव हरे अवगायक पहले जन्म के जाना प्रीत सकल करो ही अपना सूत समाप्त ज्ञान ध्यान गिन गए ज्ञान दास नाम के आवाह से जो गुरमा जा को फरमाए जन्म मरा फिर आवा जाए नीच नीच सच्चे आसान जाता जनावा तलता नानक ज्ञान नाना रूप नाना जाके रंग नाना पेशा एक रंग नाना दिर तीन विस्तार सगल नाथी एक संसार नाना चल करे फिर मारे पूर्ण रहे पूर्ण सब खाए पूर्ण रहे पूर्ण सब खाए नाना बिलकर दंत बनाए अपनी टीम पे आपे पाई सब करते से सब कुछ देखा जब जब जीवा नानक हर नाव नाम के तारे सगले जंत नाम के तारे सब ब्रह्मंड नाम के तारे सिमृत देव पुराण नाम के तारे सुनत ज्ञान ध्यान नाम के तारे आधार पाताल नाम के तारे सगल आकार नाम के तारे पूजा सब भवन नाम का संग बिगड़े सुन सवन कर कृपा जिस अपना नाम लाए नानक चैसे कर्म सो जन बट पाए रूप सत जाता सत स्थान
ਸਰਬ ਸਤ ਕੇਵਲ ਪ੍ਰਧਾਨ ਸਰਬੇਤ ਸਤ ਸਤ ਜਾਤੀ ਬਾਣੀ ਸਤ ਕਰਮ ਕਰ ਮਾਹਿ ਸੁਮਾਣੀ ਸਤ ਕਰਮ ਜਾਤੀ ਰਚਨਾ ਸਤ ਮੂਲ ਸਤ ਸਤ ਇੱਕ ਸਤ ਸਤ ਕਰਮੀ ਨਿਰਮਲ ਨਿਰਮਲ ਸਤ ਨਾਮ ਸਭ ਦਾ ਸੁਭਾਏ ਸਤ ਨਾਮ ਸਤ ਬਚਨ ਸਾਰੀ ਉਪਦੇਸ਼ ਸਤ ਤੇ ਦਾਨ ਦਾਨ ਦਾ ਪ੍ਰਵੇਸ਼ ਸਤ ਵਰਤ ਬੁਝਾ ਦੇ ਕੋਈ ਨਾਮ ਜਪ ਤਾਂ ਕੀ ਜਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣਾ ਹੈ ਆਪਣੀ ਨਿਤ ਗਤ ਜਿਸ ਕੀ ਸੇਸ ਸੋ ਕਰਨਾ ਹਾਰ ਅਗਰ ਨਾ ਬੀਜ ਕਰਤ ਵਿਚਾਰ ਕਰਤੇ ਸੀ ਨਿਤ ਨਾ ਜਾਣਾ ਕੀਆ ਨਾਨਕ ਜੋਤ ਪਾਵਾ ਸੋ ਕੀਆ ਨਗਰ ਬਦਲ ਕਹਿ ਦੇ ਸਮਾਦ ਜਾਂ ਵੀ ਜਾ ਕੇ ਸਾਰਾ ਸਵਾਦ ਸੰਤਾ ਰੰਗ ਰਾਤ ਜਾਣ ਰਹੇ ਏਦਾ ਬਦਲ ਪਦਾਰਥ ਲਏ ਏਦਾ ਤੇ ਦੇ ਪਿਤਾ ਸੁਨਹਾਲ ਨਾਨਕਾ ਸੰਗ ਕਰੈ ਸੰਸਾਰ ਨਾਨਕਾ ਤੇ ਵਿੱਚ ਤੂੰ ਵੱਡ ਸਾਗੀ ਨਾਨਕਾ ਸੰਗ ਰੇਤ ਮਿਲ ਲਾਗੀ ਗੰਗੋ ਗਿੰਦ ਕੀਰਤਨ ਜਾਂਦਾ ਵੈ ਬੜ ਕਰ ਸਾਲ ਮਾਨ ਤੇ ਫਲ ਸਾਗਰ ਸਲੋਕ ਆਰ ਸੱਚ ਜੁੜਾਰ ਸੱਚ ਹੈ ਤੂੰ ਸੱਚ ਮਾਨਕ ਰੋਟੀ ਤੇ ਸੱਚ ਅਕਸਰ ਧਰਮ ਸੱਚ ਸੱਚ ਕਰ ਤੁਮਹਾਰ ਪੂਜਾ ਸੱਚ ਸੱਚ ਸੇਵਦਾਰ ਦਰਸ਼ਨ ਸੱਚ ਸੱਚ ਕੀਰਤਨ ਹਾਰ ਨਾਮ ਸੱਚ ਸੱਚ ਧਿਆਵਨ ਹਾਰ ਆਪ ਸੱਚ ਸੱਚ ਸਭ ਧਾਰੀ ਆਪੇ ਗੁਣ ਆਪੇ ਗੁਣ ਧਾਰੀ ਸਰਵ ਸੱਚ ਸੱਚ ਕਰ ਦੱਸਾ ਸੁਰਤ ਸੱਚ ਸੱਚ ਜਗ ਸੁਣਤਾ ਵਿਜਨ ਹਾਰ ਕਉ ਸੱਚ ਸਭਰੇ ਨਾਨਕ ਸੱਚ ਸੱਚ ਪ੍ਰਭ ਸੋਹੇ ਸੱਚ ਕਰੀ ਕ੍ਰਿਡਾ ਜਿਨ ਮਾਨਿਆ ਕਰਮ ਕਰਾਵਨ ਕਰਮੂਲ ਸਿਖਾਨਿਆ ਜਾਂ ਕਰ ਦਾ ਵਿਸ਼ਵਾਸ ਪ੍ਰਭ ਆਇਆ ਸਤ ਗਿਆਨ ਤੁਸ ਮਨ ਪ੍ਰਚਾਇਆ ਸਹਿ ਕੇ ਨਿਰਭਰ ਰੋਜ ਬਸੰਨ ਜਿਸੇ ਉਪਜਿਆ ਤੁਸ ਮਨ ਸਮਾਨਾ ਬਸ ਮਾਹ ਲੇ ਬਸ ਗਦਾਈ ਤਾਂ ਤਾਂ ਚਰਨ ਨਾ ਤਾਂ ਨਾ ਜਾਈ ਦੂਜਾ ਦੂਜੇ ਨੂੰ ਹਾਰ ਜਿਵੇ ਨਾਰਾਇਣ ਮਿਲੇ ਨਾਨਕ ਏਕ ਸਾਗਰ ਕਾ ਸੇਵਕ ਆਗਿਆਕਾਰੀ ਸਾਗਰ ਕਾ ਸੇਵਕ ਸਦਾ ਪੂਜਾਰੀ ਸਾਗਰ ਕੇ ਸੇਵਕ ਦਾ ਮਨ ਫੁਰਤੀ ਸਾਗਰ ਕੇ ਸੇਵਕ ਨਿਰਮਲ ਜੀਤ ਸਾਗਰ ਕਾ ਸੇਵਕ ਜਾਨਾ ਸੰਗ ਸਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਕਉ ਸੇਵਕ ਜਿਸ ਕਾ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ ਆਪਣੀ ਦਰ ਕਾ ਪਰਦਾ ਹਟੈ ਆਪਣੇ ਸੇਵਕ ਕੀ ਸਰ ਪਰਵਾਸ ਹੈ ਆਪਣੇ ਦਾਸ ਕੋ ਦੇਵ ਬਗਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤਰਾਸ ਹੈ ਤਾਂ ਕਿ ਜਗ ਵਿੱਚ ਕੋਈ ਨਾ ਲਾਸ ਹੈ ਸਭ ਦਾ ਸੇਵਕ ਕੋ ਕੋ ਨਾਮ ਭੁੱਖਿਆ ਸਭ ਕੇ ਸੇਵਕ ਕੀ ਜੋ ਕੋਈ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿੱਤੀ ਪੂਰੀ ਮੈਂ ਕਰ ਰਾਸ ਹੈ ਪਤਮ ਕਰਾ ਲੱਗੇ ਰਿਪੋਰਟ ਲਾਸ ਹੈ ਜਿਸਾ ਸਾਧਨਾ ਕਰ ਕੇ ਆਪ ਤਾਂ ਰਾਸ ਦੇ ਕਰ ਆਸ ਮਾਨਸ ਜਤਨ ਕਰਤ ਬਹੁਤ ਹਾਰ ਸੇਤੇ ਕਰਤ ਵਿਦੇ ਸੋ ਜਾਤ ਮਾਰਾ ਨਰਾਸਾ ਅਗਰ ਨਾ ਪੀ ਸਰਵ ਜੀਆ ਤਾਰਾ ਸਾਸੇ ਸਾਹੀ ਤੂਜ ਕਰਹਿ ਰੇ ਕਾਮੀ ਜਬ ਨਾਨਕ ਸਭ ਅਲੱਖ ਵਿਦਾਨੀ ਬਾਰੰ ਬਾਰ ਬਾਰ ਸਭ ਜਪੀਐ ਕੀ ਅੰਮ੍ਰਿਤ ਤੇ ਮੰਤਨ ਧਰਿਆ ਨਾਮ ਰਤਨ ਜਨ ਗੁਰਮੁਖ ਚਾਇਆ ਇਸ ਅਗਰ ਨਾ ਹੀ ਦਿੱਤਾਇਆ ਨਾਮ ਤਨ ਨਾਮ ਹੋਈ ਪ੍ਰਾਂਗ ਨਾਮੋ ਸੁਖਾਰ ਨਾਮ ਸਾਸੰਗ ਨਾਮ ਰਾਜਿਓ ਦੰਤ ਪ੍ਰਸਾਨੀ ਮੰਤਰ ਨਾਮ ਹੈ ਨਾਮ ਸੁਮਾਨੀ ਇਸ ਬਾਸ ਸੋਤ ਨਾਮ ਸੋ ਨਾਨਕ ਜਨਤਾ ਸਭ ਕਾਮ ਬੋਲਾ ਜਪ ਦੇ ਬਾਜਨ ਰਾਤ ਸਭ ਆਪਣਾ ਜਨ ਕੀ ਨੀ ਦਾਤ ਰਾਹ ਭਾਈ ਤੇ ਆਤਮ ਕਰ ਜਾਏ ਸਭ ਆਪਣੇ ਸੁਰਾ ਸੁਮਾਏ ਜੋ ਹੋਵਾ ਹੋ ਸੋ ਜਨ ਸਭ ਆਪਣੇ ਕਾ ਹੁਕਮ ਪਛਾਣ ਇਸ ਨਾਮਾ ਕੌਣ ਬਿਠਾਣੋ ਏਕਾ ਗੁਣ ਕਹਿ ਏਕ ਜਾਨੂ ਆਜ ਸਾਰ ਕਉ ਡਕਾ ਦੂਰੇ ਕਉ ਨਾਨਕ ਸਹਿ ਜਨ ਸੂਰੇ ਮਨ ਮੇਰੇ ਤਿੰਨ ਕੀ ਏਕ ਲੇ ਮਨ ਤਨ ਆਪਣਾ ਜਨ ਜਨ ਦੇ ਜਨ ਜਨ ਆਪਣਾ ਪ੍ਰੂਪ ਜਾਤਾ ਇਹ ਜਨ ਸਰਵ ਸੂਪ ਦਾ ਦਾਤਾ ਪ੍ਰਤੀ ਕਰਨ ਸਰਵ ਸੰਪਾਵ ਹੈ ਏਕਾ ਦਾਤ ਸਭ ਪਾਪ ਮਿਟਾਵ ਹੈ ਅਗਰ ਸਿਆਣਕ ਸਗਲੀ ਸਾਧ ਇਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤੇ ਜਾਨ ਕੇ ਪੂਜਾ ਸਰ ਪੈਰਾ ਸਲੋਕ ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਮ ਇਸਾ ਸੰਗ ਤਿਸ ਕੁਦਰਾ ਨਾਨਕ ਹਰ ਗੁਣ ਗਾਉ ਅਸਰੇ
ਸਤਿਗੁਰ ਸੇਤੀ ਕਰਿਆ ਪ੍ਰਸਾਦ ਸੇਵ ਕੀ ਸੋ ਗੁਰ ਸਦਾ ਦਾਨ ਸਤ ਸ੍ਰੀ ਗੁਰ ਗੁਰਮਤਿ ਮਨ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਤਿ ਸ੍ਰੀ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਾ ਨਾਮ ਧੰਦੇ ਗੁਰ ਕਾ ਸਿੱਖ ਵਰ ਭਾਜੀ ਹੇ ਸਤਿਗੁਰ ਸਿੱਖ ਕਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕਾ ਜੀ ਨਾਲ ਸਮਾਰੈ ਗੁਰ ਕਾ ਦੇਹ ਸੂਤ ਜੋਰੈ ਗੁਰ ਕੀ ਆਗਿਆ ਮਨ ਮਹਿ ਕਰੈ ਆਪ ਸੋ ਕਾ ਸਤਿ ਨੰਦ ਨਾਵੈ ਹਰ ਨਾਮ ਰਿਦਾ ਕਾ ਧਿਆਵੈ ਮਨ ਦੇਖਿਆ ਸਤਿਗੁਰ ਕੇ ਪਾਸ ਤੇ ਸੇਵ ਕੇ ਕਰ ਵਿਆਸ ਸੇਵਾ ਕਰਤ ਹੋਏ ਮੇ ਸਾਮੀ ਜਿਤੋ ਹੋ ਪ੍ਰਾਪਤ ਸੁਣੀ ਆਪਣੀ ਕਿਰਪਾ ਜਿਸ ਰਾਤ ਕਰੇ ਨਾਨਕ ਸੋ ਤੇਗ ਤੁਦੇਸੀ ਨਾ ਥੱਲੇ ਜੀ ਜਿਸੇ ਦੇਤਾ ਮਨ ਮਾਨੈ ਤੇ ਸੇਵ ਕੀ ਪਰਮੇਸ਼ਰ ਕੀ ਜਾ ਸਾਨੈ ਤੇ ਸਤਿਗੁਰ ਜੇ ਸਵੇਰਾ ਹਰ ਨਾਉ ਅਨੰਤ ਬਾਹਰ ਗੁਰ ਕੋ ਬਲ ਜਾਉ ਸਭ ਮਹਾਨ ਜੀ ਕਾ ਦਾਤਾ ਆਰ ਤਾਰ ਪਾਤਮ ਰੰਗ ਰਾਤਾ ਬ੍ਰਹਮ ਮੈਂ ਜਾਨ ਜਨਮ ਪਾਰ ਬ੍ਰਹਮ ਜੇ ਤਾ ਆਪ ਨਹੀਂ ਤਾ ਧਰਮ ਸਹਿਤ ਸਿਆਣ ਪਲਾਇਆ ਨਾ ਜਾਈਆ ਨਾਨਕ ਹੈ ਤਾ ਗੁਰ ਬੜ ਘਰ ਦੀ ਪਾਈਆ ਸਗਲ ਦਰਸ਼ਨ ਤੇਜ ਸੁਨੀਤ ਪਰ ਸਭ ਚਰਨ ਦਾਤ ਨਿਰਮਲ ਰੀਤ ਤੇਜ ਸੰਗ ਰਾਮ ਬਿਨ ਰਵੇ ਆਦ ਨਾਮ ਕੀ ਦਰਗਾਹ ਦੇਵੇ ਸੰਕਰ ਬਚਨ ਕਰਨ ਆਦ ਹਨੀ ਮਨ ਸੁਨ ਸਹੀ ਸਾਥਨ ਸਤਿ ਜਾਨੇ ਪੂਰਾ ਗੁਰ ਅਤਿਆਉ ਜਾਂ ਕਾ ਮਨ ਕਰੈ ਅੰਮ੍ਰਿਤ ਦ੍ਰਿਸ਼ ਸੇਖਾ ਹੋਏ ਸੰਤ ਸੁਣ ਗ੍ਰੰਥ ਕੀ ਸੁਨੈਂਤਾਏ ਨਾਨਕ ਜਿਸ ਪਾਇਆ ਜਿਸ ਲੈ ਮਿਲਾਏ ਜੇਬਾ ਇਹ ਪੁੱਤ ਗਿਆਨੀ ਤੇ ਸਤਿਗੁਰ ਪੂਰਨ ਦੇ ਤੇ ਤਾਹੂ ਬੋਲ ਨਾ ਪਹੁੰਚਿਤ ਪ੍ਰਾਣੀ ਅੰਨਿਆ ਦੇ ਕਿਰਪਾ ਮਿਹਰਬਾਨੀ ਬੜਾ ਹਾਰ ਮਿਲਦਾ ਸੁਖਦਾਈ ਆਂਚੀ ਜੀਵਤ ਕਿਨਾ ਨਾ ਪਾਈ ਅਨਕ ਭਗਤ ਬੰਧਨ ਜਿਸ ਤਰ੍ਹਾਂ ਹੈ ਅਨਕ ਕਵੀ ਹੋਰਦਾ ਸਿਮਰਾ ਹੈ ਬੜਬੜ ਹਾਰ ਵੀ ਸਭ ਗੁਰੇ ਅਸਲੀ ਨਾਨਕ ਜਿਸ ਪ੍ਰਸਾਦ ਹੈ ਤਾਂ ਸਭ ਜਪਨੀ ਜੋ ਹਰ ਆਸਾ ਵੈ ਜਨ ਸੋਏ ਅੰਮ੍ਰਿਤ ਪੀਣਾ ਅੰਮ੍ਰਿਤ ਹੋਏ ਸਭ ਕਰਤਾ ਨਾਹੀ ਕਰੇ ਵਿਨਾਸ ਜਾਂ ਤਾ ਮਨ ਸਭੀ ਗੁਰ ਸਾਸ ਆਸਾ ਰਾਸਾ ਨਾਮ ਲੇ ਸਤਿਗੁਰ ਦੇਸ ਸੇਵ ਸੋ ਦੇ ਜੋ ਮਾਇਆ ਕਾ ਸੰਗ ਨਾ ਦੇ ਸੋ ਮਨ ਮਹਾਰਾਜ ਹਰ ਹਰ ਪੀਤ ਅੰਧਕਾਰ ਦੀਪ ਪ੍ਰਗਟ ਹੋਏ ਨਾਨਕ ਧਰਮ ਹੋਏ ਦੁੱਖ ਤੈਂ ਤੇ ਨਾਸੇ ਸਤਿਮਾਨ ਜਾਨ ਵਰਤਾਈ ਅੰਧ ਭਾਇ ਕਿਸਨਾ ਤੇ ਸਹਾਈ ਹੋਏ ਜਨੂ ਮਨ ਕੇ ਮਿਲੇ ਅੰਬੇਕੇ ਸਾਧੂ ਤੇ ਪੂਰਨ ਉਪਦੇਸ਼ ਹੋਏ ਬਹੁਤੀ ਕੰਗ ਚ ਹੋਏ ਤਸੇ ਹੋਏ ਸਾਡੀ ਵਿਆਜ ਮਨ ਤੇ ਸਹਾਇ ਨਤ ਹੋਏ ਜਿਸਾ ਸਾਧਨ ਕੇ ਪਾਸ ਹਾਰੀ ਹਰ ਸੰਗੀਤ ਆਪਣਾ ਮੁਰਾਰੀ ਸੁਪਾਈ ਚੁਕੇ ਸੰਗਤ ਬਣਾਏ ਸੋ ਨਾਨਕ ਹਰ ਹਰ ਦਾ ਸ਼ਰਮਨ ਨਿਰਗੁਣ ਆਪ ਸਰਗੁਣ ਕੀ ਹੋਈ ਕਲਾ ਤਹਾ ਜਨ ਸਦਲੀ ਹੋਈ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆ ਤੇ ਪਾਏ ਆਪਣੀ ਕੀਮਤ ਆ ਤੇ ਪਾਏ ਆਦਰ ਦੂਜਾ ਨਾਹੀ ਕੋਈ ਸਰਬ ਨਿਰੰਤਰ ਏ ਕੋ ਸੋਏ ਕੋਈ ਸੋਈ ਪ੍ਰਭਾ ਰੂਪਰੰਗ ਸਤ ਦਾ ਸਰ ਕੇ ਸੰਗ ਰਾਤ ਰਚਨਾ ਆਪਣੀ ਕਾਲ ਧਾਰੀ ਅਨਿਤ ਬਾਹਰ ਨਾਨਕ ਸਰਹਾਰੀ ਸਾਸਨ ਚਾਲਾ ਜਨ ਭਜਨ ਦਿੱਤਿਆ ਸਗਲੀ ਸਾਰ ਹਰ ਹਰ ਨਾਮ ਕਮਾਵਨ ਨਾਨਕ ਇਹ ਧਨ ਸਾਰ ਅਸਰ ਸੰਤਨਾ ਮਿਲ ਕਰੋ ਵਿਚਾਰ ਏ ਸਿਮਰ ਨਾਮ ਆਧਾਰ ਅਵਰੋ ਪਾਵ ਸਭ ਨੀਤ ਦੇ ਸਾਰ ਹੋ ਚਰਨ ਕਮਲ ਰਿਤ ਮਹਿ ਕੋ ਧਾਰ ਹੋ ਕਰਨ ਕਾਰ ਸੋ ਕਰ ਸਮਰਸਤ ਬਿਰਡ ਕਰ ਗਾਉ ਨਾਮ ਹਰ ਵਕਤ ਇਹ ਧਨ ਸੰਤੋ ਹੋਵੋ ਭਗਵੰਤ ਸੰਤ ਜਨਾ ਦਾ ਨਿਰਮਲ ਮੰਤ ਇਹ ਆਸ ਰਾਸਵ ਮਨ ਮਾਰੇ ਸਰਬ ਰੋਜ ਨਾਨਕ ਪੂਜਾ ਹੈ ਜੋ ਧਨ ਕਾ ਉਚਾਰ ਕੁੰਕੀ ਸੁਭਾਵ ਹੈ ਜੋ ਧਨ ਹਰ ਕੋਈ ਵਾਸੀ ਪਾਵ ਹੈ ਜਿਸ ਸੁਖ ਨਿਤ ਬਾਚੈ ਮੀਤ ਜੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰੈ ਭਲ ਕਰਨੀ ਸਾਧੂ ਬਾਪਾ ਜਾ ਕੀ ਕਰਨੀ ਅੰਤਿਉ ਕਾਰੂ ਨ ਜਾਇ ਰੋਗ ਮਿਟਾ ਹਰਿ ਆਉ ਸਦਲਾਇ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮੰਤ੍ਰ ਬੋਧਾ ਹਰਿ ਕਾ ਨਾਇ ਲਹਿਰੇ ਸਾਭ ਕੀ ਆਵਾ ਖਾਏ ਆਤਾ ਦਿਲ ਨ ਲਾਗੈ ਸੂਹੇ ਜਾਂ ਕਾ ਹਿਰਦੇ ਬਸਾ ਹਰ ਸੂਹੇ ਜਾਂ ਕਾ ਹਿਰਦਾ ਬਸਾ ਹਰ ਸੂਹੇ ਸਲਤਾ ਕੀ ਸਾਂਦਾ ਹਰ ਨਾਉ ਸੂਰ ਤੁਮ ਤਰਾ ਸੁਖਾਏ ਕਉ ਦਿਨ ਕਾ ਪੂਰਨ ਹੋਏ ਆਸ ਭਗਤ ਪਾਏ ਆ ਤੁਮ ਪ੍ਰਦਾਸ ਇਹ ਕਰ ਜਾਏ ਬਸੈ ਅੰਨਾਸੀ ਸੋ ਨਾਨਕ ਸਾਚੀ ਜਨ ਸਾਚੀ ਸਤ ਵਿਚਾਰ ਕਹੇ ਜਨ ਸਾਚਿਆ ਜਨਮ ਮਰਾ ਸੋ ਤਾ ਜੁ ਸਾਚਿਆ ਆਵਾਜ ਅਵਨਿਤਾ ਕਲ ਸਿੰਘ ਆਪ ਪਿਆਰ ਕਰਮ ਗੁਰਦੇ ਜੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸੁੰਦਰ ਪ੍ਰਾਣ ਆਧਾਰ ਅੰਤਿਉ ਭਾਵ ਨਾ ਕੀ ਸੁਨਹਾਰੇ
ਸਿਮਰ ਪਾਠ ਦੇਵ ਵਿਚਾਰੇ ਹਰ ਕੀ ਭਗਤ ਕਰੇ ਮਨ ਲਾਏ ਮਨ ਬੰਸਤ ਨਾਨਕ ਫਲ ਪਾਵੇ ਸੰਗ ਨਾ ਚਾਰ ਸਤਿੰਦਰ ਸੁਣਾ ਵਿਚਾਰ ਲਿਖਾਵਾ ਮੂਰਖ ਮਨਾ ਸਤਮੀਤ ਕਟਾਂਦਿਆਰ ਬਣਤਾ ਬਣਤਾ ਤੁਰਤੇ ਕਹੋ ਤੁਮ ਕਬਰ ਸੁਨਾਤਾ ਰਾਜ ਰੰਗ ਮਾਇਆ ਦੇ ਸਾਰ ਤੁਰਤੇ ਕਹੋ ਕਬਰ ਸੁਤਾਰ ਹੱਥ ਹੱਥੀ ਰਾਤ ਅਤਵਾਰੀ ਸੀਤਾ ਡੰਪ ਜੂਸ ਪਾਸਾਰ ਜਨ ਦੀਏ ਤੋ ਸਿੱਧ ਬੁਝਾ ਨਾ ਬਿਦਾਨਾ ਜਨ ਦੀਏ ਤੋ ਸਿੱਧਾ ਨਾ ਬਿਦਾਨਾ ਨਾਮ ਵਿਚਾਰ ਨਾਨਕ ਸੁਤਾਨਾ ਵਰਗੀ ਮੱਤ ਤੂੰ ਲੋਏ ਪਿਆਨੇ ਪੰਚਨਾ ਬਹੁਤ ਦੇ ਪਿਆਨੇ ਹਰ ਕੀ ਸਹਿਤ ਕਰਾ ਮਨ ਨੀਤ ਨਿਰਮਲ ਹੋਏ ਤੁਮਾਰੇ ਜੀਤ ਚਰਨ ਕਮਲ ਰਾਸਾ ਮਨ ਮਾਇ ਜਨਮ ਜਨਮ ਤੇ ਗੁਰ ਵਿੱਚ ਜਾਰੇ ਆਪ ਜਪੋ ਅਵਰਾ ਨਾਮ ਜਪਾ ਰਹੋ ਸੁਨ ਤੇ ਤਹਿਤ ਰਹਿਤ ਗਤ ਪਾ ਰਹੋ ਤਾਰ ਭੂਤ ਸਤ ਹਰ ਕੋ ਨਾਮ ਸਤ ਤੁਹਾਰ ਨਾਮ ਵਿੱਚ ਗੁਣ ਗਾਓ ਜਨ ਦਾਵਤ ਕਰੇ ਪ੍ਰਸਮੈਲ ਬਿਨਸ ਜਾਏ ਹਮੇ ਦੇ ਖੈਲ ਉਹੀ ਅਚਿੰਤ ਬਸਾ ਸੁਖ ਨਾਲ ਸਾਧ ਗ੍ਰਾਸ ਹਰ ਨਾਮ ਸਮਾਲ ਸਾਧ ਗਿਆਨਿਕ ਕਰਨੀ ਮਨਾ ਸਾਧ ਸੰਗ ਪਾਵੈ ਸਤ ਧਨਾ ਹਰ ਪੂੰਜੀ ਸੰਤ ਕਰਾਓ ਵਿਵਹਾਰ ਜੀਣਾ ਸਭ ਦਰਗਾਹ ਜੈ ਸਾਰ ਸਰਵ ਨਿਰੰਤਰ ਪੂਜੇਤ ਤਹ ਨਾਨਕ ਦਾਤਾ ਮਸਤਕ ਲੇਤ ਇਕ ਦਪ ਇਕ ਤਾਲਾਏ ਏਕ ਸਿਮਰ ਇਕ ਮਨ ਆਏ ਏਕ ਸੇ ਗੁੰਗਾਉ ਅਨੰਤ ਮਨ ਸੰਜਾਤ ਏਕ ਭਗਵੰਤ ਇਕ ਇਕ ਏਕ ਆਯਾਪ ਏਕ ਸੂਰ ਰਹੋ ਕਾ ਜਾਪ ਅਨਿਕ ਵਿਸਾਰ ਏਕ ਸੂਤ ਹੈ ਏਕ ਆਰਾਧ

0: ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Sahib Ji, Amrako Das Pat Ki Laaj, जैसी राखी लाज भगत प्रहलाद की, हर नक्शे फारे करे आज,

ਸੋਦਾਮਾ ਅਪਦਾ ਤੇ ਰੱਖਿਆ ਗਨਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਿਗੁਰ ਸੁਪ੍ਰਸੰਨ ਕਲ ਯੁਗ ਹੋਏ ਰੱਖੋ ਦਾਸ ਪਾਠ ਕੀ ਲਾਜ।

ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਕੇ ਬੈਠੀ ਬਡਭਾਗੀ ਸਤਸੰਗਤ ਜੀ, ਬਡਭਾਗੀ ਹੋ ਆਪ ਜੋ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਸ਼ਸ਼ੋਭਿਤ ਹੋ ਕੇ ਕੀਰਤਨ ਨਿਰਮੂਲਕ ਹੀਰਾ ਦੀ ਦਾਤ ਸਰਵਣ ਕਰਕੇ ਮਨ ਦੀਆਂ ਗਹਿਰਾਈਆਂ ਅੰਦਰ ਟਿਕਾ ਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਸੀ, ਆਤਮਕ ਆਨੰਦ ਮਾਣ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 545 ਤੋਂ ਰਾਗ ਬਿਹਾਗੜਾ ਦੇ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਅਲਾਹੀ ਫੁਰਮਾਨ ਜੋ ਸ਼ੰਤ ਦਾ ਚੌਥਾ ਹਿੱਸਾ ਹੈ ਉਸਨੂੰ ਅਸੀਂ ਸਰਵਣ ਕੀਤਾ ਹੈ। ਇਸ ਪਾਵਨ ਪਦੇ ਦੇ ਅੰਦਰ ਜੋ ਮੂਲ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਉਹ ਇਹ ਹੈ, ਮਨ ਤਨ ਗਲਤ ਬਹਿ ਕਿਸ ਕਹਿ ਨਾ ਜਾਈ ਰਾਮ। ਜਿਸ ਦੇ ਮਨ ਤਨ ਸਮੁੱਚੇ ਜੀਵਨ ਦੇ ਅੰਦਰ ਅੰਮ੍ਰਿਤ ਬਾਣੀ ਵਸ ਗਈ ਉਸਦੇ ਆਤਮਕ ਜੀਵਨ ਦੀ ਕਥਾ ਕੋਈ ਕੋਈ ਵੀ ਬਿਆਨ ਨਹੀਂ ਕਰ ਸਕਦਾ, ਕਿਉਂਕਿ ਬਾਣੀ ਯੂਨੀਵਰਸਲ ਟੁੱਟ ਹੈ, ਵਰਲਡ ਵਾਈਡ ਹੈ। ਇਸ ਕਰਕੇ ਜੋ ਇਸ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦਾ ਉਸਦੇ ਆਤਮਿਕ ਜੀਵਨ ਦੀ ਕਥਾ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਅੰਮ੍ਰਿਤ ਬਾਣੀ ਰਾਹੀਂ ਗੁਰੂ ਦਾ ਉਪਦੇਸ਼ ਸੰਦੇਸ਼ ਆਪ ਸੰਗਤਾਂ ਦੇ ਨਾਲ ਦਾਸਰਾ ਤੁਸ਼ ਬੁੱਧੀ ਅਨੁਸਾਰ ਸਾਂਝਾ ਕਰੇ। ਇਸ ਤੋਂ ਪਹਿਲਾਂ ਆਓ ਗੁਰੂ ਦਰਘਰ ਦੀ ਚੱਲੀ ਆ ਰਹੀ ਮਰਿਆਦਾ ਅਨੁਸਾਰ ਅਦਬ ਸਹਿਤ ਦੋਵੇਂ ਹੱਥ ਜੋੜ ਸਤਿਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਸਾਰੇ ਹੀ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵੀ ਜਗਿਆਸੂ ਸਤਸੰਗੀ ਗੁਰਮੁਖ ਪਿਆਰੇ ਦੇ ਜੀਵਨ ਦੇ ਅੰਦਰ ਮਨ ਤਨ ਸਮੁੱਚੇ ਜੀਵਨ ਦੇ ਹਰ ਖੇਤਰ ਵਿੱਚ ਬਾਣੀ ਵਸ ਜਾਵੇ, ਬਾਣੀ ਦੀ ਵਿਚਾਰ ਅਨੁਸਾਰ ਜੀਵਨ ਉਹ ਬਿਤਾਉਣ ਲੱਗ ਪਵੇ, ਉਸਦਾ ਆਤਮਿਕ ਜੀਵਨ ਇਤਨਾ ਇਤਨਾ ਉੱਚਾ ਹੋ ਜਾਂਦਾ ਹੈ, ਇਤਨਾ ਨਿਰਮਲ ਹੋ ਜਾਂਦਾ ਹੈ, ਇਤਨਾ ਪਵਿੱਤਰ ਹੋ ਜਾਂਦਾ ਹੈ, ਸਹਿਜ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ। ਉਸ ਅਵਸਥਾ ਦੇ ਵਿੱਚ ਕੋਈ ਵਕਾਰ ਦੁਰਾਚਾਰ ਵਿਵਚਾਰ ਬੁਰਾਈ ਕੋਈ ਔਗਣ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਖਤਾ ਇਹ ਸਭ ਮਨੁੱਖ ਦੇ ਮਨ ਉੱਤੇ ਆਪਣਾ ਅਸਰ ਨਹੀਂ ਪਾਉਂਦੇ। ਕਦੋਂ? ਜਦੋਂ ਮਨੁੱਖ ਦਾ ਮਨ ਤਨ ਜਦੋਂ ਮਨੁੱਖ ਦਾ ਸਮੁੱਚਾ ਜੀਵਨ ਇਸ ਬਾਣੀ ਦੇ ਅਨੁਸਾਰ ਬਣ ਜਾਂਦਾ ਹੈ, ਜਦੋਂ ਬਾਣੀ ਦੀ ਵਿਚਾਰ ਅਨੁਸਾਰ ਜੀਵਨ ਦਾ ਹਰ ਕਰਮ ਮਨੁੱਖ ਕਮਾਉਣ ਲੱਗ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਕਰਕੇ ਇਹ ਮਨੁੱਖ ਨੂੰ ਪ੍ਰੇਰਨਾ ਦਿੱਤੀ ਹੈ ਇਹ ਅੰਮ੍ਰਿਤ ਬਾਣੀ ਦੇ ਨਾਲ ਜੁੜਨ ਦੀ।
सतगुर की बाणी सत स्वरूप है, गुरबाणी बनिए। ऐ मनुख, ए बाणी जेड़ी है हर पद्धर ते सत स्वरूप है, इसनु कोई कोई भी किसे पक्ष दे नाल भी चुठला नहीं सकता, बशर्ते सानू गुरबाणी दे भावनात्मक अंतरिव अर्थां दा बोध होवे, उसका सानू ज्ञान होवे। फिर कोई भी ये बाणी दी विचार नू चुठला नहीं सकता, जदों ये बाणी दी विचार मनुख दे जीवन दे अंदर घर कर जांदी है, मनुख दा जीवन भी सत हो जांदा है। मनुख दा जीवन सहज आनंद दे विच भिज जांदा है, क्यों? क्योंकि ये बाणी जिहड़ी है ये परमात्मा दे प्यार दे नाल भिजी पई है, ते जो परमात्मा दे नाल भिजी बाणी नूं जीवन दा आधार बना लवे, उसका जीवन परमात्मा दे प्यार विच भिज जांदा है। सतगुरु पातशाह जी दे बचन ने हमारी प्यारी अमृत तारी, गुर निमख न मनते तारी रे, दर्शन परसन सरसन खरसन, रंग रंगी कर तारी रे। ये नाम अमृत दे नाल गुरबाणी भरपूर है, हमारी प्यारी अमृत धारी, गुर निमख न मनते तारी रे। गुरु ने एक पल भी इस बाणी नू अपने मन तो कदी कदी भी टालिया नहीं, भुलाया नहीं, अपनी जिंद जान तो भी प्यारा इस बाणी नू जीवन दे अंदर जिथे वसा के रखिया, उथे बाणी दी बड़ी सुचेतता दे नाल सतगुरु पातशाह जी ने संभाल भी कीती है। दर्शन परसन, इस बाणी दे दर्शन परस के केवल केवल अखां दे नाल नहीं, गुरबाणी दी विचार नू जीवन दे अंदर बसाउणा ही असल दे विच सतगुरु पातशाह जी दे

ਝੂਠ ਬੋਲਦੇ ਸਨ ਕਿ ਸਾਨੂੰ ਦਰਸ਼ਨ ਹੋਏ, ਅਸੀਂ ਗੁਰੂ ਦੀ ਤਸਵੀਰ ਬਣਾ ਲਈ। ਭਾਈ ਗੁਰਦਾਸ ਜੀ ਆਪਣੀ ਰਚਨਾ ਦੇ ਵਿੱਚ ਆਖਦੇ ਨੇ, ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਦੋਹਾਂ ਦੇ ਵਿੱਚ ਸੱਚ ਕੀ ਹੈ। ਗੁਰਬਾਣੀ ਦੇ ਆਧਾਰ ਤੇ ਵਿਚਾਰ ਇਹ ਸਿੱਖ ਕੌਮ ਨੇ ਕਰਨੀ ਹੈ। ਜਿੱਥੇ ਅਸੀਂ ਮਨ ਮਤ ਦੀਆਂ ਗੁਰੂ ਦੀਆਂ ਕਲਪਤ ਤਸਵੀਰਾਂ ਘਰਾਂ ਦੇ ਵਿੱਚ ਲਾਉਂਦੇ, ਉਹ ਤਸਵੀਰਾਂ ਨੇ ਸਾਨੂੰ ਕੋਈ ਜੀਵਨ ਦੀ ਅਗਵਾਈ ਨਹੀਂ ਦੇਣੀ। ਅਸੀਂ ਗੁਰੂ ਦੀ ਅਸਲੀ ਤਸਵੀਰ ਘਰ ਦੇ ਵਿੱਚ ਲਾਈਏ, ਜਿਹੜੀ ਸਾਨੂੰ ਜੀਵਨ ਦੇ ਅੰਦਰ ਅਗਵਾਈ ਦਿੰਦੀ ਹੈ। ਇਸ ਕਰਕੇ ਇਹ ਪੰਕਤੀ ਘਰਾਂ ਦੇ ਵਿੱਚ ਬਿਲਕੁਲ ਲਿਖ ਕੇ ਲਾ ਲੈਣੀ ਚਾਹੀਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵੇ ਜਿੱਚਰ, ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ, ਜੀਵਨ ਦੇ ਅੰਦਰ ਨਹੀਂ ਅਪਣਾਉਂਦੇ, ਉਦੋਂ ਤੱਕ ਭਾਵੇਂ ਅਸੀਂ ਮੱਥਾ ਟੇਕੀਏ ਜਾਂ ਰੁਮਾਲੇ ਚੁੱਕ ਕੇ ਅਸੀਂ ਦਰਸ਼ਨ ਕਰ ਲਈਏ, ਉਦੋਂ ਤੱਕ ਸਾਨੂੰ ਵਕਾਰਾਂ ਤੋਂ, ਦੁਰਾਚਾਰਾਂ ਤੋਂ, ਨਸ਼ਿਆਂ ਤੋਂ, ਬੁਰਾਈਆਂ ਤੋਂ, ਔਗਣਾਂ ਤੋਂ, ਨਫ਼ਰਤ ਈਰਖਾ ਤੋਂ ਕਦੀ ਵੀ ਮੁਕਤੀ ਨਹੀਂ ਮਿਲ ਸਕਦੀ। ਕਦੇ ਵੀ ਗੁਰੂ ਦੇ ਦਰਸ਼ਨ ਕੀ ਹਨ, ਗੁਰਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ ਅਤੇ ਜੀਵਨ ਦੇ ਅੰਦਰ ਉਸਨੂੰ ਬਸਾ ਲੈਣਾ, ਇਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਤਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ। ਮਨੁੱਖ ਦਾ ਸਿਰ ਦਾ, ਮਨੁੱਖ ਦਾ ਜੀਵਨ ਇਉਂ ਖਿੜ ਜਾਂਦਾ ਹੈ ਜਿਵੇਂ ਬਾਗ ਦੇ ਵਿੱਚ ਫੁੱਲ ਖਿੜਦੇ ਅਤੇ ਉਹ ਮਹਿਕ ਦਿੰਦੇ ਨੇ। ਮਨੁੱਖ ਦਾ ਜੀਵਨ, ਮਨੁੱਖ ਦਾ ਅੰਦਰੋਂ ਸਿਰ ਦਾ ਇਉਂ ਹੀ ਖਿੜ ਜਾਂਦਾ ਹੈ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਕਿਉਂ? ਇਹ ਜੋ ਬਾਣੀ ਹੈ,

परमात्मा दे रंग दे विच भिज्जी होई है ते जो इस बाणी दे विच जुड़ जावे उसका जीवन भी सारा परमात्मा दे प्यार दे विच भिज जांदा है। सिख दे वास्ते बल्कि कुल मखलूकात वास्ते कुल लुकाई वास्ते ये आत्मा का गुरु है जो ये धुर की बाणी जिसनू खसम की बाणी जिसनू सच की बाणी आखते हाँ ये जग्यासु जना वास्ते ये गुरु है। श्री गुरु रामदास पातशाह जी के बचन बड़े प्यारे हैं उसके अर्थ भी बड़े कीमती हैं। बाणी गुरु गुरु है बाणी बिच बाणी अमृत सारे गुर बाणी कहे सेवक जन माने प्रतख गुरु निसतारे। ये जो अज्ञानता तो ज्ञान दे विच मनुख नू ले आउंदी है जो अंधेरे तो चानण कर दिंदी है ये आत्मा वास्ते सिख वास्ते कुल मखलूकात वास्ते समुची मनुखता वास्ते ये रब्बी बाणी जेड़ी ओ गुरु है। बाणी गुरु गुरु है बाणी विच बाणी अमृत सारे ए पंक्ति दे अर्थ थोड़े समझने। असी कई वार ये समझते ते सानू समझाया गया है बिच बाणी अमृत सारे जी बाणी दे बिच सारे अमृत हैं फिर गणवाने पैणगे केड़े केड़े अमृत। जबकि मेरे सतगुरु पातशाह जी ने ते ये बचन कीते ने अमृत पिया सतगुरु दिया अवर न जाना दुआ तिया। कोई दुआ तिया है ही नहीं नानक अमृत एक है दूजा अमृत ना ही कोई होर दूसरा अमृत नहीं अमृत ते इक्को ही है। सतगुरु पातशाह जी दे बचन गुरु पातशाह जी दी अमृत बाणी नाम रस यही अमृत है जो असी पंजा प्यारियां तो सतगुरु पातशाह जी दी हजूरी बिच छकदे को खंडे की पहुल है। पहुल है वो विच बाणी अमृत सारे बाणी दे अंदर जो आत्मक जीवन नू अमृतमयी बनाउण वाली अमृतमयी बनाउण वाली भाव पवित्र जीवन बनाउण वाली है उस बाणी विचले अमृत दी जग्यासु गुरमुख सारे संभाल करदे हन। सारे दा भाव है संभाल करनी। असी कहिंदे खाना इतना समा हो गया उसनू विदेश गया मुड़ के साड़ी सारे ही नहीं लई संभाल ही नहीं कीती। सारे दा भाव है संभालना जो बाणी दे अंदर अमृतमयी विचार है जो जीवन नू अटल कर दिंदी है उस बाणी दी विचार नू गुरमुख जीवन दे अंदर संभाल दे हैं। गुर बाणी कहे गुर ररे नू अंकड़ है इस करके अलग हो जांदा है बाणी तो अखर गुरबाणी कठा नहीं है। ए गुर बाणी कहे जो साडे गुरु साहब बाणी दे अंदर रब्बी उपदेश आखदे ने सेवक जन माने अगर जग्यासु जन ओ उपदेश नू मन लैण प्रतख गुरु निसतारे फिर प्रतख तौर ते ए शब्द गुरु जीवन दा पार उतारा कर दिंदा है जीवन नू बुराइयां तो बचा दिंदा है जीवन नू नफरत ईरखा तो बचा दिंदा है जीवन नू काम क्रोध तो बचा दिंदा है लोभ मोह हंकार दुराचार विचारा तो बचा दिंदा है प्रतख गुरु निसतारे। ए बाणी जिस दे जीवन दे अंदर आ जांदी जीवन दा हर पक्ष उसका महान हो जांदा है। भाई साहब भाई गुरदास जी ने इस रब्बी बाणी दियां सिफतां बड़ियां दलीलां दे के कहियां हैं। भाई गुरदास जी दी रचना नूं
ਅਸੀਂ ਕੁੰਜੀ ਕਰਕੇ ਜਾਣਦੇ ਹਾਂ। ਇੱਕ ਗੱਲ ਧਿਆਨ ਨਾਲ ਸੁਣਨੀ, ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਕੁੰਜੀ ਦਾ ਖਿਤਾਬ ਕੋਈ ਨਹੀਂ ਦਿੱਤਾ, ਕਿਉਂਕਿ ਗੁਰਕੁੰਜੀ ਪਹੁਲ ਨਿਵਲ ਮਨ ਕੋਠਾ ਤਨ ਛੱਤ, ਗੁਰਕੁੰਜੀ ਤੇ ਆਪ ਹਨ ਆਪ। ਭਾਈ ਗੁਰਦਾਸ ਜੀ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਕਈ ਕਈ ਸ਼ਬਦਾਂ ਨੂੰ ਖੋਲਦੀ ਹੈ, ਵਿਆਖਿਆ ਕਰਦੀ ਹੈ ਦਲੀਲਾਂ ਦੇ ਦੇ ਕੇ। ਇਸ ਕਰਕੇ ਅਸੀਂ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਕੁੰਜੀ ਕਰਕੇ ਜਾਣਦੇ ਹਾਂ। ਵੈਸੇ ਗੁਰਕੁੰਜੀ ਤੇ ਆਪ ਗੁਰੂ ਗ੍ਰੰਥ ਸਾਹਿਬ ਹੀ ਹੈ। ਆਪ ਜੀ ਨੇ ਕਦੀ ਸਾਹਿਬ ਖਿਆਲ ਕੀਤਾ ਹੋਵੇ, ਕੁੰਜੀ ਛੋਟੀ ਹੈ ਜੰਦਰੇ ਨਾਲੋਂ ਤੇ ਜੰਦਰਾ ਕੁੰਜੀ ਦੇ ਨਾਲੋਂ ਵੱਡਾ ਹੈ। ਛੋਟੀ ਕੁੰਜੀ ਜਦੋਂ ਜੰਦਰੇ ਨੂੰ ਲੱਗ ਜਾਵੇ ਤੇ ਛੋਟੀ ਕੁੰਜੀ ਨਾਲੋਂ ਵੱਡਾ ਜੰਦਰਾ ਖੁੱਲ ਜਾਂਦਾ ਹੈ। ਜਦੋਂ ਵੱਡਾ ਜੰਦਰਾ ਛੋਟੀ ਕੁੰਜੀ ਦੇ ਨਾਲ ਖੁੱਲ ਜਾਂਦਾ ਹੈ, ਫਿਰ ਜੰਦਰੇ ਦੇ ਨਾਲੋਂ ਉਸ ਤੋਂ ਵੱਡਾ ਅਰਲ ਜਾਂ ਕੁੰਡਾ ਖੁੱਲ ਜਾਂਦਾ ਹੈ। ਜਦੋਂ ਜੰਦੇ ਨਾਲੋਂ ਵੱਡਾ ਅਰਲ ਖੁੱਲ ਜਾਵੇ, ਫਿਰ ਉਹ ਕੁੰਡੇ ਅਰਲ ਨਾਲੋਂ ਵੱਡਾ ਦਰਵਾਜ਼ਾ ਖੁੱਲ ਜਾਂਦਾ ਹੈ। ਜਦੋਂ ਉਹ ਦਰਵਾਜ਼ਾ ਖੁੱਲ ਜਾਵੇ, ਫਿਰ ਅੰਦਰ ਪਿਆ ਖਜ਼ਾਨਾ ਮਨੁੱਖ ਨੂੰ ਮਿਲ ਜਾਂਦਾ ਹੈ, ਮਨੁੱਖ ਅਮੀਰ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖਾਂ ਦੇ ਵਾਸਤੇ, ਕੁੱਲ ਲੁਕਾਈ ਵਾਸਤੇ ਇੱਕ ਆਤਮਕ ਖਜ਼ਾਨਾ ਹੈ, ਜੀਵਨ ਨੂੰ ਉੱਚਾ ਅਮੀਰ ਬਣਾਉਣ ਵਾਸਤੇ। ਪਰ ਜਦੋਂ ਸਾਡੇ ਕੋਲ ਕੁੰਜੀ ਆਵੇ, ਫਿਰ ਇਹ ਖਜ਼ਾਨਾ ਸਾਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਬਚਨ ਗੁਰਬਾਣੀ ਦੇ ਅੰਦਰ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਪਿਓ ਗੁਰੂ ਸਾਹਿਬ ਜਿੰਨੇ, ਉਹ ਸਾਡੇ ਪਿਓ ਪਿਤਾ ਦੀ ਤਰ੍ਹਾਂ ਹਨ। ਦਾਦੇ ਕਾ ਅਕਾਲ ਪੁਰਖ ਦਾਦਾ ਹੈ, ਇਹ ਦਾਦੇ ਤੋਂ ਪਿਓ ਦੇ ਕੋਲ, ਗੁਰੂ ਸਾਹਿਬ ਦੇ ਕੋਲ ਅਕਾਲ ਪੁਰਖ ਦਾ ਖਜ਼ਾਨਾ ਗੁਰੂ ਸਾਹਿਬ ਦੀ ਰਾਹੀਂ ਸਾਡੇ ਪੁੱਤਰਾਂ ਦੇ ਕੋਲ ਆਇਆ ਹੈ। ਇਹ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਿਸ ਜਿਸ ਨੇ ਵੀ ਇਹ ਖਜ਼ਾਨਾ, ਅਕਾਲ ਪੁਰਖ ਦੀ ਬਾਣੀ ਜੋ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਤਾ ਹੋਵੇ, ਇਹ ਖਸਮ ਕੀ ਬਾਣੀ ਦਾ ਖਜ਼ਾਨਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਜਿਸ ਜਿਸ ਵੀ ਜਗਿਆਸੂ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਉਹ ਆਤਮਕ ਤੌਰ ਤੇ ਉੱਚੇ ਉੱਚੇ ਜੀਵਨ ਵਾਲੇ, ਅਮੀਰ ਵਿਰਸੇ ਵਾਲੇ ਹੋ ਗਏ। ਪਰ ਮੈਨੂੰ ਖਿਮਾ ਕਰਨਾ, ਅਸੀਂ ਇਹ ਪਿਓ ਦਾਦੇ ਕਾ ਖਜ਼ਾਨਾ ਖੋਲ ਕੇ ਬਹੁਤ ਘੱਟ ਦੇਖਿਆ ਹੈ। ਅਸੀਂ ਪਾਲਕੀਆਂ ਦੇ ਵਿੱਚ ਸਜਾ ਦਿੱਤਾ ਖਜ਼ਾਨਾ, ਅਸੀਂ ਸੁੰਦਰ ਤੇ ਕੀਮਤੀ ਰੁਮਾਲਿਆਂ ਦੇ ਵਿੱਚ ਖਜ਼ਾਨਾ ਲਪੇਟ ਕੇ ਰੱਖ ਲਿਆ। ਮੈਂ ਇਹ ਨਹੀਂ ਕਹਿੰਦਾ ਕਿ ਸੁੰਦਰ ਪਾਲਕੀਆਂ ਨਹੀਂ ਬਣਾਉਣੀਆਂ, ਮੈਂ ਇਹ ਵੀ ਨਹੀਂ ਕਹਿੰਦਾ ਸੁੰਦਰ ਰੁਮਾਲੇ ਨਹੀਂ ਦੇਣੇ, ਮੈਂ ਤੇ ਇਹ ਆਪ ਜੀ ਨੂੰ ਬੇਨਤੀ ਕਰਦਾ। ਪਰ ਇਹ ਖੋਲ ਕੇ ਕਿਸਨੇ ਦੇਖਣਾ ਹੈ? ਅਸੀਂ ਇਸ ਖਜ਼ਾਨੇ ਨੂੰ ਵਿਚਾਰਿਆ ਹੀ ਨਹੀਂ ਹੈ, ਜਿਸ ਕਰਕੇ ਅਸੀਂ ਅੱਜ ਇਖਲਾਕ ਤੌਰ ਤੇ, ਮੈਨੂੰ ਖਿਮਾ ਕਰ ਦੇਣਾ ਜੇ ਇਮਾਨਦਾਰੀ ਦੇ ਨਾਲ ਅਸੀਂ ਅੰਦਰੋਂ ਦੇਖੀਏ ਆਪਣੇ ਆਪ ਦੇ ਜੀਵਨ ਦਾ ਅਨੈਲਿਸਿਸ ਕਰੀਏ, ਇਕੱਲੇ ਬੈਠ ਕੇ ਇਮਾਨਦਾਰੀ ਦੇ ਨਾਲ, ਆਤਮਕ ਤੌਰ ਤੇ ਅਸੀਂ ਕੰਗਾਲ ਹੋ ਗਏ ਹਾਂ, ਕਿਉਂਕਿ ਅਸੀਂ ਪਿਓ ਦਾਦੇ ਕਾ ਖਜ਼ਾਨਾ ਖੋਲ ਕੇ ਦੇਖਿਆ ਨਹੀਂ ਤੇ ਉਸਨੂੰ ਜੀਵਨ ਦੇ ਅੰਦਰ ਅਸੀਂ ਇਸਤੇਮਾਲ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਰਹਿਮਤ ਦੀ ਵਰਸ਼ਾ ਕੀਤੀ ਸਾਡੇ ਵਾਸਤੇ, ਇਹ ਗਿਆਨ ਦਾ ਦੀਵਾ ਸਾਨੂੰ ਦਿੱਤਾ, ਪਰ ਅਸੀਂ ਅੱਖਾਂ ਹੀ ਮੀਟ ਲਈਆਂ, ਇਹ ਗਿਆਨ ਦੇ ਦੀਵੇ ਤੋਂ ਕੁਝ ਅਸੀਂ ਹਾਸਲ ਹੀ ਨਹੀਂ ਕੀਤਾ, ਇਹ ਖਜ਼ਾਨਾ ਖੋਲ ਕੇ ਹੀ ਨਹੀਂ ਦੇਖਿਆ।
سر محمد اقبال نو بانگے دراں اس نے کتاب لکھی تے ایک نظم لکھی ہے نانک. اس نے اعتراض کیتا درج کرایا ہے شمع حق میں جو منور ہو وہ جب محفل نہ تھی وارش رحمت تو ہوئی مگر زمیں قابل نام تھی. سچ بھی یہی ہے. گرو نانک پاشا جی نے بخشش دی ساڈے تے مہر کیتی پر ساڈے جیون ساڈے سر دے کلرا کی دھرتی نکلے کچھ پیدا ہی نہیں کر سکے. شمع حق میں جو منور ہو گرو پاشا جی نے گیان دی شمع جگا دیتی دیوا جگا دیتا ترکی بانی دا پر اسی اس گیان تو کچھ سکھ ہی نہیں سکے. اسی دوسرے نو کی سکھیا دینی ساڈے تے اپنے گھران دے اندر ہی گربانی دے گیان دا چاننا ہی ہے نہیں. اسی اندھیرے دے وچ ہاں. اے پیو دادے کا خزانہ جیڑا اسی جیون دے اندر استعمال کرنا ہے. بھائی گرداس جی نے ایک خزانہ دلیلاں دے کے کھول کے ساڈے اگے رکھیا ہے. امرت بانی دے اندر ایسیاں وچاراں جو ساڈے جیون دے ہر پکھ نوں روشنا دیندیاں ہیں. بھائی گرداس جی نے دلیلاں دتیاں اے ترکی بانی دے اندر کی خزانہ پیا ہے. ساڈے آتمک جیون نوں اچا کرن واسطے کی خزانہ پیا. پہلا وہ کبت سربن کرنا پھر میں اکھری ارتھ کر کے شبد دی وچار پاسے آواں گا کیونکہ اسی کل جو پدا سربن کیتا سی او سی سن وڈ بھاگی آ ہر امرت بانی رام. اے امرت بانی دے سبندھ وچ بھائی گرداس جی نے دلیلاں دتیاں. پہلا کویت سربن کرنا جیسے تو سگل ند پورن سمندر وکھے

ਲੇਕਿਨ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਨੇ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਇੱਕ ਇੱਕ ਸੁਣ ਕੇ ਜੀਵਨ ਦੇ ਅੰਦਰ ਅਸੀਂ ਵਸਾ ਲਈਏ, ਮਤ ਵਿੱਚ ਸਾਡੀ ਅਕਲ ਦੇ ਵਿੱਚ ਸਾਡੀ ਸੋਚ ਦੇ ਅੰਦਰ ਰਤਨ ਜਵਾਹਰ ਮਾਣਕ ਜੈਸੀਆਂ ਉੱਚੀਆਂ ਉੱਚੀਆਂ ਵਿਚਾਰਾਂ ਸਾਡੇ ਜੀਵਨ ਦੇ ਅੰਦਰ ਆ ਜਾਣ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਗਰ ਦੀ ਬਾਣੀ ਦੇ ਅੰਦਰ ਚੁੱਭੀ ਲਾਵਾਂਗੇ, ਜਦੋਂ ਸਿਦਕ ਦੇ ਨਾਲ ਅਸੀਂ ਇਸ ਦੀ ਖੋਜ ਕਰਾਂਗੇ। ਇੱਕ ਬਾਤ ਹੋਰ ਵੀ ਸਰਵਣ ਕਰਨੀ, ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਮੁੰਦਰ ਦੇ ਵਿੱਚ ਕੋਈ ਉਤਰੇਗਾ ਤੇ ਕੀਮਤੀ ਪਦਾਰਥ ਲੈ ਲਵੇਗਾ, ਅਮੀਰ ਹੋ ਜਾਵੇਗਾ, ਪਰ ਕੋਈ ਛੱਪੜਾਂ ਤੇ ਚਲੇ ਜਾਵੇ ਕਿ ਉੱਥੋਂ ਕੋਈ ਰਤਨ ਪਦਾਰਥ ਮਿਲਣਗੇ? ਕਵੀ ਸਾਹਿਬ ਮਹਾਰਾਜ ਜੀ ਕਹਿੰਦੇ ਨਹੀਂ, ਉੱਥੇ ਤੇ ਚਿੱਕੜ ਦੇ ਵਿੱਚ ਤੁਸੀਂ ਲਿਬੜ ਜਾਵੋਗੇ, ਕੁਝ ਪ੍ਰਾਪਤ ਨਹੀਂ ਹੋਵੇਗਾ। ਇਸ ਕਰਕੇ ਕਬੀਰ ਸਾਹਿਬ ਮਹਾਰਾਜ ਜੀ ਦਾ ਇਸ਼ਾਰਾ ਬੜਾ ਕੀਮਤੀ ਹੈ, ਗੁਰਬਾਣੀ ਦੀ ਪ੍ਰਤੀ, ਪਰਮਾਤਮਾ ਦੀ ਪ੍ਰਤੀ ਉਹ ਇਸ਼ਾਰਾ ਹੈ। ਗੁਰਬਾਣੀ ਹੀ ਪਰਮਾਤਮਾ ਹੈ, ਗੁਰੂ ਗ੍ਰੰਥ ਸਾਹਿਬ ਹੀ ਅਕਾਲ ਪੁਰਖ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਇਹ ਬਾਣੀ ਹੀ ਤੇ ਰੱਬ ਹੈ, ਇਹ ਬਾਣੀ ਤੇ ਨਿਰੰਕਾਰ ਹੈ, ਇਹ ਬਾਣੀ ਹੀ ਅਕਾਲ ਪੁਰਖ ਹੈ। ਕਬੀਰ ਤੇ ਮਹਾਰਾਜ ਜੀ ਕਹਿੰਦੇ ਨੇ ਕਬੀਰ ਸਮੁੰਦ ਨਾ ਛੋੜੀਏ, ਇਹ ਰੱਬੀ ਬਾਣੀ ਇਹ ਰੱਬ ਨੂੰ ਨਾ ਛੱਡੀਏ, ਜੋ ਅਤ ਖਾਰੋ ਹੋਏ। ਭਾਵੇਂ ਇਹ ਬੜਾ ਡੂੰਘਾ ਸਮੁੰਦਰ ਹੈ ਤੇ ਇਸਦੀ ਵਿਚਾਰ ਜੀਵਨ ਦੇ ਅੰਦਰ ਧਾਰਨ ਕਰਨ ਦੇ ਨਾਲ ਸਾਨੂੰ ਮੁਸ਼ਕਲ ਆਉਂਦੀਆਂ। ਇੱਕ ਬਾਤ ਸਰਵਣ ਕਰਨੀ, ਜਿਨ੍ਹਾਂ ਨੇ ਵੀ ਜੀਵਨ ਦੇ ਅੰਦਰ ਸੱਚ ਸਮੁੰਦਰ ਨੂੰ ਵਸਾਇਆ ਹੈ, ਉਹਨਾਂ ਦੇ ਦੁਨਿਆਵੀ ਜੀਵਨ ਦੇ ਅੰਦਰ ਮੁਸ਼ਕਲਾਂ ਆਈਆਂ, ਔਕੜਾਂ ਆਈਆਂ, ਕਈ ਵਾਰੀ ਉਹਨਾਂ ਨੂੰ ਸਰੀਰਕ ਤੌਰ 'ਤੇ ਇਸ ਸੰਸਾਰ ਦੇ ਵਿੱਚ ਜਾਣਾ ਵੀ ਪਿਆ। ਤੁਸੀਂ ਸਮੁੱਚੇ ਸੰਸਾਰ ਦਾ ਧਾਰਮਿਕ ਇਤਿਹਾਸ ਪੜ੍ਹ ਲੈਣਾ, ਜਿਨ੍ਹਾਂ ਨੇ ਵੀ ਸੱਚ ਨੂੰ ਜੀਵਨ ਦਾ ਆਧਾਰ ਬਣਾਇਆ, ਉਹਨਾਂ ਦੇ ਜੀਵਨ ਦੇ ਅੰਦਰ ਮੁਸ਼ਕਲਾਂ ਆਈਆਂ, ਪਰ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਕਬੀਰ ਸਮੁੰਦ ਨਾ ਛੋੜੀਏ, ਜੋ ਵਤ ਖਾਰੋ ਹੋਏ। ਭਾਵੇਂ ਖਾਰਾ ਹੈ, ਕਬੀਰ ਸਾਹਿਬ ਭਗਤ ਨਾਮਦੇਵ ਜੀ ਨੂੰ ਕਿੰਨੀਆਂ ਔਕੜਾਂ ਆਈਆਂ, ਗੁਰੂ ਸਾਹਿਬਾਂ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਗਿਆ, ਚਾਂਦਨੀ ਚੌਂਕ ਦੇ ਵਿੱਚ ਸੀਖ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਗਿਆ, ਆਰੇ ਦੇ ਨਾਲ ਦੋ ਫਾੜ ਸਰੀਰ ਨੂੰ ਕਰ ਦਿੱਤਾ, ਕਿਉਂਕਿ ਉਹਨਾਂ ਨੇ ਸੱਚ ਦੀ ਗੱਲ ਕਹੀ ਸੀ ਕਿ ਅੱਜ ਦੇ ਪੁਜਾਰੀਆਂ ਨੂੰ ਸੱਚ ਕਦੀ ਹਾਜ਼ਮ ਨਹੀਂ ਹੁੰਦਾ। ਜੇ ਸਮਸਤ ਤਬਰੇਜ਼ ਨੇ ਸੱਚ ਆਖਿਆ ਸੀ, ਸਮਸਤ ਤਬਰੇਜ਼ ਦੀ ਖੱਲ ਲਾ ਦਿੱਤੀ। ਜੇ ਸਰਮਦ ਨੇ ਸੱਚ ਆਖਿਆ ਸੀ, ਸਰਮਦ ਦਾ ਕਤਲ ਕਰ ਦਿੱਤਾ ਗਿਆ ਸੀ। ਜੇਕਰ ਗੁਰੂ ਪਾਤਸ਼ਾਹ ਜੀ ਨੇ ਸੱਚ ਦੀ ਗੱਲ ਕਹੀ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਬਰ ਦੀ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ। ਸੱਚ 'ਤੇ ਚੱਲਣ ਵਾਲੇ ਨੂੰ ਧਿਆਨ ਨਾਲ ਸੁਣਨਾ, ਸੱਚ 'ਤੇ ਚੱਲਣ ਵਾਲੇ ਨੂੰ ਸਰੀਰਕ ਕਰਕੇ ਔਕੜਾਂ ਤਾਂ ਬੜੀਆਂ ਆਉਂਦੀਆਂ ਹਨ, ਪਰ ਸੱਚ ਜੋ ਜਾਣ ਲੈਂਦਾ ਹੈ ਉਹ ਸੱਚ ਨੂੰ ਛੱਡਦਾ ਨਹੀਂ, ਔਕੜਾਂ ਦਾ ਸਾਹਮਣਾ ਕਰਦਾ ਤੇ ਅੰਦਰੋਂ ਉਹ ਅਡੋਲ ਤੇ ਟਿਕਿਆ ਰਹਿੰਦਾ ਹੈ। 514 ਈਸਵੀ ਦੀ ਮੈਂ ਇੱਕ ਘਟਨਾ ਪੜ੍ਹ ਰਿਹਾ ਸੀ, ਯੂਨਾਨ

0: ਦੇ ਅੰਦਰ ਜਿਸਨੂੰ ਅਸੀਂ ਗ੍ਰੀਸ ਕਰਕੇ ਕਹਿੰਦੇ ਤੇ ਉਸ ਭਾਸ਼ਾ ਦੇ ਵਿੱਚ ਗ੍ਰੀਕ ਕਹਿੰਦੇ, ਯੂਨਾਨ ਨੂੰ। ਇੱਥੇ ਇੱਕ ਹਾਈ ਪੇਸ਼ੀਆ ਜਿਸਨੇ ਸੁਕਰਾਤ ਦੀ ਫਿਲੋਸਫੀ ਪੜ੍ਹੀ, ਜਿਸਦਾ ਪਿਤਾ ਬੜਾ ਹੀ ਵੱਡਾ ਹਿਸਾਬ ਕਿਤਾਬ ਦੇ ਵਿੱਚ ਮਾਹਰ ਸੀ, ਅਤੇ ਯੂਨਾਨ ਦਾ ਉਸ ਵੇਲੇ ਜੋ ਪੋਪ ਸੀ ਉਸਦਾ ਨਾਮ ਸੀ ਸਿਰਲ। ਸਿਰਲ ਲੋਕ ਸਿਰਲ ਦੀਆਂ ਗੱਲਾਂ ਉੱਤੇ ਬੜੇ ਪ੍ਰਭਾਵਿਤ ਸੀ ਅਤੇ ਸਿਰਲ ਨੂੰ ਗੋਡ ਦਾ, ਪਰਮਾਤਮਾ ਦਾ ਰੂਪ ਸਮਝਦੇ ਸੀ ਯੂਨਾਨ ਦੇ ਲੋਕ। ਪਰ ਹਾਈ ਪੇਸ਼ੀਆ ਇਤਨੀ ਸ਼ਾਰਪ ਦਿਮਾਗ ਦੀ ਸੀ, ਇਤਨੀ ਤੇਜ਼ ਦਿਮਾਗ ਦੀ ਸੀ, ਜਦੋਂ ਇਹ ਲੜਕੀ ਹਾਈ ਪੇਸ਼ੀਆ ਬੋਲਦੀ ਸੀ, ਲੈਕਚਰ ਕਰਦੀ ਸੀ, ਵੱਡੇ ਵੱਡੇ ਵਿਦਵਾਨ ਲੋਕ ਆਸੇ ਪਾਸੇ ਇਕੱਠੇ ਹੋ ਜਾਂਦੇ ਸੀ। ਜਦੋਂ ਪੋਪ ਪੁਜਾਰੀ ਸਿਰਲ ਨੂੰ ਇਹ ਪਤਾ ਚੱਲਿਆ ਤੇ ਲੋਕ ਤੇ ਹਾਈ ਪੇਸ਼ੀਆ ਦੀ ਗੱਲ ਨੂੰ ਮੰਨਦੇ ਨੇ, ਮੇਰੀ ਗੱਲ ਦਾ ਪ੍ਰਭਾਵ ਘੱਟ ਗਿਆ ਹੈ। ਉਸਨੇ ਗੁੰਡੇ ਪਾੜ ਕੇ ਹਾਈ ਪੇਸ਼ੀਆ ਨੂੰ ਸ਼ਰੇ ਬਾਜ਼ਾਰ ਕੱਪੜੇ ਉਸਦੇ ਪਾੜ ਦਿੱਤੇ ਤੇ ਕਸੀਟ ਕੇ ਉਸਨੂੰ ਗਿਰਜੇ ਦੇ ਵਿੱਚ ਲੈ ਗਏ। ਉੱਥੇ ਪੈ ਪੀਟਰ ਦੇ ਡੰਡੇ ਦੇ ਨਾਲ ਉਸ ਹਾਈ ਪੇਸ਼ੀਆ ਲੜਕੀ ਦਾ ਸਿਰ ਫੋੜ ਦਿੱਤਾ। ਜਦੋਂ ਪੁਜਾਰੀਆਂ ਦੀ ਗੱਲ ਕੋਈ ਨਾ ਮੰਨੇ ਤੇ ਹਮੇਸ਼ਾ ਹਮੇਸ਼ਾ ਐਸਾ ਹੀ ਹੁੰਦਾ ਹੈ। ਅੱਜ ਵੀ ਕੋਈ ਪੁਜਾਰੀਆਂ ਦੇ ਕੋਲ ਨਾ ਜਾਵੇ, ਕਦੀ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ, ਕਦੀ ਉਹਦੀ ਪੇਕੀ ਕਰ ਦਿੱਤੀ ਜਾਂਦੀ ਹੈ। ਜਦੋਂ ਉਸ ਵੇਲੇ ਈਸਾਈ ਮਤ ਦੇ ਅੰਦਰ ਪੋਪ ਆਪਣੇ ਆਪ ਨੂੰ ਗੋਡ ਕਰਕੇ ਪੇਸ਼ ਕਰਨ ਲੱਗ ਪਏ ਸੀ, ਉਹਨਾਂ ਦੇ ਖਿਲਾਫ ਉਸ ਵੇਲੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਸੀ। ਉੱਥੋਂ ਹੀ ਪ੍ਰੋਟੈਸਟੈਂਟ ਜਿਹੜਾ ਉਹ ਫਿਰਕਾ ਆਰੰਭ ਹੋ ਗਿਆ ਸੀ ਅਤੇ ਚਲਦਿਆਂ ਚਲਦਿਆਂ ਈਸਾਈਆਂ ਨੇ ਅੱਜ ਪੋਪ ਦੇ ਕੋਲੋਂ ਉਹ ਸਾਰੇ ਸਾਰੇ ਅਧਿਕਾਰ ਵਾਪਸ ਲੈ ਲਏ। ਵੈਟੀਕਨ ਸਿਟੀ ਜੋ ਇਟਾਲੀਅਨ ਦੇ ਅੰਦਰ ਹੈ, ਕੇਵਲ ਤੇ ਕੇਵਲ ਪੋਪ ਉੱਥੇ ਹੀ ਆਪਣਾ ਹੁਕਮ ਕਰ ਸਕਦਾ ਹੈ, ਕੋਈ ਰਾਜਨੀਤਿਕ ਦੇ ਅੰਦਰ ਦਖਲ ਨਹੀਂ ਦੇ ਸਕਦਾ। ਇਹ ਪੁਜਾਰੀਆਂ ਨੂੰ ਕੋਈ ਹੱਕ ਨਹੀਂ ਹੈ ਕੋਈ ਗੁਰੂ ਨਾਨਕ ਦੇ ਧਰਮ ਦੇ ਵਿੱਚੋਂ ਇਹ ਬਾਹਰ ਕੱਢ ਦੇਵੇ ਕਿਸੇ ਵਿਦਵਾਨ ਨੂੰ। ਮੈਂ ਆਪ ਜੀ ਨੂੰ ਇਹ ਬੇਨਤੀ ਕਰ ਰਿਹਾ ਹਾਂ, ਜਿਸ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਉਹ ਮਨੁੱਖ ਸੱਚ ਤੋਂ ਪਿੱਛੇ ਨਹੀਂ ਹਟਦਾ। ਸਰੀਰਕ ਔਕੜਾਂ ਨੂੰ ਤੇ ਉਹ ਸਹਾਰ ਲੈਂਦਾ ਹੈ, ਪਰ ਉਸਦੇ ਅੰਦਰ ਜੋ ਸੱਚ ਹੈ ਉਸ ਅਨੁਸਾਰ ਉਹ ਆਪਣਾ ਜੀਵਨ ਬਿਤਾਈ ਜਾਂਦਾ ਹੈ। ਮੇਰੇ ਸਾਹਿਬ ਕਹਿੰਦੇ ਨੇ ਜਦੋਂ ਅਸੀਂ ਗੁਰੂ ਦੀ ਸਿੱਖਿਆ ਲੈ ਲਵਾਂਗੇ, ਸਾਡੀ ਸੋਚ, ਸਾਡੀ ਅਕਲ, ਸਾਡੀ ਥਿੰਕਿੰਗ, ਸਾਡੀਆਂ ਵਿਚਾਰਾਂ ਇੰਨੀਆਂ ਇੰਨੀਆਂ ਕੀਮਤੀ ਹੋ ਜਾਣਗੀਆਂ ਜਿੰਨੀ ਕੀਮਤੀ ਰਤਨ ਪਦਾਰਥ ਜਵਾਹਰਾਤ ਮਾਣਕ ਵੀ ਨਹੀਂ ਹੈ। ਮੇਰੇ ਸਾਹਿਬ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸੁੱਖ ਸੋਹਣੀ ਸਿੱਖ ਸੋਹਣੀ। ਇਸ ਕਰਕੇ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਕਬੀਰ ਸਮੁੰਦ ਨਾ ਛੋੜੀਏ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਕੇ ਭਲੋ ਨਾ ਕਹਿਆ। ਕੋਈ ਪੋਖਰ ਦਾ ਭਾਵ ਛੱਪੜ, ਛੱਪੜ ਦੇ ਵਿੱਚ ਜਾ ਕੇ ਕੀ ਮਿਲੇਗਾ? ਕੁਝ ਵੀ ਨਹੀਂ ਮਿਲੇਗਾ। ਸ਼ੇਖ ਫਰੀਦ ਜੀ ਦੇ ਬਚਨ ਨੇ, ਫਰੀਦਾ ਸੋਈ ਸਰਬਰ ਢੂੰਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ। ਇਹ ਛੱਪੜਾਂ ਤੇ ਜਾ ਕੇ, ਇਹ ਡੇਰਿਆਂ ਤੇ ਜਾ ਕੇ ਬਦਨਾਮੀ ਦੇ ਚਿੱਕੜ ਦੇ ਵਿੱਚ ਹੀ ਅਸੀਂ ਫਸ ਜਾਵਾਂਗੇ। ਇਸ ਕਰਕੇ ਅਸੀਂ ਉਹ ਸਾਗਰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਈਏ ਜਿੱਥੋਂ ਸਾਨੂੰ ਇਹ ਅਮੋਲਕ ਵਿਚਾਰਾਂ ਮਿਲਦੀਆਂ ਹਨ। ਅਮੋਲਕ ਵਿਚਾਰਾਂ, ਇੱਕ ਬਾਤ ਬਹੁਤ ਧਿਆਨ ਨਾਲ ਸੁਣਿਓ, ਜਿਹੜੇ ਵੀ ਇਹ ਚੜ੍ਹਦੀ ਕਲਾ ਟਾਈਮ TV ਰਾਹੀਂ ਕਥਾ ਸੁਣ ਰਹੇ ਉਹ ਵੀ ਧਿਆਨ ਦੇ ਨਾਲ ਸੁਣਨ। ਇਹ ਗੁਰੂ ਗ੍ਰੰਥ ਸਾਹਿਬ ਦੇ ਸਾਗਰ ਬਾਰੇ ਮੈਂ ਬੇਨਤੀ ਕਰ ਰਿਹਾ ਹਾਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ। ماں باپ بڑے لاڈ پیار دے نال اپنی بیٹی تھی نو پال دے ہیں, بڑے لاڈ دے نال. جدوں بیٹی تھی جوان ہو جاندی ہے, ماں باپ اپنی طرف تو سب تو سب تو ودیا ور ڈھونڈ کے اپنی بیٹی نو لاڈلی نو اس ور دے لڑ لا دیندے ہیں. ٹھیک ہے نا گل, اے اس دے لڑ لا دیندے. جے وہ بچی اپنے پتی جس دے لڑ ماں باپ نے لایا اس اتے وشواس, اس اتے بھروسہ, اس اتے صدق رکھے, اس نو اسی سہاگن کہندے ہاں, اس نو اسی گنونتی کہندے ہاں, اس نو اسی سچجی کہندے ہاں, اس نو اسی پتی ورتا کہندے ہاں. پر وہ بچی جس دے ماں باپ نے جس پتی دے لڑ لایا, جے اس نو چھڈ کے کسے غیر مرد دی چاک رکھن لگ پوے تے اس نو اسی سچجی نہیں, اسی اس نو کچجی آخدے ہاں, گنونتی نہیں, اسی اس نو اوگنونتی آخدے ہاں, اسی اس نو سہاگن نہیں بد چلن آخدے ہاں. گرو کلگی دھر پاتشاہ جی نے سکھاں نو گرو گرنتھ صاحب دے لڑ لایا ہے, گرو گرنتھ صاحب دے لڑ لایا ہے. جے او بچی چاک ہور رکھے اس نو اسی دوہاگن کہندے ہاں, اسی بد چلن کہندے ہاں. تو ٹھیندی اے سہاگ کو تو تنکائی کور, تیناں ناؤں سہاگنی جنا چاک نہ ہور. کلگی دھر نے سانو گرو گرنتھ صاحب دے لڑ لایا, جے گرو گرنتھ صاحب تو بغیر اسی ہور ہور چاک رکھاں گے, ہور گروہاں دی چاک رکھاں گے, ہور گرنتھاں دی چاک رکھاں گے, وہ بد چلن سکھ ہو جان گے, بد چلن سکھ. اس کر کے فرید جی دے کے بچن بڑے قیمتی ہیں. فریدہ سوئی سربر ڈھونڈ لو, جتھوں لبھی بت, جتھوں سانو رتن جوار ہیرے جیسیاں وچاراں ملنیاں کن, چھپڑ ڈھونڈے کیا ہووے, اے ہور گرنتھ ڈھونڈیاں کی ملے گا, چکر ڈبے ہاتھ. ساڈا بدنامی دے وچ ہی, چکر دے وچ ہی ساڈا جیون بےارتھ چلے جاوے گا. ہوں بھائی گرداس جی نے دوسری ادھارن دیتی بانی دے سبند وچ, سنکھیپ وچ میں آ کر رہا ہاں. جیسے پربت ہیرا مانک پارس سدھ, کھن وارا کھن جگ وکھے پرگٹاوئی. کئی پربت ایسے ہیں جنہاں دے گرب گہرائی دے وچ ہیرے جتن رتن جواہرات پے, پر جیڑا سدھ کی کھن وارا پربتاں نو کھودن والا صدق رکھ کے پربتاں نو کھودے, اس نو اے ہیرے جواہرات مل جاندے ہیں. جیڑا منک گربانی دی کھوج کرے, او جگت نو او کھوجاں دے کے دھرم دے رستے تے توڑ دندے ہیں. بھائی گرداس جی اے بانی دی صفت کردے نے, جیسے بن وکھے ملیاگر سوندا کبو کپور, سوب کے سواسی سواس بہسا وئی. جنگل دے اندر چندن دے کیسر کپور دے درخت تے دوسرے درخت بھی ہیں, پر جیڑا پرفیومر ہے گاندھی ہے, او چن چن کے درختاں نوں تکنیک دے نال اتر فلیل سینٹ بنا کے جگت نو مہکا دندا ہے. اسی طرح ساڈے دھرم دے اندر گرنتھ بھی بڑے ہیں, پر مہک ونڈن والا گرو گرنتھ صاحب دی کھوج کر کے جو جگت نو اے وچارا نام دے نال مہکا دندا بڈیائی اس دی ہے. تین ادھارنا دے کے بھائی گرداس جی کہندے نے, پیسے گربانی وکھے سکل پدارتھ ہے, ساریاں وچاراں ہیں, گرست جیون اسی کیویں بتاؤنا ہے. ایک جوت دو مورتی ਧਨ ਫਿਰ ਕਈਆਂ ਸੋਏ। ਰਾਜਨੀਤਿਕ ਖੇਤਰ ਸਾਡਾ ਕੈਸਾ ਹੋਣਾ ਚਾਹੀਦਾ ਹੈ? ਤਖ਼ਤ ਬਹਿ ਤਖ਼ਤੇ ਕੀ ਲਾਇਕ, ਉਹ ਪ੍ਰਜਾ ਦੀ ਸੇਵਾ ਕਰੇ, ਜ਼ੁਲਮ ਨਾ ਕਰੇ। ਸਮਾਜਿਕ ਜੀਵਨ ਸਾਡਾ ਕਿਸ ਤਰ੍ਹਾਂ ਹੋਣਾ ਚਾਹੀਦਾ? ਬਚਪਨ ਜਵਾਨੀ ਵਡੇਪੇ ਵਿੱਚ ਅਸੀਂ ਕਿਸ ਤਰ੍ਹਾਂ ਰਹਿਣਾ ਹੈ? ਅਸੀਂ ਆਪਣੇ ਪਰਿਵਾਰ ਪ੍ਰਤੀ ਫਰਜ਼ ਕਿਵੇਂ ਨਿਭਾਉਣੇ ਹਨ? ਮਾਤਾ ਪਿਤਾ ਨੂੰ ਸਤਿਕਾਰ ਕਿਹੜਾ ਦੇਣਾ ਹੈ? ਪਤੀ ਪਤਨੀ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ? ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਇਹ ਸਾਰੀਆਂ ਵਿਚਾਰਾਂ ਹਨ ਗੁਰਬਾਣੀ ਅੰਦਰ। ਜੋਈ ਜੋਈ ਖੋਜੇ, ਜੋ ਜੋ ਖੋਜਦਾ ਹੈ ਸੋਈ ਸੋਈ ਨਿਪ ਜਾਵੇ, ਉਸਨੂੰ ਇਹ ਪ੍ਰਾਪਤ ਹੋ ਜਾਂਦੀਆਂ ਵਿਚਾਰਾਂ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ। ਹੁਣ ਜਿਹੜਾ ਮਨੁੱਖ ਇਸ ਬਾਣੀ ਨੂੰ ਜੀਵਨ ਦਾ ਆਧਾਰ ਬਣਾਉਂਦਾ ਹੈ, ਉਸਦਾ ਜੀਵਨ ਕਿਸ ਤਰ੍ਹਾਂ, ਇਸਦੀ ਵਿਚਾਰ ਅੱਜ ਦੇ ਚੌਥੇ ਪਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਇੱਕ ਇੱਕ ਪੰਕਤੀ ਦੇ ਅੱਖਰੀ ਅਰਥ ਤੇ ਕੁਝ ਉਸੇ ਦੇ ਆਧਾਰ ਤੇ ਹੋਰ ਗੁਰਮਤ ਵਿਚਾਰਾਂ ਦਾਸਰਾ ਆਪ ਜੀ ਨੂੰ ਆਖੇ। ਇੱਕ ਵਾਰੀ ਸਾਰੇ ਸਾਵਧਾਨ ਇਕਾਗਰ ਚੀਤ ਹੋ ਕੇ ਆਖੋ ਸਤਨਾਮ। ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਬਚਨ ਕਰਦੇ ਹਨ, ਮਨ ਤਨ ਗਲਤ ਪਏ ਕਿਸ ਕਹਿਣ ਨਾ ਜਾਈ ਆਰਾਮ। ਗਲਤ ਦਾ ਭਾਵ ਹੈ ਗਲਤਾਨ, ਲੀਨ ਹੋ ਜਾਣਾ, ਮਸਤ ਹੋ ਜਾਣਾ। ਜਿਹੜਾ ਜਿਹੜਾ ਜਗਿਆਸੂ ਗੁਰਮੁਖ ਸਤਸੰਗੀ ਜਨ, ਜਿਹੜਾ ਵੀ ਮਨੁੱਖ ਮਨ ਕਰਕੇ ਤਨ ਕਰਕੇ ਭਾਵ ਸਮੁੱਚੇ ਜੀਵਨ ਦੇ ਅੰਦਰ ਜਿਸਦੇ ਬਾਣੀ ਬਸ ਗਈ ਹੈ, ਜੋ ਮਸਤ ਹੋ ਗਿਆ, ਜੋ ਜੀਵਨ ਦੇ ਅੰਦਰ ਬਾਣੀ ਨੂੰ ਵਸਾ ਗਿਆ ਹੈ, ਕਿਸ ਕਹਿਣ ਨਾ ਜਾਈ ਰਾਮ, ਉਸਦੇ ਆਤਮਿਕ ਜੀਵਨ ਦੀ ਕਥਾ, ਉਸਦੇ ਪਵਿੱਤਰ ਜੀਵਨ ਦੀ ਕਥਾ ਕੋਈ ਕੋਈ ਵੀ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਹ ਮੰਨ ਗਿਆ ਹੈ ਰੱਬ ਨੂੰ, ਰੱਬ ਦੀ ਬਾਣੀ ਨੂੰ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪੁਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਉਸਦੇ ਆਤਮਿਕ ਜੀਵਨ ਦੀ ਕਥਾ ਭਾਵ ਪਵਿੱਤਰ ਜੀਵਨ ਦੀ ਕਥਾ ਕੋਈ ਬਿਆਨ ਹੀ ਨਹੀਂ ਕਰ ਸਕਦਾ, ਜਿਸਦੇ ਮਨ ਅਤੇ ਤਨ, ਜਿਸਦੇ ਸਮੁੱਚੇ ਜੀਵਨ ਦੇ ਅੰਦਰ ਇਹ ਬਾਣੀ ਵਸ ਜਾਂਦੀ, ਜੋ ਗਲਤਾਨ, ਜੋ ਮਸਤ ਹੋ ਜਾਂਦਾ ਹੈ ਇਸ ਬਾਣੀ ਦੇ ਅੰਦਰ, ਉਸਦੇ ਜੀਵਨ ਦੀ ਕਥਾ ਕੋਈ ਵੀ ਬਿਆਨ ਨਹੀਂ ਕਰ ਸਕਦਾ। ਕੌਣ ਕਰ ਸਕਦਾ ਹੈ? ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ, ਅਲਾਦਾਰ ਖਾਂ ਜੋਗੀ ਨੂੰ ਤੇ ਕਹਿਣਾ ਪਿਆ, ਸਮੁੱਚਾ ਉਹਨਾਂ ਦਾ ਇਤਿਹਾਸ ਵਾਚ ਕੇ ਕਿਹਾ ਉਹਨੇ। ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਪੀ ਹੋ ਤਾਰੀਫ ਗੋਬਿੰਦ ਕੀ ਵੋ ਕੰਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਵ ਕਹਾਂ ਤਾਬੇ ਰਕਮ ਹੈ। ਮੈਂ ਖੂਬੀਆਂ ਕੀ ਬਿਆਨ ਕਰਾਂ ਆਤਮਿਕ ਜੀਵਨ ਦੀਆਂ। ਅਲਾਦਾਰ ਖਾਂ ਜੋਗੀ ਕਹਿੰਦਾ, ਮੇਰੇ ਅੰਦਰ ਇਹ ਹਿੰਮਤ ਹੀ ਨਹੀਂ ਹੈ ਮੈਂ ਬਿਆਨ ਕਰ ਸਕਾਂ, ਤੇ ਇਹ ਸੱਚ ਹੈ। ਗੁਰੂ ਪਾਤਸ਼ਾਹ ਜੀ ਦਾ ਇਤਨਾ ਜੀਵਨ ਮਹਾਨ ਸੀ, ਉਹ ਸੰਸਾਰ ਦੀਆਂ ਮੁਸ਼ਕਲਾਂ ਦੇ ਅੰਦਰ ਡੋਲੇ ਹੀ ਨਹੀਂ ਹੈ। ਅਲਾਦਾਰ ਖਾਂ ਜੋਗੀ ਦੀ ਇੱਕ ਗੱਲ ਕਹਿ ਕੇ ਮੈਂ ਸੰਖੇਪ ਵਿੱਚ ਅਰਥ ਕਰਾਂਗਾ। ਦੰਡਕ ਮੇਂ ਫੇਰੇ ਰਾਮ ਤੋ ਸੀਤਾ ਥੀ ਬਗਲ ਮੇਂ, ਵੋ ਫਕਰ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇਂ, ਲਕਸ਼ਮਣ ਸਾ ਬਰਾਦਰ ਪੈ ਤਸਕੀਨ ਵਿਗੜ ਥਾ, ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨ੍ਹਈਆ ਤੋ ਨਹੀਂ ਉਸ ਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਸਿੰਘ ਕਾ ਰੁਤਵਾ ਹੀ ਡਿਗਰ ਥਾ, ਕਟਵਾ ਦੀਏ ਸ਼ਿਸ਼ ਸ਼ਾਮ ਨੇ, ਗੀਤਾ ਕੋ ਸੁਣਾ ਕਰ ਰੂ ਫੂਕ ਦੀ ਗੋਬਿੰਦ ਨੇ ਔਲਾਦ ਕਟਾ ਕਰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੀਵਨ ਐਸਾ ਸੀ, अपने पुत्रां नू चमकौर की जंग दे विच भेज रहे ने ते आख रहे ने बेटा तुम ही हो इस पंथ के बेड़े के खवैया सर भेट करो ताके चले धर्म की नैया ले दे के तुम ही थे मेरे गुलशन के बकैया लो जाओ सब तकते हैं सब खुलद में भैया खाहश है तुम्हें तेग चलाते हुए देखें हम आंख से तुम्हें बर्शी खाते हुए देखें। कौन इस अवस्था का बयान कर सकता है? कोई बयान ही नहीं कर सकता। मेरे साहिब अगलियां पंक्तियां अंदर अमृत बचन करते ने जेड़ा मनुख मन तन भाव समुचा जीवन दे अंदर मस्त हो जावे गुरबाणी दे अंदर जिसते उपजड़िया तिन लिया समाई राम यही कहना पैंदा है जिस परमात्मा तो मां बाप राही वो जगत दे अंदर पैदा होया है तिन लिया समाई राम ऐसे मनुख नू परमात्मा अपने दे विच इयो मिला लेंदा है जिवें पानी दे विच पानी मिल जांदा है। गुर कृपा जे नरको केनी ते ए जुगत पछानी नानक लीन भयो गोबिंद सियो ज्यो पानी संग पानी ऐसी अवस्था वाले जग्यासू दा जिक्र सतगुरु पातशाह जी कर दे जो अमृत बाणी दे विच लीन हो जांदा है। मिल ब्रह्म ज्योति ओत पोती उदक उदक समाया उस दी सुरत उस दी सोच ब्रह्म ज्योति भाव गुरबाणी दे विच मिल जांदी है। ओत पोती ओत पोत ताने पेटे दी तरह ओ परमात्मा दे विच लीन हो जांदा है। किवें? उदक उदक समाया जिवें पानी पानी दे विच समा जांदा है। अब तो जाए चढ़े सिंघासन मिले है सारंग पानी राम कबीरा एक बही है कोई ना सके पछाणी। जदों ये अवस्था बनती है मेरे से साहिब आखदे ने अगली पंक्ति दे अंदर जल थल महियल एक रविया न दूजा दृष्टाया उसनू पानी बिच धरती ते पुलाड़ ते हर जरे दे अंदर परमात्मा ही समाया अनुभव हो जांदा है। कोई दूसरा उसनू फिर दिखदा ही नहीं है। जिधर भी देखदा परमात्मा ही परमात्मा उसनू अनुभव हुंदा है। फिर मेरे साहिब यही बात अगली पंक्ति दे विच फरमाउंदे ने बाण तृण तृ भवन पूर्ण पूर्ण कीमत कह न जाई उस मनुख नूं भावे बण जंगल है भावे तृण पत्ता पत्ता है पीला पीला है त्रे भवन भावे सुकाल्ड तीन लोक मात लोक स्वर्ग लोक पताल लोक भाव समुचा जगत है पूर पूरन उसनू परिपूर्ण परमात्मा की हरेक दे विच अनुभव हुंदा है। कीमत कह न जाई उस दे आत्मक जीवन का कोई मुल नहीं दसिया जा सकता उस दे इखलाक नू कोई खरीद नहीं सकता पर जो बाणी दे अनुसार नहीं चलता उसनू ते कोई भी खरीद सकता है। लालच दे के कोई भी उसनू अपने आप नू उच्चा दर्शवा सकता उस दे कोलों। फिर मेरे साहिब अखीरली पंक्ति दे अंदर अमृत बचन करदे ने बिनवंत नानक आप जाने जिन ए बणत बनाई। गुरु पातशाह जी बेनती करके फरमान करदे ने जिस परमात्मा ने इस धुरकी बाणी राही मनुख दे आत्मक जीवन दी ऐसी बणत बना दिती है जिहदा बयान करना एक आम मनुख दे वस दी गल नहीं उहदे आत्मक जीवन दी अवस्था ते आप परमात्मा जानदा है। सतगुरु पातशाह जी कृपा करन जे असी आत्मक जीवन दे अंदर आनंद मानना है ते फिर सुन वड भागिया हर अमृत बाणी राम ਇਹ ਬਾਣੀ ਅਨੁਸਾਰ ਸਾਨੂੰ ਜੀਵਨ ਬਿਤਾਉਣਾ ਪਵੇਗਾ, ਤਾਂ ਹੀ ਸਾਡਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਤਬ ਆਪੇ ਮੇਲੇ, ਇਸ ਦੀਆਂ ਦਾਤਾਂ ਬਰਕਤਾਂ ਮਿਲਣ। ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੰਤ ਸਾਰੇ ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫੋਰ
0: ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫੋਰ

0: belong to God. All victories belong to God.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3374। ਇੱਕ ਵਾਰ ਫੇਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: आयो सत संग दी कई।
1: गरीब नवाज सतगुरु जी दे प्यारे मुबारक चरण कमला अंदर सतगुरु जी दी पाक पवित्र बारगाह अंदर बहुत भावना नाल जुड़ के संध्या दे दीवान दी हाजरी भर रही बहुत ही सत्कारयोग सतगुरु जी की साजी निवाजी सतसंगत जीओ, आओ हर रोज वांग आप जी गुरु चरणा विच बैठ के लाहा लै रहे हो सतगुरु पातशाह जी दी इलाही बाणी दा नुरानी कीर्तन कथा विचारा गुर इतिहास दियां सरवण करके अपने आप नूं सुहेला बनाउण दा यतन कीता है। अपने समय नूं सफलियां करन दा यतन आप सरबत संगतां ने कीता है। ते गुरु के सिखो आओ सतगुरु पातशाह जी दे महान इतिहास दी कथा गुर प्रताप सूरज ग्रंथ विचों सत्कार जो ज्ञानी शेर सिंह जी अंबाले वाले ओ लड़ीवार कथा जेड़ी है ओ आप सरबत संगतां दे नाल सांझ बना रहे हन। खालसा साजना दिवस दे संबंध दे अंदर कथा दी आरंभता उन्होंने कीती सी ते उसे लड़ी दा ही अगला हिस्सा सीमित जै समय दे अंदर आप संगतां दे नाल सांझ बना के गए ने। ते गुरु के सिखो आओ अज दा जिहड़ा मजमून सी उन्हां दा रंगड़ ते गुजर लोग जिहड़े है भारत दे निवासी ने पर इन्हां ने साथ हमेशा गुरु दे खिलाफ बैगानियां दा दित्ता जिहड़े इन्हां उपर सदियां तो जुल्म करदे आ रहे मुगल सन ए लोग उन्हां दा ही हमेशा साथ दिंदे रहे। ए जेस कांड दी गल अज ज्ञानी शेर सिंह जी करके गए है रंगड़ा नूं जदों सतगुरु जी ने पहला समझाउण दे यतन नूं कीते कि भाई ए जिहड़ी असी लड़ाई लड़ रहे हां ए तुहाडे वास्ते ही है मुगलां दी गुलामी तों आजाद कराउण वास्ते ए गुरु नानक दे घर दे अंदर मोर्चा लगा होया है ते तुसी उल्टा मुगलां नूं ही जिहड़ा है ओ अपनी ताकत दे रहे हो उन्हां दा साथ दे रहे हो। प्यार दे नाल समझाउण दे बावजूद भी जदों ए रंगड़ ते गुजर नहीं समझे फिर सतगुरु जी ने इन्हां नूं सोधे लवाए सन। इथे जिन्ने कु वक्ती तौर उत्ते गुरु दी शरण विच पै गए कि अगों तों असीं इदां नहीं करदे दीन दयालू सतगुरु जी ने उन्हां नूं बख्श दित्ता उन्हां नूं समझा के तोर दिता कि दोबारा जेकर तुसी पंथ दे नाल अड़न दा यतन कीता ते तुहाडा फिर हशर यही होवेगा। ए रंगड़ ते गुजर वक्ती तौर उत्ते कुछ समय वास्ते चुप तां हो गए पर इन्हां दे माड़े मनां दे अंदर जिहड़ी नफरत सी गुरु घर दे प्रति ओह खत्म ना हो सकी। ते गुरु के सिखो आओ ए खालसा साजना तों थोड़े बाद दीयां घटनावां ने जदों सतगुरु जी ने इन्हां नूं सोधे लवाए ने पर जदों तक आनंदपुर साहिब दी धरती उत्ते गुरु पंथ खालसा पंथ चढ़दी कला दा दौर रहा आनंदपुर दी धरती उत्ते उदों तक ये रंगण गुजर ये अंदरों अंदर ही रिझदे भुजदे ते रहे पर बोले ना ये समय दी उड़ीक दे अंदर लगे रहे ते सतगुरु पातशाह जी दे हजूरी कवियां विचों कवि सेनापति जी उन्हां ने जिहड़ी चमकौर साहिब तक दी डिटेल लिखी है 10 लाख दा घेरा चमकौर तों पहलां आनंदपुर साहिब नूं करीब 8 महीने दा लंबा घेरा जदों इन्हां रंगड़ां गुजरां ने देखिया ना कि हुण गुरु पंथ उत्ते ओह बिखड़ा समां आ गया है मुगल सल्तनत पंथ नूं बिल्कुल ही खत्म करन दे इरादे दे नाल आनंदपुर नूं घेर के बैठी है इन्हां ने फिर जाके मुगलां दे नाल रलेवां कर लिया ए फिर उठ पए ते जाके जिहड़ा घेरा कत्ती बैठी है मुगल सल्तनत ते हिंदू पहाड़ी राजे ए रंगड़ गुजर जाके फिर उन्हां दे नाल पंथ दे खिलाफ खड़े हो गए रल गए। ਤੇ ਇਹ ਜਿਹੜੇ ਘੇਰਾ ਪਾਇਆ ਸੀ ਅਨੰਦਪੁਰ ਸਾਹਿਬ ਨੂੰ ਕਰੀਬ 8 ਮਹੀਨੇ ਦਾ ਲੰਬਾ ਘੇਰਾ ਤੇ ਉਸ ਤੋਂ ਬਾਅਦ 10 ਲੱਖ ਦੀ ਜਿਹੜੀ ਬਹੁਤ ਵੱਡੀ ਤਾਕਤ ਚਮਕੌਰ ਤੱਕ ਗਈ ਉਹਦੀ ਡਿਟੇਲ ਕਵੀ ਸੈਨਾਪਤੀ ਜੀ ਨੇ ਦਿੱਤੀ ਹੈ ਕਿ ਇਹ 10 ਲੱਖ ਬੰਦਾ ਕਿਵੇਂ ਇਕੱਠਾ ਕੀਤਾ ਮੁਗਲ ਸਲਤਨਤ ਨੇ। 10 ਲੱਖ ਕੀ 10,000 ਬੰਦਾ ਇਕੱਠਾ ਕਰਨਾ ਔਖਾ ਹੁੰਦਾ ਪਰ ਗੁਰੂ ਪੰਥ ਦੇ ਖਿਲਾਫ ਖੜਨ ਵਾਸਤੇ ਇਹ ਮੁਗਲ ਸਲਤਨਤ ਨੇ 10 ਲੱਖ ਬੰਦਾ ਇਕੱਠਾ ਕੀਤਾ। ਇਸ ਗਿਣਤੀ ਦੇ ਅੰਦਰ ਜਿੱਥੇ ਮਰਕਜ਼ੀ ਹਕੂਮਤ ਦੀਆਂ ਸਾਰੀਆਂ ਫੌਜਾਂ ਸੈਂਟਰ ਸਰਕਾਰ ਦੀਆਂ ਫੌਜਾਂ ਉਹ ਇਸ ਮੁਹਾਜ਼ ਅੰਦਰ ਸ਼ਾਮਲ ਨੇ ਤੇ ਕਵੀ ਸੈਨਾਪਤੀ ਜੀ ਕਹਿੰਦੇ ਲਾਹੌਰ ਵਾਲਾ ਸੂਬੇਦਾਰ ਉਹ ਵੀ ਫੌਜਾਂ ਲੈ ਕੇ ਆਇਆ, ਸਰਹੰਦ ਵਾਲਾ ਆਪਣੀਆਂ ਫੌਜਾਂ ਲੈ ਕੇ ਰਲਿਆ, ਜੰਮੂ ਵਾਲਾ ਆਪਣੀਆਂ ਫੌਜਾਂ ਲੈ ਕੇ ਆਇਆ ਤੇ ਇਹਨਾਂ ਦੇ ਨਾਲ ਇਹ ਰੰਗੜ ਤੇ ਗੁੱਜਰ ਵੀ ਰਲ ਗਏ। ਕਵੀ ਸੈਨਾਪਤੀ ਜੀ ਨੇ ਡਿਟੇਲ ਦਿੱਤੀ ਹੈ, ਕਹਿੰਦਾ ਮੁਗਲ ਸਭੇ ਉੱਠ ਕੇ ਰਲ ਕੇ ਉੱਠ ਧਾਏ, ਸਾਮਾ ਕਰੀ ਬੇਗ ਹੀ ਆਏ, ਰੰਗੜ ਗੁੱਜਰ ਬਹੁਤ ਅਪਾਰ। ਇਹ ਜਿਹੜੇ ਕਦੇ ਵਕਤੀ ਤੌਰ ਉੱਤੇ ਚੁੱਪ ਕਰਕੇ ਬੈਠ ਗਏ ਸਨ ਡਰ ਕੇ ਜਦੋਂ ਸੋਧੇ ਲਾਏ ਇਹਨਾਂ ਨੂੰ, ਪਰ ਓਨਾ ਹੀ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਤੇ ਓਨੀ ਹੀ ਵੱਡੀ ਗਿਣਤੀ ਦੇ ਨਾਲ ਇਹ ਪੰਥ ਦੇ ਖਿਲਾਫ਼ ਫਿਰ ਖੜੇ ਹੋ ਗਏ। ਰੰਗੜ ਗੁੱਜਰ ਬਹੁਤ ਅਪਾਰ, ਬੜੋ ਬੜੋ ਯੋਧਾ ਅਸਵਾਰ, ਸੀਰੰਦੀ ਵਾਲੇ ਹਮਰਾਹੀ, ਗੜ ਲਾਹੌਰ ਤੇ ਫੌਜ ਬੁਲਾਈ, ਬਹੁਤ ਫੌਜ ਕਰ ਇਕੱਠੀ, ਜਮ ਦਲ ਮਿਲਾਏ, ਸਭ ਰਾਜਾ ਦਲ ਜੋਰ ਕੇ ਫੇਰ ਪਹੁੰਚੇ ਆਏ। ਇਹ ਕਵੀ ਸੈਨਾਪਤੀ ਜੀ ਦੀ ਡਿਟੇਲ ਹੈ, ਮਤਲਬ ਕਿ ਇਹ ਅਕਿਰਤ ਕਣ ਲੋਕ ਜਿਨ੍ਹਾਂ ਦੀ ਆਜ਼ਾਦੀ ਵਾਸਤੇ ਸਤਿਗੁਰੂ ਜੀ ਲੜ ਰਹੇ ਨੇ, ਗੁਰੂ ਦਾ ਪੰਥ ਬਿਖੜੇ ਰਾਹਾਂ ਉੱਤੇ ਪਿਆ ਹੋਇਆ, ਗੁਰੂ ਦਾ ਪੰਥ ਜੰਗਾਂ ਕਰ ਰਿਹਾ, ਸੰਘਰਸ਼ ਵਿੱਢਿਆ ਹੋਇਆ ਕਿ ਭਾਰਤ ਦੀ ਧਰਤੀ ਤੋਂ ਮੁਗਲਾਂ ਨੂੰ ਖਦੇੜਿਆ ਜਾਏ, ਪਰ ਜਿਨ੍ਹਾਂ ਦੇ ਕਰਕੇ ਗੁਰੂ ਦੇ ਪੰਥ ਨੇ ਜਿਹਾਦ ਛੇੜਿਆ ਹੈ ਉਹ ਉਲਟਾ ਮੁਗਲਾਂ ਦੀ ਇਮਦਾਦ ਕਰ ਰਹੇ ਸਨ, ਉਹ ਉਲਟਾ ਮੁਗਲਾਂ ਦੀ ਮਦਦ ਕਰ ਰਹੇ ਸਨ। ਕੇਵਲ ਇਹ ਰੰਗੜ ਗੁਜਰੀ ਨਹੀਂ, ਸਾਰੇ ਦੇ ਸਾਰੇ ਹਿੰਦੂ ਪਹਾੜੀ ਰਾਜੇ, ਆਪਾਂ ਪਿਛਲੇ ਦੀਵਾਨਾਂ ਦੇ ਅੰਦਰ ਇਹ ਕੀ ਕੁਝ ਕਰਦੇ ਰਹੇ, ਗੁਰੂ ਪਾਤਸ਼ਾਹ ਜੀ ਦੇ ਨਾਲ ਭੀਮ ਚੰਦ, ਇਹਦਾ ਪੁੱਤ ਅਜਮੇਰ ਚੰਦ, ਇਹ ਆਪ ਕਟੌਤੀਏ, ਗੁਲੇਰੀਏ, ਸਾਰੇ ਜਿੰਨੇ ਵੀ ਇਹ ਪਹਾੜੀ ਰਾਜੇ ਨੇ, ਇਹਨਾਂ ਨੂੰ ਚਾਹੀਦਾ ਤੇ ਇਹ ਸੀ ਇਹਨਾਂ ਦੀ ਆਜ਼ਾਦੀ ਵਾਸਤੇ ਗੁਰੂ ਲੜ ਰਿਹਾ ਇਹ ਗੁਰੂ ਦਾ ਸਾਥ ਦਿੰਦੇ, ਪਰ ਜਿਹੜੇ ਅੱਜ ਆ ਭਾਰਤ ਦੀ ਧਰਤੀ ਉੱਤੇ ਭੰਗਵਾ ਅੱਤਵਾਦ ਜਿਹੜਾ ਹੈ RSS ਵਾਲੇ, ਅੱਜ ਉਹ ਕਹਿ ਰਹੇ ਆ ਕਿ ਜਿਹੜਾ ਬੰਦਾ ਭਾਰਤ ਮਾਤਾ ਦੀ ਜੈ ਨਹੀਂ ਕਹੇਗਾ ਉਹਨੂੰ ਅਸੀਂ ਭਾਰਤ 'ਚ ਨਹੀਂ ਰਹਿਣ ਦੇਣਾ। ਜਦਕਿ ਇਹਨਾਂ ਦੇ ਵੱਡਿਆਂ ਦਾ ਇਤਿਹਾਸ ਇਹ ਹੈ ਕਿ ਮੁਗਲਾਂ ਦਾ ਹਮੇਸ਼ਾ ਇਹਨਾਂ ਦੇ ਵੱਡੇ ਸਾਥ ਦਿੰਦੇ ਰਹੇ ਨੇ ਸਦੀਆਂ ਭਰ। ਜੇਕਰ ਭਾਰਤ ਨੇ ਗੁਲਾਮੀ ਕੱਟੀ ਹੈ ਨਾ ਜੀ 1204 ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸਮਾਂ, ਮਿਸਲਾਂ ਦਾ ਸਮਾਂ, ਉਦੋਂ ਤੱਕ ਮਤਲਬ ਕਿ ਮੁਗਲ ਰਾਜ ਦਾ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਤੱਕ ਜਿਹੜੀ ਭਾਰਤ ਨੇ ਗੁਲਾਮੀ ਕੱਟੀ ਹੈ ਜੀ, ਉਹ ਇਹਨਾਂ ਦੇ ਵਡੇਰਿਆਂ ਕਰਕੇ ਕੱਟੀ ਹੈ, ਇਹ ਕਦੇ ਵੀ ਭਾਰਤ ਦੇ ਨਾਲ ਨਹੀਂ ਖੜੇ। ਅੱਜ ਇਹਨਾਂ ਕੋਲ ਤਾਕਤ ਹੈ, ਲੋਕਾਂ ਨੇ ਇਹਨੂੰ ਰਾਜ ਦਿੱਤਾ ਤੇ ਘੱਟ ਗਿਣਤੀਆਂ ਦਾ ਇਹਨਾਂ ਨੇ ਜਿਉਣਾ ਮੁਹਾਲ ਕੀਤਾ ਹੋਇਆ, ਕਦੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਇਹ ਮੁਸਲਮਾਨ ਤੇ ਸਿੱਖਾਂ ਨੂੰ ਇਹ ਭੜਕਾਉਣ ਦਾ ਯਤਨ ਕਰਦੇ ਹੈ, ਕਦੇ ਕੁਝ ਕਰਦੇ ਹੈ, ਜਦਕਿ ਸੱਚਾਈ ਇਹ ਹੈ ਜੀ ਆ ਜਿਹੜੇ ਆ ਨਿਕਰਾਂ ਵਾਲੇ ਭੱਜੇ ਫਿਰਦੇ ਆ ਜਾਂ ਡਾਂਗਾ ਚੱਕ ਕੇ ਭਾਰਤ ਦੀ ਧਰਤੀ ਉੱਤੇ, ਇਹਨਾਂ ਦੇ ਵਡੇਰਿਆਂ ਨੇ ਹਮੇਸ਼ਾ ਮੁਗਲ ਸਲਤਨਤ ਦਾ ਸਾਥ ਦਿੱਤਾ, ਹਮੇਸ਼ਾ ਇਹ ਜੇ ਪੰਥ ਨਾਲ ਖੜਦੇ ਤੇ ਗੁਰੂ ਕੇ ਸਿੱਖੋ 17ਵੀਂ ਸਦੀ 18ਵੀਂ ਸਦੀ ਤੱਕ ਮੁਗਲਾਂ ਦਾ ਰਾਜ ਰਹਿੰਦਾ ਹੀ ਨਾ, ਇਹ ਆਪ ਗਦਾਰੀਆਂ ਕਰਕੇ ਉਹਨਾਂ ਦਾ ਸਾਥ ਦਿੰਦੇ ਰਹੇ, ਇਸ ਕਰਕੇ ਇੰਨਾ ਲੰਬਾ ਸਮਾਂ ਇੰਨੀਆਂ ਵੱਡੀਆਂ ਕੁਰਬਾਨੀਆਂ ਗੁਰੂ ਦੇ ਪੰਥ ਦੀਆਂ ਹੋਈਆਂ, ਫਿਰ ਜਾ ਕੇ ਭਾਰਤ ਵਿੱਚੋਂ ਮੁਗਲਾਂ ਦੀਆਂ ਜੜ੍ਹਾਂ ਪੱਟ ਹੋਈਆਂ। ਸੋ ਇਹਨਾਂ ਦਾ ਜਿਹੜਾ ਇਤਿਹਾਸ ਹੈ ਜੀ ਉਹ ਹਮੇਸ਼ਾ ਦੇਸ਼ ਦੇ ਉਲਟ ਰਿਹਾ। ਅੱਜ ਇਹ ਜਿੱਥੇ ਘੱਟ ਗਿਣਤੀਆਂ ਜਿਹੜੀਆਂ ਭਾਰਤ ਮਾਤਾ ਦੀ ਜੈ ਇਹਨਾਂ ਦੇ ਆਖੇ ਕਹਿਣ ਨੂੰ ਤਿਆਰ ਨਹੀਂ, ਜਿਨ੍ਹਾਂ ਨੂੰ ਕਹਿੰਦੇ ਨੇ ਇਹ ਦੇਸ਼ ਦੇ ਗਦਾਰ ਨੇ, ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ, ਅਸਲ ਵਿੱਚ ਸਭ ਤੋਂ ਵੱਡੇ ਦੇਸ਼ ਦੇ ਗਦਾਰ ਇਹੀ ਨੇ। ਇਹਨਾਂ ਦੇ ਕਾਰਨ ਹੀ ਭਾਰਤ ਹਮੇਸ਼ਾ ਗੁਲਾਮੀ ਦੀਆਂ ਸੱਟਾਂ ਸਹਿੰਦਾ ਰਿਹਾ। ਸੋ ਆਓ ਉਹਨਾਂ ਰੰਗੜਾਂ ਤੇ ਗੁੱਜਰਾਂ ਦੀ RSS ਵਾਲਿਆਂ ਦੇ ਵੱਡਿਆਂ ਦੀ ਗੱਲ ਗਿਆਨੀ ਸ਼ੇਰ ਸਿੰਘ ਜੀ ਕਰਕੇ ਗਏ ਨੇ, ਤਾਂ ਗੁਰੂ ਕੇ ਸਿੱਖੋ ਆਪਾਂ ਕੱਲ ਦੇ ਦੀਵਾਨ ਦੇ ਅੰਦਰ, ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਦਿਨ ਲੰਘ ਚੁੱਕਾ, ਕੱਲ ਗੁਰਤਾ ਗੱਦੀ ਦਿਵਸ ਸੀ ਤੇ ਸਤਿਗੁਰੂ ਜੀ ਦੇ ਪ੍ਰਸੰਗ ਨੂੰ ਆਪਾਂ ਉਹਨਾਂ ਦੇ ਪ੍ਰਕਾਸ਼ ਤੋਂ, ਉਹਨਾਂ ਦੇ ਜਨਮ ਤੋਂ ਟੂਕ ਮਾਤਰ ਵਿਚਾਰ ਕਰਕੇ ਆਪਾਂ ਆਰੰਭ ਕੀਤਾ ਸੀ, ਤਾਂ ਕਿ ਆਪਾਂ ਨੂੰ ਮੁੱਢਲੀ ਵੀ ਇਹ ਆਪਾਂ ਸਰਵਣ ਕਰ ਸਕੀਏ ਕਿ ਉਹ ਅਮਰੂ ਬਾਬਾ ਜਿਹੜਾ ਕਦੇ ਬਾਸਤ ਕੇ ਗਿੱਲਾਂ ਦੇ ਅੰਦਰ ਜਿਹੜੇ ਬਜ਼ੁਰਗ ਨੂੰ ਲੋਕ ਅਮਰੂ ਬਾਬਾ ਕਹਿ ਕੇ ਬੁਲਾਉਂਦੇ ਸਨ, ਉਹ ਧੰਨ ਗੁਰੂ ਅਮਰਦਾਸ ਕਿਵੇਂ ਬਣ ਗਿਆ, ਕੀ ਉਹਨੇ ਕੀਤਾ, ਕੈਸੀ ਕਾਲਣਾ ਕਾਲੀ, ਇਹੋ ਜੀ ਕਿਹੜੀ ਕਰਨੀ, ਕਿਹੜੀ ਸੇਵਾ ਉਸ ਬਾਬੇ ਅਮਰੂ ਨੇ ਕੀਤੀ ਕਿ ਅੱਜ ਗੁਰੂ ਦਾ ਪੰਥ ਉਹਨੂੰ ਤੀਸਰਾ ਸਤਿਗੁਰੂ ਕਹਿ ਕੇ ਸਤਿਕਾਰਦਾ। ਇਸ ਕਰਕੇ ਆਪਾਂ ਬੇਸ ਤੋਂ ਚੱਲੇ ਸਾਂ ਤੇ ਉਹ ਕੱਲ ਤੋਂ ਆਪਾਂ ਅੱਗੇ ਸਤਿਗੁਰੂ ਅਮਰਦਾਸ ਜੀ ਦੀਆਂ ਵਡਿਆਈਆਂ, ਜਿੰਨਾ ਕੁ ਸਮਾਂ 35 ਕੁ ਮਿੰਟ ਬਾਕੀ ਨੇ ਉਹਦੇ ਅੰਦਰ ਕਰਨ ਦਾ ਯਤਨ ਕਰਾਂਗੇ। ਪਰ ਸਭ ਤੋਂ ਪਹਿਲਾਂ ਆਓ ਇੱਕ ਵਾਰੀ ਫਿਰ ਝੁਕੀਏ ਗੁਰੂ ਗੋਦ ਅੰਦਰ ਤੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਆਪਾਂ ਸਾਂਝ ਬਣਾਈ ਸੀ ਕਿ ਇਹ ਬਾਬਾ ਅਮਰਦਾਸ ਜੀ ਜਿਹੜੇ ਬਾਸਰ ਕੇ ਗਿੱਲਾਂ ਦੇ ਰਹਿਣ ਵਾਲੇ ਹੈ, ਇਹਨਾਂ ਦਾ ਪਿੰਡਾਂ ਦੇ ਅੰਦਰ ਜਿਹੋ ਜਿਹੇ ਰਿਵਾਜ਼ ਹੁੰਦੇ ਨੇ, ਅੱਜ ਵੀ ਬਹੁਤੇ ਨਾਮ ਜਿਹੜੇ ਪੱਕੇ ਨਾਵਾਂ ਤੋਂ ਲੋਕ ਆਪਾਂ ਨੂੰ ਨਹੀਂ ਜਾਣਦੇ, ਪਿੰਡ ਦੇ ਅੰਦਰ ਨਾਮ ਹੋਰ ਹੁੰਦਾ ਹੈ ਤੇ ਕਾਗਜ਼ਾਂ ਦੇ ਅੰਦਰ ਬੰਦੇ ਦਾ ਨਾਮ ਹੋਰ ਹੁੰਦਾ ਹੈ। ਇਹਦਾ ਇਸ ਬਜ਼ੁਰਗ ਦਾ ਨਾਮ ਅਮਰਦਾਸ ਹੀ ਹੈ, ਪਰ ਇਲਾਕੇ ਦੇ ਅੰਦਰ, ਪਿੰਡ ਦੇ ਅੰਦਰ ਇਹਨੂੰ ਬਾਬਾ ਅਮਰੂ ਕਹਿ ਕੇ ਲੋਕ ਸਤਿਕਾਰਦੇ ਹੈ। ਆ ਗੁਰੂ ਕੇ ਸਿੱਖੋ, ਇੱਕ ਬ੍ਰਹਮਚਾਰੀ ਦੀ ਇੱਕ ਗੱਲ ਦੇ ਨਾਲ ਮਨ ਉੱਤੇ ਲੱਗੀ ਚੋਟ, ਸੱਚੇ ਗੁਰੂ ਦੀ ਭਾਲ ਮਨ ਦੇ ਅੰਦਰ ਪੈਦਾ ਹੋਈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ, ਉਹਦੇ ਕੋਲੋਂ ਬਾਣੀ ਦਾ ਇੱਕ ਸ਼ਬਦ ਸੁਣਿਆ ਤੇ ਗੁਰੂ ਇਹ ਬਾਣੀ ਕਿਹਦੀ ਹੈ, ਕਿੱਥੋਂ ਪੜ੍ਹੀ ਹੈ, ਕਿੰਨੇ ਉਚਾਰੀ ਹੈ, ਇਹ ਸਾਰੇ ਸਵਾਲ ਬਾਬਾ ਅਮਰੂ ਨੇ ਆਪਣੀ ਭਤੀਜ ਨੂੰ ਕਰ ਦਿੱਤੇ ਨੇ। ਬੀਬੀ ਅਮਰੋ ਜੀ ਨੇ ਦੱਸਿਆ ਕਿ ਇਹ ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹੈ, ਪਰ ਮੈਂ ਆਪਣੇ ਪਿਤਾ ਜੀ ਕੋਲੋਂ ਸਿੱਖਿਆ। ਜਿਹੜੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਅੰਦਰ ਗੁਰੂ ਨਾਨਕ ਦੇ ਪੰਥ ਦੀ ਸੇਵਾ ਕਰ ਰਹੇ ਨੇ ਖਡੂਰ ਸਾਹਿਬ ਦੀ ਧਰਤੀ ਉੱਤੇ, ਬਾਬਾ ਅਮਰਦਾਸ ਜੀ ਦੇ ਮਨ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ। ਬੀਬੀ ਅਮਰੋ ਜੀ ਨੂੰ ਕਰਕੇ ਬੇਨਤੀ, ਨਾਲ ਖਡੂਰ ਸਾਹਿਬ ਤੱਕ ਜਾਣ ਵਾਸਤੇ ਆਖਿਆ ਪ੍ਰੇਰਿਆ, ਬੀਬੀ ਅਮਰੋ ਜੀ ਦਿਨ ਦੇ ਚੜਾਅ ਦੇ ਨਾਲ ਆਪਣੇ ਘਰ ਦੇ ਕੰਮ ਨਿਬੇੜ ਕੇ, ਆਪਣੇ ਦੁਨੀਆਦਾਰੀ ਦੇ ਝਮੇਲਿਆਂ ਨੂੰ ਨਿਬੇੜ ਕੇ ਆਪਣੇ ਸਹੁਰਾ ਸਾਹਿਬ ਦੇ ਨਾਲ, ਮਤਲਬ ਕਿ ਸਹੁਰਾ ਸਾਹਿਬ ਦੇ ਭਾਈ ਸਾਹਿਬ ਨੇ ਬਾਬਾ ਅਮਰੂ ਜੀ, ਬੀਬੀ ਅਮਰੋ ਦੇ ਸਹੁਰਾ ਸਾਹਿਬ ਦੇ ਭਾਈ ਸਾਹਿਬ ਨੇ ਬਾਬਾ ਅਮਰੂ ਜੀ ਦੇ ਨਾਲ ਬਾਸਰ ਕੇ ਗਿੱਲਾਂ ਤੋਂ ਖਡੂਰ ਸਾਹਿਬ ਆਉਣ ਵਾਸਤੇ ਬੀਬੀ ਅਮਰੋ ਜੀ ਪਰ ਉਪਕਾਰ ਦੀ ਖਾਤਰ ਗੁਰੂ ਕੇ ਸਿੱਖੋ ਤਿਆਰ ਹੋਏ ਹੈ। ਤੇ ਆਓ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਨੂੰ ਕਿਵੇਂ ਪੁੱਛਦੇ ਨੇ ਕਿ ਬੇਟਾ ਇਹ ਬਾਣੀ ਕਿਹਦੀ ਹੈ, ਤੂੰ ਪੜ੍ਹੀ ਕਿੱਥੋਂ ਹੈ, ਸੁਣੀ ਕਿੱਥੋਂ ਹੈ, ਮਨ ਦੇ ਅੰਦਰ ਤਾਂਘ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਬਾਬਾ ਅਮਰਦਾਸ ਜੀ ਜਿਵੇਂ ਬੀਬੀ ਅਮਰੋ ਨੂੰ ਪੁੱਛਦੇ ਹੈ, ਆ ਸੁਣਿਓ ਜੀ।

आओ गुरु के सिखो, इस घटना के अंदर हुण साडे वास्ते सीखण वाला की है, क्योंकि इतिहास ये कोई फॉर्मैलिटी नहीं हुंदा जी, असी बोली जाने आप जी सरवण करी जाते हो, इतिहास सीखण वास्ते हुंदा जी। इतिहास कौमां दा शीशा होया करदा है, जिवें नहा धो के सवेर नूं आपां शीशे दे मूहरे खड़ के अपना चेहरा मूहरा सवारदे हां, इसे तरह कौमां ने इतिहास दे मूहरे खड़ के अपने आप नूं सवारना हुंदा है। इस करके गुरु के सिखो, इतिहास की हर घटना वो साडे वास्ते कुछ ना कुछ सीखण वास्ते अपने आप विच लई बैठी है। हुण बाबा अमरदास जी जिहड़े करीब 21 वारी हरिद्वार जा के आए ने, क्योंकि पिता जी जिहड़ी इन्हां दे घर दी रवायत सी वो यही सी, इन्हां दे पिता जी भी जिहड़े हिंदू मनौतां नूं मनदे सन, कर्म कांडा दे अंदर विश्वास रखदे ने, पूरा गुरु मिलन तों बाद सारे भटकदे सन ते इह बाबा अमरदास जी भी भटकदे सन। 21 साल लगातार गंगा इशनान करदे रहे बाबा अमरदास जी, पर गुरु के सिखो जिहड़ा अंदरली शांति है, पीस ऑफ माइंड, वह अजे तक प्राप्त नहीं होया। शांति अंदर दा अमन अजे तक दस्तियाब नहीं होया। ते गुरु के सिखो आओ हुण जदों बाणी सुनी है, बाणी बाबा अमरदास जी ने कोई बहुती नहीं सुनी, कोई आप घर विच रख के पोथी साहब नहीं पढ़े, गुरु नानक पातशाह दी बाणी आप नहीं पढ़ी, बहुती नहीं पढ़ी, कदे बाणी पहला कन्ना विच पई ही नहीं सी। पर गुरु के सिखो आओ अज बीबी अमरो जी दे मुख विचों इको ही शब्द सरवण कीता है, केवल एक शब्द, वह भी बीबी अमरो जी चाटी विच मधाणी पाई है, दुध रिड़क रहे ने, मारू महला पहला दा शब्द नाल नाल बीबी अमरो जी पढ़ रहे सन। इधर अपने वेड़े दे अंदर सवेर दा समा है, बाबा अमरदास जी भी तुरे फिर रहे सन, ते बाणी दा एक शब्द जिहड़ा है बड़ा ध्यान ला के सुनिया। जदों मिठी बाणी दा शब्द कन्ना विच पिया, लिव होर डूंगी हुई है, जरा होर ध्यान दे नाल सरवण कीता है। आओ गुरु के सिखो हुण इक्को ही बाणी दा शब्द बाबा अमरदास जी दी जिंदगी नूं पलट के रख दिंदा जी, एकदम यू टर्न, एकदम पलटा वजदा है, ते गुरु के सिखो साडी ते सारी उम्र लंघ जांदी है। बाणी पढ़दे भी हां, सुणदे भी हां, पता नहीं किन्ने अखंड पाठ घरां विच करा लए, पता नहीं सहज पाठ किन्ने सुन लए ते कर लए, पर गुरु के सिखो बहुतियां दी जिंदगी विच तब्दीली फिर भी नहीं आउंदी। बाबा अमरदास जी ने आप नहीं पढ़ी जी बाणी, केवल एक शब्द बीबी अमरो कोलों सुनिया है, वह एक शब्द सुनन तों बाद इन्ना वड्डा पलटा वजदा है जिंदगी दे अंदर, अपने आप नूं समर्पण कर दिंदे ने गुरु अमरदास पातशाह दे चरणां दे अंदर। ते गुरु के सिखो साडी सारी जिंदगी लंघदी है बाणी सुनदिआं, बाणी पढ़दिआं, कथा सुनदिआं, कीर्तन सुनदिआं, वड्डे वड्डे कीर्तन दरबारां विच जाके आपां हाजरी भरदिआं, पर साडी जिंदगी दी गड्डी उसे सड़क उत्ते चलदी है जिहड़ी उत्ते पहलां चलदी सी। असी वह सारिया मनमत्ता फिर भी करते हैं जड़िया पहला करते सज। गुरु नानक पातशाह के नाम उत्ते वसण वाली तुहाडे पंजाब की धरती का जिन्ना बुरा हाल है गुरु के सिखो, उन्ना शायद किसी भारत के खिते का होर हो। असी बाणी सुनते भी हाँ कि दुविधा ना पढ़ो, हर बिन होर ना पूजो, मड़े मसाण ना जाई, पर गुरु का सिख पैसे भेज भेज के अपने पिंड दे कबर दे मेले विच हिस्सा पाउंदा है, केवल के मेरी फोटो कबर दे मेले दे इश्तिहार विच लग जाए। सिख बाणी सुनन तों बाद भी कबरां दे मेलियां लई पैसे भेजदा है। सतगुरु पातशाह जी सिख कोलों डिमांड करदे है साबत सूरत दस्तार सिरा, बाणी पढ़न ते सुनन तों बावजूद भी सिख केसां दी बेअदबी करन तों बाज नहीं आउंदा। सतगुरु सच्चे पातशाह जी हर मनमत तो रोकते हैं, सिख ने केवल शब्द गुरु के चरणों नाल जुड़ना है, पर पग्गां वाले बहुते देहधारी बाबयां दे डेरियां उत्ते घूमदे आपां देख सकते हैं। सिख नूं सतगुरु सच्चे पातशाह जी केवल
ਇੱਕ ਦਾ ਉਪਾਸ਼ਕ ਬਣਨ ਦੀ ਤਾਗੀਦ ਕਰਦੇ ਹੈ, ਕਿਉਂਕਿ ਤੁਹਾਡਾ ਇਹ ਸਾਰੀ ਪਾਵਨ ਬਾਣੀ 1430 ਪਵਿੱਤਰ ਅੰਗ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਰਾਗ ਦੀ ਆਰੰਭਤਾ ਇੱਕ ਤੋਂ ਹੁੰਦੀ ਹੈ। ਇੱਕ ਓਅੰਕਾਰ ਪਾ ਕੇ ਹੀ ਅਗਲੀ ਗੱਲ ਸਤਿਗੁਰੂ ਕਰਦੇ ਹੈ। ਤੇ ਬਾਣੀ ਦਾ ਪਹਿਲਾ ਅੱਖਰ, ਪਹਿਲਾ ਪੰਨਾ, ਪਹਿਲਾ ਅੱਖਰ ਵੀ ਇੱਕ ਸਤਿਗੁਰੂ ਜੀ ਨੇ ਪਾਇਆ। ਇਹਦਾ ਮਤਲਬ ਹੈ ਕਿ ਸਿੱਖ ਕਿਸੇ ਦਾ ਉਪਾਸ਼ਕ ਨਹੀਂ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੈ। ਪਰ ਗੁਰੂ ਕੇ ਸਿੱਖੋ, ਤੁਹਾਡੇ ਪੰਜਾਬ ਦੀ ਧਰਤੀ ਉੱਤੇ ਹਰ ਕਿਸਾਨ ਦੀ ਬੰਬੀ ਉੱਤੇ ਇੱਕ ਬਾਬੇ ਦਾ ਮੱਠ ਬਣਿਆ ਹੋਇਆ। ਮਾਫ ਕਰਨਾ ਜੀ, ਦੁਆਬੇ ਵਾਲਿਆਂ ਦਾ ਤੇ ਜ਼ਿਆਦਾ ਹੀ ਮਾੜਾ ਹਾਲ ਹੈ। ਹਰ ਕਿਸਾਨ ਦਾ ਆਪਣਾ ਸ਼ਹੀਦ ਹੈ, ਹਰ ਪਰਿਵਾਰ ਦਾ ਆਪਣਾ ਬਾਬਾ ਹੈ ਜਿਹੜਾ ਮੋਟਰ ਉੱਤੇ ਬੰਨਿਆ ਹੋਇਆ ਹੈ। ਗੁਰੂ ਕੇ ਸਿੱਖੋ, ਗੁਰੂ ਕਹਿ ਰਿਹਾ ਹੈ ਏਕ ਓਟ ਇੱਕੋ ਆਧਾਰ ਤੇ ਸਾਡੀ ਹਰ ਮੋਟਰ ਉੱਤੇ ਇੱਕ ਇੱਕ ਬਾਬਾ ਬੰਨਿਆ ਹੋਇਆ। ਅਸੀਂ ਹਰ ਪਰਿਵਾਰ ਦੇ ਆਪਣੇ ਸ਼ਹੀਦ ਨੇ, ਹਰ ਪਰਿਵਾਰ ਦੇ ਆਪਣੇ ਬਾਬੇ ਨੇ। ਤੇ ਗੁਰੂ ਕੇ ਸਿੱਖੋ, ਇਹ ਬਾਬਾ ਅਮਰਦਾਸ ਦੀ ਜ਼ਿੰਦਗੀ ਅੰਦਰ ਤੇ ਇੱਕ ਸ਼ਬਦ ਸੁਣ ਕੇ ਪਲਟਾ ਵੱਜ ਗਿਆ ਤੇ ਅਸੀਂ ਤੇ ਪਤਾ ਨਹੀਂ ਕਿੰਨੇ ਕੁ ਅਖੰਡ ਪਾਠ ਕਰ ਵੀ ਲੈਂਦੇ ਹਾਂ ਤੇ ਸੁਣ ਵੀ ਲੈਂਦੇ ਹਾਂ। ਪਤਾ ਨਹੀਂ ਕਿੰਨੀ ਵਾਰੀ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਬਾਬਾ ਅਮਰਦਾਸ ਜੀ ਦਾ ਸੁਣਿਆ, ਪਰ ਜ਼ਿੰਦਗੀ ਸਾਡੀ ਫਿਰ ਵੀ ਤਬਦੀਲ ਨਹੀਂ ਹੁੰਦੀ ਜੀ। ਬਾਬਾ ਅਮਰਦਾਸ ਸਾਹਿਬ ਜੀ ਦੀ ਜ਼ਿੰਦਗੀ ਵਿੱਚੋਂ ਸਾਡੇ ਲਈ ਸਿੱਖਣ ਵਾਲੀ ਗੱਲ ਇਹ ਹੈ ਕਿ ਗੁਰੂ ਕੇ ਸਿੱਖਾ ਆ ਬਾਬਾ ਅਮਰਦਾਸ ਜੀ, ਦੇਖੋ ਆਪਾਂ ਫਿਰ ਵੀ ਗੁਰੂ ਕੇ ਸਿੱਖ ਅਖਵਾਉਣ ਵਾਲੇ ਬੈਠੇ ਹਾਂ, ਆਪਣੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਾ ਹੋਇਆ, ਪਰ ਬਾਬਾ ਅਮਰਦਾਸ ਜੀ ਸਨਾਤਨ ਮਤ ਦੇ ਉਪਾਸ਼ਕ ਨੇ, ਜਿਨ੍ਹਾਂ ਦਾ ਗੁਰਮਤ ਨਾਲ ਕੋਈ ਲੈਣ ਦੇਣ ਨਹੀਂ ਸੀ। ਗੁਰੂ ਨਾਨਕ ਦਾ ਘਰ ਜਲ ਦੀ ਪੂਜਾ ਤੋਂ ਮਨਾ ਕਰਦਾ, ਪਰ ਬਾਬਾ ਅਮਰਦਾਸ ਜੀ ਗੰਗਾ ਦੇ ਉਪਾਸ਼ਕ ਨੇ। ਉਹ ਹਰ ਮਨੌਤ, ਉਹ ਹਰ ਰਸਮ, ਉਹ ਹਰ ਕਰਮ ਕਾਂਡ ਜਿਹੜਾ ਹਰਿਦੁਆਰ ਬੈਠੇ ਬਾਹਮਣ ਕਰਦੇ ਨੇ, ਬਾਬਾ ਅਮਰਦਾਸ ਜੀ ਵੀ ਜਾ ਕੇ ਉਹ ਕਰਦੇ ਨੇ। ਪਰ ਗੁਰੂ ਕੇ ਸਿੱਖੋ, ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਸੱਚੀ ਬਾਣੀ ਦਾ ਇੱਕੋ ਹੀ ਸ਼ਬਦ ਕੰਨਾਂ ਵਿੱਚ ਪੈਂਦਾ, ਇੱਕਦਮ ਸਾਰਾ ਕੁਝ ਛੱਡ ਦਿੰਦੇ ਹੈ, ਕਿਉਂਕਿ ਪੂਰੇ ਉੱਤੇ ਵਿਸ਼ਵਾਸ ਵੱਜ ਗਿਆ। ਤੇ ਗੁਰੂ ਕੇ ਸਿੱਖੋ, ਆਪਾਂ ਤੇ ਉਹ ਮਾਫ ਕਰਿਆ ਜੇ ਵਾਟਰ ਪਰੂਫ ਤਰਪਾਲ ਵਰਗੇ ਹੋ ਗਏ ਹਾਂ। ਟਰੱਕਾਂ ਵਾਲੇ ਵੀਰ ਉਹ ਮੀਂਹ ਦਾ ਮੌਸਮ ਹੋਵੇ ਤੇ ਤਰਪਾਲ ਵਾਟਰ ਪਰੂਫ ਨਾਲ ਹੀ ਲੈ ਕੇ ਤੁਰਦੇ ਹੈ। ਮਾੜਾ ਜਿਹਾ ਮੌਸਮ ਖਰਾਬ ਹੋਵੇ ਟਰੱਕ ਦੇ ਉੱਤੇ ਪਾ ਦਿੰਦੇ ਹੈ, ਸਮਾਨ ਖਰਾਬ ਨਹੀਂ ਹੁੰਦਾ। ਆਪਣਾ ਵੀ ਹਾਲ ਉਹੀ ਹੈ, ਜਿਵੇਂ ਵਾਟਰ ਪਰੂਫ ਤਰਪਾਲ ਦੇ ਅੰਦਰ ਪਾਣੀ ਨਹੀਂ ਵੜਦਾ, ਆਪਣੇ ਅੰਦਰ ਬਾਣੀ ਨਹੀਂ ਵੜਦੀ ਜੀ। ਵਾਟਰ ਪਰੂਫ ਤਰਪਾਲ ਦੇ ਉੱਤੋਂ ਦੀ ਪਾਣੀ ਲੰਘ ਜਾਂਦਾ, ਸਾਡੇ ਉੱਤੋਂ ਦੀ ਬਾਣੀ ਲੰਘੀ ਜਾਂਦੀ ਹੈ। ਅੰਦਰ ਆਪਾਂ ਵੜਨ ਹੀ ਨਹੀਂ ਦਿੰਦੇ, ਵਾਟਰ ਪਰੂਫ ਤਰਪਾਲ ਵਰਗੇ ਹੋ ਗਏ ਹਾਂ ਆਪਾਂ। ਆ ਗੁਰੂ ਕੇ ਸਿੱਖੋ, ਸੁਣ ਕੇ ਨਾ ਮੰਨਿਆ ਵੀ ਕਰੀਏ। ਜਪਜੀ ਸਾਹਿਬ ਜੀ ਦੇ ਅੰਦਰ ਰੋਜ਼ ਹੀ ਪੜ੍ਹਨ ਵਾਲੇ ਪੜ੍ਹਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਤਿੰਨ ਇਹ ਸੀੜੀਆਂ ਨੇ ਜੀ, ਤਿੰਨ ਮੰਜ਼ਲਾਂ ਨੂੰ ਲੰਘਣ ਤੋਂ ਬਾਅਦ ਸਿੱਖ ਮੁਕਾਮ ਉੱਤੇ ਪਹੁੰਚਦਾ ਹੈ। ਪਹਿਲਾਂ ਸਿੱਖ ਨੇ ਸੁਣਨਾ ਹੈ, ਸੁਣਨ ਤੋਂ ਬਾਅਦ ਛੱਡ ਨਹੀਂ ਦੇਣਾ ਵੀ ਠੀਕ ਹੈ ਬਾਬੇ ਬੋਲੀ ਜਾਂਦੇ ਸੀ ਆਪਾਂ ਸੁਣ ਕੇ ਘਰ ਨੂੰ ਆ ਗਏ ਹਾਂ, ਸੁਣਨ ਤੋਂ ਬਾਅਦ ਮੰਨਣਾ ਵੀ ਹੈ। ਤੇ ਮੰਨਣ ਤੋਂ ਬਾਅਦ ਜਿਹੜਾ ਉਹਦੇ ਵਿੱਚੋਂ ਨਿਕਲਦਾ ਹੈ ਨਾ ਸਿੱਟਾ, ਉਹਦਾ ਰਸ, ਉਹਦਾ ਨਿਚੋੜ, ਮਨ ਕੀਤਾ ਭਾਓ, ਉਹਨੂੰ ਆਪਣੇ ਮਨ ਦੇ ਅੰਦਰ ਗੁਰੂ ਕੇ ਸਿੱਖੋ ਵਸਾਉਣਾ ਵੀ ਹੈ, ਫਿਰ ਗੱਲ ਬਣਦੀ ਹੈ। ਆਓ ਬਾਬਾ ਅਮਰਦਾਸ ਸਾਹਿਬ ਜੀ ਇੱਕੋ ਹੀ ਸ਼ਬਦ ਸੁਣਿਆ, ਮਨ ਤਬਦੀਲ ਹੋ ਗਿਆ, ਸੱਟ ਐਸੀ ਵੱਜੀ ਹੈ, ਕਿਉਂਕਿ ਅੰਦਰ ਥਾਂ ਸੀ ਨਾ, ਜਿਹੜੇ ਹਿਰਦੇ ਦੇ ਅੰਦਰ ਥਾਂ ਹੈ ਚੰਗੀ ਵਸਤੂ ਸਤਿਗੁਰੂ ਕਹਿੰਦੇ ਉਹਦੇ ਅੰਦਰ ਸਮਾਉਂਦੀ ਹੈ, ਜਿਹੜਾ ਪਹਿਲਾਂ ਹੀ ਮਨ ਮੱਤਾਂ ਨਾਲ ਭਰਿਆ ਪਿਆ ਗੁਰੂ ਕੇ ਸਿੱਖੋ, ਉਹਦੇ ਅੰਦਰ ਚੰਗੀ ਗੱਲ ਸਮਾਉਂਦੀ ਨਹੀਂ। ਬਾਬਾ ਅਮਰਦਾਸ ਸਾਹਿਬ ਜੀ ਦਾ ਹਿਰਦਾ ਪਿਆਸਾ ਸੀ, ਖਾਲੀ ਹੈ ਕਿ ਕਾਮਲ ਗੁਰੂ ਮਿਲ ਜਾਏ, ਕੋਈ ਸੱਚਾ ਰਾਧ ਸ਼ੇਰਾ ਮਿਲ ਜਾਏ। ਆ ਗੁਰੂ ਕੇ ਸਿੱਖੋ ਇੱਕੋ ਹੀ ਸ਼ਬਦ ਸੁਣਿਆ, ਮਨ ਤਬਦੀਲ ਹੋਇਆ, ਆਪਣੀ ਭਤੀਜ ਨੂੰ ਦੀ ਜਾ ਕੇ ਮਿਹਨਤ ਕੀਤੀ ਹੈ ਕਿ ਅਮਰੋ ਜੀ ਮੈਨੂੰ ਦੱਸੋ ਇਹ ਬਾਣੀ ਕਿਹਦੀ ਹੈ, ਮੈਨੂੰ ਦੱਸੋ ਇਹ ਬਾਣੀ ਦਾ ਉਚਾਰਨ ਵਾਲਾ ਰਹਿੰਦਾ ਕਿੱਥੇ ਹੈ। ਬੀਬੀ ਅਮਰੋ ਜੀ ਨਾਲ ਲੈ ਕੇ ਆਪਣੇ ਸਹੁਰਾ ਸਾਹਿਬ ਨੂੰ ਪਿੰਡ ਬਾਸਰ ਕੇ ਗਿੱਲਾਂ ਤੋਂ ਆਏ ਨੇ ਜੀ, ਖਡੂਰ ਸਾਹਿਬ ਦੀ ਪਾਵਨ ਧਰਤੀ ਉੱਤੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਅੰਦਰ
ਆਹ ਗੁਰੂ ਕੇ ਸਿੱਖੋ ਹੁਣ ਬੀਬੀ ਅਮਰੋ ਜੀ ਨਾਲ ਨਾਲ ਤੁਰੇ ਆਉਂਦੇ ਹੈ, ਬਾਬਾ ਅਮਰਦਾਸ ਜੀ ਆਪਣੀ ਨੂੰਹ ਦੇ ਨਾਲ ਨਾਲ ਤੁਰੇ ਆਉਂਦੇ ਹੈ, ਤੇ ਹੁਣ ਜਦੋਂ ਖਡੂਰ ਸਾਹਿਬ ਦੀ ਮੁਬਾਰਕ ਧਰਤੀ ਉੱਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਨਾ, ਸਾਹਮਣੇ ਆਏ ਤੇ ਬੀਬੀ ਅਮਰੋ ਨੂੰ ਹੁਣ ਦੱਸਣ ਦੀ ਲੋੜ ਨਹੀਂ ਪਈ ਕਿ ਗੁਰੂ ਕਿਹੜਾ ਹੈ। ਬੀਬੀ ਅਮਰੋ ਨੂੰ ਦੱਸਣ ਦੀ ਲੋੜ ਨਹੀਂ ਪਈ ਕਿ ਉਹ ਗੁਰੂ ਜੀ ਬੈਠੇ ਨੇ। ਗੁਰੂ ਕੇ ਸਿੱਖੋ, ਦੇਖਦਿਆਂ ਸਾਰ ਐਸਾ ਚਲਕਾਰਾ ਨਜ਼ਰਾਂ ਨੂੰ ਪਿਆ, ਮਨ ਮੋਇਆ ਗਿਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਕੋਲ ਗਏ ਨੇ ਨਾ ਬਾਬਾ ਅਮਰਦਾਸ ਜੀ, ਹੁਣ ਗੁਰੂ ਕੇ ਸਿੱਖੋ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਬਾਬਾ ਅਮਰਦਾਸ ਜੀ ਨਾਲੋਂ ਉਮਰ ਵਿੱਚ ਵੀ ਛੋਟੇ ਨੇ, ਤੇ ਇੱਧਰ ਬਾਬਾ ਅਮਰਦਾਸ ਜੀ ਲੜਕੀ ਦੇ ਨੂੰਹ ਦੇ ਪਿਤਾ ਜੀ ਵੀ ਨੇ। ਮਤਲਬ ਕਿ ਕੁੜਮ ਲੱਗਦੇ ਨੇ ਬਾਬਾ ਅਮਰਦਾਸ ਜੀ ਦੇ, ਤੁਹਾਨੂੰ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਕੁੜਮ ਲੱਗਦੇ ਨੇ, ਤੇ ਕੁੜਮ ਵੀ ਗੁਰੂ ਕੇ ਸਿੱਖੋ ਉਹ ਲੜਕੀ ਵੱਲੋਂ ਲੱਗਦੇ ਨੇ, ਲੜਕੇ ਵੱਲੋਂ ਨਹੀਂ। ਸਮਾਜ ਦੇ ਅੰਦਰ ਅੱਜ ਤੇ ਸਮਾਂ ਬਦਲ ਗਿਆ, ਪਰ ਪੁਰਾਣੇ ਜ਼ਮਾਨੇ ਦੇ ਅੰਦਰ ਲੜਕੇ ਵਾਲਿਆਂ ਨੂੰ ਹਮੇਸ਼ਾ ਉੱਚਾ ਮੰਨਿਆ ਜਾਂਦਾ ਸੀ। ਲੜਕੇ ਵਾਲਿਆਂ ਦੀ ਜਿਹੜੀ ਲੱਤ ਹੈ ਉਹ ਹਮੇਸ਼ਾ ਸਮਾਜ ਦੇ ਅੰਦਰ ਉੱਤੇ ਰਹਿੰਦੀ ਸੀ, ਤੇ ਹੁਣ ਲੜਕੇ ਦਾ ਚਾਚਾ ਹੋਣ ਦੇ ਬਾਵਜੂਦ ਵੀ, ਮਤਲਬ ਕਿ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਲੜਕੀ ਦਾ ਸਹੁਰਾ ਹੋਣ ਦੇ ਬਾਵਜੂਦ ਵੀ ਜਦੋਂ ਕੁੜਮ ਦੇ ਕੋਲ ਪਹੁੰਚੇ ਨੇ ਨਾ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕੋਲ ਪਹੁੰਚੇ, ਤੇ ਸਤਿਗੁਰੂ ਜੀ ਨੇ ਕੁੜਮਾਚਾਰੀ ਦੇ ਤੌਰ ਤੇ ਉੱਠ ਕੇ ਸਤਿਕਾਰ ਦੇਣਾ ਚਾਹਿਆ। ਰਾਜ਼ੀ ਖੁਸ਼ੀ ਪੁੱਛਣ ਤੋਂ ਬਾਅਦ ਬਾਬਾ ਅਮਰਦਾਸ ਜੀ ਨੂੰ ਆਪਣੇ ਬਰਾਬਰ ਬੈਠਣ ਵਾਸਤੇ ਇਸ਼ਾਰਾ ਕੀਤਾ, ਪਰ ਗੁਰੂ ਕੇ ਸਿੱਖੋ ਆਓ ਉਮਰ ਵਿੱਚ ਵੀ ਵੱਡੇ ਨੇ ਤੇ ਲੜਕੇ ਵਾਲਿਆਂ ਵੱਲੋਂ ਕੁੜਮ ਵੀ ਲੱਗਦੇ ਨੇ, ਪਰ ਇਹਦੇ ਬਾਵਜੂਦ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਮੈਂ ਹੁਣ ਤੁਹਾਡਾ ਕੁੜਮ ਬਣ ਕੇ ਨਹੀਂ ਸੇਵਕ ਬਣ ਕੇ ਆਇਆ।

0: ਪਾਤਸ਼ਾਹ ਜੀ ਦੇ ਬਰਾਬਰ ਬੈਠਣ ਤੋਂ ਕੀਤਾ ਇਨਕਾਰ, ਸੇਵਕ ਬਣ ਕੇ ਚਰਨਾਂ ਉੱਤੇ ਡਿੱਗੇ। ਆਓ ਗੁਰੂ ਕੇ ਸਿੱਖੋ, ਉਹ ਰੋ ਰੋ ਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨ ਧੋ ਦਿੱਤੇ ਨੇ। ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਚਰਨਾਂ ਤੋਂ ਚੁੱਕਿਆ, ਛਾਤੀ ਦੇ ਨਾਲ ਲਾਇਆ, ਤੇ ਜਿਹੜੀ ਵਸਤੂ ਦੀ ਡਿਮਾਂਡ ਬਾਬਾ ਅਮਰਦਾਸ ਜੀ ਨੇ ਗੁਰੂ ਚਰਨਾਂ ਵਿੱਚ ਰੱਖੀ ਉਹ ਇਹ ਸੀ, ਸਤਿਗੁਰੂ ਜੀ ਜਿਹੜੀ ਬਖਸ਼ਿਸ਼ ਤੁਹਾਡੇ ਦਰ ਉੱਤੇ ਆਉਣ ਵਾਲੇ ਹਰ ਬੰਦੇ ਉੱਤੇ ਹੁੰਦੀ ਹੈ ਉਹ ਬਖਸ਼ਿਸ਼ ਕਿਰਪਾ ਕਰਕੇ ਮੈਨੂੰ ਵੀ ਦੇ ਦਿਓ। ਗੁਰੂ ਨਾਨਕ ਦੀ ਸਿੱਖੀ ਦੀ ਦਾਤ ਉਹ ਮੇਰੀ ਝੋਲੀ ਵਿੱਚ ਵੀ ਪਾਓ। ਆ ਗੁਰੂ ਕੇ ਸਿੱਖੋ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਅਰਸ਼ਾਦ ਕੀਤਾ, ਬਚਨ ਕੀਤੇ ਨੇ ਕਿ ਗੁਰੂ ਨਾਨਕ ਦੀ ਸਿੱਖੀ ਸੇਵਾ ਚੋਂ ਪ੍ਰਾਪਤ ਹੁੰਦੀ ਹੈ। ਆਓ ਇੱਥੇ ਹਰ ਬੰਦਾ ਜਿਹਨੂੰ ਵੀ ਸਿੱਖੀ ਦੀ ਦਾਤ ਮਿਲਦੀ ਹੈ ਉਹਨੂੰ ਪਹਿਲਾਂ ਕਾਲ ਕਾਲਣੀ ਪੈਂਦੀ ਹੈ, ਪਹਿਲਾਂ ਸੇਵਾ ਕਰਨੀ ਪੈਂਦੀ ਹੈ, ਤੇ ਤੁਸੀਂ ਵੀ ਸੇਵਾ ਕਰਕੇ ਹੀ ਸਿੱਖੀ ਪ੍ਰਾਪਤ ਕਰ ਸਕਦੇ ਹੋ। ਆਓ ਗੁਰੂ ਕੇ ਸਿੱਖੋ, ਉਸੇ ਦਿਨ ਤੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਬਣ ਗਏ ਜੀ ਭੌਰੇ। ਤੇ ਇਤਿਹਾਸ ਕਹਿੰਦਾ ਲਗਾਤਾਰ 11 ਸਾਲ ਦਾ ਲੰਬਾ ਸਮਾਂ, 1598 ਤੋਂ ਲੈ ਕੇ 1609 ਤੱਕ ਲਗਾਤਾਰ ਗੁਰੂ ਨਾਨਕ ਦੇ ਘਰ ਵਿੱਚ ਰਹਿ ਕੇ ਬਾਬਾ ਅਮਰਦਾਸ ਜੀ ਨੇ ਕਾਲਣਾ ਕਾਲੀ ਹੈ, ਸੇਵਾ ਕੀਤੀ ਹੈ। ਆਓ ਬੜੇ ਸਤਿਕਾਰ ਨਾਲ ਸਰਵਣ ਕਰਿਓ ਜੀ ਕਿਹੜੀ ਕਿਹੜੀ ਸੇਵਾ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਕਰ ਰਹੇ ਸਨ। ਆਓ ਗੁਰੂ ਕੇ ਸਿੱਖੋ, ਬਾਬਾ ਅਮਰਦਾਸ ਜੀ ਨੂੰ ਜਿੰਨਾ ਚਿਰ ਸੇਵਾ ਕੀਤੀ ਕਿਸੇ ਨੇ ਸੁੱਤਾ ਕਦੇ ਨਹੀਂ ਸੀ ਦੇਖਿਆ। ਜਿਹਨੇ ਲੰਗਰ ਦੀ ਸੇਵਾ, ਸੰਗਤਾਂ ਦੇ ਜੋੜਿਆਂ ਦੀ ਸੇਵਾ, ਕਦੇ ਲੱਕੜਾਂ ਲਿਆਉਣੀਆਂ, ਕਦੇ ਜਲ ਲਿਆਉਣਾ ਗੁਰੂ ਕੇ ਲੰਗਰ ਵਾਸਤੇ, ਝਾੜੂ ਫੇਰਨਾ ਗੁਰੂ ਦਰਬਾਰ ਦੇ ਅੰਦਰ, ਤੇ ਰਾਤ ਨੂੰ ਜਿੱਥੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕੁੱਟਣੇ, ਉੱਥੇ ਦੂਰ ਦਰਾਜ ਤੋਂ ਤੁਰ ਕੇ ਆਈਆਂ ਸੰਗਤਾਂ ਦੀਆਂ ਲੱਤਾਂ ਵੀ ਬਾਬਾ ਅਮਰਦਾਸ ਜੀ ਕੁੱਟਿਆ ਕਰਦੇ ਨੇ। ਗੁਰੂ ਕੀਆਂ ਸੰਗਤਾਂ ਨੂੰ ਵੀ ਗੁਰੂ ਸਮਝ ਕੇ ਸੁੱਤੀਆਂ ਪਈਆਂ ਸੰਗਤਾਂ ਨੂੰ ਪੱਖਾ ਚੱਲਦੇ ਨੇ ਬਾਬਾ ਅਮਰਦਾਸ। ਆਓ ਖਡੂਰ ਸਾਹਿਬ ਦੀ ਮੁਬਾਰਕ ਧਰਤੀ ਉੱਤੇ ਬਾਬਾ ਅਮਰਦਾਸ ਜੀ ਕਿਵੇਂ ਕਾਲਣਾ ਕਾਲ ਰਹੇ ਸਨ, ਕਿਵੇਂ ਭਵਿੱਖ ਵਾਸਤੇ ਇਹ ਚੰਗੇ ਕਰਮਾਂ ਦਾ ਬੀਜ ਬੀਜ ਰਹੇ ਸਨ। ਬਾਬਾ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਹ ਬੜੀ ਸਖਤ ਕਾਲਣਾ ਦਾ ਸੀਨ ਆ ਕਵਿਤਾ ਚ ਦੇਖਿਓ ਬਈ।
1: ਅਮਰਦਾਸ ਗੁਰੂ ਸਤ

ਦਿਲ ਵਿੱਚ ਪ੍ਰੇਮ ਵਸਾ ਕੇ ਗੋਇੰਦਵਾਲ ਤੋਂ ਗਾਗਰ ਭਰ ਕੇ।

11 ਸਾਲ ਦਾ ਲੰਬਾ ਸਮਾਂ ਬਾਬਾ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ ਤੇ ਸੇਵਾ ਵੀ ਇੰਨੀ ਸਖਤ ਕਿ ਜਿਹੜੀਆਂ ਸੰਗਤਾਂ ਨੇ ਖਡੂਰ ਸਾਹਿਬ ਦੇ ਦਰਸ਼ਨ ਕੀਤੇ ਹੈ ਅਤੇ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕੀਤੇ ਹੈ ਖਡੂਰ ਸਾਹਿਬ ਤੋਂ ਚੱਲ ਕੇ ਹਰ ਰੋਜ਼ ਅੰਮ੍ਰਿਤ ਵੇਲੇ ਸਵੇਰੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਲੈ ਕੇ ਜਾਂਦੇ ਹੈ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਅੰਮ੍ਰਿਤ ਵੇਲੇ ਸਵੇਰੇ ਜਗਾ ਕੇ ਇਸੇ ਪਾਣੀ ਦੀ ਗਾਗਰ ਦੇ ਨਾਲ ਲਗਾਤਾਰ ਇਸ਼ਨਾਨ ਕਰਾਉਂਦੇ ਹੈ ਤੇ ਗੁਰੂ ਕੇ ਸਿੱਖ ਆਓ ਇਤਿਹਾਸਕਾਰ ਤੇ ਇੱਥੋਂ ਤੱਕ ਲਿਖਦੇ ਹੈ ਕਿ ਗਾਗਰ ਜਦੋਂ ਖਡੂਰ ਸਾਹਿਬ ਤੋਂ ਚੁੱਕ ਕੇ ਤੁਰਦੇ ਹੈ ਉਦੋਂ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਵੱਲ ਨੂੰ ਪਿੱਠ ਕਰਕੇ ਨਹੀਂ ਤੁਰਦੇ ਪਿਛਲ ਖੁਰੀ ਆਉਂਦੇ ਨੇ ਗੋਇੰਦਵਾਲ ਸਾਹਿਬ ਤੱਕ ਦਾ ਸਫ਼ਰ ਪਿਛਲ ਖੁਰੀ ਆਉਂਦੇ ਹੈ ਕਿ ਕਿਤੇ ਗੁਰੂ ਅੰਗਦ ਦੇਵ ਪਾਤਸ਼ਾਹ ਵੱਲ ਨੂੰ ਪਿੱਠ ਨਾ ਹੋ ਜਾਏ ਤੇ ਇੱਧਰੋਂ ਗਾਗਰ ਤੁੱਕ ਕੇ ਚੁੱਕ ਕੇ ਬਿਆਸ ਦਰਿਆ ਵਿੱਚੋਂ ਭਰ ਕੇ ਗਾਗਰ ਚੁੱਕ ਕੇ ਇਸੇ ਰੂਟ ਉੱਤੇ ਆਪ ਜੀ ਬਿਆਸ ਨੂੰ ਲੰਘਦੇ ਹੋ ਦਰਿਆ ਨੂੰ ਵਾਲਾ ਪੁਲ ਲੰਘਦੇ ਹੋ ਅੱਗੇ ਖਡੂਰ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਤੇ ਖਡੂਰ ਸਾਹਿਬ ਵਾਲੀ ਸੜਕ ਉੱਤੇ ਜਦੋਂ ਆਪਾਂ ਪੈਂਦੇ ਹਾਂ ਗੋਇੰਦਵਾਲ ਸਾਹਿਬ ਤੋਂ ਥੋੜਾ ਜਿਹਾ ਬਾਹਰ ਨਿਕਲਦਿਆਂ ਹੀ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਬਿਲਕੁਲ ਰੋਡ ਦੇ ਉੱਪਰ ਹੀ ਗਾਗਰ ਭਰ ਕੇ ਬਿਆਸ ਦਰਿਆ ਤੋਂ ਚੁੱਕਣੀ ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਜੀ ਇੱਥੇ ਪਹਿਲਾਂ ਇੱਕ ਕੱਚਾ ਥੜਾ ਹੁੰਦਾ ਸੀ ਕਹਿ ਲਓ ਮਿੱਟੀ ਦਾ ਢੇਰ ਕਹਿ ਲਓ ਟਿੱਬਾ ਕਹਿ ਲਓ ਕੁਝ ਵੀ ਇਹੋ ਜਿਹਾ ਸੀ ਬਾਬਾ ਅਮਰਦਾਸ ਜੀ ਉੱਥੇ ਰੱਖ ਕੇ ਗਾਗਰ ਕੁਝ ਪਲ ਉੱਥੇ ਜਾ ਕੇ ਸਾਹ ਲੈਂਦੇ ਹੈ ਰੁਕਦੇ ਹੈ ਉੱਥੇ ਤੇ ਅੱਜ ਉੱਥੇ ਰੁਕਣ ਦੀ ਯਾਦ ਦੇ ਅੰਦਰ ਹੀ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਜਿੱਥੇ ਕੁਝ ਪਲ ਦਮ ਲੈਂਦੇ ਸਨ ਬਾਬਾ ਅਮਰਦਾਸ ਸਾਹਿਬ ਜੀ ਇੱਥੇ ਦਮਦਮਾ ਸਾਹਿਬ ਵਾਲੀ ਥਾਂ ਤੋਂ ਗਾਗਰ ਚੁੱਕਣੀ ਤੇ ਫਿਰ ਖਡੂਰ ਸਾਹਿਬ ਜਾਣਾ ਤੇ ਗੁਰੂ ਕੇ ਸਿੱਖੋ ਵਿਚਾਰਨ ਵਾਲੀ ਗੱਲ ਇਹ ਹੈ ਬਾਬਾ ਅਮਰਦਾਸ ਜੀ ਆਰਾਮ ਕਦੋਂ ਕਰਦੇ ਸਨ ਦਿਨੇ ਪੂਰਾ ਦਿਨ ਲੰਗਰ ਦੀ ਸੇਵਾ ਸੰਗਤਾਂ ਦੀ ਸੇਵਾ ਜੋੜਿਆਂ ਦੀ ਸੇਵਾ ਝਾੜੂ ਦੀ ਸੇਵਾ ਜੰਗਲ ਵਿੱਚੋਂ ਬਾਲਣ ਲਿਆਉਣ ਦੀ ਸੇਵਾ ਲੰਗਰ ਵਾਸਤੇ ਜਲ ਭਰਨ ਦੀ ਸੇਵਾ ਤੇ ਖਡੂਰ ਸਾਹਿਬ ਤੋਂ ਚੱਲ ਕੇ ਰੋਜ਼ ਹੀ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਲਿਜਾਣ ਦੀ ਸੇਵਾ ਆਰਾਮ ਕਰਨ ਦਾ ਬਿਲਕੁਲ ਵੀ ਬਾਬਾ ਜੀ ਕੋਲ ਸਮਾਂ ਨਹੀਂ ਹੈ ਪਰ ਗੁਰੂ ਕੇ ਸਿੱਖੋ ਫੇਰ ਵੀ ਆਪਣੇ ਆਪ ਨੂੰ ਕਦੇ ਜਣਾਇਆ ਨਹੀਂ ਕਿ ਮੈਂ ਗੁਰੂ ਦੀ ਇੰਨੀ ਸੇਵਾ ਕਰਦਾ ਇੱਥੇ ਤੇ ਬੰਦਾ ਕਿਤੇ ਸਾਲ ਵਿੱਚ ਥੋੜੀ ਬਹੁਤ ਮਾਇਆ ਹੀ ਦੇਦਾ ਹੈ ਤੇ ਪੱਥਰ ਲਵਾਉਂਦਾ ਗੁਰੂ ਘਰ ਫਲਾਨਾ ਸਿੰਘ ਨੇ ਇੰਨੀ ਸੇਵਾ ਕੀਤੀ ਹੈ ਪਿੰਡਾਂ ਦੇ ਗੁਰਦੁਆਰਿਆਂ ਦੇ ਤਿੰਨਾਂ ਤਿੰਨਾਂ ਪਰਾਂ ਉੱਤੇ ਆਪਣੇ ਨਾਮ ਲਿਖੇ ਹੁੰਦੇ ਆ ਫਲਾਨਾ ਸਿੰਘ ਨੇ ਚੜਾਏ ਹੈ ਇੱਕ ਵੀਰ ਨੂੰ ਪੁੱਛਿਆ ਭਾਈ ਪੱਖੇ ਤੇ ਇੱਕ ਪਰ ਉੱਤੇ ਨਾਮ ਹੀ ਕਾਫੀ ਹੈ ਕਹਿੰਦਾ ਪ੍ਰਬੰਧਕਾਂ ਨੇ ਕੀ ਪਤਾ ਪਰ ਕਦੋਂ ਬਦਲ ਦੇਣਾ ਹੋ ਸਕਦਾ ਪਰ ਟੁੱਟ ਟੱਟ ਜਾਵੇ ਇੱਕ ਪਰ ਬਦਲਿਆ ਦੋ ਉੱਤੇ ਤੇ ਲਿਖਿਆ ਰਹੂ ਨਾ ਜੇ ਦੋ ਬਦਲੇ ਗਏ ਇੱਕ ਉੱਤੇ ਤੇ ਲਿਖਿਆ ਰਹੂ ਨਾ ਸਾਡੇ ਅੰਦਰ ਗੁਰੂ ਕੇ ਸਿੱਖੋ ਸੇਵਾ ਦਾ ਇਹ ਭਾਵ ਹੈ ਅਸੀਂ ਦੇਣ ਤੋਂ ਬਾਅਦ ਪੱਥਰ ਲਵਾਉਂਦੇ ਹਾਂ ਗੁਰੂ ਘਰ ਕੇ ਫਲਾਨਾ ਸਿਉਂ ਨੇ ਇਹ ਸੇਵਾ ਕੀਤੀ ਹੈ ਆਹ ਬਾਬਾ ਅਮਰਦਾਸ ਪਾਤਸ਼ਾਹ ਜੀ ਨੇ ਇੰਨੀ ਲੰਬੀ ਕਾਲਣਾ ਕਰ ਲਈ ਪਰ ਆਪਣੇ ਆਪ ਨੂੰ ਕਦੇ ਜਣਾਇਆ ਨਹੀਂ ਆਹ ਇੰਨੀ ਸੇਵਾ ਕਰਦਿਆਂ ਕਰਦਿਆਂ ਚਾਹੇ ਮੀਂਹ ਸੀ ਝੱਖੜ ਸੀ ਹਨੇਰੀ ਸੀ ਕੁਝ ਵੀ ਹੁੰਦਾ ਸੀ ਬਾਬਾ ਅਮਰਦਾਸ ਜੀ ਨੇ ਕਦੇ ਬਿਆਸ ਦਰਿਆ ਤੋਂ ਜਲ ਲਿਜਾਣ ਵਿੱਚ ਨਾਗਾ ਨਹੀਂ ਪਾਇਆ ਜੀ ਜਿੰਨਾ ਮਰਜ਼ੀ ਪਰੇਸ਼ਾਨ ਹੋ ਕੇ ਮੀਂਹ ਝੱਖੜ ਤੂਫਾਨ ਦੇ ਅੰਦਰ ਉਹਨਾਂ ਨੂੰ ਆਉਣਾ ਤੇ ਜਾਣਾ ਪੈਂਦਾ ਸੀ ਪਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਸ਼ਨਾਨ ਵਾਸਤੇ ਜਲ ਦੀ ਗਾਗਰ ਉਹ ਹਰ ਹਾਲਤ ਦੇ ਅੰਦਰ ਪਹੁੰਚਾਉਂਦੇ ਹੀ ਪਹੁੰਚਾਉਂਦੇ ਸਨ ਤੇ ਗੁਰੂ ਕੇ ਸਿੱਖੋ ਇਸੇ ਸੇਵਾ ਕਰਦਿਆਂ ਕਰਦਿਆਂ ਇੱਕ ਬੜੀ ਵੱਡੀ ਘਟਨਾ ਵਾਪਰੀ ਕਿਸੇ ਨੇ ਮੀਣਾ ਮਾਰਿਆ ਮਿਥਾਵਾਂ ਹੋਣ ਦਾ ਤੇ ਕੁੜਮਾਂ ਦੇ ਘਰ ਬੈਠ ਕੇ ਰੋਟੀਆਂ ਖਾਣ ਦਾ ਦੁਨੀਆਂ ਵਾਲਿਆਂ ਦੀ ਸੋਚ ਦੇ ਅੰਦਰ ਬਾਬਾ ਅਮਰਦਾਸ ਜੀ ਨਿਮਾ

ਸੱਚੇ ਪਾਤਸ਼ਾਹ ਕਿਵੇਂ ਬਣਾ ਕੇ ਸੰਸਾਰ ਦੇ ਸਨਮੁਖ ਪੇਸ਼ ਕੀਤਾ, ਕਿਵੇਂ ਮਹਾਨ ਵਡਿਆਈਆਂ ਸੇਵਾ ਕਰਕੇ ਬਾਬਾ ਅਮਰਦਾਸ ਜੀ ਨੇ ਗੁਰੂ ਨਾਨਕ ਦੇ ਦਰ ਘਰ ਵਿੱਚੋਂ ਲਈਆਂ। ਕੱਲ ਦੇ ਦੀਵਾਨ ਦੇ ਅੰਦਰ ਆਪਾਂ ਇਹ ਵਿਚਾਰਾਂ ਕਰਾਂਗੇ। ਦਿਨ ਦੇ ਦੀਵਾਨ ਦੇ ਅੰਦਰ ਜਿਹੜਾ ਸਵੇਰੇ ਪ੍ਰਸੰਗ ਆਪਾਂ ਆਰੰਭ ਕੀਤਾ ਸੀ, ਬੀਬੀ ਸੁਰਿੰਦਰ ਕੌਰ ਦਾ ਅਨੋਖਾ ਵਿਆਹ, ਇਹ ਭੈਣੋ ਤੁਹਾਡੇ ਸੁਣਨ ਵਾਲਾ ਪ੍ਰਸੰਗ ਹੈ। ਕੱਲ ਨੂੰ ਦਿਨ ਦੇ ਦੀਵਾਨ ਦੇ ਅੰਦਰ ਆਪਾਂ ਉਹਦੀ ਸਮਾਪਤੀ ਕਰਨੀ ਹੈ, ਤੇ ਸ਼ਾਮ ਦੇ ਦੀਵਾਨ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਹਾਲਾਤ, ਇਹ ਆਪਾਂ ਕੱਲ ਨੂੰ ਦੋਵੇਂ ਪ੍ਰਸੰਗ ਸਾਂਝ ਬਣਾਵਾਂਗੇ। ਅੱਜ ਦੇ ਦੀਵਾਨ ਦੇ ਅੰਦਰ ਇੰਨੀ ਕੁ ਹੀ ਸੇਵਾ ਕਬੂਲਿਓ ਜੀ। ਇਤਿਹਾਸ ਦੀ ਸਾਂਝ ਬਣਾਉਂਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਸਕਦੀਆਂ ਹਨ, ਕੋਈ ਵੀ ਹਰਫ ਗੁਰਮਤ ਦੇ ਦਾਇਰੇ ਚੋਂ ਬਾਹਰ ਨਿਕਲ ਗਿਆ ਹੋਵੇ, ਗੁਰੂ ਸਤਿਗੁਰੂ ਪਾਤਸ਼ਾਹ ਜੀ ਤੇ ਗੁਰੂ ਦਾ ਸਿਆਣਾ ਪੰਥ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੇਅੰਤ ਸਤਿਕਾਰ ਆਪ ਸਰਬੱਤ ਸੰਗਤਾਂ ਵੱਲੋਂ ਮਾਇਆ ਦੇ ਰੂਪ ਵਿੱਚ ਹਮੇਸ਼ਾ ਹੀ ਆਉਂਦਾ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀਆਂ, ਪਰਿਵਾਰਾਂ ਦੇ ਅੰਦਰ ਇਤਫਾਕ, ਪਿਆਰ, ਚੰਗੇ ਕਾਰੋਬਾਰ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰੇਗੀ। ਆਓ, ਇੱਥੇ ਹੀ ਇਤਿਹਾਸ ਦੀ ਸਮਾਪਤੀ ਹੈ ਜੀ, ਗਲਤੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मेरे बालक ने मैनू गुलाम रखे ते गुलाम भी दिहाड़ीदार नहीं। आई ख्याल करियो, एक दिहाड़ीदार गुलाम होंगे ने जिन्हों का रिश्ता शाम तक होंगे, बस एक दिहाड़ीदार शाम मजदूरी ले चले गए, कल पता नहीं मुड़ काम मिलना है कि नहीं मिलना। दिहाड़ीदार गुलाम एक मंथली गुलाम होंगे ने जिदे पक्के नौकरी वाले होंगे ने, महीने बाद उन्होंने तनखा मिलनी है। पर जिन्ने भी टाइम लिमिट नाल संबंध रखते हैं ना, जिमें बाहरले देशों में वीकली गुलाम हर हफ्ते तनखा मिलनी है, ते जिस वेले उस तनखा का लिफाफा चेक हाथ फड़ाउना है, पता नहीं अगले वीक वास्ते मुड़ काम मिलना है कि नहीं मिलना, नाल ही जवाब मिल जाना है। पर एक होंदे ने बैखरीद गुलाम, जर खरीद गुलाम पुरातन समय विच होंदे जिन्ना गुलामां दियां मंडियां लगदियां सन, गुलाम उन्ना मंडियां विच विकदे सन। बेशक दुनिया के लोग जिवें मैं पहले अर्ज कीती है ना, ख्याल हमेशा मकसद ते जाके स्पष्ट हुंदा है। बेशक दुनिया के लोगों की निगाह विच ए जर खरीद गुलामी बड़ी माड़ी आखी गई, बड़ी माड़ी आखी गई, क्योंकि खरीदन वाले का मकसद भी केवल गुलाम रखना हुंदा सी, जुल्म करना हुंदा सी, ताकि जर खरीद होएगा मेरा जुल्म सह लेगा, दूजी थावी जाएगा नहीं। जिहड़ा दिहाड़ीदार है वह भी शाम को आख सकता है कि मैं कल इस दिहाड़ी ते आउण लई तैयार नहीं, काम ज्यादा है, तनखा थोड़ी, दिहाड़ी थोड़ी, बदल सकता है। पर जिहड़ा जर खरीद गुलाम है ना, उनके ते मालिक जुल्म करदे सन, ते जो कुछ मर्जी देन ना देन, खाण नूं भी पूरा मिले ना मिले, वह जा नहीं सी सकदा। खरीददार दे हिरदे विच भी ऐसा ही ख्याल हुंदा सी, ते जिहड़ा विकदा सी वह भी केवल अपने लोभ लई, रोटी दे लालच लई विकदा सी, ताकि पक्की नौकरी पक्की रोटी तो हो जाएगी। उत्थे जिहड़ा विकना सी उहनूं दुनिया ने परवान ना सी, अगह वधू संसार ने परवान ना कीता, ते अज भी संसार ते इस सौदे नूं उलांभा दिता जांदा है कि जर खरीद गुलाम नहीं होने चाहिए। जिन्हां कोल हैन भी अजे भी हैन, इस हिंदुस्तान की धरती ते भी हैन, उन्हां नूं उस गुलामी तो आजाद कराने लई कई बार मोर्चे लगदे ने, कराए जा रहे, पर मकसद बदल गया ना। ऐसे इसे गुलामी नूं केडे खूबसूरत ढंग नाल प्रवान किया गया। गुरु कहते हैं जिवें मेरा गुलाम होना ही मेरा सुभाग होना है, भागा वाला होना है, इसे तरह यह भी मेरा सुभाग है कि मैं जर खरीद गुलाम हूं। मैनू पता है मेरे मालिक ने शामां नूं मैनू जवाब नहीं देना, जे मेरे को कोई गलती हो जाएगी फिर भी जवाब नहीं देना। मैं एक बार कीती सी ना कि गुरु अमरदास साहब परख रहे ने भाई जेठे नूं ते रामे नूं, दुआ कोल थड़े पै बनवाते ने, शामां नूं धोआ दिंदे ने, नहीं मेरी मर्जी दा नहीं, कल नूं इओं बनायो जी, जदों बनाउंदे ने मुड़ शामां नूं धोआ दिंदे ने। तीजे दिन जिहड़े लफज बाबे जेठे दे ने ना, वह लफज इस सुभागे होण दा प्रतीक है। तीजे दिन भाई रामा ते आखदा महाराज रोज जिवें आखदे हो बना देना, तुसीं भुल जांदे हो किवें आखिया सी,
ਮੇਰੇ ਕੋਲ ਰੋਜ਼ ਰੋਜ਼ ਬਣਾ ਢਾਹਦਾ ਢਾਣ ਦਾ ਕੰਮ ਨਹੀਂ ਹੁੰਦਾ। ਪਰ ਬਾਬਾ ਜੇਠਾ ਦੀ ਸੋਚ ਵੱਖਰੀ ਹੈ। ਉਹ ਹੱਥ ਜੋੜ ਕੇ ਗਲ ਪੱਲੂ ਪਾ ਖਲੋ ਗਿਆ, ਹਜ਼ੂਰ ਤੁਸੀਂ ਕਿੱਡੇ ਰਹਿਮਤ ਵਾਲੇ ਹੋ, ਮਾਲਕ ਹੋਵੇ ਤਾਂ ਇਹੋ ਜਿਹਾ ਹੋਵੇ। ਮੈਨੂੰ ਇਹੋ ਜਿਹੇ ਮਾਲਕ ਦਾ ਜ਼ਰ ਖਰੀਦ ਗੁਲਾਮ ਹੋਣ ਦਾ ਸੁਭਾਗ ਹੈ ਜਿਹੜਾ ਰੋਜ਼ ਮੇਰੇ ਕੋਲੋਂ ਕੰਮ ਕਰਾਉਂਦਾ, ਮੈਨੂੰ ਕਰਨਾ ਨਹੀਂ ਆਉਂਦਾ। ਮਾਲਕ ਹੋਵੇ ਤਾਂ ਇਹੋ ਜਿਹਾ ਹੋਵੇ। ਮੈਨੂੰ ਇਹੋ ਜਿਹੇ ਮਾਲਕ ਦਾ ਜ਼ਰ ਖਰੀਦ ਗੁਲਾਮ ਹੋਣ ਦਾ ਸੁਭਾਗ ਹੈ ਜਿਹੜਾ ਰੋਜ਼ ਮੇਰੇ ਕੋਲੋਂ ਕੰਮ ਕਰਾਉਂਦਾ, ਮੈਨੂੰ ਕਰਨਾ ਨਹੀਂ ਆਉਂਦਾ। ਰੋਜ਼ ਸੇਵਾ ਦਿੰਦਾ, ਮੈਨੂੰ ਕਰਨੀ ਨਹੀਂ ਆਉਂਦੀ, ਕਿਆ ਸੇਵ ਕਮਾਵੋ। ਤੇਰੀ ਸੇਵਾ ਤੁਝ ਤੇ ਹੋਵੇ, ਅਗਰ ਨਾ ਦੂਜਾ ਕਰਤਾ ਮੈਂ ਕਿਵੇਂ ਕਰਾਂ, ਮੈਨੂੰ ਕਰਨਾ ਨਹੀਂ ਆਉਂਦਾ। ਤੂੰ ਮੈਂ ਰੋਜ਼ ਭੁੱਲ ਜਾਂਦਾ ਤੇ ਤੂੰ ਫਿਰ ਬਖਸ਼ਿਸ਼ ਕਰਕੇ ਅਗਲੇ ਦਿਨ ਫਿਰ ਸੇਵਾ ਦੇ ਦਿੰਦਾ, ਫਿਰ ਮੈਂ ਭੁੱਲ ਜਾਂਦਾ ਅਗਲੇ ਦਿਨ ਫਿਰ ਸੇਵਾ, ਨਾਰਾਜ਼ ਹੁੰਦਾ ਹੀ ਨਹੀਂ, ਮੈਨੂੰ ਦਰ ਤੋਂ ਕੱਢਦਾ ਹੀ ਨਹੀਂ। ਬਸ ਇਹੋ ਜਿਹੇ ਮਾਲਕ ਦੀ ਗੁਲਾਮੀ ਪ੍ਰਭਾਗ ਸੁਭਾਗ ਹੋਰ ਵੱਖਰੀ ਹੋ ਗਈ ਨਾ। ਗੁਰੂ ਕਹਿੰਦੇ ਨੇ ਇੱਥੇ ਜੇ ਇਹੋ ਜਿਹੇ ਗੁਲਾਮੀ ਦੀ ਸੋਚ ਦਾ ਮਸਲਾ ਹੋਵੇ ਤੇ ਉੱਥੇ ਜ਼ਰ ਖਰੀਦ ਗੁਲਾਮੀ ਸੁਭਾਗ ਬਣ ਜਾਂਦੀ। ਪਰ ਗੁਰੂ ਕਹਿੰਦੇ ਨੇ ਇਹੋ ਜਿਹੀ ਮੰਡੀ ਪਤਾ ਜੇ ਕਿੱਥੇ ਲੱਗਦੀ ਹੈ, ਕੋਈ ਗੁਲਾਮਾਂ ਨੂੰ ਵੇਚਦਾ ਸੀ ਨਾ, ਆਖਿਰ ਤਾਂ ਹੀ ਗੁਲਾਮ ਵੇਚਦੇ ਸੀ। ਕੋਈ ਗੁਲਾਮਾਂ ਨੂੰ ਵੇਚਦਾ ਸੀ ਤੇ ਕੋਈ ਗੁਲਾਮਾਂ ਨੂੰ ਜ਼ਰ ਖਰੀਦ ਗੁਲਾਮਾਂ ਨੂੰ ਖਰੀਦਦਾ ਸੀ। ਮੰਡੀਆਂ ਲੱਗਦੀਆਂ ਸਨ ਪੁਰਾਣੇ ਸਮੇਂ ਵਿੱਚ, ਕੋਈ ਵੇਚਣ ਜਾਂਦੇ ਸਨ, ਕੋਈ ਖਰੀਦਣ ਜਾਂਦੇ ਸਨ। ਤੇ ਜਿਹੜੇ ਵੇਚਣ ਜਾਂਦੇ ਸਨ ਨਾ, ਉਹ ਵੀ ਬੜਾ ਢੰਗ ਨਾਲ ਸਿਖਾ ਕੇ ਟ੍ਰੇਨ ਕਰਕੇ ਟ੍ਰੇਨਿੰਗ ਦੇ ਕੇ ਲਿਜਾਂਦੇ ਸਨ ਗੁਲਾਮਾਂ ਨੂੰ ਕਿ ਮਾਲਕਾਂ ਨਾਲ ਕਿਵੇਂ ਬਿਹੇਵ ਕਰਨਾ, ਉੱਥੇ ਜਾ ਕੇ ਕਿਵੇਂ ਤੁਸੀਂ ਰਹਿਣਾ ਤਾਂ ਕਿ ਸਾਡੇ ਵੇਚੇ ਹੋਏ ਗੁਲਾਮ ਮਾਲਕ ਨੂੰ ਪ੍ਰਵਾਨ ਹੋ ਜਾਣ। ਤੇ ਮੈਂ ਕਰਜ਼ ਕਰਾਂ, ਜਿਸ ਗੁਲਾਮੀ ਦਾ, ਜਿਸ ਜ਼ਰ ਖਰੀਦ ਬੰਦੇ ਦਾ ਜ਼ਿਕਰ ਗੁਰੂ ਨਾਨਕ ਨੇ ਬਾਣੀ ਵਿੱਚ ਕੀਤਾ ਹੈ ਨਾ, ਆਹ ਜ਼ਰਾ ਖਿਆਲ ਕਰਿਓ, ਅਗਲੀ ਗੱਲ ਵਿੱਚ ਹੋਰ ਸਪਸ਼ਟ ਕਰ ਦਿੱਤਾ ਨੇ। ਕਹਿੰਦੇ ਨੇ ਇਹਦੀ ਵੀ ਮੰਡੀ ਲੱਗਦੀ ਹੈ। ਅੱਜ ਇੱਥੇ ਤੁਸੀਂ ਬੈਠੇ ਹੋ ਨਾ, ਇਹ ਮੰਡੀ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਰੱਬ ਕੋਲ ਵਿਕਣ ਆਏ ਹਾਂ। ਸਾਨੂੰ ਗੁਰੂ ਰੱਬ ਕੋਲ ਵੇਚ ਰਿਹਾ, ਉਹਦਾ ਗੁਲਾਮ ਕਰ ਰਿਹਾ। ਪਰ ਜਿਹੜਾ ਪਹਿਲਾਂ ਗੁਰੂ ਦਾ ਬਣੇਗਾ ਉਹਨੂੰ ਗੁਰੂ ਰੱਬ ਕੋਲ ਵੇਚੇਗਾ। ਇੱਕ ਪਜਾਰਾ ਅਗਲੀ ਲਾਈਨ ਪੜ੍ਹਿਓ, ਗੁਰ ਕੀ ਬਚਨੀ ਹਾਥ ਵਿਕਣ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਮੈਂ ਮੁੱਲ ਖਰੀਦ ਗੁਲਾਮ ਹਾਂ ਦੁਨੀਆਂ ਦੇ ਲੋਕੋ, ਮੈਂ ਬੈ ਖਰੀਦ ਗੁਲਾਮ ਹਾਂ, ਮੈਂ ਮਾਲਕ ਦਾ ਰੱਬ ਦਾ ਡਰ ਛੱਡ ਕੇ ਉਹਦਾ ਹੁਕਮ ਉਹਦੀ ਰਜ਼ਾ ਵਿੱਚ ਰਹਿਣਾ ਚਾਹੁੰਦਾ, ਉਹਦਾ ਉਹਦੀ ਰਜ਼ਾ ਛੱਡ ਕੇ ਕਿਤੇ ਦੌੜ ਨਹੀਂ ਸਕਦਾ। ਜਿਵ ਤੁਮ ਰੱਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਈ ਮੈਂ ਕਰਨਾ, ਮੈਂ ਬੈ ਖਰੀਦ ਗੁਲਾਮ ਹਾਂ ਦੁਨੀਆਂ ਦੇ ਲੋਕੋ। ਮੈਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਕਿ ਮੈਂ ਜਿਹੜਾ ਬੈ ਖਰੀਦ ਗੁਲਾਮ ਰੱਬ ਦਾ ਬਣਿਆ ਨਾ, ਉਹਦਾ ਬੰਦਾ ਬਣਿਆ, ਆਪੇ ਨਹੀਂ ਬਣਿਆ, ਮੈਨੂੰ ਗੁਰੂ ਨੇ ਮੇਰੇ ਰੱਬ ਕੋਲ ਵੇਚਿਆ, ਉਹਦੇ ਹੁਕਮਾਂ ਨਾਲ ਵਿਕਿਆ, ਉਹਦੇ ਹੁਕਮਾਂ ਨਾਲ ਵਿਕਿਆ। ਸਤ ਸੰਗਤ ਸੁਭਾਗ ਲੋਕਾਂ ਦੀ ਮੰਡੀ ਹੈ। ਉਹ ਸੁਭਾਗ ਲੋਕ ਨੇ ਜਿਹੜੇ ਗੁਰੂ ਦੇ ਬਚਨ ਨਾਲ ਰੱਬ ਦੀ ਰਜ਼ਾ ਅੱਗੇ ਵਿਕ ਜਾਂਦੇ। ਇਹ ਸਾਧ ਸੰਗਤ ਜਿਹੜੀ ਹੈ ਇਹ ਗੁਰੂ ਦੀ ਤੇ ਰੱਬ ਦੀ ਸਾਂਝੀ ਮੰਡੀ ਹੈ। ਇੱਥੇ ਉਹ ਲੋਕ ਭਾਗਣ ਵਾਲੇ ਨੇ ਜਿਹੜੇ ਗੁਰੂ ਦੇ ਬਚਨ ਦਾ ਸਦਕਾ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਹੁਕਮ ਨੂੰ ਮੰਨ ਕੇ ਆਪਣੇ ਆਪ ਨੂੰ ਰੱਬ ਦੀ ਰਜ਼ਾ ਦੇ ਸਾਹਮਣੇ ਵੇਚ ਦਿੰਦੇ ਨੇ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੀ

ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ।

तेह हूँ करी बखियान दसन दास

ਸਰੀਰ ਦਾ ਹਾਲ ਦੇਖ ਲਾ, ਕਿਸ ਤਰ੍ਹਾਂ ਯਾਤਰਾ ਤੋਂ ਆਏ ਹਾਂ, ਕੋਲ ਕੁਝ ਨਹੀਂ ਹੈ, ਲੰਬੇ ਓਦਾਂ ਹੀ ਧਰਤੀ ਦੇ ਉੱਤੇ ਲੈ ਪੁੱਟ ਲਿਟੇ ਪਏ ਹਾਂ, ਕਿਹੜੇ ਪਾਤਸ਼ਾਹ? ਪੰਡਿਤ ਕਹਿਣ ਲੱਗਿਆ, ਨਹੀਂ ਜੀ, ਮੈਂ ਸੱਚ ਕਹਿੰਦਾ ਪਿਆ, ਜੇ ਤੁਸੀਂ ਹੁਣ ਨਹੀਂ ਹੋ, ਤੁਹਾਨੂੰ ਪ੍ਰਤੀਤ ਹੁੰਦਾ ਤਾਂ ਹੋਵੋਗੇ ਜੋਗੀ ਬੜ ਰਾਜੇ, ਤੁਮਕੋ ਮਾਨਾ ਖਲਕ ਦਰਾਜੇ। ਮਹਾਰਾਜ, ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਬਹੁਤ ਵੱਡੇ, ਤੁਸੀਂ ਪਰਮੇਸ਼ਵਰ ਚ ਜੁੜੇ ਹੋਏ ਹੋ ਹੁਣ ਵੀ, ਤੇ ਤੁਸੀਂ ਵੱਡੇ ਜੋਗੀ ਰਾਜੇ ਹੋਵੋਗੇ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਹੋਵੋਗੇ। ਤੁਮਕੋ ਮਾਨਾ ਖਲਕ ਦਰਾਜੇ, ਸਮੁੱਚੀ ਲੁਕਾਈ ਖਲਕਤ ਤੁਹਾਨੂੰ ਮੰਨੇਗੀ। ਆ ਤੁਹਾਡੇ ਮੁਬਾਰਕ ਚਰਨ ਵਿੱਚ ਜਿਹੜਾ ਪਦਮ ਆ, ਇਹ ਕੁਝ ਇਹ ਉਜਾਗਰ ਕਰ ਰਿਹਾ। ਤੇ ਸਤਿਗੁਰੂ ਦੇ ਖੀਸੇ ਦੇ ਵਿੱਚ ਹੱਥ ਪਾ ਕੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਕਹਿੰਦੇ, ਉਸ ਪੰਡਿਤ ਨੂੰ ਕੁਝ ਦੇਣਾ ਚਾਹਿਆ। ਉਹਨੇ ਅੱਗੋਂ ਹੱਥ ਜੋੜ ਲਏ, ਕਹਿਣ ਲੱਗਿਆ, ਜੀ ਫਿਰ ਜਿਹੜੇ ਮੈਂ ਹੁਣ ਤੁਹਾਨੂੰ ਕਹੇ ਆ ਨਾ ਬਚਨ, ਜਦੋਂ ਇਹ ਸਫਲੇ ਹੋਣਗੇ, ਆਪ ਪ੍ਰਗਟ ਹੋਵੋਗੇ ਸੰਸਾਰ ਦੇ ਅੰਦਰ, ਲੁਕਾਈ ਤੁਹਾਡੇ ਅੱਗੇ ਮਸਤਕ ਟੇਕੇਗੀ, ਝੁਕੇਗੀ, ਉਦੋਂ ਮੰਗਾਂਗਾ, ਪਰ ਬਚਨ ਕਰ ਲਓ, ਉਦੋਂ ਮੇਰੇ ਜੋ ਮੰਗਾਂਗਾ ਪੂਰਾ ਕਰਨਾ ਹੋਵੇਗਾ, ਉਦੋਂ ਦਿਓ, ਉਦੋਂ ਤ੍ਰਿਪਤ ਕਰ ਦਿਓ। ਤੇ ਸਤਿਗੁਰੂ ਕਹਿੰਦੇ, ਚੰਗਾ ਪੰਡਿਤ ਜੀ, ਤੇਰੇ ਨਾਲ ਵਾਅਦਾ ਹੋਇਆ, ਬਚਨ ਹੋਇਆ, ਜੋ ਮੰਗੇਗਾ ਦੇਵਾਂਗੇ, ਬਚਨ ਸਫਲੇ ਹੋਵਣ। ਸਮਾਂ ਬੀਤਦਾ ਗਿਆ, ਮੇਰੇ ਸਮਰੱਥ ਗੁਰੂ ਚਲੇ ਗਏ ਨੇ, ਲੰਬਾ ਚੌੜਾ ਇਤਿਹਾਸ ਵਿੱਚ ਵਿਸਥਾਰ ਆ ਗਿਆ। ਬ੍ਰਹਮਚਾਰੀ ਦਾ ਵੀ ਮਿਲਾਪ ਆ, ਬੀਬੀ ਅਮਰੋ ਰਾਹੀਂ ਮੇਰੇ ਸਤਿਗੁਰੂ ਗੁਰਬਾਣੀ ਰਾਹੀਂ ਸੁਣ ਕਰਕੇ ਗੁਰੂ ਅੰਗਦ ਦੇਵ ਜੀ ਦੀ ਸਰਨ ਚ ਪੁੱਜ ਜਾਂਦੇ ਨੇ, ਬੜੀਆਂ ਸਵਾਬਾਂ ਮਹਾਨ ਘਾਲ ਘਾਲਦੇ ਨੇ। ਇੱਕ ਦਿਨ ਉਹ ਜਦੋਂ ਸਤਿਗੁਰ ਕੀ ਸੇਵਾ ਸਫਲ ਹੈ, ਦੇਖੋ ਕਰੇ ਚਿਤ ਲਾਏ, ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਆਪਣੇ ਥਾਂ ਦੇ ਉੱਤੇ ਸਥਾਪਿਤ ਕਰ ਦਿੰਦੇ ਨੇ, ਆਪ ਜੋਤੀ ਜੋਤ ਸਮਾ ਗਏ। ਹੁਣ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸਵਾਇਮਾਨ ਹੋ ਕੇ ਜੀਆਂ ਨੂੰ ਤਾਰਦੇ ਪਏ ਨੇ, ਕਦੇ ਤੀਰਥ ਯਾਤਰਾ ਤੇ ਜਗਤ ਜੀਆਂ ਨੂੰ ਤਾਰਨ ਲਈ ਚੱਲਦੇ ਨੇ। ਹੁਣ ਇੱਕ ਵਾਰ ਧੰਨ ਗੁਰੂ ਅਮਰਦਾਸ ਜੀਆਂ ਨੂੰ ਤਾਰਦੇ ਤਾਰਦੇ ਨਾ, ਗੁਰੂ ਰੂਪ ਹੋ ਕੇ ਸਮਰੱਥ ਗੁਰੂ ਅਮਰਦਾਸ ਜੀ ਉਸੇ ਪਿੰਡ ਦੇ ਵਿੱਚ ਆਪ ਰਾਜੇ ਨੇ। ਗੁਰ ਇਤਿਹਾਸ ਦਾ ਕਥਨ ਹੈ, ਬੜੀਆਂ ਸਿੱਖ ਸੰਗਤਾਂ ਹਜ਼ੂਰ ਦੀ ਸ਼ਰਨ ਵਿੱਚ ਹਨ, ਇੱਧਰ ਇਹੀ ਦੁਰਗਾ ਦਾਸ ਪੰਡਿਤ ਬਿਰਧ ਅਵਸਥਾ ਵਿੱਚ ਆ, ਬੜਾ ਇਕੱਠ ਤੱਕਿਆ, ਬੜੀ ਉਪਮਾ ਸੁਣੀ। ਪੰਡਿਤ ਨੇ ਪੁੱਛਿਆ ਵੀ ਕੌਣ ਹਨ, ਤਾਂ ਗੁਰਸਿੱਖ ਨੇ ਦੱਸ ਦਿੱਤਾ ਵੀ ਧੰਨ ਗੁਰੂ ਨਾਨਕ ਦਾ ਤੀਸਰਾ ਸਰੂਪ, ਇਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਹਨ, ਜਗਤ ਗੁਰੂ, ਜਿਨ੍ਹਾਂ ਦੇ ਅੱਗੇ ਸਾਰਾ ਸੰਸਾਰ ਝੁਕਦਾ। ਉਸੇ ਵੇਲੇ ਵਣ ਦੇ ਅੰਦਰ ਖਿਆਲ ਆਇਆ, ਮਨਾ ਇਹ ਉਹੀ ਤਾਂ ਨਹੀਂ ਹਨ ਜਿਹੜੇ ਪਹਿਲਾਂ ਆਏ ਸਨ, ਜਿਨ੍ਹਾਂ ਦੇ ਮੁਬਾਰਕ ਚਰਨਾਂ 'ਚ ਮੈਂ ਪਦਮ ਤੱਕਿਆ ਸੀ। ਜਦ ਨੇੜੇ ਗਿਆ ਤਾਂ ਨਜ਼ਰ ਭਵੇਂ ਘੱਟ ਸੀ, ਫਿਰ ਪਛਾਣ ਲਿਆ ਵੀ ਹਾਂ ਉਹੀ ਨੇ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਗੁਰੂ ਦੇ ਚਰਨਾਂ ਦੇ ਉੱਤੇ ਸੀਸ ਪੰਡਿਤ ਨੇ ਰੱਖਿਆ, ਮੇਰੇ ਸਤਿਗੁਰੂ ਬੈਠੇ ਨੇ, ਬਹੁਤ ਸਾਰਾ ਇਕੱਠ ਹੈ, ਅੱਗੇ ਹੱਥ ਜੋੜ ਲਏ। ਤੇ ਜਦੋਂ ਤੱਕਿਆ ਵੀ ਕੁਝ ਗੁਰਦੇਵ ਨਹੀਂ ਰਤਨਾ ਤੋਂ ਬੋਲੇ, ਤਾਂ ਫਿਰ ਇਹ ਪੰਡਿਤ ਬੋਲਿਆ, ਇਤਿਹਾਸ ਦੇ ਬੋਲ ਨੇ, ਹੇ ਪ੍ਰਭ, ਮੈਂ ਦਿਜ ਜਾਨੋ ਸੋਈ, ਪੂਰਬ ਮਿਲਿਓ ਬਰਕ ਬਹੁ ਹੋਈ, ਪਿਖਿਓ ਪਦਮ ਪਦ ਪਦਮ ਮਝਾਰੀ, ਤਬ ਨਾ ਜਾਚਨਾ ਕੀਨ ਤੁਮਾਰੀ। ਮਹਾਰਾਜ, ਹੇ ਪ੍ਰਭ, ਮੈਂ ਦਿਜ ਜਾਨੋ ਸੋਈ, ਮਹਾਰਾਜ ਮੈਂ ਉਹ ਬ੍ਰਾਹਮਣ ਹਾਂ, ਉਹ ਪੰਡਿਤ ਹਾਂ, ਪੂਰਬ ਮਿਲਿਓ ਬਰਕ ਬਹੁ ਹੋਈ, ਬਹੁਤ ਬੜੇ ਬੀਤ ਗਏ ਮਹਾਰਾਜ, ਯਾਦ ਕਰ ਲਓ ਮੈਂ ਉਹ ਆ। ਪਿਖਿਓ ਪਦਮ ਪਦ ਪਦਮ ਮਝਾਰੀ, ਤੁਹਾਡੇ ਮੁਬਾਰਕ ਚਰਨ ਕਮਲਾਂ ਚ ਮੈਂ ਪਦਮ ਤੱਕਿਆ ਸੀ ਮਹਾਰਾਜ, ਤਬ ਨਾ ਕੀਰਤ ਜਾਚਨਾ ਤੁਮਾਰੀ, ਉਦੋਂ ਮੈਂ ਕੁਝ ਮੰਗਿਆ ਨਹੀਂ ਸੀ ਤੁਹਾਡੇ ਕੋਲੋਂ, ਤੁਸੀਂ ਦਿੰਦੇ ਸੀ, ਤੇ ਪਰ ਵਾਅਦਾ ਕੀਤਾ ਸੀ ਵੀ ਕੁਝ ਦਿਓ, ਤੇ ਮਹਾਰਾਜ ਕਿਰਪਾ ਕਰੋ, ਮੈਂ ਬਚਨ ਕੀਤਾ ਸੀ ਵੀ ਜੋ ਉਦੋਂ ਮੰਗਾਂਗਾ ਉਦੋਂ ਦੇਣਾ, ਹੁਣ ਕਿਰਪਾ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹੇ ਦਿਜ ਕਿਉਂ ਤੂਸਨ ਠਾਨੀ, ਚੀਜ਼ ਜਾਚਣਾ ਚਾਹੇ ਮਹਾਨੀ। ਮਹਾਰਾਜ ਕਹਿੰਦੇ, ਫਿਰ ਚੁੱਪ ਕਿਉਂ ਧਾਰੀਆ, ਮੰਗ ਜੋ ਕੁਝ ਲੋੜਦਾ। ਕਹਿੰਦੇ ਫਿਰ ਪੰਡਿਤ ਸੋਚ ਵਿੱਚ ਪੈ ਗਿਆ, ਮੇਰੇ ਸਮਰੱਥ ਗੁਰੂ ਅਮਰਦਾਸ ਜੀ ਕਹਿਣ ਲੱਗੇ, ਪੰਡਿਤ ਜੀ ਚਾਹੇ ਐਸ ਲੋਕ ਦੇ ਸੁੱਖ ਮੰਗ ਲਾ, ਚਾਹੇ ਪਰਲੋਕ ਦੇ ਸੁੱਖ ਮੰਗ ਲਾ, ਜੇ ਚਾਹੇ ਤਾਂ ਐਸ ਲੋਕ ਦੇ ਅੰਦਰ ਜੋ ਚਾਹੇਗਾ, ਧਨ ਦੌਲਤ ਪਦਾਰਥ ਸੰਸਾਰੀ ਸੁੱਖ ਉਹ ਸਭ ਕੁਝ ਮਿਲ ਜਾਵਣਗੇ, ਜੇ ਚਾਹੇ ਅੱਗੇ ਪਰਲੋਕ ਦੇ ਸੁੱਖ ਸਾਰੇ ਮਿਲ ਜਾਵਣਗੇ, ਜੋ ਚਾਹੇ ਚਾਹੇ ਐਸ ਲੋਕ ਦੇ ਚਾਹੇ ਪਰਲੋਕ ਦੇ ਸੁੱਖ ਮੰਗ ਲਾ। ਤੇ ਕਹਿੰਦੇ ਫਿਰ ਪੰਡਿਤ ਇਹ ਵਚਨ ਗੁਰਦੇਵ ਦਾ ਸੁਣ ਕੇ ਫਿਰ ਤਾਂ ਬਹੁਤ ਸੋਚ ਵਿੱਚ ਪੈ ਗਿਆ ਵੀ ਮੈਂ ਮੰਗਾਂ ਕੀ।

ਆ ਲੋਕ ਦੇ ਸੁੱਖ ਮੰਗਾਂ ਕਿ ਪਰਲੋਕ ਦੇ ਸੁੱਖ ਮੰਗਾਂ, ਫਿਰ ਤਾਂ ਸੋਚ ਵਿੱਚ ਪੈ ਗਿਆ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਦਿਜ ਕਿਉਂ ਤੁਸਲ ਠਾਨੀ, ਕਿਉਂ ਚੁੱਪ ਧਾਰੀ ਆ, ਮੰਗ। ਜਦੋਂ ਤੈਨੂੰ ਕਿਹਾ ਵੀ ਤੂੰ ਮੰਗ ਕੁਝ ਜੋ ਮੰਗਣਾ ਚਾਹੁੰਦਾ, ਫਿਰ ਕਹਿੰਦੇ ਹੱਥ ਜੋੜ ਕੇ ਕਹਿਣ ਲੱਗਿਆ, ਹੇ ਮਾਲਕ ਪਾਤਸ਼ਾਹ ਮੰਗਾਂ ਕੀ ਮੈਂ ਤੁਹਾਡੇ ਕੋਲੋਂ, ਜੇ ਤੁਸੀਂ ਮੈਨੂੰ ਇਕੱਲਾ ਨਾਮ ਦੇ ਦੇਵੋ ਪਰਲੋਕ ਲਈ ਮੈਂ ਮੰਗ ਲੈਂਦਾ। ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਵਿਹੀਨ ਜਨ ਜਾਗਣਾ ਸੁਹਾਏ। ਮਹਾਰਾਜ ਜੇ ਤੁਸੀਂ ਮੈਨੂੰ ਨਾਮ ਦਾਨ ਦੇ ਦਿੱਤਾ ਪਰਲੋਕ ਸਵਰ ਜਾਵੇਗਾ, ਆਹ ਸੰਸਾਰ ਦੇ ਅੰਦਰ ਮੇਰੀ ਦਸ਼ਾ ਕੀ ਆ, ਕੀ ਹਾਲਤ ਹੈ? ਧਨ ਤੋਂ ਬਿਨਾਂ ਸੰਸਾਰ ਅੰਦਰ ਮਨੁੱਖ ਸੋਭਦਾ ਨਹੀਂ, ਧਨ ਦੀ ਵੀ ਲੋੜ ਹੈ ਸੰਸਾਰ ਦੇ ਅੰਦਰ ਨਿਰਵਾਹ ਮਾਤਰ ਲਈ। ਜੇ ਧਨ ਦੇ ਨਾਮ ਨਾ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ। ਮਹਾਰਾਜ ਜੇ ਹੁਣ ਇਕੱਲਾ ਧਨ ਆ ਸੰਸਾਰ ਲਈ ਤੁਹਾਡੇ ਕੋਲ ਮੰਗ ਲੈਣਾ, ਤੇ ਧਨ ਤੁਸੀਂ ਦੇਤਾ ਤੇ ਨਾਮ ਦੀ ਦਾਤ ਨਾ ਬਖਸ਼ੀ, ਤਾਂ ਫਿਰ ਜਮਾਂ ਦੇ ਬਸ ਵਿੱਚ ਪੈਣਾ, ਪ੍ਰਲੋਕ ਵਿਗੜ ਜਾਵੇਗਾ, ਪ੍ਰਲੋਕ ਸਵਰ ਨਾ ਲਈ। ਇਸ ਲਈ ਤੁਮ ਪੈ ਕਹੀ ਨਹੀਂ ਬਣਾਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਮਹਾਰਾਜ ਦਿਲਾਂ ਦੀਆਂ ਜਾਣਨ ਵਾਲਿਓ, ਕੀ ਮੰਗਾਂ? ਮੰਗਣ ਦੀ ਕੁਝ ਸਮਝ ਨਹੀਂ, ਜਾਚ ਨਹੀਂ, ਆਪ ਹੀ ਬਖਸ਼ਿਸ਼ ਕਰ ਦਿਓ, ਰਹਿਮਤ ਕਰ ਦਿਓ। ਗੁਰੂ ਅਮਰਦਾਸ ਤੇ ਜੋ ਕਿ ਨੰਦਨ ਦੋਨੋਂ ਨਿਰਮਲ ਪੰਥ ਚਲਾਏ, ਆਪ ਬਖਸ਼ਿਸ਼ਾਂ ਕਰ ਦਿਓ। ਜਦੋਂ ਇਹ ਪਾਵਨ ਪ੍ਰਸੰਗ ਅਸੀਂ ਪੜ੍ਹਦੇ ਹਾਂ ਵਿਚਾਰਦੇ ਹਾਂ, ਸਾਨੂੰ ਸਮਝ ਪੈਂਦੀ ਆ ਵੀ ਮੇਰੇ ਸਮਰੱਥ ਗੁਰੂ ਦੇ ਕੋਲੋਂ ਬਿਰਧ ਅਵਸਥਾ ਦੇ ਵਿੱਚ ਉਸ ਦੁਰਗਾ ਦਾਸ ਪੰਡਿਤ ਨੇ ਲੋਕ ਪ੍ਰਲੋਕ ਦੇ ਹੀ ਸੁੱਖ ਮੰਗੇ ਸਨ। ਨਾਮ ਵੀ ਮੰਗਿਆ ਸੀ, ਧਨ ਵੀ ਮੰਗਿਆ ਸੀ। ਇਸ ਵਾਸਤੇ ਗੁਰਸੰਗਤ ਜੀ, ਅਸੀਂ ਪਰ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਮੰਗਣ ਵਾਲੇ ਤਾਂ ਬਿਰਲੇ ਹੁੰਦੇ ਆ, ਨਹੀਂ ਤਾਂ ਸੰਸਾਰਕ ਮੰਗਾਂ ਹੀ ਸਾਡੀਆਂ ਮੁਕਦੀਆਂ ਨਹੀਂ। ਇੱਕ ਮੰਗ ਮੰਗਦੇ ਹਾਂ, ਉਹ ਗੁਰੂ ਪੂਰੀ ਕਰ ਦਿੰਦਾ, ਦੂਜੀ ਮੰਗ ਪਹਿਲਾਂ ਆਰੰਭ ਹੋ ਜਾਂਦੀ ਆ, ਦੂਜੀ ਪੂਰੀ ਗੁਰੂ ਕਰਦਾ, ਤੀਜੀ ਮੰਗ ਫੇਰ ਸ਼ੁਰੂ ਹੋ ਜਾਂਦੀ ਹੈ। ਸਾਡੀਆਂ ਸੰਸਾਰਕ ਮੰਗਾਂ ਨਾ ਹੀ ਮੁੱਕਣ ਵਾਲੀਆਂ ਨੇ। ਗੁਰੂ ਦੇ ਜਾਂਦਾ, ਦੇਂਦਾ ਦੇ ਲੈਂਦੇ, ਥੱਕ ਪਾਹੇ ਸਮਰੱਥ ਗੁਰੂ ਦੀ ਇੱਥੇ ਬਖਸ਼ਿਸ਼ ਕਰਦੇ ਨੇ। ਸਭ ਉੱਪਰ ਪਾਰ ਬ੍ਰਹਮ ਦਾਤਾਰ, ਉਹ ਵਾਹਿਗੁਰੂ ਸਾਰਿਆਂ ਤੋਂ ਵੱਡਾ ਦਾਤਾ ਹੈ, ਸਾਰਿਆਂ ਤੋਂ ਉੱਪਰ ਹੈ। ਤੇਰੀ ਟੇਕ, ਤੇਰਾ ਆਧਾਰ ਮਾਲਕ, ਤੇਰੀ ਓਟ ਹੈ, ਤੇਰਾ ਹੀ ਸਾਨੂੰ ਆਸਰਾ ਹੈ। ਰੰਭਤਾ ਤੋਂ ਸਤਿਗੁਰੂ ਕਿਰਪਾ ਕਰ ਰਹੇ ਨੇ। ਆਓ ਪਾਵਨ ਸ਼ਬਦ ਦੀ ਵਿਚਾਰ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਨਿਯਤ ਸਮੇਂ ਦੇ ਅੰਦਰ ਸ਼ਬਦ ਦੀ ਰੰਭਤਾ

0: ਜਾ ਮਹੱਲਾ ਪੰਜਵਾ।
1: ਤਲੰਗ ਰਾਗ ਹੈ, ਤਲੰਗ ਰਾਗ ਦੇ ਅੰਦਰ ਦੂਸਰੇ ਘਰ ਸੁਰਤਾਲ ਅੰਦਰ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ।
0: ਉਸ ਦਿਨ ਦੂਜਾ ਨਹੀਂ ਕੋਈ,
1: ਉਸ ਦਿਨ ਦੂਜਾ ਨਹੀਂ ਕੋਈ ਜਿਸ ਨੂੰ ਇਹ ਸਮਝ ਪੈਗੀ ਵੀ ਸਭ ਉੱਪਰ ਪਾਰ ਬ੍ਰਹਮ ਦਾਤਾਰ ਹੈ ਤੇ ਉਹਦੇ ਮਨ ਅੰਦਰ ਫਿਰ ਇਹ ਯਕੀਨ ਨਿਸ਼ਚੈ ਵਾਹਿਗੁਰੂ ਤੁਧ ਬਿਨ ਦੂਜਾ ਨਹੀਂ ਕੋਈ, ਤਾਂ ਇੱਥੋਂ ਬਿਨਾਂ ਆਈ ਕੋਈ ਨੀ। ਦਾਤਾ ਵੀ ਸਾਰਿਆਂ ਦਾ ਤੂੰ ਆ ਤੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਵੀ ਤੂੰ ਹੀ ਆ। ਸਭ ਥਾਵਾਂ ਦੇ ਅੰਦਰ ਹੈ ਵੀ ਤੂੰ ਹੀ, ਸਰਵੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ। ਅਸਲ ਸੱਚ ਸਰੂਪ ਵਾਹਿਗੁਰੂ ਇੱਕੋ ਹੀ ਹੈ, ਉਹ ਤੋਂ ਬਿਨਾਂ ਹੈ ਹੀ ਕੋਈ ਨੀ। ਤੁਧ ਬਿਨ ਦੂਜਾ ਨਹੀਂ ਕੋਈ ਹੈ ਵਾਹਿਗੁਰੂ, ਤੈਥੋਂ ਬਿਨਾਂ ਹੋਰ ਕੋਈ ਨਹੀਂ ਜੀ ਦੀ ਰੱਖਿਆ ਕਰਨ ਵਾਲਾ। ਸਭ ਥਾਵਾਂ ਦੇ ਅੰਦਰ ਪੂਰਨ ਤੂੰ ਹੀ ਹੈ।
0: ਕਰਤਾਰ ਕਰਹਿ ਸੋ ਹੋਏ,
1: ਵਾਹਿਗੁਰੂ ਤੂੰ ਕਰਤਾਰ ਹੈ ਜਿਹਦੇ ਹੁਕਮ ਰੂਪੀ ਕਰ ਹੱਥ ਦੇ ਵਿੱਚ ਸਰਬ ਜੀਆਂ ਦੀ ਰੋਜੀ ਰੂਪੀ ਤਾਰ ਪਕੜੀ ਹੋਈ ਹੈ। ਕਰਤਾਰ ਕਰ ਨਾਮ ਹੱਥ ਦਾ, ਤਾਰ ਨਾਮ ਤਾਰ ਦਾ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਰੂਪੀ ਹੱਥ ਦੇ ਵਿੱਚ ਸਰਬ ਜੀਆਂ ਦੀ ਰੋਜੀ ਰੂਪੀ ਤਾਰ ਪਕੜੀ, ਉਹ ਕਰਤਾਰ ਤੂੰ ਕਰਤਾਰ ਵਾਹਿਗੁਰੂ ਤੂੰ ਕਰਤਾਰ ਹੈ ਸਾਰਿਆਂ ਨੂੰ ਰਿਜਕ ਦੇਣ ਵਾਲਾ। ਕਰਹਿ ਸੋ ਹੋਏ, ਵਾਹਿਗੁਰੂ ਜੋ ਤੂੰ ਕਰਦਾ ਉਹ ਹੀ ਹੁੰਦਾ, ਜੋ ਤੂੰ ਕਰਦਾ ਉਹ ਹੁੰਦਾ, ਤੇਰੇ ਹੁਕਮ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ ਹੈ। ਜੀ ਆਪੋ ਕੁਝ ਕਰਨ ਨੂੰ ਸਮਰੱਥ ਨਹੀਂ ਹੈ, ਜੀਵ ਨੂੰ ਵਾਹਿਗੁਰੂ ਨੇ ਕੁਝ ਕੁ ਕਰਮ ਕਰਨ ਦੀ ਸੁਤੰਤਰਤਾ ਬਖਸ਼ੀ ਆ, ਤੇ ਨਹੀਂ ਜੀਵ ਪਤੰਤਰ ਹੈ, ਪੂਰਨ ਰੂਪ ਵਿੱਚ ਜੀਵ ਸੁਤੰਤਰ ਨਹੀਂ। ਕੁਝ ਕਰਮ ਕਰਨ ਦੀ ਸੁਤੰਤਰਤਾ ਹੈ, ਹਾਂ ਜੋ ਕਰਮ ਕਰਦਾ ਉਹ ਕਰਮਾਂ 'ਚ ਸਫਲਤਾ ਵੀ ਵਾਹਿਗੁਰੂ ਨੇ ਦੇਣੀ ਆ, ਉਹ ਵੀ ਇਹਦੇ ਆਪਣੇ ਬਸ ਨਹੀਂ ਹੈ। ਉਹ ਕਰਤਾਰ ਵਾਹਿਗੁਰੂ ਜੋ ਕਰਦਾ ਉਹ ਹੁੰਦਾ, ਤੂੰ ਕਰਤਾਰ ਕਰੇ ਤੋਂ ਹੋਏ, ਜੋ ਤੂੰ ਕਰਦਾ ਵਾਹਿਗੁਰੂ, ਕਿਉਂਕਿ ਕੀਤਾ ਕਰਨਾ ਸਰਵ ਰਜਾਈ, ਕਿਸ ਕੀਤਾ ਜੇ ਕਰ ਸਕੀਐ, ਆਪਣਾ ਕੀਤਾ ਕਿਸੂ ਦਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਉਹ ਵਾਹਿਗੁਰੂ ਪਰਮੇਸ਼ਵਰ ਦੇ ਹੱਥ ਵੱਸ ਸਭ ਕੁਝ ਹੈ, ਤੇ ਜੋ ਵਾਹਿਗੁਰੂ ਕਰਦਾ ਉਹ ਹੁੰਦਾ ਹੈ। ਹਾਂ ਮਨੁੱਖ ਨੂੰ ਚਾਹੀਦਾ ਵੀ ਉਹਦੀ ਰਜਾ 'ਚ ਢਲ ਜਾਵੇ, ਜੋ ਉਹਨੇ ਕੀਤਾ ਨਾ ਫਿਰ ਉਹ 'ਚ ਪ੍ਰਸੰਨ ਰਹਿ, ਤਰਕ ਨਾ ਕਰੇ। ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਹੀ ਬੋਲ ਨੇ, ਆਖੋ ਜਾਣ ਮੁੱਦਤ ਚਿੱਤ ਰਹਿ, ਵਾਹਿਗੁਰੂ ਨੇ ਜੋ ਕੀਤਾ ਬੜਾ ਚੰਗਾ ਕੀਤਾ, ਇਹ ਸਮਝ ਕੇ ਪ੍ਰਸੰਨ ਰਹੇ। ਤਨ ਹੰਤਾ ਕੋ ਨਿਤ ਪ੍ਰਤ ਦਹਿ, ਇਸ ਲਈ ਬਹੁਤ ਮਨ ਵਿੱਚ ਪ੍ਰਸੰਨਤਾ ਧਾਰਨ ਕਰੇ, ਹੰਕਾਰ ਨੂੰ ਦੂਰ ਕਰੇ, ਉਹਦੀ ਰਜਾ 'ਚ ਢਲ ਜਾਵੇ। ਜੋ ਵਾਹਿਗੁਰੂ ਕਰਦਾ ਵੀ ਉਹ ਚੰਗਾ ਹੀ ਕਰਦਾ, ਪਰ ਜੀਵ ਤਰਕ ਕਰਦਾ, ਕਰਦਾ ਉਹ ਹਮੇਸ਼ਾ ਚੰਗਾ ਹੀ ਆ, ਜੋ ਕੁਝ ਉਹਨੇ ਕੀਤਾ ਹੈ ਉਹ ਚੰਗਾ ਹੀ ਕੀਤਾ, ਜੀਵ ਹਮੇਸ਼ਾ ਤਰਕ ਕਰਦਾ। ਜੇਕਰ ਆਉਂਦਾ ਇੱਕ ਹਦਵਾਣਿਆਂ ਦਾ ਖੇਤ ਸੀ, ਹਦਵਾਣਿਆਂ ਦੇ ਖੇਤ ਦੇ ਅੰਦਰ ਇੱਕ ਅੰਬ ਦੀ ਛਾਂ ਦੇ ਥੱਲੇ ਮਨੁੱਖ ਆਰਾਮ ਕਰ ਰਿਹਾ ਸੀ, ਖੇਤ ਦਾ ਰਾਖਾ। ਕਹਿੰਦੇ ਸੁਭਾਵਿਕ ਪਿਆ ਹੈ, ਹਦਵਾਣਿਆਂ ਦਾ ਖੇਤ ਹੈ, ਛੋਟੀਆਂ ਛੋਟੀਆਂ ਬੱਲਾਂ, ਵੱਡੇ ਵੱਡੇ ਹਦਵਾਣੇ ਤਰਬੂਜ ਉਹਨਾਂ ਬੱਲਾਂ ਨੂੰ ਲੱਗੇ ਹੋਏ ਨੇ, ਤੇ ਜਦੋਂ ਉੱਪਰ ਨੂੰ ਨਿਗਾਹ ਮਾਰੀ ਆ ਅੰਬ ਦੇ ਦਰਖਤ ਦੇ ਥੱਲੇ ਆ, ਅੰਬ ਦੀ ਛਾਇਆ ਬੜੀ ਸੁੰਦਰ, ਬੜੀ ਸੰਘਣੀ ਛਾਇਆ ਹੁੰਦੀ ਆ, ਤੇ ਹੁਣ ਅੰਬ ਜਿਹੜਾ ਫਲ ਆ ਉਹ ਵੀ ਬੜਾ ਮਿੱਠਾ, ਉੱਪਰ ਨੂੰ ਤੱਕਿਆ ਤਾਂ ਅੰਬ ਲੱਗੇ ਹੋਏ ਨੇ, ਪਰ ਹੁਣ ਤਰਕ ਕਰਨ ਲੱਗ ਗਿਆ, ਕਹਿੰਦਾ ਰੱਬ ਬੜਾ ਭੋਲਾ ਹੈਗਾ, ਆਹ ਛੋਟੀਆਂ ਛੋਟੀਆਂ ਵੇਲਾਂ ਨੇ ਤੇ ਆ ਕਿਤਨੇ ਕਿਤਨੇ ਵੱਡੇ ਵੱਡੇ ਤਰਬੂਜ ਲਗਾਏ ਨੇ ਰੱਬ ਨੇ, ਕਿੱਡਾ ਵੱਡਾ ਦਰਖਤ ਅੰਬ ਤੇ ਆ ਛੋਟੇ ਛੋਟੇ ਫਲ ਲਾਏ ਨੇ, ਕਿੱਡਾ ਭੋਲਾ ਹੈ। ਜੇ ਰੱਬ ਮੇਰੇ ਕੋਲੋਂ ਪੁੱਛਦਾ ਲਗਾਵਣ ਲੱਗਿਆ ਤਾਂ ਮੈਂ ਕਹਿਣਾ ਸੀ ਆ ਜਿਹੜੇ ਅੰਬ ਨੇ ਆ ਵੇਲਾਂ ਨੂੰ ਲਗਾ, ਐਡੇ ਐਡੇ ਆ ਤਰਬੂਜ ਜਿੱਡਾ ਦਰਖਤ ਤੇ ਵੱਡੇ ਵੱਡੇ ਉਹਦੇ ਨਾਲ ਹੀ ਲਗਾਉਣੇ ਚਾਹੀਦੇ ਆ ਜੇ ਰੱਬ ਮੇਰੇ ਕੋਲੋਂ ਸਲਾਹ ਲੈਂਦਾ। ਬੜੀ ਠੰਡੀ ਹਵਾ ਚੱਲ ਰਹੀ ਸੀ, ਅੰਬ ਦੀ ਛਾਇਆ ਬੜੀ ਚੰਗੀ, ਦੁਪਹਿਰ ਦਾ ਮੌਸਮ ਸੀ, ਤੇ ਇਸ ਤਰ੍ਹਾਂ ਦੀ ਸੋਚ ਵਿੱਚ ਲੱਗਿਆ ਕਹਿੰਦੇ ਨੀਂਦ ਆ ਗਈ। ਥੋੜ੍ਹਾ ਜਿਹਾ ਤੇਜ਼ ਹਵਾ ਦਾ ਬੁੱਲਾ ਆਇਆ, ਇੱਕ ਅੰਬ ਤਾਹਾਂ ਤੋਂ ਟੁੱਟਿਆ, ਆ ਕੇ ਪਟਾਕ ਦੇ ਨੇ ਉਹਦੇ ਸਿਰ ਦੇ ਵਿੱਚ ਪੁੜਪੜੀ 'ਚ ਵੱਜਿਆ, ਤੇ ਹੜਬ ਹੜਵਾ ਕੇ ਬੜੀ ਤੇਜ਼ੀ ਨਾਲ ਉੱਠਿਆ, ਦੌੜਿਆ ਇੱਧਰ ਉੱਧਰ ਤੱਕਦਾ ਵੀ ਖਬਰੀ ਕਿਸੇ ਨੇ ਇੱਟ ਰੋੜਾ ਨਾ ਮਾਰਿਆ ਹੋਵੇ। ਜਦੋਂ ਦੇਖਿਆ ਤਾਂ ਕੋਲ ਆਂਬੀ ਪਿਆ ਵੱਜਿਆ ਤੇ ਸੱਟ ਵੀ ਵੱਜੀ, ਪਰ ਉਸੇ ਵੇਲੇ ਸਮਝ ਪੈ ਗਈ। ਸੋਚਦਾ ਰੱਬ ਜੋ ਤੈਂ ਕੁਝ ਕੀਤਾ ਚੰਗਾ ਹੀ ਕੀਤਾ, ਆਹ ਤਾਂ ਮੇਰੇ ਪੁੜਪੜੀ ਦੇ ਵਿੱਚ ਆ ਕੇ ਸੁੱਤੇ ਪੈ ਦੇ ਆਂਬੀ ਵੱਜਿਆ। ਜੇ ਕਿਤੇ ਹਦਵਾਣਾ ਵੱਜਦਾ ਤਾਂ ਲੱਗਿਆ ਹੁੰਦਾ, ਜਿਵੇਂ ਹਦਵਾਣਾ ਪਾਟ ਜਾਂਦਾ ਮੇਰਾ ਸਿਰ ਇਉਂ ਪਾਟ ਜਾਣਾ ਸੀ। ਹੇ ਭਗਵਾਨ, ਮੈਂ ਤਰਕ ਗਲਤ ਕੀਤੀ ਹੈ, ਜੋ ਤੈਂ ਕੀਤਾ ਉਹ ਠੀਕ ਕੀਤਾ। ਇਸ ਲਈ ਵਾਹਿਗੁਰੂ ਜੋ ਕੁਝ ਕਰਦਾ ਉਹ ਚੰਗਾ ਹੀ ਕਰਦਾ। ਮੇਰੇ ਸਮਰੱਥ ਗੁਰੂ ਜੀ ਕਹਿੰਦੇ ਹਨ, ਵਾਹਿਗੁਰੂ ਤੂੰ ਕਰਤਾਰ ਕਰਹਿ ਸੋ ਹੋਏ, ਜੋ ਤੂੰ ਕਰਦਾ ਉਹ ਚੰਗਾ ਹੁੰਦਾ। ਜੇਕਰ ਆਉਂਦਾ ਇੱਕ ਦੋ ਬਾਲਕ ਇਕੱਠੇ ਜੁੜੇ ਹੋਇਆਂ ਦਾ ਜਨਮ ਆਇਆ, ਜਨਮ ਹੋ ਗਿਆ, ਪਿੱਠਾਂ ਦੋਵਾਂ ਦੀਆਂ ਜੁੜੀਆਂ। ਆਪਾਂ ਦੇਖਦੇ ਹਾਂ ਅਖਬਾਰਾਂ 'ਚ ਵੀ ਬੜੀਆਂ ਸੁਰਖੀਆਂ ਪੜ੍ਹਦੇ ਹਾਂ, ਕਈਆਂ ਦੇ ਕਹੇ ਦੇ ਜਨਮ ਹੁੰਦੇ ਨੇ, ਕੋਈ ਕਿਸ ਤਰ੍ਹਾਂ ਦੇ ਹੁੰਦੇ ਨੇ। ਕੁਦਰਤੀ ਪਰਮੇਸ਼ਰ ਦੇ ਨੇਤ ਐਸੀ, ਉਹਨਾਂ ਜੀਆਂ ਦੇ ਕਰਮ ਐਸੇ ਸਨ, ਦੋ ਬਾਲਕ ਸਨ ਸੀ ਮਨੁੱਖ ਜੂਨੀ ਦੇ ਅੰਦਰ, ਪਰ ਦੋਵਾਂ ਦੀਆਂ ਪਿੱਠਾਂ ਜੁੜੀਆਂ ਹੋਈਆਂ ਸਨ। ਅਜੋਕੇ ਸਮੇਂ ਮੁਤਾਬਕ ਸਾਇੰਸ ਨੇ ਤਰੱਕੀ ਕੀਤੀ ਹੁੰਦੀ ਤਾਂ ਖਬਣੀ ਪ੍ਰੇਸ਼ਨ ਕਰਕੇ ਵੱਖਰੇ ਵੱਖਰੇ ਕਰ ਦਿੱਤੇ ਜਾਂਦੇ ਹੁੰਦੇ, ਪਰ ਵਾਹਿਗੁਰੂ ਦਾ ਹੁਕਮ ਐਸਾ, ਭੂਤਕਾਲ ਦੀ ਇਹ ਸਾਕੀ ਆ, ਉਦੋਂ ਨਾ ਇਸ ਤਰ੍ਹਾਂ ਦੇ ਸਾਧਨ। ਪਰ ਅੱਜ ਵੀ ਸਮੇਂ ਦੇ ਅੰਦਰ ਪ੍ਰੇਸ਼ਨ, ਜਿਹੜਾ ਕੋਈ ਅਮੀਰ ਹੋਵੇਗਾ ਉਹਦੇ ਕੀਤਾ ਜਾਊ, ਕੋਈ ਗਰੀਬ ਹੀ ਐਸਾ ਜਿਹਨੂੰ ਸਜ਼ਾ ਪਰਮੇਸ਼ਰ ਨੇ ਕਰਮਾਂ ਦੀ ਇਹੋ ਜਿਹੀ ਦੇਣੀ ਹੈ ਜੁੜਿਆ ਨੂੰ, ਉਹਦੇ ਕੋਲ ਧਨ ਵੀ ਕਿੱਥੇ ਪ੍ਰੇਸ਼ਨ ਕਰਾਉਣ ਵਾਲਾ। ਇਹ ਤਾਂ ਕਿ ਸਾਨੂੰ ਸਮਝ ਬਖਸ਼ਣ ਲਈ ਐਸੀਆਂ ਗ੍ਰੰਥਾਂ ਦੇ ਅੰਦਰ ਸਾਖੀਆਂ ਅੰਕਿਤ ਹਨ। ਕਹਿੰਦੇ ਦੋਵਾਂ ਦੀ ਪਿੱਠ ਜੁੜੀ ਹੋਈ ਸੀ ਤੇ ਥੋੜੇ ਜਿਹੇ ਵੱਡੀ ਉਮਰ ਵਿੱਚ ਹੋਏ, ਜੋਵਨ ਅਵਸਥਾ 'ਚ। ਉਹਨਾਂ ਦੇ ਵਿੱਚੋਂ ਇੱਕ ਤਾਂ ਬੜੀ ਆਸਤਕ ਭਾਵਨਾ ਵਾਲਾ, ਬੜਾ ਗੁਰਮੁਖ ਸੁਭਾਅ ਵਾਲਾ, ਜਿਹੜਾ ਰੱਬ ਦੇ ਅੱਗੇ ਅਰਦਾਸਾਂ ਹੀ ਕਰਦਾ ਰਹਿੰਦਾ, ਵਾਹਿਗੁਰੂ ਪਤਾ ਨਹੀਂ ਕਿਹੜੇ ਕਰਮਾਂ ਕਰਕੇ ਸਾਨੂੰ ਅੱਜ ਸਜ਼ਾ ਮਿਲੀ ਆ, ਅੱਗੋਂ ਤਰਸ ਕਰ, ਕਿਹੜੀਆਂ ਜੂਨਾਂ ਤੋਂ ਬਚਾਈ, ਇਹੋ ਜਿਹੇ ਦੁੱਖ ਨਾ ਅੱਗੋਂ ਭੋਗਣੇ ਪੈਣ। ਦੂਸਰਾ ਜਿਹੜਾ ਸੀ ਨਾਲ ਹੀ ਪਿੱਠ ਜੁੜੀ, ਉਹ ਬੜਾ ਮਨਮੁੱਖ, ਉਹ ਕਹਿੰਦਾ ਇੰਨੀ ਅਰਦਾਸਾਂ ਕਰੀ ਜਾਂਦਾ ਹੈ, ਰੱਬ ਇਦੂ ਸਾਨੂੰ ਕੀ ਕਰ ਦੇਵੇਗਾ, ਇਦੂ ਵੱਧ ਦੱਸ ਕੇ ਹੋਰ ਸਜ਼ਾ ਦੇ ਦੇਵੇਗਾ, ਅਵੇ ਨਾ ਕਰੀ ਜਾਇਆ ਕਰ, ਹਰ ਵਕਤ ਤਰਲੇ ਜੇ, ਹਰ ਵਕਤ ਨਾ ਬੇਨਤੀਆਂ। ਉਹ ਗੁਰਮੁਖ ਫਿਰ ਸਮਝਾਇਆ ਕਰੇ, ਨਹੀਂ ਭਰਾ, ਉਹ ਬੜਾ ਸਮਰੱਥ ਹੈ, ਉਹਦੇ ਅੱਗੇ ਤਾਂ ਅਰਦਾਸਾਂ ਬੇਨਤੀਆਂ ਕਰਨੀਆਂ ਬਣ ਆਉਂਦੀਆਂ, ਜਿਸ ਠਾਕਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਾਧ ਨਮਸਕਾਰਾ, ਤੂੰ ਐਸੇ ਬੋਲ ਨਾ ਬੋਲ। ਸਮਾਂ ਐਸਾ ਬੀਤਦਾ ਗਿਆ, ਕੁਝ ਸਮੇਂ ਬਾਅਦ ਜਿਹੜਾ ਗੁਰਮੁਖ ਸੀ ਉਹਦਾ ਉਹ ਸਰੀਰ ਤੋਂ ਛੁਟਕਾਰਾ ਹੋ ਗਿਆ, ਉਹ ਅਕਾਲ ਚਲਾਣਾ ਕਰ ਗਿਆ। ਜਦੋਂ ਉਹ ਚੜ੍ਹਾਈ ਕਰ ਗਿਆ, ਉਹਦਾ ਜਿਹੜਾ ਪੰਜ ਭੌਤਿਕ ਸਰੀਰ ਸੀ ਉਹਦੇ ਨਾਲ ਜੁੜਿਆ ਸੀ, ਨਾਲ ਹੀ ਰਹਿਣਾ ਸੀ, ਹੁਣ ਮਨਮੁੱਖ ਸੁਭਾਅ ਵਾਲੇ ਨੂੰ ਉਹ ਵੀ ਉਹਦਾ ਸਰੀਰ ਉਵੇਂ ਖਿੱਚਣਾ ਪਿਆ। ਥੋੜ੍ਹੇ ਦਿਨਾਂ ਬਾਅਦ ਉਹ ਸਰੀਰ ਦੇ ਵਿੱਚ ਬਦਬੋ ਫੈਲ ਗਈ, ਕਿਰਮ ਪੈ ਗਏ। ਹੁਣ ਉਸ ਬਦਬੋ ਤੇ ਕਿਰਮ ਕਰਕੇ ਉਹ ਮਨਮੁੱਖ ਦੇ ਕੋਲ ਨੇੜੇ ਕੋਈ ਨਹੀਂ ਚਾਹੁੰਦਾ। ਫਿਰ ਉਹ ਤੜਪ ਉੱਠਿਆ, ਰੋਵੇ ਭੁੱਬਾ ਮਾਰ ਮਾਰ ਕੇ ਰੱਬ ਅੱਗੇ ਕਹੇ, ਰੱਬ ਜੋ ਮੇਰਾ ਭਰਾ ਸੀ ਮੈਨੂੰ ਠੀਕ ਸਮਝਾਉਂਦਾ ਸੀ, ਤੂੰ ਬੜਾ ਸਮਰੱਥ ਹੈ, ਤੂੰ ਤਾਂ ਬਹੁਤ ਕੁਝ ਕਰ ਸਕਦਾ, ਪਰ ਹੁਣ ਵੀ ਬਖਸ਼ ਲਾ, ਹੁਣ ਵੀ ਤਰਸ ਕਰ, ਹੁਣ ਵੀ ਕਿਰਪਾ ਕਰ। ਇਸ ਲਈ ਸਾਨੂੰ ਸਮਝ ਪੈਂਦੀ ਆ, ਮੇਰੇ ਸਤਿਗੁਰੂ ਗੁਰਬਾਣੀ 'ਚ ਸਿੱਖਿਆ ਦਿੰਦੇ ਨੇ, ਐ ਮਨੁੱਖ ਜੋ ਵਾਹਿਗੁਰੂ ਕਰਦਾ ਉਹ ਠੀਕ ਹੀ ਕਰਦਾ ਹੈ, ਇਉਂ ਸਮਝ, ਉਹਦਾ ਹੀ ਕੀਤਾ ਹੁੰਦਾ ਹੈ ਤੇ ਉਹ ਕਰਦਾ ਚੰਗਾ ਹੀ ਆ, ਉਹ ਕਦੇ ਕੁਝ ਮਾੜਾ ਨਹੀਂ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਤੂੰ ਕਰਤਾਰ ਕਰਹਿ ਸੋ ਹੋਏ, ਵਾਹਿਗੁਰੂ ਤੂੰ ਸਮਰੱਥ ਦਾਤਾ ਹੈ, ਸਾਰੇ ਜੀਆਂ ਦਾ ਦਾਤਾ ਹੈ, ਤੇ ਤੂੰ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।
0: ਤੇਰਾ ਜੋਰ ਤੇਰੀ ਮਨ ਤੇ ਕਾਰ,
1: ਵਾਹਿਗੁਰੂ ਸਾਡੇ ਸਰੀਰ ਵਿੱਚ ਵੀ ਤੇਰਾ ਹੀ ਜੋਰ ਬਲ ਹੈ ਤੇ ਮਨ ਵਿੱਚ ਵੀ, ਅਸਾਂ ਨੇ ਤੇਰੀ ਟੇਕ ਓਟ ਲੈਣਾ ਕੀਤੀ ਹੈ।
0: ਸਦਾ ਜਪ ਨਾਨਕ ਏਕ,
1: ਹਜ਼ੂਰ ਕਹਿੰਦੇ ਨੇ ਸਦਾ ਸਦਾ ਜਪ ਨਾਨਕ ਏਕ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਨੁੱਖ ਹਮੇਸ਼ਾ ਹੀ ਸਦਾ ਸਦਾ ਹੀ ਇੱਕੋ ਵਾਹਿਗੁਰੂ ਨੂੰ ਜਪਣਾ ਕਰ, ਜਿਹੜਾ ਉਹ ਸਾਰਿਆਂ ਦਾ ਦਾਤਾ ਹੈ ਨਾ, ਪ੍ਰਕਰਤਾਰ ਹੈ, ਜਿਹਦਾ ਕੀਤਾ ਸਭ ਕੁਝ ਹੁੰਦਾ, ਸਦਾ ਸਦਾ ਜਪ, ਉਹ ਵਾਹਿਗੁਰੂ ਨੂੰ ਸਦਾ ਸਦਾ ਹੀ ਜਪਣਾ ਕਰ।
0: ਸਭ ਉਪਰ ਪਾਰ ਬ੍ਰਹਮ ਦਾਤਾ,
1: ਪਰਮੇਸ਼ਰ ਵਾਹਿਗੁਰੂ ਸਾਰਿਆਂ ਤੋਂ ਵੱਡਾ ਦਾਤਾ ਹੈ, ਉਹ ਸਾਰਿਆਂ ਦੇ ਉੱਪਰ ਹੈ।
0: ਤੇਰੀ ਟੇਕ ਤੇਰਾ ਆਧਾਰ,
1: ਵਾਹਿਗੁਰੂ ਜੋ ਤੂੰ ਸਾਰਿਆਂ ਤੋਂ ਉੱਪਰ ਹੈ, ਸਾਨੂੰ ਤਾਂ ਤੇਰੀ ਟੇਕ, ਇਸ ਲੋਕ ਵਿੱਚ ਵੀ ਤੇਰੀ ਟੇਕ ਓਟ ਹੈ, ਤੇ ਪ੍ਰਲੋਕ ਵਿੱਚ ਵੀ ਤੇਰੇ ਹੀ ਆਧਾਰ ਆਸਰਾ ਹੈ। ਵਿਸ਼ਰਾਮ ਦੇ ਕੇ ਹਜ਼ੂਰ ਕਿਰਪਾ ਕਰਦੇ ਹਨ।
0: ਤੂੰ ਹੈ ਤੂੰ ਹੋਵਨ ਹਾਰ,
1: ਵਾਹਿਗੁਰੂ ਤੂੰ ਤਿੰਨ ਕਾਲ ਸੱਤ ਹੈ, ਤੂੰ ਹੁਣ ਵਰਤਮਾਨ ਵਿੱਚ ਹੈ ਤੇ ਪਿੱਛੇ ਸਤਿਗੁਰੂ ਜੀ ਭੂਤਕਾਲ ਵਿੱਚ ਤੂੰ ਸੀ, ਅਤੇ ਆਉਣ ਵਾਲੇ ਸਮੇਂ ਦੇ ਅੰਦਰ ਭਵਿੱਖਤ ਕਾਲ ਵਿੱਚ ਵੀ ਤੂੰ ਹੋਵਨ ਹਾਰ, ਵਾਹਿਗੁਰੂ ਤੂੰ ਸਦਾ ਹੋਵੇਂਗਾ। ਹਜ਼ੂਰ ਨੇ ਉਸੇ ਨੂੰ ਕਿਹਾ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਉਹ ਪਹਿਲਾਂ ਸੀ ਹੁਣ ਹੈ, ਉਹ ਅੱਗੇ ਨੂੰ ਪੂਰਨ ਹੋਵੇਗਾ। ਹੇ ਵਾਹਿਗੁਰੂ ਤੂੰ ਤਿੰਨ ਕਾਲ ਸੱਤ ਹੈ,
0: ਅਗਮ ਅਗਾਦ ਊਚ ਅਪਾਰ,
1: ਮਨ ਬਾਣੀ ਦੀ ਪਹੁੰਚ ਤੋਂ ਪਰੇ ਹੈ, ਤੇਰਾ ਅਗਾਦ ਸਾਹ ਨਹੀਂ ਪਾਇਆ ਜਾ ਸਕਦਾ, ਤੂੰ ਅਪਾਰ ਪਾਰਾਵਰ ਜਾਣਨ ਤੋਂ ਰਹਿਤ ਹੈ।
0: ਜੋ ਤੁਧ ਸੇਵਾ ਹੈ ਤਿੰਨ ਭਉ ਦੁੱਖ ਨਾਹੀ,
1: ਵਾਹਿਗੁਰੂ ਜੀ ਜੋ ਤੁਧ ਸੇਵੇ, ਜੋ ਤੈਨੂੰ ਸਿਮਰਦੇ ਨੇ, ਜੋ ਤੇਰੀ ਸੇਵਾ ਸਿਮਰਨ ਵਿੱਚ ਜੁੜੇ ਹੋਏ ਨੇ, ਤਿੰਨ ਭਉ ਦੁੱਖ ਨਾਹੀ, ਉਹਨਾਂ ਨੂੰ ਕੋਈ ਭੈ ਨਹੀਂ, ਕੋਈ ਡਰ ਨਹੀਂ ਹੈ, ਨਾ ਹੀ ਉਹਨਾਂ ਨੂੰ ਕੋਈ ਦੁੱਖ ਵਿਆਪਦਾ, ਇਹ ਉਹਦੇ ਸਿਮਰਨ ਦਾ ਫਲ ਹੈ। ਜੋ ਤੁਧ ਸੇਵਾ ਹੈ ਤਿੰਨ ਭਉ ਦੁੱਖ ਨਾਹੀ, ਨਹੀਂ ਤਾਂ ਸਭ ਕੋਈ ਭੈ ਦੇ ਵਿੱਚ ਹੈ, ਜਿੱਥੇ ਉਦਾਂ ਵਾਹਿਗੁਰੂ ਦੇ ਭੈ ਵਿੱਚ ਸਾਰੀ ਪ੍ਰਕਿਰਤੀ ਆ ਨਾ, ਸਭ ਕੁਝ ਉਹਦੇ ਭੈ ਵਿੱਚ ਹੈ। ਭੈ ਵਿੱਚ ਪਵਨ ਵਹਿ ਸਦਵਾਉ, ਭੈ ਵਿੱਚ ਚੱਲੇ ਲੱਖ ਦਰਿਆਉ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨ ਅੰਤ, ਜਿੱਥੇ ਇਹ ਸਭ ਕੁਝ ਉਹਦੇ ਭੈ ਦੇ ਵਿੱਚ ਹੈ, ਉੱਥੇ ਮੌਤ ਦਾ ਭੈ ਤਾਂ ਸਾਰਿਆਂ ਦੇ ਸਿਰ ਦੇ ਉੱਪਰ ਲਿਖਿਆ ਹੋਇਆ। ਇੱਕ ਵਾਹਿਗੁਰੂ ਭੈ ਤੋਂ ਰਹਿਤ ਹੈ, ਉਹਦੇ ਤਾਂ ਭੈ ਚ ਸਭ ਕੁਝ ਹੀ ਹਨ, ਉਹ ਤੋਂ ਸਭ ਕੋਈ ਡਰਦੇ ਹਨ, ਪਰ ਜਿਹੜੇ ਰੱਬ ਦੇ ਪਿਆਰੇ ਉਹਨੂੰ ਸਿਮਰਦੇ ਨੇ, ਉਹਨਾਂ ਨੂੰ ਕਦੇ ਵੀ ਭੈ ਨਹੀਂ, ਕਦੇ ਕੋਈ ਡਰ ਨਹੀਂ ਹੁੰਦਾ। ਜੋ ਤੁਧ ਸੇਵਾ ਹੈ ਤਿੰਨ ਭਾਉ, ਨਾ ਉਹਨਾਂ ਨੂੰ ਭਾਉ ਡਰ ਹੈ, ਨਾ ਦੁੱਖ ਉਹਨਾਂ ਨੂੰ, ਨਾ ਕੋਈ ਦੁੱਖ ਵਿਆਪਦਾ, ਨਾ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਦੁੱਖ ਹੈ।
0: ਗੁਰ ਪ੍ਰਸਾਦ ਨਾਨਕ ਗੁਣ ਗਾਹੇ,
1: ਉਹਦਾ ਸਿਮਰਨ ਐਵੇਂ ਨਹੀਂ ਕੀਤਾ ਜਾ ਸਕਦਾ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਉਹ ਵਾਹਿਗੁਰੂ ਦੇ ਗੁਣ ਵਾਹਿਗੁਰੂ ਦੀ ਕਿਰਪਾ ਨਾਲ, ਗੁਰੂ ਕਿਰਪਾ ਨਾਲ ਗਾਏ ਜਾਂਦੇ ਨੇ, ਉਹਦਾ ਸਿਮਰਨ ਗੁਰੂ ਕਿਰਪਾ ਨਾਲ ਹੀ ਕੀਤਾ ਜਾ ਸਕਦਾ ਹੈ। ਪਰ ਮੇਰੀ ਕਿਰਪਾ ਕਰਕੇ ਹੀ ਸਾਨੂੰ ਸਮਝਾਉਂਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਦ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਦੇਵੈ, ਭਾਹੇ ਨਾ ਸਾਕੈ ਜਾਲੇ। ਇਸ ਲਈ ਹੈ ਮਨੁੱਖ ਉਹਦਾ ਸਿਮਰਨ ਕਰ, ਉਹਦੇ ਯਾਦ ਵਿੱਚ ਜੁੜਨਾ ਕਰ, ਪਰ ਗੁਰੂ ਕਿਰਪਾ, ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ, ਮਹਾਰਾਜ ਕਿਰਪਾ ਕਰੋ ਤਾਂ ਕਿ ਅਸੀਂ ਤੇਰਾ ਸਿਮਰਨ ਕਰ ਸਕੀਏ। ਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਪ ਮਨ ਸਦਾ ਸਤਨਾਮ, ਹਲਤ ਪਲਤ ਮਕੂਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਹਜ਼ੂਰ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਗੁਰ ਗਾਏ, ਭਾਈ ਗੁਰੂ ਕਿਰਪਾ ਦਾ ਪਾਤਰ ਬਣ, ਗੁਰੂ ਦੀ ਰਜ਼ਾ ਚ ਢਲ ਜਾ, ਗੁਰੂ ਅੱਗੇ ਅਰਦਾਸਾਂ ਕਰ, ਗੁਰੂ ਕਿਰਪਾ ਨਾਲ ਉਹਦੇ ਗੁਣ ਫਿਰ ਗਾਏ ਜਾਂਦੇ ਹਨ।
0: ਸੋ ਦਿਸਾ ਸੋ ਤੇਰਾ ਰੂਪ,
1: ਜਦੋਂ ਗੁਰੂ ਕਿਰਪਾ ਹੋ ਜਾਂਦੀ ਆ, ਸਿਮਰਨ ਚ ਜੁੜਿਆ ਇੱਕ ਐਸੀ ਅਵਸਥਾ ਬਣ ਜਾਂਦੀ ਆ, ਫਿਰ ਜੋ ਕੁਝ ਦਿਸਦਾ ਹੈ ਨਾ, ਸਾਰਾ ਉਹਦਾ ਹੀ ਰੂਪ, ਜੋ ਕੁਛ ਦਿਸਦਾ ਸੋ ਤੇਰਾ ਰੂਪ, ਵਾਹਿਗੁਰੂ ਜੋ ਕੁਝ ਨਜ਼ਰ ਆਉਂਦਾ ਹੈ ਇਹ ਤੇਰਾ ਹੀ ਰੂਪ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਫਿਰ ਕੋਈ ਵੀ ਹੋਰ ਨਜ਼ਰ ਨਹੀਂ ਆਉਂਦਾ, ਉਹਦਾ ਹੀ ਰੂਪ। ਜਿਵੇਂ ਭਾਈ ਕਨ੍ਹਈਆ ਜੀ ਨੂੰ ਸਾਰਿਆਂ ਵਿੱਚ ਚੋਜੀ ਪ੍ਰੀਤਮ, ਸਹਿਬੇ ਕਮਾਲ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੰਤਜ਼ਾਰ ਹੁੰਦੇ ਸਨ, ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਸਨ, ਉਹਨਾਂ ਦੇ ਵੀ ਮਲਮ ਪੱਟੀ ਕਰੀ ਜਾਂਦੇ ਸਨ। ਗੁਰੂ ਕੇ ਸਿੰਘਾਂ ਨੇ ਸੰਸਾਰਕ ਦ੍ਰਿਸ਼ਟੀ ਨਾਲ ਜਿਹੜੇ ਤੱਕਣ ਵਾਲੇ ਸੀ, ਚੋਜੀ ਪ੍ਰੀਤਮ ਕੋਲ ਸ਼ਿਕਾਇਤ ਕੀਤੀ। ਹਜ਼ੂਰ ਨੇ ਭਾਈ ਕਨ੍ਹਈਏ ਨੂੰ ਕੋਲ ਬੁਲਾਇਆ, ਵੀ ਸਿੰਘ ਕਹਿੰਦੇ ਨੇ ਭਾਈ ਕਨ੍ਹਈਆ ਜੀ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ। ਹੱਥ ਜੋੜ ਕਹਿਣ ਲੱਗਿਆ ਮਹਾਰਾਜ ਜੋ ਕਿਸ ਦਿਸਦਾ ਸੋ ਤੇਰਾ ਰੂਪ, ਮਹਾਰਾਜ ਮੈਂ ਤਾਂ ਤੁਹਾਨੂੰ ਹੀ ਜਲ ਛਕਾਉਣਾ, ਜੇ ਤੁਸੀਂ ਮੰਗੋ ਨਾ ਛਕਾਵਾਂ। ਮੇਰੇ ਸਤਿਗੁਰੂ ਜੀ ਉਸ ਦ੍ਰਿਸ਼ਟੀ ਨੂੰ ਤੱਕ ਕੇ ਪ੍ਰਸੰਨ ਹੋਏ, ਕਹਿੰਦੇ ਭਾਈ ਕਨ੍ਹਈਆ ਪਹਿਲਾਂ ਤਾਂ ਜਲ ਹੀ ਛਕਾਉਂਦਾ ਸੀ, ਆਹ ਲੈ ਹੁਣ ਮੱਲੋਂ ਪੱਟੀ ਵੀ ਕਰਿਆ ਕਰੀ ਜਾ, ਤੂੰ ਜਿਸ ਸੇਵਾ ਦੇ ਵਿੱਚ ਤੂੰ ਤਤਪਰ ਹੈ जिते गुरु की कृपा ऐसी हो जाती है, दृष्टि ऐसी, फिर सारे सामाज ते सारे ओ ही नजर आंदा है। जय जय पेखो तै हजूर, दूर कतहु ना जाई, रब रहया सर्वत्र मैं, मन सदा त्याई, ईत ऊत नहीं बिछड़े, सो संगी गणिया ओही सारे नजर आंदा है।
0: गुण निधान गोविंद अनूप,
1: ओ खजाना परमेश्वर सुंदर स्वरूप है।
0: सिमर सिमर सिमर जन सोए,
1: सेवक जनो वाहेगुरु का मन करके सिमरन कर, बाणी करके ओनु सिमर, शरीर करके उसनु सिमरना कर।
0: नानक कर्म प्राप्त होए,
1: आइए सिमरन वाहेगुरु की कर्म कृपा अनुग्रह बख्श करके प्राप्त होंदा है।
0: जिन जपया तिस कहो बलिहार,
1: वाहेगुरु के नाम नु जपया उन्हां तो हजूर कहंदे असीं सदके जांदे हां, बलिहार जांदे हां।
0: तै संग तरै संसार,
1: जपन वालियां दी संगत कर करके संसारी जी संसार तो तर जांदे हन।
0: ओ नानक प्रभ लोचा पूरा,
1: संपूर्णता करदे आ अखीरलियां पंगतियां च हजूर बख्श करदे ने, सानू जांच सिखालदे ने भी मंगीए की धन गुरु पातशाह इत्थे की मंगदे ने। कहो नानक प्रभ लोचा पूरा, हजूर कहंदे ने वाहिगुरु साड़ी ए लोचा इच्छा पूरी कर दे, की इच्छा है।
0: संत जना की बाचा
1: धूड़ा, वाहिगुरु तेरे प्यारियां दी असी पवित्र धूड़ी ही मंगदे आ, ये कृपा कर दे। असी तो बड़िया आशावां रखदे आ, पर महाराज कहंदे साड़ी इच्छा वाहिगुरु ये पूरी कर तेरे प्यारियां दी, संत जना की बाचा धूड़। आपां सोहला बाणी दे अखीर विच भी हर रोज पढ़दे सुनदे आ, मेरे सतगुरु जी कहंदे ने नानक दास यही सुख मांगै मोकाओ कर संतन की धूरे। पावन शब्द दी विचार जो सुनी आ हिरदे च थां देईए, पावन गुर शब्द दी विचार करदे आ बेअंत भुल्लां होईआं होणगीआं। सतगुरु अते आप संगत बख्शण योग हो, भुल्लां दी खिमा करनी